0: 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 3 ਅਗਸਤ ਦਾ ਮਹੀਨਾ ਅਤੇ ਸੋਮਵਾਰ ਦਾ ਦਿਨ ਅਤੇ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਪਾਂ ਉਸ ਹਿੱਸੇ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਆਪਾਂ ਤੁਹਾਨੂੰ ਵੀ ਨਾਲ ਸਾਂਝ ਪਾਉਂਦੇ ਹਾਂ ਅਤੇ ਤੁਸੀਂ ਵੀ ਨਾਲ ਜ਼ਰੂਰ ਸਾਂਝ ਪਾਉਣੀ ਆ, ਯਾਨੀ ਕਿ ਇਹ ਪ੍ਰੋਗਰਾਮ ਆਪਾਂ ਰਲ ਮਿਲ ਕੇ ਕਰਨਾ। ਰਲ ਮਿਲ ਕੇ ਕਰਨ ਦੇ ਲਈ 044-717-1674 0444-7171-6744 ਇਹ ਸਾਡਾ ਫੋਨ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਵੀ ਸਾਂਝਾਂ ਪਾ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੁਸੀਂ ਇਸੇ ਨੰਬਰ ਦੇ ਉੱਤੇ ਵਟਸਐਪ ਕਰ ਲਿਓ। ਅਤੇ ਆਪਾਂ ਫਿਲਹਾਲ ਥੋੜ੍ਹਾ ਜਿਹਾ ਸਮਾਂ ਤੁਹਾਡੇ ਕੋਲ ਲਵਾਂਗੇ ਅਤੇ ਵਿਸ਼ਾ ਦੱਸਾਂਗੇ ਕੁਛ ਹੋਰ ਸੋਮਵਾਰ ਦੇ ਦਿਨ ਦੀਆਂ ਕੁਛ ਗੱਲਾਂ ਬਾਤਾਂ, ਅਤੇ ਫਿਰ ਤੁਸੀਂ ਵੀ ਸ਼ਮੂਲੀਅਤ ਪਾਉਣੀ ਸ਼ੁਰੂ ਕਰਿਓ। ਫਿਲਹਾਲ ਮੈਂ ਆਪਣੇ ਸਾਥੀ ਸੱਜਣਾਂ ਨੂੰ ਨਾਲ ਇੰਟਰੋਡਿਊਸ ਕਰਦੇ ਹਾਂ ਅਤੇ ਅੱਜ ਮੇਰੇ ਨਾਲ ਨੇ ਯਸ਼ਪ੍ਰੀਤ।
1: ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ। ਹਾਂਜੀ ਬਿਲਕੁਲ, ਇੱਕ ਤਾਂ ਹੈ ਕਿ ਜਿਹੜਾ ਤੁਸੀਂ ਗਾਣਾ ਲਾਇਆ ਨਾ, ਕਹਿ ਲਓ ਸੋਨੇ ਤੇ ਸੁਹਾਗਾ, ਤੇ ਇਹਦੇ ਨਾਲ ਤੇ ਮੈਂ ਕਹਿੰਦੀ ਹਾਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਬੁਝਾਰਤ 'ਚ ਅਸੀਂ ਹਿੰਟ ਮੰਗਦੇ ਹਾਂ ਨਾ ਬੱਚਿਆਂ ਤੋਂ, ਤੇ ਇਹ ਤੁਹਾਡੇ ਲਈ ਇੱਕ ਸਟਾਰਟਿੰਗ 'ਚ ਹੀ ਤੁਹਾਨੂੰ ਹਿੰਟ ਹੋ ਗਈ ਹੈ ਕਿ ਮੈਨੂੰ ਮੇਰੇ ਯਾਰ ਮੋੜ ਦਿਓ। ਮਤਲਬ ਤੁਸੀਂ ਆਪਣੇ ਅੱਜ ਦੋਸਤਾਂ ਨੂੰ ਯਾਦ ਕਰਨਾ, ਠੀਕ ਹੈ? ਅਤੇ ਦੋਸਤਾਂ ਦੀ ਕੀ ਗੱਲ ਕਰੀਏ, ਦੋਸਤ ਭਾਵੇਂ ਸਕੂਲ ਦੀ ਬੈਂਚ 'ਤੇ ਬੈਠੇ ਹੋਏ ਤੋਂ ਲੈ ਕੇ ਆਪਣਾ ਫੇਵਰੇਟ ਲੰਚ ਬਾਕਸ ਸ਼ੇਅਰ ਕਰਨ ਤੋਂ, ਜਾਂ ਫਿਰ ਇੱਕ ਲੰਬੀ ਛੁੱਟੀ ਦੇ ਬਾਅਦ ਜਿਹੜੇ ਮਿਲਣ ਦਾ ਕਰੇਜ਼ ਹੁੰਦਾ ਸੀ, ਉਹ ਵੀ ਦੋਸਤ ਸੀਗੇ। ਅਤੇ ਕੁਛ ਦੋਸਤ ਉਹ ਜਿਨ੍ਹਾਂ ਦੇ ਨਾਲ ਗੁਜ਼ਾਰੇ ਹੋਏ ਹੋਸਟਲ ਦੇ ਉਹ ਦਿਨ, ਜਦੋਂ ਭਾਵੇਂ ਕਾਲਜ ਜਾਣ ਲਈ ਰੈਡੀ ਹੋਣਾ ਹੋਏ, ਜਾਂ ਮੈਸ ਦੀ ਚਾਹ ਪੀਣੀ ਹੋਏ, ਜਾਂ ਇਕੱਠੇ ਲੇਟ ਨਾਈਟ ਗੋਸਿਪ ਕਰਦੇ ਕਰਦੇ ਮਿਡ ਨਾਈਟ ਮੈਗੀ ਬਣਾਉਣੀ ਹੋਏ, ਅਤੇ ਜਿਹਦੇ ਨਾਲ ਅੱਜ ਗੱਲਬਾਤ ਵੀ ਨਹੀਂ ਹੁੰਦੀ, ਟੱਚ 'ਚ ਹੈ ਉਹ ਵੀ ਫੇਸਬੁੱਕ 'ਤੇ, ਪਰ ਖੈਰ ਉਹ ਆਪਣੀ ਜ਼ਿੰਦਗੀ 'ਚ ਬਿਜ਼ੀ ਨੇ ਅਤੇ ਆਪਾਂ ਆਪਣੀ ਜ਼ਿੰਦਗੀ 'ਚ ਬਿਜ਼ੀ ਹਾਂ। ਅਤੇ ਕੁਛ ਉਹ ਦੋਸਤ ਜੋ ਅਸਲ 'ਚ ਤਾਂ ਤੁਹਾਡੇ ਵਰਕ ਕਲੀਗ ਸੀ, ਬਟ ਕਿੱਦਾਂ ਕਹਿ ਲਓ ਕਲੋਜ਼ ਫਰੈਂਡਸ ਬਣ ਗਏ, ਅਤੇ ਜਿਨ੍ਹਾਂ ਦੇ ਨਾਲ ਨਾ ਸਿਰਫ ਤੁਸੀਂ ਕੰਮ ਕਰਦੇ ਹੋ ਬਲਕਿ ਤੁਸੀਂ ਆਪਣਾ ਸਟ੍ਰੈਸ ਵੀ ਰਿਲੀਜ਼ ਕਰਦੇ ਹੋ, ਅਤੇ ਕਈ ਵਾਰ ਤਾਂ ਤੁਸੀਂ ਪ੍ਰੋਫੈਸ਼ਨਲ ਅਤੇ ਪਰਸਨਲ ਗਾਈਡੈਂਸ ਵੀ ਲੈਂਦੇ ਹੋ। ਜਾਂ ਫਿਰ ਉਹ ਦੋਸਤ ਜਿਹੜੇ ਹੁਣ ਉਮਰ ਦੇ ਉਸ ਪੜਾਵ 'ਚ ਆਪਾਂ ਆ ਚੁੱਕੇ ਹਾਂ ਕਿ ਜਿੱਥੇ ਤੁਸੀਂ ਉਹਨਾਂ ਦੋਸਤਾਂ ਨੂੰ ਮਿਲਿਓ ਆਪਣੇ ਬੱਚਿਆਂ ਦੇ ਰਾਹੀਂ, ਕਿਉਂਕਿ ਉਹ ਬੱਚਿਆਂ ਤੁਹਾਡੇ ਬੱਚਿਆਂ ਦੇ ਅਤੇ ਉਹਨਾਂ ਦੇ ਬੱਚੇ ਫਰੈਂਡਸ ਨੇ, ਅਤੇ ਉਹਨਾਂ ਦੇ ਥਰੂ ਤੁਸੀਂ ਫਰੈਂਡ ਬਣੇ, ਅਤੇ ਕਿਸ ਹਿਸਾਬ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਬਹੁਤ ਕਲੋਜ਼ ਫਰੈਂਡਸ ਬਣ ਗਏ। ਅਤੇ ਹੁਣ ਗੱਲ ਕਰਦੇ ਹਾਂ ਉਹਨਾਂ ਦੋਸਤਾਂ ਦੀ ਜੋ ਸਪੈਸ਼ਲੀ ਆਪਾਂ ਬਾਹਰ ਵਾਲੇ ਲਈ ਇਹ ਵਾਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਦੋਸਤ ਜਿਨ੍ਹਾਂ ਨੂੰ ਭਾਵੇਂ ਰਾਤ ਦੇ ਕਿੰਨੇ ਵੀ ਵਜੇ ਹੋਣ ਤੁਸੀਂ ਕਾਲ ਲਾ ਸਕਦੇ ਹੋ, ਆਪਣੇ ਲੋਅਰ ਅਤੇ ਪਜਾਮੇ ਜਾਂ ਫਿਰ ਚੱਪਲਾਂ ਦੇ ਵਿੱਚ ਉਹਨਾਂ ਦੇ ਘਰ ਜਾ ਸਕਦੇ ਹੋ, ਜਾਂ ਬਿਨਾਂ ਕਿਸੇ ਕਹਿ ਲਓ ਕੋਈ ਵੀ ਫੋਰਮੈਲਿਟੀ ਦੇ ਬਿਨਾਂ ਉਹਨਾਂ ਦੇ ਉਹਨਾਂ ਨੂੰ ਮਿਲ ਸਕਦੇ ਹੋ, ਅਤੇ ਇੱਦਾਂ ਦੇ ਦੋਸਤ। ਅਤੇ ਅੱਜ ਆਪਾਂ ਇਹੀ ਦੋਸਤਾਂ ਦੇ ਬਾਰੇ ਗੱਲ ਕਰਾਂਗੇ, ਅਤੇ ਗੱਲ ਆਹੀ ਹੋਣੀ ਹੈ ਦੋਸਤੀ ਦੇ ਰਿਲੇਟਿਡ, ਕਿਉਂਕਿ ਕੱਲ੍ਹ ਨਿਕਲਿਆ ਫਰੈਂਡਸ਼ਿਪ ਡੇ, ਅਗਸਤ ਦੇ ਪਹਿਲੇ ਸੰਡੇ ਦੇ ਵਿੱਚ ਹੁੰਦਾ ਫਰੈਂਡਸ਼ਿਪ ਡੇ, ਅਤੇ ਅੱਜ ਆਪਾਂ ਗੱਲ ਕਰਾਂਗੇ ਫਰੈਂਡਸ਼ਿਪ ਦੇ ਬਾਰੇ। ਅਤੇ ਅਸਲ ਜ਼ਿੰਦਗੀ 'ਚ ਦੇਖਿਆ ਜਾਏ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਵਿੱਚ ਆਪਾਂ ਨੂੰ ਲੱਗਦਾ ਹੁਣ ਵਿੱਚ ਜਦੋਂ ਇਹ ਚੀਜ਼ ਹੋਈ ਸੀ ਕਿ ਤੁਸੀਂ ਫੇਸਬੁੱਕ 'ਤੇ ਸਿਰਫ 5,000 ਫਰੈਂਡਸ ਰੱਖ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ, ਅਤੇ ਸਾਰਿਆਂ ਨੂੰ ਮੈਨੂੰ ਲੱਗਦਾ ਟੈਨਸ਼ਨ ਹੋ ਗਈ ਹੋਣੀ ਕਿਹਨੂੰ ਘਟਾਈਏ ਕਿਹਨੂੰ ਵਧਾਈਏ, ਪਰ ਅਸਲ ਜ਼ਿੰਦਗੀ 'ਚ ਕਿ ਉਹ 5,000 ਤੁਹਾਡੇ ਰੀਅਲ 'ਚ ਫਰੈਂਡਸ ਨੇ, ਕੀ ਤੁਸੀਂ ਇਹ ਸਾਰੇ ਜਿਹੜੇ ਵੀ ਫੈਕਟਰਸ ਮੈਂ ਰੱਖੇ ਨੇ ਉਹਨਾਂ ਦੇ ਵਿੱਚ ਕਿੱਥੇ ਉਹਨਾਂ ਨੂੰ ਢਾਲ ਸਕਦੇ ਹੋ, ਜਾਂ ਫਿਰ ਜਸਟ ਰੀਅਲ ਵਰਸਸ ਰੀਲ ਹੈ।
0: ਹਾਂ, ਅੱਜ ਕੱਲ੍ਹ ਵੇਖੋ ਦੋ ਸੈਗਮੈਂਟ ਵੰਡੇ ਗਏ ਨਾ, ਅੱਜ ਕੱਲ੍ਹ ਇੱਕ ਔਨਲਾਈਨ ਦੀ ਸਾਡੀ ਯਾਰੀ ਆ ਅਤੇ ਇੱਕ ਸਾਡੀ ਔਫਲਾਈਨ ਦੀ ਯਾਰੀ ਆ, ਅਤੇ ਹਾਂ ਇਹ ਦੋਵੇਂ ਚੀਜ਼ਾਂ ਮਿਕਸ ਹੋ ਸਕਦੀਆਂ ਨੇ। ਕਈ ਵਾਰੀ ਔਫਲਾਈਨ ਤੋਂ ਔਨਲਾਈਨ ਗਈ ਹੁੰਦੀ ਹੈ, ਕਈ ਵਾਰੀ ਔਨਲਾਈਨ ਤੋਂ ਔਫਲਾਈਨ ਆਈ ਹੁੰਦੀ ਹੈ, ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਸੇਮ ਹੀ ਬੰਦੇ ਹੁੰਦੇ ਆ ਉੱਥੇ ਵੀ ਅਤੇ ਇੱਥੇ ਵੀ, ਪਰ ਫਿਰ ਵੀ ਬੜਾ ਫਰਕ ਹੈ। ਅੱਜ ਕੱਲ੍ਹ ਜਿਹੜਾ ਜ਼ਿਆਦਾਤਰ ਚਰਚੇ ਇਸ ਚੀਜ਼ ਦੇ ਕੀਤੇ ਜਾਂਦੇ ਨੇ ਕਿ ਜਿਹੜੀ ਸਾਡੀ ਔਨਲਾਈਨ ਯਾਰੀ ਆ ਉਹ ਬਹੁਤ ਹੀ ਵਿਖਾਵੇ ਵਾਲੀ ਆ, ਅਤੇ ਰੀਅਲ ਲਾਈਫ ਦੇ ਵਿੱਚ ਕਿਉਂਕਿ ਸਾਡੀ ਲਾਈਫ ਕੁਛ ਹੋਰ ਹੁੰਦੀ ਆ, ਆਪਾਂ ਹਰ ਇੱਕ ਚੀਜ਼ ਜੋ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਜੈਂਟ ਕਰਦੇ ਹਾਂ ਜਾਂ ਆਪਾਂ ਆਪਣੇ ਆਪ ਨੂੰ ਜੋ ਉੱਥੇ ਵਿਖਾਉਣਾ ਚਾਹੁੰਦੇ ਹਾਂ ਜਾਂ ਅਗਲਾ ਜੋ ਵਿਖਾਉਂਦਾ ਵਾ ਉਹ ਕੁਛ ਹੋਰ ਹੁੰਦਾ ਵਾ, ਪਰ ਰੀਅਲ ਲਾਈਫ ਦੇ ਵਿੱਚ ਜਦੋਂ ਆਪਾਂ ਕਿਸੇ ਨਾਲ ਮਿਲਦੇ ਹਾਂ, ਕਿਸੇ ਦੇ ਨਾਲ ਵਿਚਰਦੇ ਹਾਂ ਜਾਂ ਕਿਸੇ ਦੇ ਘਰ ਜਾਂਦੇ ਹਾਂ, ਕਿਸੇ ਨਾਲ ਟਾਈਮ ਸਪੈਂਡ ਕਰਦੇ ਹਾਂ, ਅਤੇ ਉਹ ਚੀਜ਼ ਇੱਕ ਅਲੱਗ ਹੁੰਦੀ ਆ। ਸੋ ਦੂਰੋਂ ਦੂਰੋਂ ਕਿਸੇ ਦੇ ਬਾਰੇ ਕੁਛ ਸੁਣਿਆ ਹੋਵੇ ਉਹ ਬਿਲਕੁਲ ਹੀ ਵੱਖਰੀ ਚੀਜ਼ ਹੁੰਦੀ ਆ, ਉਹ ਹੁੰਦਾ ਕਿਸੇ ਦੇ ਮੂੰਹੋਂ ਸੁਣਿਆ, ਫਿਰ ਇਹ ਹੁੰਦਾ ਵਾ ਵੀ ਕਿਸੇ ਦੇ ਮੂੰਹੋਂ ਹੀ ਕਿਸੇ ਬਾਰੇ ਸੁਣਿਆ, ਹੈ ਨਾ, ਅਤੇ ਉਹ ਚੀਜ਼ ਦੇ ਵਿੱਚ ਵੀ ਅੱਗੇ ਵੱਖਰੇਵਾਂ ਪੈ ਜਾਂਦਾ ਵੀ ਆਪਾਂ ਇੱਕ ਹੁੰਦਾ ਕਿ ਵਨ ਔਨ ਵਨ ਤੁਸੀਂ ਕਿਸੇ ਦੇ ਨਾਲ ਗੱਲ ਕੀਤੀ ਆ
1: ਜੀ,
0: ਭਾਵੇਂ ਯਾਰੀ ਦੋਸਤੀ ਦੇ ਵਿੱਚ ਤੁਸੀਂ ਮੰਨ ਲਓ ਜੇ ਯਾਰ ਦੋਸਤ ਨਾਲ ਕੀਤੀ ਆ, ਅਤੇ ਉਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਚੱਲ ਜਾਂਦੀ ਆ, ਔਨਲਾਈਨ ਚੱਲ ਜਾਂਦੀ ਆ, ਅਤੇ ਉਹ ਫਿਰ ਇੱਕ ਬੰਦੇ ਤੱਕ ਸੀਮਤ ਨਹੀਂ ਹੁੰਦੀ,
1: ਸੋਸ਼ਲ ਹੋ ਜਾਂਦੀ ਆ,
0: ਹਾਂ ਫਿਰ ਉਹ ਸੋਸ਼ਲ ਹੋ ਜਾਂਦੀ ਆ, ਫਿਰ ਉਹ ਪਬਲਿਕ ਹੋ ਜਾਂਦੀ ਆ, ਫਿਰ ਤੁਸੀਂ ਮਤਲਬ ਇੱਕ ਬੰਦੇ ਦੇ ਨਾਲ ਨਹੀਂ ਤੁਸੀਂ ਗੱਲ ਕਰ ਰਹੇ ਹੁੰਦੇ, ਫਿਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਡੀ ਉਹ ਗੱਲ ਸਾਂਝੀ ਹੋ ਚੁੱਕੀ ਹੁੰਦੀ ਆ। ਕਮਾਲ ਦੀ ਗੱਲ ਇਹ ਆ ਵੀ ਤੁਸੀਂ ਜ਼ਿਆਦਾਤਰ ਇਹ ਮੰਨਿਆ ਜਾਂਦਾ ਕਿ ਜਾਂ ਫਿਰ ਆਪਾਂ ਵੀ ਇਹ ਚੀਜ਼ ਫੀਲ ਕਰਦੇ ਹੋਵਾਂਗੇ ਕਿ ਜਦੋਂ ਤੁਸੀਂ ਈਵਨ ਪਬਲਿਕਲੀ ਵੀ ਕੁਛ ਸ਼ੇਅਰ ਕਰਦੇ ਹੋ, ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਨੂੰ ਲੈ ਕੇ, ਕਿਸੇ ਰਿਸ਼ਤੇਦਾਰੀ ਨੂੰ, ਕਿਸੇ ਸਾਂਝ ਨੂੰ ਲੈ ਕੇ, ਤਾਂ ਉਹਦੇ ਵਿੱਚ ਤੁਹਾਡੇ ਫੋਕਸ ਦੇ ਵਿੱਚ, ਤੁਹਾਡੇ ਚੇਤੇ ਦੇ ਵਿੱਚ ਤੁਸੀਂ ਮਤਲਬ ਇੱਦਾਂ ਰਿਐਕਟ ਕਰਦੇ ਹੋ ਜਿੱਦਾਂ ਇੱਕ ਟਾਈਮ ਦੇ ਲਈ ਤੁਹਾਨੂੰ ਭੁੱਲ ਚੁੱਕਾ ਹੁੰਦਾ ਕਿ ਤੁਸੀਂ ਬਾਕੀ ਵੀ ਸਾਰੇ ਜਿਹੜੇ ਨੇ ਵੇਖ ਰਹੇ ਨੇ। ਸੋ ਉਹ ਜਿਹੜਾ ਤੁਹਾਡਾ ਮੈਸੇਜ ਆ ਉਹ ਬਹੁਤੀ ਵਾਰੀ ਫੋਕਸ ਇੱਕੇ ਬੰਦੇ ਲਈ ਹੁੰਦਾ ਵਾ
1: ਜੀ। ਉਹ ਹਾਲਾਂਕਿ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਸੋਸ਼ਲ ਮੀਡੀਆ 'ਤੇ ਪਾ ਰਹੇ ਹਾਂ ਅਤੇ ਇਹ ਪਬਲਿਕ ਹੈ, ਹੈ ਨਾ।
0: ਹਾਂ, ਬਹੁਤ ਵਾਰੀ ਬੜੇ ਲੋਕ ਇਹ ਚੀਜ਼ ਕਰ ਜਾਂਦੇ ਆ
1: ਅਤੇ
0: ਉਹਨਾਂ ਨੂੰ ਬਾਅਦ ਵਿੱਚ ਇਹ ਚੀਜ਼ ਰਿਲਾਈਜ਼ ਹੁੰਦੀ ਹੈ ਜਾਂ ਬੜਿਆਂ ਨੂੰ ਕੋਈ ਉਹ ਚੀਜ਼ ਰਿਲਾਈਜ਼ ਕਰਵਾਉਂਦਾ ਜਾਂ ਬਾਹਰੋਂ ਬਾਕੀ 'ਤੇ ਬੈਠੇ ਆਪਾਂ ਵੇਖ ਰਹੇ ਹੁੰਦੇ ਹਾਂ ਵੀ ਹਾਂਜੀ ਆਹ ਚੀਜ਼ ਜਿਹੜੀ ਆ ਇਹ, ਜਾਂ ਫਿਰ ਬਹੁਤ ਸਾਰੇ ਲੋਕ ਜਦੋਂ ਕੋਈ ਇੱਕ ਜਣਾ ਕੋਈ ਬਲੈਂਕ ਖੇਡ ਦਿੰਦਾ ਚਾਲ ਅਤੇ ਬੜੇ ਸਾਰੇ ਲੋਕ ਉਹਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਡੀਕੋਡ ਕਰਕੇ ਵੇਖ ਰਹੇ ਹੁੰਦੇ ਆ, ਸ਼ਾਇਦ ਮੇਰੇ ਲਈ ਪਾਤਾ, ਸ਼ਾਇਦ ਮੇਰੇ ਲਈ ਪਾਤਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਔਨਲਾਈਨ ਹੁੰਦੀਆਂ ਨੇ, ਇਹ ਸਾਰੀਆਂ ਫ੍ਰਿਕਸ਼ਨਸ ਜਾਂ ਇਹ ਸਾਰੀਆਂ ਡਾਊਟ ਜਿਹੜੀਆਂ ਨੇ ਔਨਲਾਈਨ ਹੁੰਦੀਆਂ ਨੇ ਕਿਉਂਕਿ ਉੱਥੇ ਤੁਸੀਂ ਇੱਕ ਬੰਦੇ ਦੇ ਨਾਲ ਵਨ ਔਨ ਵਨ ਨਹੀਂ ਡੀਲ ਕਰ ਰਹੇ ਹੁੰਦੇ। ਹਾਂ, ਉਹ ਅਗਲਾ ਚੈਪਟਰ ਆ ਜਾਂਦਾ ਵੀ ਜਦੋਂ ਤੁਸੀਂ ਪਰਸਨਲ ਮੈਸੇਜ ਕਿਸੇ ਨੂੰ ਕਰਦੇ ਹੋ, ਅਤੇ ਪਰਸਨਲ ਮੈਸੇਜ ਜਦੋਂ ਤੁਸੀਂ ਕੀਤਾ ਫੋਰ ਐਗਜ਼ਾਮਪਲ, ਅਤੇ ਉਹਦੇ ਵਿੱਚ ਮੈਂ ਮੰਨਦਾ ਵਾਂ ਕਿ ਉਹ ਤਾਂ ਫਿਰ ਚਾਹੇ ਤੁਸੀਂ ਵਟਸਐਪ ਕਰਤਾ, ਚਾਹੇ ਤੁਸੀਂ SMS ਕਰਤਾ, ਚਾਹੇ ਕੁਛ ਵੀ ਕਰਤਾ, ਚਾਹੇ ਸੋਸ਼ਲ ਮੀਡੀਆ 'ਤੇ ਕਰਤਾ, ਜਦੋਂ ਪਰਸਨਲੀ ਕਰਤਾ ਫਿਰ ਉਹ ਔਨਲਾਈਨ ਉਸ ਪਲੇਟਫਾਰਮ ਤੋਂ ਤਾਂ ਫਿਰ ਉਹ ਵੱਖਰੀ ਇੱਕ ਚੀਜ਼ ਹੋ ਗਈ, ਹੈ ਨਾ। ਸੋ ਫਿਰ ਵਨ ਔਨ ਵਨ ਹੋ ਗਿਆ। ਸੋ ਅੱਜ ਕੱਲ੍ਹ ਦੀ ਜਿਹੜੀ ਯਾਰੀ ਦੋਸਤੀ ਔਨਲਾਈਨ ਔਫਲਾਈਨ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਕੀ ਫਰਕ ਤੁਹਾਨੂੰ ਲੱਗਦਾ ਵਾ, ਕੀ ਫਾਇਦੇ ਕੀ ਨੁਕਸਾਨ, ਅਤੇ ਨਾਲ ਦੀ ਨਾਲ ਤੁਸੀਂ ਇਹ ਵੀ ਸਾਨੂੰ ਦੱਸਿਓ ਕਿ ਸਭ ਤੋਂ ਜ਼ਰੂਰੀ ਤੁਸੀਂ ਕੀ ਮੰਨਦੇ ਹੋ ਵੀ ਇੱਕ ਯਾਰ ਦੋਸਤ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕਰਦਾ ਵਾ ਜਾਂ ਕਿਹੜੀ ਚੀਜ਼ ਦੇ ਵਿੱਚ ਹੈਲਪ ਕਰ ਸਕਦਾ ਵਾ, ਜਾਂ ਫਿਰ ਕਿਸੇ ਯਾਰ ਦੋਸਤ ਨੂੰ ਜੇ ਲੋੜ ਹੈ ਆਪਾਂ ਪੈਸੇ ਪੂਸੇ ਤੋਂ ਪਰੇ ਹੋ ਕੇ ਜੇ ਗੱਲ ਕਰੀਏ, ਤੁਹਾਨੂੰ ਦਿਮਾਗੀ ਤੌਰ ਦੇ ਉੱਤੇ ਕਈ ਵਾਰੀ ਮੈਂਟਲੀ ਤੁਹਾਡੀ ਮੈਂਟਲ ਹੈਲਥ ਦੇ ਕਰਕੇ ਤੁਹਾਨੂੰ ਜਿਹੜੀ ਇੱਕ ਲੋੜ ਹੁੰਦੀ ਇੱਕ ਸਪੋਰਟ ਦੀ, ਉਹ ਕਿਹੜੇ ਤਰੀਕੇ ਦੇ ਨਾਲ ਤੁਸੀਂ ਦਿੰਦੇ ਹੋ ਜਾਂ ਦੇ ਸਕਦੇ ਹੋ, ਜਾਂ ਤੁਹਾਡੇ ਯਾਰ ਦੋਸਤ ਕਿਸੇ ਨੇ ਤੁਹਾਨੂੰ ਦਿੱਤੀ, ਜਾਂ ਕਿਹੜੇ ਤਰੀਕੇ ਦੇ ਨਾਲ ਸਾਨੂੰ ਦੇਣੀ ਚਾਹੀਦੀ ਆ। ਸੋ ਆਪਾਂ ਇੱਕ ਦੂਸਰੇ ਦੀ ਯਾਰੀ ਦੋਸਤੀ ਦੇ ਵਿੱਚ ਮਦਦ ਆਪਾਂ ਕਿੱਦਾਂ ਕਰਦੇ ਹਾਂ, ਸੋ ਬੇਸਿਕਲੀ ਆਪਾਂ ਅੱਜ ਇਹਨਾਂ ਟੋਪਿਕਸ 'ਤੇ, ਇਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਤੁਹਾਡੀਆਂ ਵੀ ਸਾਂਝਾ ਲਵਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਆਲੇ ਦੁਆਲੇ ਦਾ ਉਹ ਵੀ ਅੱਜ ਆਪਾਂ ਸ਼ਾਮਿਲ ਕਰਾਂਗੇ। ਅਤੇ ਜਿੱਦਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਇਸੇ ਵਿਸ਼ੇ ਦੇ ਨਾਲ ਕੁਛ ਰਲਦੀ ਮਿਲਦੀ ਜੀ ਆਪਾਂ ਗੱਲ ਕੀਤੀ ਸੀ ਪਿਛਲੇ ਹਫ਼ਤੇ, ਆਪਾਂ ਪਿਛਲੇ ਹਫ਼ਤੇ ਜਾਸ਼ੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਆਪਣਾ ਯਾਰੀ ਦੋਸਤੀ ਆ ਉਹ ਜਿੰਨੀ ਆਪਾਂ ਸਕੂਲ ਕਾਲਜ ਦੇ ਟਾਈਮ ਗੂੜੀਆਂ ਯਾਰੀਆਂ ਪਾ ਲੈਂਦੇ ਹਾਂ, ਬਾਅਦ 'ਚ ਕਿਉਂ ਨਹੀਂ ਪੈਂਦੀਆਂ, ਬਾਅਦ 'ਚ ਉਨੀਆਂ ਗਾੜੀਆਂ ਕਿਉਂ ਨਹੀਂ ਪੈਂਦੀਆਂ। ਸੋ ਉਸ ਵਿਸ਼ੇ ਤੋਂ ਅੱਜ ਆਪਾਂ ਉਸੇ ਦਾ ਕਹਿ ਲਓ ਵੀ ਐਕਸਟੈਂਡਿਡ ਵਰਜ਼ਨ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਕਿ ਯਾਰੀ ਦੋਸਤੀ ਸਾਡੇ ਕੰਮ ਕਿੱਦਾਂ ਆਉਂਦੀ, ਆਪਾਂ ਇੱਕ ਦੂਸਰੇ ਦੀ ਮਦਦ ਕਿੱਦਾਂ ਕਰ ਸਕਦੇ ਹਾਂ। ਪੈਸੇ ਨੂੰ ਫਿਲਹਾਲ ਇੱਕ ਪਾਸੇ ਰੱਖ ਦਿਓ ਕਿ ਹਾਂ ਬੰਦਾ ਬੰਦੇ ਦੇ ਤਾਂ ਕੰਮ ਆਉਂਦਾ ਹੀ ਆਉਂਦਾ ਵਾ, ਉਹਦੇ ਵਿੱਚ ਯਾਰ ਦੋਸਤ ਕਿੱਦਾਂ ਕੰਮ ਆਉਂਦਾ ਵਾ, ਸਪੈਸ਼ਲੀ ਜਦੋਂ ਤੁਹਾਨੂੰ ਮੈਂਟਲੀ ਤੁਸੀਂ ਡਰੇਨ ਫੀਲ ਕਰਦੇ ਹੋ, ਜਦੋਂ ਤੁਸੀਂ ਤੁਹਾਨੂੰ ਲੱਗਦਾ ਵਾ ਵੀ ਨਹੀਂ ਤੁਹਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਤੁਸੀਂ ਹਨੇਰੇ 'ਚ ਹੋ ਤੁਸੀਂ। ਸੋ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ ਜਾਂ ਜਦੋਂ ਉਹ ਕਹਿੰਦੇ ਨੇ ਵੀ ਐਵੇਂ ਐਨਰਜੀ ਜੀ ਤੁਹਾਡੀ
1: ਡਾਊਨ ਜੀ ਹੋ ਜਾਂਦੀ ਹੈ,
0: ਹਾਂ। ਸੋ ਉਸ ਲਿਹਾਜ਼ ਦੇ ਨਾਲ ਕਿੱਦਾਂ ਯਾਰੀ ਦੋਸਤੀ ਸਾਡੀ ਮਦਦ ਕਰਦੀ ਹੈ ਜਾਂ ਆਪਾਂ ਕਿੱਦਾਂ ਕਿਸੇ ਦੀ ਮਦਦ ਕਰਦੇ ਹਾਂ, ਪਲੱਸ ਔਨਲਾਈਨ ਵਰਸਿਜ਼ ਔਫਲਾਈਨ।
1: ਬਿਲਕੁਲ, ਮੈਨੂੰ ਇੱਦਾਂ ਲੱਗਦਾ ਕਿ ਦੋਸਤੀ ਕਿੱਦਾਂ ਦੀ ਚੀਜ਼ ਹੈ ਜਿਸ 'ਚ ਕੋਈ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹਾ ਰਿਸ਼ਤਾ ਜਿਸ 'ਚ ਕੋਈ ਕਹਿ ਲਓ ਖੂਨ ਦਾ ਰਿਸ਼ਤਾ ਨਹੀਂ ਹੈ, ਨਾ ਕੋਈ ਇੱਦਾਂ ਦੀ ਕੋਈ ਜ਼ਿੰਮੇਦਾਰੀ ਜਾਂ ਬਾਉਂਡੇਸ਼ਨ ਹੈ, ਬਟ ਸਟਿਲ ਇੱਕ ਇੰਨੀ ਤਵੱਜੋ ਰੱਖਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਦੋਸਤੀ ਦੀ ਖੱਲਾ ਸ਼ੇਰੀ ਤੁਹਾਨੂੰ ਪੰਪ ਕਰ ਦਿੰਦੀ ਹੈ। ਕਈ ਵਾਰੀ ਇੱਕ ਤੁਹਾਨੂੰ ਇੱਕ ਕਹਿ ਦੇਣਾ ਯਾਰ ਮੈਂ ਹੈਗਾ, ਉਹੀ ਚੀਜ਼ ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਹੁਣ ਤਾਂ ਮੇਰੇ ਤੋਂ ਹੋ ਹੀ ਜਾਣਾ, ਅਤੇ ਉਹ ਚੀਜ਼ ਸਪੈਸ਼ਲੀ ਜਦੋਂ ਆਪਾਂ ਬਾਹਰ ਰਹਿੰਦੇ ਹਾਂ, ਪਰਿਵਾਰ ਤੋਂ ਦੂਰ, ਘਰਦਿਆਂ ਤੋਂ ਦੂਰ ਰਹਿੰਦੇ ਹਾਂ, ਆਪਾਂ ਇੱਕ ਨਵੀਂ ਜ਼ਿੰਦਗੀ ਸਟਾਰਟ ਕੀਤੀ ਹੈ ਬਾਹਰ ਇੰਡੀਆ ਤੋਂ ਜਾ ਕੇ, ਅਤੇ ਉਹਨਾਂ ਲੋਕਾਂ ਲਈ ਤਾਂ ਫਰੈਂਡਸ ਹੀ ਸਾਰਾ ਕੁਛ ਹੈ, ਕਿਉਂਕਿ ਇੱਕ ਹੁਣ ਇੱਕ ਸਰਟਨ ਏਜ ਦੇ ਬਾਅਦ ਮੈਨੂੰ ਲੱਗਦਾ ਕਿ ਦੋਸਤ ਅਤੇ ਰਿਸ਼ਤੇਦਾਰ ਬਣ ਜਾਂਦੇ, ਤੁਹਾਨੂੰ ਇੱਦਾਂ ਫੀਲ ਹੀ? ਹੁਣ ਕਈ ਵਾਰੀ ਹੁਣ ਮੇਰੀ ਇੱਕ ਫਰੈਂਡ ਹੈ ਇੱਥੇ, ਅਸੀਂ ਸਟਾਰਟਿੰਗ ਤੋਂ ਡੇ ਵਨ ਤੋਂ ਜਾਣਦੇ ਹਾਂ, ਕਾਲਜ ਵੀ ਇਕੱਠੇ ਸੀਗੇ, ਮਤਲਬ ਉਸ ਟਾਈਮ ਤੋਂ ਫਰੈਂਡਸ ਹਾਂ ਜਦੋਂ ਨਾ ਮੇਰੇ ਬੱਚੇ ਸੀਗੇ ਨਾ ਉਹਦੇ ਬੱਚੇ ਸੀਗੇ, ਹੁਣ ਦੋਵਾਂ ਦੇ ਸੁੱਖ ਨਾਲ ਦੋ ਦੋ ਬੱਚੇ ਨੇ। ਅਤੇ ਹੁਣ ਕਈ ਵਾਰੀ ਕੋਈ ਪੁੱਛਦਾ ਵੀ ਹੈ ਨਾ, ਜਿਵੇਂ ਕੋਈ ਜਿਵੇਂ ਤੁਸੀਂ ਆਏ ਘਰ ਅਤੇ ਉਹ ਲੋਕ ਵੀ ਆਏ ਨੇ, ਅਤੇ ਇੰਟਰੋਡਿਊਸ ਕਰਾਉਣਾ ਹੀ ਸਮਝ ਨਹੀਂ ਆਉਂਦਾ ਕਿ ਕਨਫਿਊਜ਼ ਹੋ ਜਾਂਦੇ ਆ, ਕਿਉਂਕਿ ਫਰੈਂਡ ਇਕੱਲਾ ਕਹਿਣਾ ਐਵੇਂ ਲੱਗਦਾ ਯਾਰ, ਮਤਲਬ ਐਵੇਂ ਕੀ ਕਹੀ ਹੈ, ਫਿਰ ਕਹਿਣਾ ਹਾਂ ਭੈਣ ਹੈ, ਫਿਰ ਹੋਰ ਕਈ, ਕਿਉਂਕਿ ਸਮਝ ਹੀ ਨਹੀਂ ਆਉਂਦਾ, ਕਿਉਂਕਿ ਦੋਸਤੀ ਤੁਹਾਡੀ ਇੰਨੀ ਗੂੜੀ ਹੋ ਜਾਂਦੀ ਹੈ ਕਿ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਕਿ ਇਹ ਦੋਸਤੀ ਤੋਂ ਹੋਰ ਵੱਧ ਗਈ ਆਪਣੀ ਕਹਿ ਲਓ ਬੌਂਡਿੰਗ।
0: ਅਸਲ ਵਿੱਚ ਇੱਥੇ ਨਾ ਆਪਾਂ ਪਿਛਲੇ ਵਾਰ ਵੀ ਥੋੜ੍ਹਾ ਜਿਹਾ ਆਪਾਂ ਇਹਨੂੰ ਉਧੇੜਿਆ ਸੀ, ਅੱਜ ਥੋੜ੍ਹਾ ਜਿਹਾ ਹੋਰ ਉਧੇੜ ਸਕਦੇ ਹਾਂ, ਕਿਉਂਕਿ ਇੱਥੇ ਆਪਾਂ ਬੜਾ ਫਸਦੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ। ਅਤੇ ਬਹੁਤਿਆਂ ਨੂੰ ਇਹ ਲੱਗਦਾ ਕਿ ਆਪਾਂ ਆਪਣੇ ਨਾ ਰਿਸ਼ਤੇ ਨੂੰ ਹੋਰ ਜ਼ਿਆਦਾ ਵਜਨ ਦੇ ਕੇ ਅਤੇ ਸ਼ਾਇਦ ਆਪਣੀ ਜ਼ਿਆਦਾ ਸਾਂਝ ਆਪਾਂ ਗੂੜੀ ਸਾਂਝ ਜਿਹੜੀ ਹੈ ਉਹ ਆਪਾਂ ਸ਼ੋਅ ਕਰ ਦਿਆਂਗੇ। ਥੋੜ੍ਹਾ ਜਿਹਾ ਆਪਾਂ ਪਾਸੇ ਨੂੰ ਜਾਵਾਂਗੇ ਅੱਜ ਵਿਸ਼ੇ ਤੋਂ, ਪਰ ਇਹ ਪਿਛਲੀ ਵਾਰੀ ਵੀ ਮਾੜੀ ਜਿਹੀ ਗੱਲ ਚੱਲੀ ਸੀ, ਇਸ ਕਰਕੇ ਅੱਜ ਆਪਾਂ ਥੋੜ੍ਹੀ ਜਿਹੀ ਹੋਰ ਵਧੇਰੇ ਇਹਨੂੰ ਕਰ ਲੈਂਦੇ ਹਾਂ। ਇਕੱਲਾ ਯਾਰੀ ਦੋਸਤੀ ਦੇ ਵਿੱਚ ਨਹੀਂ ਤੁਹਾਨੂੰ ਸਮੱਸਿਆ ਆਉਂਦੀ, ਪਹਿਲੀ ਗੱਲ ਤਾਂ ਇਹ ਸਮੱਸਿਆ ਤੁਹਾਨੂੰ ਹਰ ਇੱਕ ਰਿਲੇਸ਼ਨ ਦੇ ਵਿੱਚ ਆਉਂਦੀ ਹੈ। ਫੋਰ ਐਗਜ਼ਾਮਪਲ ਸੱਸਾਂ, ਮੈਂ ਤਾਂ ਆਪਣੀ ਸੱਸ ਨੂੰ ਆਪਣੀਆਂ ਮਾਵਾਂ ਵਾਂਗੂ ਰੱਖਦੀ ਹਾਂ, ਇਹ ਵੀ ਉਸੇ ਚੀਜ਼ ਦਾ ਹੀ ਉਹ ਆ। ਇੱਕ ਇਨਫਲੂਐਂਸ ਦੇ ਕੇ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਵੀ ਸਾਡਾ ਰਿਲੇਸ਼ਨ ਉਹ ਨਹੀਂ ਆ, ਅਸੀਂ ਤਾਂ ਉਹਦੇ ਤੋਂ ਵੀ ਜ਼ਿਆਦਾ ਬਿਹਤਰ ਹੈ ਨਾ। ਇਹ ਮੇਰੇ ਨਨਾਣ ਨੇ ਪਰ ਅਸੀਂ ਭੈਣਾਂ ਵਾਂਗੂ ਹੀ ਰਹਿੰਦੀਆਂ ਵਾਂ, ਤੁਹਾਨੂੰ ਲੋੜ ਪੈ ਗਈ ਉਸ ਚੀਜ਼ ਨੂੰ ਹੋਰ ਜ਼ਿਆਦਾ ਅਗਲੇ ਨੂੰ ਕਿਸੇ ਥਰਡ ਪਰਸਨ ਨੂੰ ਐਕਸਪਲੇਨ ਕਰਨ ਦੀ ਕਿ ਸਾਡਾ ਰਿਲੇਸ਼ਨ ਉੱਦਾਂ ਦਾ ਨਹੀਂ ਆ, ਅਸੀਂ ਤਾਂ ਹੋਰ ਵੀ ਜ਼ਿਆਦਾ ਇੱਕ ਦੂਸਰਿਆਂ ਕੋਲ। ਹੁਣ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਹਾਂ ਵੀ ਮੇਰਾ ਬੱਚਾ, ਪਰ ਅਸੀਂ ਯਾਰਾਂ ਦੋਸਤਾਂ ਵਾਂਗੂ ਰਹਿੰਦੇ ਹਾਂ ਹੈ ਨਾ, ਇਹ ਮੇਰਾ ਬੇਟਾ ਹੈ ਨਾ, ਪਰ ਅਸੀਂ ਹਮੇਸ਼ਾ ਫਰੈਂਡਸ ਵਾਂਗੂ ਰਹਿੰਦੇ ਹਾਂ, ਆਪਾਂ ਹਰ ਗੱਲ ਇੱਕ ਦੂਸਰੇ ਦੇ ਨਾਲ ਸ਼ੇਅਰ ਕਰੀਦੀ ਹੈ। ਹਰ ਇੱਕ ਰਿਲੇਸ਼ਨ ਦੇ ਵਿੱਚ ਤੁਸੀਂ ਵੇਖੋ ਵੀ ਆਪਾਂ ਇੱਦਾਂ ਦੇ ਵਿੱਚ ਨਾਲ ਐਕਸਟਰਾ ਸ਼ਬਦ ਜੋੜ ਕੇ ਅਤੇ ਆਪਾਂ ਉਸ ਰਿਸ਼ਤੇ ਨੂੰ ਹੋਰ ਜ਼ਿਆਦਾ ਸਟਰੈਂਥ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇੱਥੇ ਦੋ ਤਿੰਨ ਚੀਜ਼ਾਂ ਨੇ। ਪਹਿਲੀ ਗੱਲ ਤਾਂ ਵੀ ਜਿਹੜੇ ਬਹੁਤ ਸਾਰੇ ਸਮਾਜ ਦੇ ਵਿੱਚ ਵਰਤਾਰੇ ਹੋ ਰਹੇ ਹੁੰਦੇ ਆ, ਯਾਰੀ ਦੋਸਤੀ ਨੂੰ ਲੈ ਕੇ, ਨਨਾਣ ਭਰਜਾਈ ਨੂੰ ਲੈ ਕੇ, ਸੱਸ ਨੂੰ ਲੈ ਕੇ, ਪਿਓ ਪੁੱਤ ਨੂੰ ਲੈ ਕੇ, ਭਰਾ ਭਰਾ ਨੂੰ ਲੈ ਕੇ, ਸੋ ਉਹ ਸਾਰੇ ਵਰਤਾਰੇ ਜਿਹੜੇ ਨੇ ਓਵਰਆਲ ਇੱਕ ਸਮਾਜ ਦੇ ਵਿੱਚ ਇਮੇਜ ਬਣਦੀ ਆ ਇੱਕ ਇੱਕ ਇੱਕ ਰਿਸ਼ਤੇ ਨੂੰ ਲੈ ਕੇ ਹੈ ਨਾ। ਉਹਦੇ ਵਿੱਚ ਫਿਰ ਉਹਦਾ ਇੱਕ ਅਲੱਗ ਐਂਗਲ, ਇੱਕ ਅਲੱਗ ਅਕਸ ਸਾਹਮਣੇ ਆਉਂਦਾ ਅਤੇ ਅਸੀਂ ਜਿਹੜਾ ਰਿਸ਼ਤਾ ਹੰਢਾ ਰਹੇ ਹੁੰਦੇ ਹਾਂ ਅਸੀਂ ਉਹਨੂੰ ਉਹਦੇ ਨਾਲੋਂ ਵੱਖਰਾ ਕਰਕੇ ਦੱਸਣਾ ਚਾਹ ਰਹੇ ਹੁੰਦੇ ਹਾਂ। ਦੂਸਰੀ ਚੀਜ਼ ਜਿੱਦਾਂ ਤੁਸੀਂ ਕਿਹਾ ਵਾ ਕਿ ਆਪਾਂ ਉਹਨੂੰ ਸਾਡੀ ਸਾਂਝ ਉਸ ਤੋਂ ਵੀ ਕਿਤੇ ਵੱਧ ਹੁੰਦੀ ਆ ਅਤੇ ਇਸ ਕਰਕੇ ਅਸੀਂ ਅਗਲੇ ਨੂੰ ਇਹ ਦੱਸਣਾ ਚਾਹੁੰਦੇ ਹੁੰਦੇ ਹਾਂ। ਇੱਕ ਤਾਂ ਸੁਣਨ ਵਾਲੇ ਨੂੰ ਦੱਸਣਾ ਚਾਹੁੰਦੇ ਹੁੰਦੇ ਹਾਂ ਵੀ ਅਸੀਂ ਸਿਰਫ ਫਰੈਂਡਸ ਨਹੀਂ ਹਾਂ, ਅਸੀਂ ਉਸ ਤੋਂ ਵੀ ਕਿਤੇ ਵਧੇਰੇ ਹਾਂ। ਦੂਸਰੀ ਗੱਲ, ਅਸੀਂ ਆਪਣੇ ਫਰੈਂਡਸ ਨੂੰ ਪਲੱਸ ਆਪਣੇ ਆਪ ਨੂੰ ਇਹ ਚੀਜ਼ ਦੱਸਣਾ ਚਾਹ ਰਹੇ ਹੁੰਦੇ ਹਾਂ ਵੀ ਤੇਰੀ ਮੇਰੀ ਹੁਣ ਯਾਰੀ ਦੋਸਤੀ ਨਹੀਂ, ਅਸੀਂ ਤਾਂ ਉਹਦੇ ਤੋਂ ਵੀ ਗਾਂਹ ਲੰਘ ਗਏ ਹਾਂ।
1: ਠੀਕ ਆ, ਫੀਲਿੰਗ ਇੱਕ ਇਮੋਸ਼ਨਸ ਹੈ ਨਾ ਉਹ ਤੇ

0: ਹੁਣ ਆਪਾਂ ਇਹ ਵਿਗਾੜੀ ਜਾਂਦੇ ਹਾਂ ਜਿੱਦਾਂ ਜਿੱਦਾਂ ਸਮਾਂ ਅੱਗੇ ਅੱਗੇ ਵਧੀ ਜਾਂਦਾ। ਤੁਸੀਂ ਆਪਣੇ ਮੰਮੀ ਡੈਡੀ ਦੇ ਟਾਈਮ ਦੇ ਵਿੱਚ ਚਲੇ ਜਾਓ ਜਾਂ ਫਿਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਚਲ ਜਾਓ, ਅਤੇ ਸਾਡੀ ਪਹਿਲੀ ਪੀੜ੍ਹੀ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਜਾਂਦਾ ਸੀ ਭਈ ਇਹ ਮੇਰਾ ਦੋਸਤ ਆ, ਕਾਫ਼ੀ ਸੀ ਇੰਨਾ। ਮਤਲਬ ਸੋਚ ਕੇ ਵੇਖਿਓ ਤੁਸੀਂ ਆਪਣੇ ਪੁਰਾਣੇ ਸਮੇਂ 'ਚ ਸੋਚ ਕੇ ਵੇਖਿਓ ਕਿ ਉਹ ਇੰਨਾ ਹੀ ਕਾਫ਼ੀ ਸੀ ਵੀ ਇਹ ਸਾਡੇ ਮੇਰੇ ਦੋਸਤ ਨੇ, ਹੈ ਨਾ। ਅਤੇ ਜਾਂ ਫਿਰ ਇਹਨੂੰ ਇੱਕ ਚੀਜ਼ ਹੋਰ ਜਿਹੜੀ ਆ ਜ਼ਿਆਦਾ ਇਹਨੂੰ ਪੱਕਿਆ ਕਰ ਦਿੰਦੀ ਸੀ, ਇਹ ਮੇਰਾ ਜਿਗਰੀ ਦੋ ਯਾਰ ਹੈ, ਇਹ ਮੇਰਾ ਜਿਗਰੀ ਯਾਰ ਹੈ ਬਾਈ, ਹੈ ਨਾ, ਹਾਂ ਇਹ ਮੇਰਾ ਲੰਗੋਟੀਆ ਯਾਰ ਹੈ, ਹੈ ਨਾ। ਡਿਫਾਈਨਡ, ਇੱਥੇ ਬਿਲਕੁਲ ਇਹ ਤੋਂ ਵੱਧ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਅਸਲ ਦੇ ਵਿੱਚ ਸਾਨੂੰ ਪ੍ਰੋਬਲਮ ਪਤਾ ਕਿਉਂ ਆ ਰਹੀ ਆ ਸਾਡੀ ਪੀੜ੍ਹੀ ਨੂੰ, ਜੋ ਮੈਨੂੰ ਲੱਗਦਾ ਅਸੀਂ ਰਿਸ਼ਤੇ ਜੋੜੇ ਅਸੀਂ ਕਿਉਂਕਿ ਕਈ ਤੁਹਾਨੂੰ ਆਟੋਮੈਟਿਕਲੀ ਸਮਾਜ 'ਚੋਂ ਇਹ ਰਿਸ਼ਤੇ ਮਿਲਦੇ ਨੇ, ਹੈ ਨਾ, ਤੁਸੀਂ ਮਤਲਬ ਇੱਦਾਂ ਹੀ ਅੱਗੇ ਤੋਂ ਅੱਗੇ ਪ੍ਰੋਸੈਸ ਚੱਲਦਾ ਵਾ, ਤੁਹਾਡੇ ਨਾਤੇ ਬਣਦੇ ਨੇ, ਉਹਨਾਂ ਨਾਤਿਆਂ ਨੂੰ ਆਪਾਂ ਨਾਂ ਦੇਣੇ ਹੁੰਦੇ ਆ। ਅਸੀਂ ਰਿਸ਼ਤੇ ਸਮਝੇ ਹੀ ਨਹੀਂ, ਅਸੀਂ ਚੰਗੀ ਤਰ੍ਹਾਂ ਦੇ ਨਾਲ ਨਾ ਸੱਸਾਂ ਦਾ ਰਿਸ਼ਤਾ ਸਮਝਿਆ, ਨਾ ਸੱਸ ਸਹੁਰੇ ਦਾ, ਭੈਣਾਂ ਭਰਾਵਾਂ ਦਾ, ਭਰਾਵਾਂ ਦਾ, ਯਾਰੀ ਦੋਸਤੀ ਦਾ, ਅਤੇ ਚਲੋ ਇਹ ਉਹ ਰਿਸ਼ਤਾ ਵਾ ਜਿਹੜਾ ਤੁਸੀਂ ਆਪ ਜਿੱਦਾਂ ਕਹਿ ਰਹੇ ਹੋ ਵੀ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਵੀ ਖੂਨ ਦੇ ਰਿਸ਼ਤਾ ਨਾ ਹੋ ਕੇ ਵੀ ਇਹ ਸਭ ਤੋਂ ਕਈ ਵਾਰੀ ਕਰੀਬੀ ਰਿਸ਼ਤਾ ਹੁੰਦਾ ਵਾ, ਅਤੇ ਇਹ ਉਹ ਰਿਸ਼ਤਾ। ਸੋ ਆਪਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਉਸ ਤਰੀਕੇ ਦੇ ਨਾਲ ਨਹੀਂ ਸਮਝਿਆ ਜਿੱਦਾਂ ਸਾਨੂੰ ਸਮਝ ਲੈਣਾ ਚਾਹੀਦਾ। ਇਹੀ ਉਹ ਆਪਣੇ ਆਪ ਹੀ ਕੁਦਰਤ ਨੇ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਪਾਈਆਂ ਨੇ ਉਹਦੀ ਉਸੇ ਸਮਝ ਬੂਝ ਦੇ ਨਾਲ ਆਪਾਂ ਉਹ ਸਾਰੇ ਰਿਸ਼ਤੇ ਨਾਤੇ ਜਿਹੜੇ ਆ ਉਹਨਾਂ ਨੂੰ ਆਪਾਂ ਪਰੇ ਨਹੀਂ ਰਹਿ ਸਕਦੇ ਆਪਾਂ ਇਹਨਾਂ ਤੋਂ। ਇਹ ਉਹ ਵਾਲਾ ਕੰਮ ਆ ਜਿੱਦਾਂ ਕਿ ਸਾਹ ਲੈਣਾ
1: ਜੀ,
0: ਹੈ ਨਾ, ਜਿੱਦਾਂ ਕਿ ਭੁੱਖ ਲੱਗਣੀ ਬੰਦੇ ਨੂੰ, ਹੈ ਨਾ। ਸੋ ਇਹ ਕੋਈ ਨਹੀਂ ਸਿਖਾਉਂਦਾ ਤੁਹਾਨੂੰ, ਰੋਣਾ ਹੱਸਣਾ, ਹੈ ਨਾ, ਇਹ ਉੱਦਾਂ ਦੇ ਰਿਸ਼ਤੇ ਜੁੜਨੇ ਵੀ ਯਾਰੀ ਦੋਸਤੀ ਬਣਨੀ ਇਹ ਵੀ ਉੱਦਾਂ ਦਾ ਇੱਕ ਪ੍ਰੋਸੈਸ ਆ। ਤੁਸੀਂ ਜਿੰਨਾ ਮਰਜ਼ੀ ਤੁਸੀਂ ਪਰੇ ਰਹੋ ਕਿਸੇ ਦਾ, ਇੱਕ ਭਾਵੇਂ ਇੱਕ ਹੀ ਯਾਰ ਹੋਵੇ, ਹਾਂ ਭਾਵੇਂ ਕਿਸੇ ਦੇ ਬਹੁਤ ਜ਼ਿਆਦਾ ਹੋਣ, ਪਰ ਤੁਹਾਡੀ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਆ ਇੱਕ ਦੂਸਰੇ ਦੇ ਨਾਲ, ਤੁਹਾਡੀਆਂ ਜਿਹੜੀਆਂ ਸਾਂਝਾਂ ਨੇ ਉਹ ਚਾਹੇ ਲੋੜਾਂ ਦੀਆਂ ਨੇ, ਚਾਹੇ ਉਹ ਤੁਹਾਡੀ ਅਟਰੈਕਸ਼ਨ ਆ, ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਮਤਲਬ ਤੁਸੀਂ ਇੱਕ ਰਿਸ਼ਤੇ 'ਚ ਪਰੋਚੀ ਜਾਣਾ। ਸੋ ਹੋ ਸਕਦਾ ਮੈਂ ਗਲਤ ਹੋਵਾਂ ਇਸ ਚੀਜ਼ ਦੇ ਵਿੱਚ, ਪਰ ਮੈਨੂੰ ਲੱਗਦਾ ਆਪਾਂ ਨਾ ਇਸ ਕਰਕੇ ਸਾਨੂੰ ਐਕਸਟਰਾ ਐਕਸਪਲੇਨੇਸ਼ਨਸ ਦੇਣੀਆਂ ਪੈਂਦੀਆਂ ਨੇ ਕਿਉਂਕਿ ਆਪਾਂ ਰਿਸ਼ਤਿਆਂ ਦੇ ਅਸਲ ਮਾਇਨੇ ਨਹੀਂ ਸਮਝੇ। ਤੁਸੀਂ ਕਿਸੇ ਦਿਨ ਨਾ ਜਿੰਨੇ ਵੀ ਆਪਾਂ ਸੁਣ ਰਹੇ ਹਾਂ ਅਤੇ ਕਿਸੇ ਦਿਨ ਸਿਰਫ ਤੁਸੀਂ ਮਤਲਬ ਆਪਾਂ ਉੱਤੋਂ ਆਪਾਂ ਕਰ ਜਾਂਦੇ ਹਾਂ, ਆਪਾਂ ਮੰਨ ਲਓ ਅੱਜ ਫਿਰ ਆਪਾਂ ਯਾਰੀ ਦੋਸਤੀ ਦੀ ਗੱਲ ਕਰਨ ਬਹਿ ਗਏ ਹਾਂ, ਇਸ ਤੋਂ ਪਹਿਲਾਂ ਵੀ ਆਪਾਂ ਕੀਤੀਆਂ, ਤੁਸੀਂ ਕਰ ਦਿੰਦੇ ਹੋ, ਪਰ ਤੁਸੀਂ ਜਿੱਦਣ ਕਿਤੇ ਸਮਾਂ ਮਿਲੂ, ਜਿੱਦਣ ਕਿਤੇ ਤੁਹਾਡੀ ਹੋਊਗਾ ਨਾ ਤੁਹਾਡੇ ਕੋਲ ਟਾਈਮ ਜਾਂ ਕੋਈ ਯਾਰ ਦੋਸਤ ਪੁਰਾਣਾ ਕੋਈ ਧਿਆਨ 'ਚ ਆਊਗਾ ਤਾਂ ਉਹਨੂੰ ਬਹੁਤ ਜ਼ਿਆਦਾ ਸੋਚਿਓ ਉਹਦੇ ਬਾਰੇ, ਫਿਰ ਤੁਹਾਨੂੰ ਸਮਝ ਆਊਗਾ ਵੀ ਉਹ ਅਸਲ ਦੇ ਵਿੱਚ ਹੈ ਕੀ ਹੀ। ਮੈਨੂੰ ਲੱਗਦਾ ਵੀ ਜੇ ਆਪਾਂ ਰਿਸ਼ਤਿਆਂ ਨੂੰ ਜਾਂ ਅਸੀਂ ਸਮਝ ਲਈਏ ਨਾ ਚੰਗੀ ਤਰ੍ਹਾਂ ਦੇ ਨਾਲ, ਫਿਰ ਸਿਰਫ ਦੋਸਤ ਕਹਿਣ ਦੇ ਨਾਲ ਵੀ ਬਹੁਤ ਕੁਛ ਹੋ ਜਾਂਦਾ। ਇੱਕ ਲਾਸਟ ਪੁਆਇੰਟ ਇਹ ਆ, ਕਿਉਂਕਿ ਆਪਾਂ ਅੱਜ ਕੱਲ੍ਹ ਕੁਛ ਹੋਰ ਕਰ ਰਹੇ ਹਾਂ ਅਤੇ ਜੇ ਕਿਸੇ ਦਾ ਦਿਲਚਸਪੀ ਹੋਊਗੀ ਕੋਈ ਇਹਦੇ 'ਚ ਐਡ ਔਨ ਕਰਨਾ ਚਾਹੋ ਕੋਈ, ਮੈਂ ਗਲਤ ਕਹਿ ਰਿਹਾ ਵਾਂ, ਤੁਸੀਂ ਕੀ ਸਮਝਦੇ ਹੋ, ਤੁਸੀਂ ਉਹਦੇ 'ਚ ਆ ਕੇ ਕਰ ਸਕਦੇ ਹੋ ਐਨੀ ਟਾਈਮ, ਕਿਉਂਕਿ ਇਹ ਜਦੋਂ ਤੁਸੀਂ ਸੋਚੋਗੇ ਤਾਂ ਤੁਹਾਨੂੰ ਇਹ ਮਹਿਸੂਸ ਹੋਊਗਾ ਵੀ ਇਹ ਰਿਸ਼ਤੇ ਖਾਸ ਤੌਰ ਦੇ ਉੱਤੇ ਸਾਡੇ ਲਈ ਸਮਝਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜੇ ਆਪਾਂ ਨਹੀਂ ਸਮਝਾਂਗੇ ਤਾਂ ਅਸੀਂ ਗਾਂਹ ਨਹੀਂ ਦੱਸ ਪਾਵਾਂਗੇ, ਹੈ ਨਾ। ਹੁਣ ਲਾਸਟ ਚੀਜ਼ ਮੈਨੂੰ ਇਹ ਵੀ ਲੱਗਦੀ ਆ ਵੀ ਆਪਾਂ ਇਸ ਕਰਕੇ ਜਸ ਜੀ ਜ਼ੋਰ ਪਾ ਕੇ ਹੋਰ ਐਕਸਟਰਾ ਦੱਸਦੇ ਹਾਂ ਉਸ ਰਿਸ਼ਤੇ ਦੇ ਬਾਰੇ, ਕਿਉਂਕਿ ਉਸ ਜਿਹੜਾ ਇੱਕ ਸਿਰਫ ਮੰਨ ਲਓ ਫਰੈਂਡ ਕਹਿ ਦੇਣਾ ਜਾਂ ਕਿਸੇ ਦੇ ਨਾਲ ਸਿਰਫ ਉਹਨਾਂ ਕੋਲ ਰਿਸ਼ਤਾ ਜਿਹੜਾ ਉਹ ਦੱਸਣਾ, ਹੈ ਨਾ, ਅਤੇ ਉਹ ਵੀ ਆਪਾਂ ਪ੍ਰੋਪਰ ਨਹੀਂ ਆਪਾਂ ਸਮਝਦੇ, ਕਿਉਂਕਿ ਆਪਾਂ ਥਾਂ ਥਾਂ 'ਤੇ ਇਹ ਕਿਹਾ ਹੁੰਦਾ ਵਾ ਵੀ ਆ ਵੀ ਮੇਰਾ ਫਰੈਂਡ ਅਤੇ ਆ ਵੀ ਮੇਰਾ ਫਰੈਂਡ ਅਤੇ ਆ ਵੀ ਮੇਰੀ ਸਹੇਲੀ ਅਤੇ ਆ ਵੀ ਮੇਰੀ ਸਹੇਲੀ, ਹਰ ਕੋਈ ਦੋਸਤ ਨਹੀਂ ਹੋ ਸਕਦਾ।
1: ਉਹ ਤਾਂ ਹੈ,
0: ਇਸ ਮੰਨ ਲਓ ਤੁਹਾਡੇ ਕੋਲ ਦਸ ਸਾਂਝਾਂ ਨੇ ਇੱਦਾਂ ਦੀਆਂ, ਹੈ ਨਾ, ਦਸਾਂ ਦੇ ਵਿੱਚੋਂ ਦੋ ਤੁਹਾਡੀਆਂ ਖਾਸ ਨੇ, ਹੈ ਨਾ, ਬਾਕੀ ਤੁਸੀਂ ਹਰ ਇੱਕ ਨੂੰ ਇੱਦਾਂ ਹੀ ਮਿਲਾਈ ਜਾਂਦੇ ਹੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਆ ਜੀ ਆ ਮਿਲੋ ਜੀ ਆ ਮੇਰਾ ਦੋਸਤ ਆ, ਆ ਮਿਲੋ ਜੀ ਇਹ ਮੇਰੀ ਸਹੇਲੀ ਆ, ਦੈਨ ਯੂ ਕੰਫਿਊਜ਼ਡ। ਜਦੋਂ ਤੁਸੀਂ ਆਉਂਦੇ ਹੋ ਨੌਵੇਂ 'ਤੇ ਦਸਵੇਂ 'ਤੇ, ਫਿਰ ਤੁਸੀਂ ਕੰਫਿਊਜ਼ ਹੁੰਦੇ ਹੋ ਵੀ ਇਹ ਤਾਂ ਬਾਕੀ ਅੱਠਾਂ ਦੇ ਨਾਲੋਂ ਖਾਸ ਆ, ਹੁਣ ਇਹਨੂੰ ਮੈਂ ਕੀ ਕਹਾਂ, ਫਿਰ ਉੱਥੇ ਤੁਸੀਂ ਭਰਾ ਨਾਲ ਲਾ ਦਿੰਦੇ ਹੋ, ਫਿਰ ਉੱਥੇ ਤੁਸੀਂ ਨਾਲ ਸਹੇਲੀ ਲਾ ਦਿੰਦੇ ਵੀ ਇਹ ਮੇਰੀ ਹੈ ਤਾਂ ਸਹੇਲੀ ਪਰ ਇਹ ਮੇਰੀ ਭੈਣਾਂ ਵਰਗੀ ਸਹੇਲੀ, ਫਿਰ ਤੁਹਾਡੀ ਭੈਣ ਕਿੱਥੇ ਗਈ। ਮਤਲਬ ਸਵਾਲ ਇਹ ਆ ਵੀ ਫਿਰ ਜਿਹੜਾ ਇੱਕ ਭੈਣ ਸ਼ਬਦ ਆ, ਇੱਕ ਉਹ ਰਿਸ਼ਤਾ ਵਾ

0: ਉਹ ਫਿਰ ਕਿੱਥੇ ਆ, ਹੈ ਨਾ? ਉਹ ਉਹ ਜਿਹੜੀ ਹੁਣ ਮੰਨ ਲਓ ਇੱਥੇ ਪਤਾ ਕੀ ਮੈਂ ਜ਼ਿਆਦਾ ਕਿੱਥੇ ਮਹਿਸੂਸ ਕਰਦਾ ਵੀ ਗਲਤ ਸਾਡੇ ਕੋਲ ਗਲਤੀ ਹੁੰਦੀ ਆ, ਫੋਰ ਐਗਜ਼ਾਮਪਲ ਤੁਸੀਂ ਸੋਚ ਕੇ ਵੇਖਿਓ ਤੁਹਾਡੀ ਭੈਣ ਵੀ ਲਾਗੇ ਖਲੋਤੀ ਆ ਅਤੇ ਤੁਸੀਂ ਆਪਣੇ ਫਰੈਂਡ ਨੂੰ ਕਿਹਾ ਵੀ ਇਹ ਮੇਰੀ ਸਹੇਲੀ ਆ, ਨਹੀਂ ਸਹੇਲੀ ਨਾਲੋਂ ਵੀ ਵੱਧ ਕੇ ਇਹ ਮੇਰੀ ਭੈਣਾਂ ਵਰਗੀ ਆ, ਫਿਰ ਭੈਣ ਨੂੰ ਤੁਸੀਂ ਹੋਰ ਵਜਨ ਦੇਣ ਦੇ ਲਈ ਉਹਨੂੰ ਕੀ ਕਹੋਗੇ? ਫਿਰ ਬੰਦਾ ਗਾਂ ਦੀ ਗਾਂ, ਮਤਲਬ ਜਦੋਂ ਤੁਸੀਂ ਪੈਰਲਰ ਕਿਤੇ ਇਸ ਸਿਚੁਏਸ਼ਨ 'ਚ ਫਸਦੇ ਹੋ ਨਾ, ਅਤੇ ਫਿਰ ਤੁਹਾਨੂੰ ਪਤਾ ਲੱਗਦਾ ਤੁਸੀਂ ਕੁਛ ਨਹੀਂ ਕਹੋਗੇ, ਤੁਸੀਂ ਫਲੋ ਫਲੋ ਦੇ ਵਿੱਚ ਕਹਿ ਦਿੱਤਾ, ਪਰ ਤੁਸੀਂ ਲਾਗੇ ਉਹਦੇ ਵੱਲ ਧਿਆਨ ਮਾਰੋਗੇ, ਡਿਪੈਂਡ ਕਰਦਾ ਉਹਦਾ ਕਿੱਦਾਂ ਦਾ ਨੇਚਰ ਆ, ਤੁਸੀਂ ਉਹਨੂੰ ਵੀ ਇੱਕ ਕੁਐਸਚਨ ਮਾਰਕ ਦੇ ਦਿੱਤਾ ਵੀ ਅੱਛਾ ਹੁਣ ਇਹ ਭੈਣ ਆ ਮੈਂ ਕੀ ਹਾਂ, ਹੈ ਨਾ?
1: ਨਹੀਂ ਮੈਨੂੰ ਇੱਦਾਂ ਲੱਗਦਾ ਫਰੈਂਕਲੀ ਭੈਣਾਂ 'ਚ ਇਹ ਚੀਜ਼ ਨਹੀਂ ਆਉਂਦੀ ਇੰਨੀ ਸੋਚ, ਉਹ ਰਿਸ਼ਤੇ ਮੈਨੂੰ ਪਤਾ ਨਹੀਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜਿਹੜੀ ਦਿੱਤੀ ਨਾ, ਉਹ ਬੋਂਡਿੰਗ ਇੱਕ ਇੱਕ ਸਾਲ ਦੇ ਵਿੱਚ ਨਹੀਂ ਹੁੰਦੀ, ਹੈ ਨਾ? ਕਿੰਨੇ ਸਾਲ ਤੋਂ ਤੁਸੀਂ ਜਾਣਦੇ ਜਾਣਦੇ ਉਹ, ਫਿਰ ਕਈ ਵਾਰੀ ਤਾਂ ਇੱਦਾਂ ਹੋ ਜਾਂਦਾ ਕਿ ਉਹਨਾਂ ਦੀ ਫੈਮਿਲੀ ਦੇ ਰਿਸ਼ਤੇਦਾਰ ਅਤੇ ਤੁਹਾਡੇ ਆਪਣੇ ਰਿਸ਼ਤੇਦਾਰ ਉਹ ਵੀ ਆਪਸ 'ਚ ਵਿਚਰਨਾ ਸ਼ੁਰੂ ਕਰ ਦਿੰਦੇ, ਕਿਉਂਕਿ ਕਈ ਵਾਰੀ ਉਹ ਵੀ ਆਏ ਹੁੰਦੇ, ਕਈ ਵਾਰੀ ਤੁਹਾਡੇ ਵੀ ਆਏ ਹੁੰਦੇ ਮਿਲਣਾ ਰਲਣਾ ਮਿਲਣਾ ਉਸ ਵੇ 'ਚ। ਮੈਨੂੰ ਲੱਗਦਾ ਜਿੰਨਾ ਆਪਾਂ ਖਿੱਚਾਂਗੇ ਅਤੇ ਗੱਲ ਖਿੱਚਦੀ ਹੈ, ਹੈ ਨਾ? ਠੀਕ ਹੈ ਦੋਸਤ ਹੈ ਫਰੈਂਡਸ ਭੈਣਾਂ ਹੈ ਉਹ ਹੈ, ਮਤਲਬ ਗੱਲ ਉੱਥੇ ਹੀ ਸਿਰਦਰਦੀ ਬਣ ਜਾਂਦੀ ਜਦੋਂ ਆਪਾਂ ਬਹੁਤ ਜ਼ਿਆਦਾ ਓਵਰ ਖਿੱਚਦੇ ਹਾਂ ਗੱਲਾਂ ਨੂੰ। ਇੱਕ ਇਮੋਸ਼ਨਸ ਹੈ, ਇਮੋਸ਼ਨ ਫੀਲਿੰਗ ਤੁਹਾਨੂੰ ਆਈ ਕਿ ਹਾਂ ਕਿ ਮੈਨੂੰ ਤਾਂ ਲੱਗਦਾ ਕਿ ਆਪਣਾ ਜਿਹੜਾ ਰਿਸ਼ਤਾ ਹੈ ਉਹ ਦੋਸਤੀ ਤੋਂ ਉੱਪਰ ਹੈ, ਅਤੇ ਦੋਸਤੀ ਤੋਂ ਉੱਪਰ ਕੀ ਹੈ, ਭੈਣਾਂ ਦਾ ਹੀ ਰਿਸ਼ਤਾ ਹੋਇਆ ਉਸ ਵਿੱਚ।
0: ਮਤਲਬ ਹੋਪਫੁਲੀ ਮੈਂ ਆਪਣਾ ਪੁਆਇੰਟ ਰੱਖ ਦਿੱਤਾ, ਆਪਾਂ ਹਮੇਸ਼ਾ ਆਪਾਂ ਉਸ ਚੀਜ਼ ਨੂੰ ਜਿਹੜਾ ਵਾ ਉਹ ਹੋਰ ਵਜਨ ਦੇਣ ਦੇ ਲਈ ਆਪਾਂ ਇਹ ਚੀਜ਼ਾਂ ਲਾਉਂਦੇ ਹਾਂ, ਪਰ ਮੇਰਾ ਮੇਰਾ ਮੇਰਾ ਮੇਰਾ ਪੁਆਇੰਟ ਇਹ ਆ ਵੀ ਲੋੜ ਕਿਉਂ ਪੈਂਦੀ ਸਾਨੂੰ? ਤੁਸੀਂ ਕਦੀ ਇਹ ਸੋਚੋ ਵੀ ਸਾਨੂੰ ਲੋੜ ਕਿਉਂ ਪੈਂਦੀ ਇਸ ਚੀਜ਼ ਦੀ, ਹੈ ਨਾ? ਸਾਨੂੰ ਇਹ ਹੁਣ ਜਿੱਦਾਂ ਤੁਸੀਂ ਇੱਕ ਗੱਲ ਕਹੀ ਆ ਵੀ ਲੋੜ ਨਹੀਂ ਹੁੰਦੀ ਭੈਣਾਂ ਭੈਣਾਂ ਦੇ ਵਿੱਚ ਉਹ ਚੀਜ਼ ਐਕਸਪਲੇਨ ਕਰਨ ਦੀ, ਜੀ ਮਤਲਬ ਇਹ ਚੀਜ਼ਾਂ ਨੇ ਕਹਿਣ ਦੀਆਂ, ਕਿਉਂਕਿ ਰੇਡੀਓ 'ਤੇ ਸ਼ਾਇਦ ਮੈਨੂੰ ਲੱਗਦਾ ਵੀ ਸਭ ਤੋਂ ਇੰਪੋਰਟੈਂਟ ਕਨਵਰਸੇਸ਼ਨਸ ਉਹੀ ਨੇ ਜਿਹੜੀਆਂ ਮੈਂ ਮਤਲਬ ਪਿਛਲੇ ਇੰਨੇ ਸਮੇਂ ਦੀਆਂ ਮੈਂ ਵੇਖ ਰਿਹਾ ਜਿਹੜੀਆਂ ਆਪਾਂ ਆਊਟ ਆਫ ਬੋਕਸ ਜਾ ਕੇ ਕਰਦੇ ਹਾਂ। ਆਪਾਂ ਭੈਣ ਸਾਹਮਣੇ ਬੈਠੀ ਹੋਵੇ ਤੁਸੀਂ ਉੱਥੇ ਨਹੀਂ ਕਰ ਸਕਦੇ ਗੱਲਾਂ, ਤੁਹਾਡੇ ਯਾਰ ਦੋਸਤ ਸਾਹਮਣੇ ਬੈਠੇ ਹੋਣ ਤੁਸੀਂ ਦਸਾਂ ਬੰਦਿਆਂ 'ਚ ਬਹਿ ਕੇ ਉਹ ਨਹੀਂ ਗੱਲਾਂ ਕਰ ਸਕਦੇ, ਤੁਸੀਂ ਆਪਣੇ ਪਰਿਵਾਰ 'ਚ ਜਿਹੜੀ ਗੱਲ ਕਰ ਸਕਦੇ ਉਹ ਬਹਿ ਕੇ ਉਹ 100% ਸਹੀ ਨਹੀਂ ਹੁੰਦੀ। ਕਈ ਵਾਰੀ ਅਸੀਂ ਉੱਥੇ ਹਮੇਸ਼ਾ ਲੋਕ ਲੱਜ ਫਲਾਂ ਟੀਂਗ ਜੇ ਉਹ ਸਭ ਕੁਛ ਆਪਾਂ ਫਿਲਟਰ ਲਾ ਲਾ ਕੇ ਹੀ ਆਪਾਂ ਕਰਦੇ ਹਾਂ, ਪਰ ਇੱਥੇ ਇਹ ਆ ਕਿ ਤੁਸੀਂ ਇੱਕ ਓਵਰਆਲ ਗੱਲ ਕਰ ਸਕਦੇ ਹੁੰਦੇ ਹੋ ਵੀ ਜਿਹਦੇ ਜਿੱਥੇ ਜਿਹੜੀ ਜਿਹਨੂੰ ਸਮਝ ਆ ਜਾਵੇ ਉਹ ਉਹਦੇ ਵਿੱਚੋਂ ਆਪਣੀ ਕੱਢ ਲੈਂਦਾ। ਸੱਚਾਈ ਪਤਾ ਕੀ ਹੈ, ਜਿੱਦਾਂ ਤੁਸੀਂ ਇਹ ਕਿਹਾ ਵੀ ਭੈਣਾਂ ਭੈਣਾਂ ਦਾ ਪਿਆਰ ਨੂੰ ਐਕਸਪਲੇਨ ਨਹੀਂ ਹੁੰਦੀ, ਉਹ ਸਮਝਦੇ ਤੁਹਾਨੂੰ ਬਹੁਤ ਜ਼ਿਆਦਾ। ਮੈਂ ਭਰਾ ਵੀ ਵਿੱਚ ਲਾ ਲੈਂਦਾ, ਹੈ ਨਾ, ਭਰਾਵਾਂ ਭਰਾਵਾਂ ਨੂੰ ਲੋੜ ਨਹੀਂ ਹੁੰਦੀ,
1: ਹੈ ਨਾ?
0: ਈਵਨ ਮੈਂ ਹੋਰ ਗਾਂ ਚਲ ਜਾਂਦਾ ਵਾਂ, ਮਾਂ ਧੀ ਦੇ ਰਿਸ਼ਤੇ ਨੂੰ ਲੋੜ ਨਹੀਂ ਹੁੰਦੀ, ਉਹ ਇੱਕ ਦੂਸਰੇ ਨੂੰ ਬਹੁਤ ਵਧੀਆ ਅੰਡਰਸਟੈਂਡ ਕਰਦੇ ਆ, ਹੈ ਨਾ? ਉਹਨਾਂ ਨੂੰ ਐਡੀ ਛੇਤੀ ਨਹੀਂ ਉਹ ਇੱਕ ਦੂਸਰੇ ਬਾਰੇ ਇੱਦਾਂ ਦਾ ਸੋਚਣਗੇ, ਹੈ ਨਾ? ਪਰ ਸੱਚ ਇਹ ਆ ਵੀ ਇਹੋ ਹੀ ਉਹ ਰਿਸ਼ਤੇ ਨੇ ਜਿਨ੍ਹਾਂ 'ਚ ਫਰਿਕਸ਼ਨਾਂ ਹੁੰਦੀਆਂ। ਤੁਸੀਂ ਕਿੱਦਾਂ ਕਹੋਗੇ ਵੀ ਨਹੀਂ ਇਹ ਬਹੁਤ ਰਿਸ਼ਤੇ ਉਹ ਨੇ ਜਿਹੜੀਆਂ ਛੋਟੀ ਜਿਹੀ ਗੱਲ ਕਰਕੇ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਆਉਂਦਾ? ਮੈਂ ਮੰਨਦਾ ਸਭ ਤੋਂ ਵੱਧ ਆਉਂਦਾ ਹੀ ਇਹਨਾਂ ਦੇ ਮਨ 'ਚ,
1: ਕਈ ਵਾਰੀ
0: ਮੰਨਦਾ ਨਹੀਂ ਮੈਂ ਹੈਗਾ ਵਾ, ਪਰ ਆਪਾਂ ਇਹਦੇ ਉੱਤੇ ਹਮੇਸ਼ਾ ਪਰਦਾ ਪਾ ਕੇ ਚੱਲਦੇ ਹਾਂ, ਕਿਉਂਕਿ ਜਿੰਨਾ ਸਾਡੇ ਕਲੋਜ਼ ਆ ਇਹਦੇ 'ਚ ਕੁਛ ਗਲਤ ਨਹੀਂ ਆ। ਸੱਚਾਈ ਹੈ ਵੀ ਜਿੰਨਾ ਕੋਈ ਸਾਡੇ ਕਲੋਜ਼ ਆ, ਜਿੰਨੀ ਵੱਧ ਸਾਡੇ 'ਤੇ ਕੋਈ ਦਾਅਵੇਦਾਰੀ ਜਤਾਉਂਦਾ ਵਾ ਰੱਖਦਾ ਵਾ, ਉਹਨੂੰ ਓਨਾ ਹੀ ਸਾਨੂੰ ਸਾਂਭ ਕੇ ਰੱਖਣਾ ਪੈਂਦਾ, ਓਨਾ ਹੀ ਸਾਨੂੰ ਉਸ ਤਰੀਕੇ ਨਾਲ ਵਿਚਰਨਾ ਪੈਂਦਾ। ਸੋ ਖੈਰ ਫਿਰ ਆਪਾਂ ਯਾਰੀ ਦੋਸਤੀ ਤੱਕ ਆਪਾਂ ਰਹਿੰਦੇ ਹਾਂ, ਅਤੇ ਇਹ ਸਾਰੇ ਫਾਰਮੂਲੇ ਜਿਹੜੇ ਨੇ ਇਹ ਹੁਣ ਤੁਸੀਂ ਯਾਰੀ ਦੋਸਤੀ ਦੇ ਵਿੱਚ, ਬਾਕੀ ਆਪਾਂ ਰਿਸ਼ਤੇ ਬਾਹਰ ਕੱਢ ਦਿੰਦੇ ਹਾਂ, ਕਿਉਂਕਿ ਉਹ ਸਿਰਫ ਆਪਾਂ ਉਸ ਨੂੰ ਸ਼ਾਇਦ ਮੈਂ ਆਪਣਾ ਪੁਆਇੰਟ ਸਮਝਣ ਸਮਝਾਉਣ ਦੇ ਲਈ ਉਹਨੂੰ ਵਾਈਡਰ ਖੜਨਾ ਬਹੁਤ ਜ਼ਰੂਰੀ ਸੀ, ਕਿਉਂਕਿ ਆਪਾਂ ਉਸ ਤੋਂ ਅਗਲੀ ਗ੍ਰੈਵਿਟੀ ਦੇ ਉੱਤੇ ਚੱਲ ਗਏ। ਮੰਨ ਲਓ ਜੇ ਕੋਈ ਦੋਸਤ ਆ ਅਤੇ ਦੋਸਤ ਤੋਂ ਅੱਗੇ ਲਈ ਕੀ ਹੁੰਦਾ ਵਾ ਭਰਾ, ਪਹਿਲੀਆਂ 'ਚ ਇੱਕ ਟਰਮ ਹੁੰਦੀ ਸੀ ਪੱਗ ਵੱਟ ਭਰਾ, ਤੁਸੀਂ ਸੁਣੀ ਹੋਊਗੀ, ਤੁਸੀਂ ਪੱਗਾਂ 'ਚ ਫਿਲਮਾਂ 'ਚ ਅੱਜ ਕੱਲ੍ਹ ਵੀ ਆਮ ਹੀ ਆਉਂਦਾ ਵਾ ਪੱਗ ਵੱਟ ਭਰਾ ਕੀ ਸੀ ਵੀ ਮਤਲਬ ਮਾਂ ਜੰਮਿਆ ਤਾਂ ਨਹੀਂ ਦੋਸਤ, ਪਰ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੋਸਤ ਤੋਂ ਅਗਲੀ ਵੀ ਉਹ ਭਰਾ ਹੋ ਗਿਆ ਅਤੇ ਤੁਸੀਂ ਪੱਗ ਵਟਾ ਲਈ ਦੋਵਾਂ ਨੇ, ਹੈ ਨਾ? ਸੋ ਉਹਨੂੰ ਉਸ ਕੈਟੇਗਰੀ 'ਚ ਰੱਖਿਆ ਜਾਂਦਾ ਸੀ ਵੀ ਮਤਲਬ ਭਰਾ ਜਿੱਦਾਂ ਤੁਸੀਂ ਕਹਿ ਰਹੇ ਉਹ ਇਸ ਤਰੀਕੇ ਦੇ ਨਾਲ ਜੇ ਆਪਾਂ ਕਵਾਂਗੇ ਤਾਂ ਤੁਹਾਡੀ ਉਹ ਚੁੰਨੀ ਵੱਟ ਸਹੇਲੀ ਟਾਈਪ ਹੈ ਨਾ। ਤੇ ਜਿਹੜੇ ਪੁਰਾਣੇ ਸੀ ਨਾ ਰਿਸ਼ਤੇ ਵੇਖੋ ਮੈਂ ਮਤਲਬ ਇਸ ਜਿਹਦੇ ਵਿੱਚ ਕੋਈ ਪਲੀਜ਼ ਮਾਇੰਡ ਨਾ ਕਰੇ ਪਰ ਪੁਰਾਣਾ ਜਿਹੜਾ ਸਾਡਾ ਸਿਸਟਮ ਸੀ ਨਾ ਉਹਦੇ ਵਿੱਚ ਸ਼ਬਦਾਂ ਦੀ ਚੋਣ ਬੜੀ ਸੋਚ ਸਮਝ ਕੇ ਹੁੰਦੀ ਸੀ ਈਵਨ ਰਿਸ਼ਤਿਆਂ ਨੂੰ ਵੀ ਲੈ ਕੇ। ਆਪਾਂ ਕਿਸੇ ਇੱਕ ਚੀਜ਼ ਦੀ ਰਿਪਲੇਸਮੈਂਟ ਕਿਸੇ ਦੂਸਰੇ ਦੇ ਨਾਲ ਬੜੀ ਔਖੀ ਕਰ ਸਕਦੇ ਹਾਂ ਖਾਸ ਤੌਰ ਦੇ ਉੱਤੇ ਸ਼ਬਦਾਂ ਦੀ ਮਤਲਬ ਇੰਨਾ ਜਿਹਾ ਵੀ ਸ਼ਬਦ ਇੱਧਰ ਹੋਵੇ ਨਾ ਅਤੇ ਕਈ ਵਾਰੀ ਉਹਦੇ ਉਹਦੀ ਬਿਲਕੁਲ ਸੈਂਸ ਹੀ ਬਦਲ ਜਾਂਦੀ ਆ ਹੈ ਨਾ। ਵੀ ਮੰਨ ਲਓ ਆਪਾਂ ਕਿਸੇ ਨੂੰ ਕਹਿਤਾ ਵੀ ਆਓ ਇਹ ਮੇਰਾ ਭਰਾ ਹੈ ਨਾ ਅਤੇ ਟੈਕਨੀਕਲੀ ਮੰਨ ਲਓ ਤੁਹਾਡਾ ਦੋਸਤ ਹੈ ਤੁਸੀਂ ਕਹਿਤਾ ਵੀ ਭਰਾ ਮਤਲਬ ਇਹੋ ਜੇ ਆਪਾਂ ਪਿੱਛੇ ਜਾ ਕੇ ਕਹਿਣਾ ਹੋਵੇ ਤਾਂ ਆਪਾਂ ਕੀ ਕਹਿੰਦੇ ਸੀ ਇਹ ਮੇਰਾ ਜਿਗਰੀ ਯਾਰ ਹੈ ਨਾ ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਮੇਰਾ ਪੱਗ ਵੱਟ ਭਰਾ ਹੈ ਨਾ ਬਸ ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਉੱਥੇ ਫਿਰ ਕੀ ਆ ਜਦੋਂ ਆਪਾਂ ਇਹ ਸਿਰਫ ਇਹ ਕਹਿੰਦੇ ਫੋਰ ਤੁਸੀਂ ਮਤਲਬ ਇਹ ਕਹਿਣ ਦਾ ਮਤਲਬ ਸਿਰਫ ਇੰਨਾ ਕਿਹਾ ਵੀ ਤੁਸੀਂ ਮੰਨ ਲਓ ਜਦੋਂ ਆਪਾਂ ਕਿਸੇ ਨੂੰ ਸਿਰਫ ਇੰਨਾ ਕਵਾਂਗੇ ਵੀ ਇਹ ਮੇਰਾ ਭਰਾ ਹੈ ਨਾ ਮੈਂ ਸਹੇਲੀ ਨੂੰ ਹੁਣ ਕਹਿ ਰਿਹਾ ਇਹ ਮੇਰਾ ਭਰਾ ਜਿਹੜਾ ਸੁਣਨ ਵਾਲਾ ਵਾ ਉਹਦੇ ਲਈ ਕੰਫਿਊਜ਼ਨ ਹੈ ਇਹ ਚੀਜ਼ ਉਹਦੇ ਲਈ ਕੰਫਿਊਜ਼ਨ ਇੱਕ ਸ਼ਬਦ ਨੇ ਉਹਦੇ ਲਈ ਕੰਫਿਊਜ਼ਨ ਕ੍ਰੀਏਟ ਕਰ ਦਿੱਤੇ ਵੀ ਅੱਛਾ ਫਿਰ ਉਹ ਅਗਲੇ ਜਾਂ ਤਾਂ ਉਹ ਪੁੱਛੂਗਾ ਕੁਛ ਨਹੀਂ ਜਾਂ ਫਿਰ ਮੰਨ ਲਓ ਅਗਲੇ ਸਵਾਲ ਪੁੱਛੂਗਾ ਅੱਛਾ ਤੁਸੀਂ ਦੋ ਭਰਾ ਹੋ ਅੱਛਾ ਇਹ ਤੁਹਾਡੇ ਤੋਂ ਵੱਡੇ ਆ ਫਿਰ ਤੁਸੀਂ ਕਹੋਗੇ ਨਹੀਂ ਨਹੀਂ ਉਹ ਹੈਗਾ ਤਾਂ ਦੋਸਤ ਹੀ ਆ
1: ਬ੍ਰਦਰ ਫਰੋਮ ਅਨਦਰ
0: ਮਦਰ ਹੈਗਾ ਹੈਗਾ ਹੈਗਾ ਤਾਂ ਦੋਸਤ ਹੀ ਆ ਨਾ ਮਤਲਬ ਕਿਉਂ ਤੁਸੀਂ ਪਹਿਲਾਂ ਪਹਿਲਾਂ ਸ਼ੁਰੂ ਹੀ ਕੰਫਿਊਜ਼ਨ ਤੁਸੀਂ ਉਸ ਚੀਜ਼ ਤੋਂ ਤੁਸੀਂ ਕੀਤੀ। ਖੈਰ ਇਹੋ ਹੀ ਉਹ ਸਾਂਝਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਵਾਲੀਆਂ ਸਾਂਝਾਂ ਸਾਡੇ ਸੁੱਖ ਦੁੱਖ ਦੇ ਵਿੱਚ ਕਿੱਦਾਂ ਕੰਮ ਆਉਂਦੀਆਂ ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਇੱਕ ਸਹੇਲੀ ਇੱਕ ਦੋਸਤ ਉਹ ਇਸ ਹੱਦ ਤੱਕ ਕਿੱਦਾਂ ਕਲੋਜ਼ ਹੋ ਜਾਂਦਾ ਕਿ ਉਹਨੇ ਤੁਹਾਡੇ ਲਈ ਇਹੋ ਜਿਹਾ ਕੀ ਕੀਤਾ ਹੁੰਦਾ ਉਹ ਇੱਕ ਮੈਨੂੰ ਲੱਗਦਾ ਕਿ ਇੱਕ ਉਮਰ ਹੁੰਦੀ ਆ ਉਦੋਂ ਸਾਨੂੰ ਇਹ ਸਮਝ ਨਹੀਂ ਹੁੰਦੀ ਵੀ ਇਹ ਜੋ ਸਾਡੇ ਲਈ ਕਰ ਰਿਹਾ ਵਾ ਉਹ ਸਾਡੀ ਇੱਕ ਮੈਂਟਲੀ ਟ੍ਰੀਟਮੈਂਟ ਹੈ ਨਾ ਇੱਕ ਸਾਡੇ ਲਈ ਆਸਰਾ ਵਾ ਲੋੜ ਪੈਣ ਦੇ ਉੱਤੇ ਸਾਡੀ ਮਦਦ ਆ ਉਦੋਂ ਸਿਰਫ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਇਕੱਠੇ ਘੁੰਮੇ ਫਿਰੇ ਹਾਂ ਇਕੱਠੇ ਖਾਧਾ ਪੀਤਾ ਵਾ ਹੁਣ ਹੋ ਤਾਂ ਵੀ ਇਹੋ ਹੀ ਰਿਹਾ ਹੁੰਦਾ ਚੀਜ਼ਾਂ ਤਾਂ ਹੋਈ ਹੁੰਦੀਆਂ ਪਰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਹੈਵੀਲੀ ਉਹ ਚੀਜ਼ਾਂ ਆਪਣੇ ਆਪ ਦੇ ਉੱਤੇ ਮਹਿਸੂਸ ਕਰਦੇ ਹੋ ਦੱਬੇ ਮਹਿਸੂਸ ਕਰਦੇ ਹੋ ਅਤੇ ਫਿਰ ਉਹ ਤੁਹਾਨੂੰ ਕਲੀਅਰ ਸਮਝ ਆਉਣੀ ਸ਼ੁਰੂ ਹੁੰਦੀ ਆ ਗੱਲ ਵੀ ਹਾਂ ਵਾਕਈ ਜੇ ਸਾਡੀ ਕਿਸੇ ਨੇ ਹੈਲਪ ਕੀਤੀ ਤਾਂ ਆਹ ਬੰਦਾ ਵਾ ਕਿਉਂਕਿ ਉਦੋਂ ਤੱਕ ਉਹ ਤੁਹਾਨੂੰ ਸ਼ਾਇਦ ਬਹੁਤ ਕਲੋਜ਼ਲੀ ਤੁਹਾਨੂੰ ਸਮਝ ਚੁੱਕਾ ਹੁੰਦਾ ਅਤੇ ਮੇਰੇ ਖਿਆਲ ਦੇ ਨਾਲ ਔਨਲਾਈਨ ਇਹ ਚੀਜ਼ ਔਖੀ ਆ ਕਰਨੀ ਇਸ ਕਰਕੇ ਆਪਾਂ ਅੱਜ ਇਹ ਚੀਜ਼ ਵਿੱਚ ਆਪਾਂ ਸਿਰਫ ਅਤੇ ਸਿਰਫ ਤਾਂ ਵਾੜੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਬਹੁਤੀਆਂ ਯਾਰੀਆਂ ਆਪਾਂ ਕਹਿੰਦੇ ਹਾਂ ਇਹ ਆਪਾਂ ਔਨਲਾਈਨ ਮਿਲੇ ਸੀ
1: ਬਿਲਕੁਲ ਅੱਜ ਕੱਲ੍ਹ ਜਿਵੇਂ ਹੁਣ ਅੱਜ ਪੁਰਾਣੇ ਟਾਈਮ ਤੋਂ ਆਪਾਂ ਸਟਾਰਟ ਜਿਵੇਂ ਕੀਤੀ ਸੀ ਗੱਲ ਅਤੇ ਮੈਨੂੰ ਲੱਗਦਾ ਅੱਜ ਜਿਹੜੀ ਟਾਈਮ ਹੈ ਅਤੇ ਅਗਰ ਆਪ ਕਿਸੇ ਵੀ ਕੋਈ ਵੀ ਟੋਪਿਕ ਹੋ ਉਸਦੇ ਵਿੱਚ ਅਗਰ ਆਪਾਂ ਸੋਸ਼ਲ ਮੀਡੀਆ ਨਾ ਐਡ ਕਰੀਏ ਤਾਂ ਇੱਦਾਂ ਲੱਗਦਾ ਕਿ ਇਹ ਥੋੜ੍ਹੀ ਕਮੀ ਹੈ ਅਤੇ ਓਬਵੀਅਸਲੀ ਅਗਰ ਦੋਸਤੀ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਸੋਸ਼ਲ ਮੀਡੀਆ ਵਰਸਿਸ ਰੀਅਲ ਫਰੈਂਡਸ ਤਾਂ ਕਰਨਾ ਪੈਣਾ ਹੀ ਹੈ ਕਿਉਂਕਿ ਉਹੀ ਇੱਕ ਸੱਚਾਈ ਇੱਕ ਆਮ ਸਾਰਿਆਂ ਨੂੰ ਪਤਾ ਕਿ ਹਾਂ ਇਹ ਮੇਰੇ ਯਾਰ ਹੈ ਇਹ ਮੇਰੇ ਦੋਸਤ ਹੈ ਇਹ ਮੇਰੀ ਪੱਕੀ ਸਹੇਲੀ ਹੈ ਬਟ ਕਈ ਵਾਰੀ ਇਹ ਹੁੰਦਾ ਹੈ ਕਈ ਵਾਰੀ ਤੁਹਾਡੇ ਜਿਵੇਂ ਹੁੰਦਾ ਸੀ ਨਾ ਪਹਿਲੇ ਟਾਈਮ 'ਚ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਉੱਦਾਂ ਲੌਂਗ ਡਿਸਟੈਂਸ ਯਾਰੀਆਂ ਵੀ ਹੁੰਦੀਆਂ ਕਿ ਹਾਂ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਸੀ ਜਾਂ ਆਪਾਂ ਟੱਚ 'ਚ ਨਹੀਂ ਹੈ ਬਟ ਫੇਸਬੁੱਕ ਜਾਂ ਅਦਰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਅਸੀਂ ਕਾਫੀ ਚਿਰ ਤੋਂ ਜੁੜੇ ਹੋਏ ਹਾਂ ਬਟ ਕੀ ਉਹਨਾਂ ਨੂੰ ਤੁਸੀਂ ਉਸ ਚੀਜ਼ 'ਚ ਕਾਊਂਟ ਕਰ ਸਕਦੇ ਹੋ ਕਿ ਹਾਂ ਭਾਵੇਂ ਕੁਛ ਵੀ ਹੋ ਜਾਏ ਭਾਵੇਂ ਮੰਨ ਲਓ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਮੇਰੇ ਕੋਲ ਘਰ ਨਹੀਂ ਹੈ ਰਹਿਣ ਨੂੰ ਕੀ ਮੈਂ ਕਾਊਂਟ ਕਰ ਸਕਦਾ ਕਿ ਮੈਂ ਇੱਕ ਮੈਸੇਜ ਛੱਡਦਾ ਕਿ ਯਾਰ ਮੇਰੇ ਕੋਲ ਘਰ ਨਹੀਂ ਹੈ ਕੀ ਮੈਂ ਤੇਰੇ ਘਰ ਆ ਕੇ ਰਹਿ ਸਕਦੀ ਹਾਂ ਹੈ ਨਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਜਸਟ ਇੱਕ ਚੀਜ਼ ਕਲੀਅਰ ਕਰਨ ਨੂੰ ਕਿ ਸੋਸ਼ਲ ਮੀਡੀਆ ਦੇ ਜਿਹੜੇ ਫਰੈਂਡਸ ਤੁਸੀਂ ਸੋ ਕਾਲਡ ਕਹਿੰਦੇ ਹੋ ਉਹ ਵਾਕਈ ਤੁਹਾਡੀ ਰੀਅਲ ਜ਼ਿੰਦਗੀ 'ਚ ਇੰਨੀ ਅਹਿਮੀਅਤ ਰੱਖਦੇ ਹੈ ਕਿ ਨਹੀਂ
0: ਇੱਕ ਨਾ ਆਪਾਂ ਤੁਸੀਂ ਆਪਾਂ ਅਕਸਰ ਹੀ ਸੁਣੀ ਹੋਊਗੀ ਗੱਲ ਵੀ ਅਸੀਂ ਤਾਂ ਯਾਰ ਹੀ ਕਮਾਏ ਹੈ ਨਾ ਅਸੀਂ ਤੇ ਇਹੋ ਹੀ ਸਾਡੀ ਕਮਾਈ ਹੈ ਇਹ ਬੜੀ ਵੱਡੀ ਗੱਲ ਹੈ
1: ਜੀ ਬਹੁਤੀਆਂ
0: ਗੱਲਾਂ ਨਾ ਇਹ ਵੀ ਪਹਿਲੀ ਗੱਲ ਵਰਗੀ ਗੱਲ ਆ ਵੀ ਆਪਾਂ ਬਹੁਤੀਆਂ ਗੱਲਾਂ ਸਿਰਫ ਕਹਿਣ ਲਈ ਕਹਿ ਦਿੰਦੇ ਹਾਂ ਅਸੀਂ ਕਦੀ ਨਾ ਉਹਦੇ ਰੱਬ ਨਾ ਕਰੇ ਤੁਹਾਨੂੰ ਕਿਤੇ ਬਰੀਕੀ 'ਚ ਉਹਦੇ ਕਿਤੇ ਪ੍ਰੈਕਟੀਕਲੀ ਕਿਤੇ ਸਮਝਣੇ ਪੈਣ ਜਾਂ ਪਹਿਲਾਂ ਤੁਸੀਂ ਉੱਦਾਂ ਹੀ ਸਮਝਣ ਦੀ ਕੋਸ਼ਿਸ਼ ਕਰੋ ਸਮਾਜਿਕ ਵਰਤਾਰਿਆਂ ਦੇ ਵਿੱਚੋਂ ਪਿਆਰ ਕਮਾਏ ਦਾ ਮਤਲਬ ਇਹ ਆ ਕਿ ਤੁਸੀਂ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਦੇ ਬਾਰੇ ਕੋਈ ਸੋਚ ਫਿਕਰ ਤੁਹਾਡੀ ਖਤਮ ਹੋ ਜਾਂਦੀ ਹੈ। ਹੁਣ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਕਮਾਇਆ, ਭਾਵੇਂ ਕਈ ਕਹਿ ਦਿੰਦੇ ਇੱਜ਼ਤ ਹੀ ਕਮਾਈ ਆ, ਹੈ ਨਾ, ਕਈ ਕਹਿ ਦਿੰਦੇ ਆਪਾਂ ਤਾਂ ਕੁੱਲ ਮਿਲਾ ਕੇ ਤਾਂ ਸਿਰਫ ਇਹੋ ਹੀ ਕੁਛ ਹੀ, ਇਹੋ ਹੀ ਸਾਡੀ ਸੰਪਤੀ, ਉਹਨਾਂ ਨੂੰ ਐਕਸਪਲੇਨ ਵੀ ਨਹੀਂ ਕਰਨਾ ਆਉਂਦਾ। ਹੁਣ ਉਹ ਜਿਹੜੀ ਤੁਸੀਂ ਜਿਹੜੀ ਉਹ ਤੁਹਾਡੀ ਕਮਾਈ ਆ ਨਾ, ਕਮਾਈ ਦਾ ਮਤਲਬ ਕੀ ਹੁੰਦਾ? ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਯਾਰ ਹੀ ਕਮਾਏ ਆ, ਅਸੀਂ ਬਸ ਇੱਜ਼ਤ ਹੀ ਕਮਾਈ ਆ, ਅਸੀਂ ਬਸ ਸ਼ੋਹਰਤ ਹੀ ਕਮਾਈ ਆ, ਹੈ ਨਾ। ਹੁਣ ਉਹਦਾ ਕਮਾਈ ਉਹ ਹੁੰਦੀ ਆ ਜਿਹੜੀ ਲੋੜ ਪੈਣ 'ਤੇ ਤੁਸੀਂ ਖਰਚਣੀ ਆ। ਕਮਾਈ ਮਤਲਬ ਪੈਸੇ ਦੇ ਵਿੱਚ ਉਹਨੂੰ ਆਪਾਂ ਤੋਲਤਾ,
1: ਹੈ ਨਾ,
0: ਹਾਂ, ਅਤੇ ਤੁਸੀਂ ਉਹਨੂੰ ਲੋੜ ਪੈਣ 'ਤੇ ਤੁਸੀਂ ਖਰਚ ਸਕੋ। ਇਸ ਕਰਕੇ ਇਹ ਕਮਾਈ ਬੜੀ ਵਡਮੁੱਲੀ ਆ ਵੀ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲਓ ਯਾਰ ਦੋਸਤ ਨਹੀਂ ਕਮਾਏ ਅਤੇ ਜਦੋਂ ਤੁਹਾਨੂੰ ਲੋੜ ਪੈ ਗਈ ਉਦੋਂ ਤੁਸੀਂ ਖਰਚ ਹੋ ਗਏ ਕੀ, ਮਤਲਬ ਹਾਲਾਂਕਿ ਯਾਰੀ ਦੋਸਤੀ ਇਹ ਗੁੱਡ ਗੁੱਡ ਬੈਡ ਟਰਮ 'ਚ ਨਾ ਲਿਓ ਇਹਨੂੰ ਵੀ ਇਹ ਉਹ ਨਹੀਂ ਆ ਵੀ ਖਰਚਣ ਵਾਲੀ ਪਰਖਣ ਵਾਲੀ ਚੀਜ਼ ਵੀ ਨਹੀਂ ਆ,
1: ਪਰ ਇੱਕ ਮਤਲਬ ਕਹਿ ਲਓ ਸ਼ਾਬਦਿਕ ਅਰਥ ਹੀ ਕਹਿ ਲਓ ਉਹਦਾ ਕਿ ਹਾਂ ਕਮਾਈ ਦਾ ਕੀ ਮਤਲਬ ਤੁਸੀਂ ਜਿਹੜੀ ਲਾਈਨ ਕਹਿੰਦੇ ਹੋ ਇੰਨੀ ਵੱਡੀ।
0: ਮੈਂ ਨਾ ਕੱਲ੍ਹ ਹੀ ਇਹ ਚੀਜ਼ ਰਿਲਾਈਜ਼ ਕੀਤੀ ਯਾਸ਼ ਜੀ, ਕਿਸੇ ਦੀ ਕੱਲ੍ਹ ਪਤਾ ਲੱਗਾ, ਉਹਨਾਂ ਦਾ ਪਤਾ ਲੈਣ ਗਏ ਵੀ ਉਹ ਨਾ ਬਿਮਾਰ ਨੇ ਬਹੁਤ
1: ਜੀ,
0: ਅਤੇ ਉਹਦੇ ਵਿੱਚ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ, ਹੈ ਨਾ, ਵੀ ਕਿੱਦਾਂ ਕਿਵੇਂ ਹੈ ਕੀ, ਹੈ ਨਾ, ਅਤੇ ਉਹ ਕਹਿੰਦੇ ਵੀ ਪੈਸੇ ਦੀ ਲੋੜ ਆ ਵੀ ਜਿੱਦਾਂ ਮੰਨ ਲਓ ਜੋ ਵੀ ਇਲਾਜ ਉਹਦਾ ਹੋਣਾ ਵਾ ਅਤੇ ਕੋਈ ਬਹੁਤ ਜ਼ਿਆਦਾ ਮੰਨ ਲਓ ਪੈਸੇ ਲੱਗਣੇ ਵੀ ਨਹੀਂ ਆ, ਪਰ ਫਿਰ ਵੀ ਉਹ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਉਸ ਬੰਦੇ ਕੋਲੋਂ, ਹੈ ਨਾ, ਮਤਲਬ ਮੈਂ ਗੋਲਮੋਲ ਜੀ ਕਰਕੇ ਦੱਸੂੰਗਾ ਵੀ ਜਿਹੜੀ ਸੌਖੀ ਸਮਝ ਵੀ ਆ ਜਾਵੇ, ਅਤੇ ਉਹ ਉਹਦੇ ਕੋਲ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਪੈਸਿਆਂ ਦਾ ਅਤੇ ਉਹਦਾ ਟ੍ਰੀਟਮੈਂਟ ਨਹੀਂ ਹੋ ਪਾ ਰਿਹਾ, ਅਤੇ ਦੈਨ ਮਤਲਬ ਉਹ ਚੀਜ਼ਾਂ ਫਿਰ ਤੁਹਾਨੂੰ ਪਤਾ ਅੱਗੇ ਤੋਂ ਅੱਗੇ ਫਿਰ ਉਹਦੇ 'ਚ ਕਨਵਰਸੇਸ਼ਨ ਚੱਲ ਪੈਂਦੀ ਹੈ, ਫਿਰ ਆਪਾਂ ਡੀਕੋਡ ਕਰਦੇ ਹਾਂ ਵੀ ਕਿੱਥੇ ਕਿੱਥੇ ਕੀਤਾ ਵੀ ਇੱਦਾਂ ਕਿੱਦਾਂ ਹੋ ਗਿਆ, ਹੈ ਨਾ, ਇਹਦੇ ਮਾਂ ਪਿਓ ਕੋਲ ਨਹੀਂ ਹੈਗੇ, ਇੱਦਾਂ ਕਿੱਦਾਂ ਹੋ ਗਿਆ, ਮਤਲਬ ਇਹਨੇ ਹੁਣ ਤੱਕ ਇੱਥੇ ਕੁਛ ਕਮਾਇਆ ਹੀ ਨਹੀਂ ਆ, ਹੈ ਨਾ, ਇੱਦਾਂ ਕਿੱਦਾਂ ਹੋ ਗਿਆ, ਇਹਦਾ ਕੋਈ ਯਾਰ ਦੋਸਤ ਨਹੀਂ ਹੈਗਾ, ਇੱਦਾਂ ਕਿੱਦਾਂ ਹੋ ਗਿਆ, ਇਹਦੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ, ਮਤਲਬ ਨਿਕਲਿਆ ਵੀ ਯਾਰ ਰਿਸ਼ਤੇਦਾਰੀ ਵੀ ਹੈਗੀ ਆ, ਯਾਰੀ ਦੋਸਤੀ ਵੀ ਹੈਗੀ, ਅਫਕੋਰਸ ਹਰ ਇੱਕ ਦੀ ਹੁੰਦੀ ਆ, ਹੈ ਨਾ, ਮਾਂ ਪਿਓ ਵੀ ਹੈਗੇ, ਸਾਰਾ ਕੁਛ ਠੀਕ ਆ। ਹੁਣ ਬਾਕੀ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਮਾਂ ਪਿਓ ਵਾਲੇ ਚੈਪਟਰ ਦਾ ਸਾਨੂੰ ਨਹੀਂ ਪਤਾ ਲੱਗ ਸਕਦਾ, ਹੈ ਨਾ, ਵੀ ਚਲੋ ਉਹ ਤਾਂ ਹੋਰ ਕੋਈ ਕਰੀਬੀ ਹੋਊਗਾ ਅਤੇ ਉਹਨੂੰ ਪਤਾ ਲੱਗੂਗਾ, ਪਰ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਇਹ ਨਿਕਲ ਕੇ ਆਇਆ ਵੀ ਉਹਨੇ ਸਾਰੀਆਂ ਯਾਰੀਆਂ ਦੋਸਤੀਆਂ ਅਤੇ ਰਿਸ਼ਤੇਦਾਰੀਆਂ ਉਹਨਾਂ ਸਾਰਿਆਂ ਨਾਲ ਵਿਗਾੜ ਲਈ ਇੱਕ ਸਮੇਂ ਜਿਹੜੀ ਉਹਦੀ ਮੰਨ ਲਓ ਦੌੜ ਚੱਲ ਰਹੀ ਸੀ ਪੈਸੇ ਦੀ ਦੌੜ ਜਾਂ ਕਾਰੋਬਾਰੀ ਦੌੜ, ਉਹਦੇ ਵਿੱਚ ਉਹਨੂੰ ਲੱਗਾ ਵੀ ਨਹੀਂ ਮੈਨੂੰ ਮੇਰੇ ਆ ਵੀ ਨਹੀਂ ਮੈਨੂੰ ਜ਼ਰੂਰੀ, ਮੇਰੇ ਲਈ ਪੈਸਾ ਜ਼ਰੂਰੀ, ਆ ਵੀ ਨਹੀਂ ਜ਼ਰੂਰੀ, ਮੇਰੇ ਲਈ ਪੈਸਾ ਜ਼ਰੂਰੀ। ਦੈਨ ਤੁਸੀਂ ਇਸ ਸਿਨੈਰੀਓ ਦੇ ਵਿੱਚ ਰਿਲਾਈਜ਼ ਕਰੋ ਵੀ ਇੱਕ ਸਟੇਜ ਆ ਵੀ ਉਹ ਵਾਕਈ ਮੰਨ ਲਓ ਜੈਨੂਅਨ ਲੋੜ ਆ ਪਰ ਉਹਨੂੰ ਕਿਸੇ ਨੇ ਕੁਛ ਨਹੀਂ ਦਿੱਤਾ, ਇਹਦਾ ਮਤਲਬ ਕਿ ਉਹਨੇ ਉਹ ਕਮਾਈ ਨਹੀਂ ਕੀਤੀ।
1: ਕਿਉਂਕਿ ਮੈਨੂੰ ਤਾਂ ਲੱਗਦਾ ਕਈ ਵਾਰੀ ਆਪਾਂ ਸੋਚਦੇ ਹਾਂ, ਮਤਲਬ ਜਦੋਂ ਆਪਾਂ ਬੜੇ ਬਿਜ਼ੀ ਹੁੰਦੇ ਹਾਂ ਕਿ ਹਾਂ ਇਹੀ ਟਾਈਮ ਹੈ ਮੈਂ ਮਤਲਬ ਪੈਸੇ ਕਮਾ ਲਾਂ, ਭੱਜੀ ਜਾ ਰਹੇ ਹੋ ਤੁਸੀਂ, ਫਿਰ ਤੁਸੀਂ ਸਾਈਮਨਟੇਨੀਅਸਲੀ ਜਿਹੜੇ ਰਿਸ਼ਤੇ ਹੁੰਦੇ ਨਾ ਉਹਨਾਂ ਨੂੰ ਧੀਰੇ ਧੀਰੇ ਤੁਸੀਂ ਭੁੱਲਦੇ ਜਾਂਦੇ ਹੋ। ਕਈ ਵਾਰੀ ਤਾਂ ਨਾ ਚਾਹ ਕੇ ਵੀ ਮਤਲਬ ਤੁਸੀਂ ਬਿਜ਼ੀ ਹੀ ਨੇ ਆਪਣੇ ਆਪ ਨੂੰ ਉਲਝਾ ਲੈਂਦੇ ਹੋ ਨਾ ਚੀਜ਼ਾਂ ਦੇ ਵਿੱਚ, ਫਿਰ ਉਹ ਦੂਰੀਆਂ ਬਣਦੀ ਜਾਂਦੀ ਹੈ, ਫਿਰ ਹੈਜੀਟੇਸ਼ਨ ਬਣਦੀ ਜਾਂਦੀ ਹੈ, ਫਿਰ ਇੱਕ ਸਟੇਜ ਦੇ ਵਿੱਚ ਅਸਲ ਦੇ ਵਿੱਚ ਜਦੋਂ ਤੁਹਾਨੂੰ ਲੋੜ ਵੀ ਹੁੰਦੀ ਤੁਹਾਨੂੰ ਪਤਾ ਵੀ ਹੈ ਕਿ ਹਾਂ ਇਹ ਇਸ ਬੰਦੇ ਨੂੰ ਜੇ ਮੈਂ ਕਾਲ ਕੀਤਾ ਇਹਨੇ ਮੇਰੀ ਸੁਣ ਲੈਣੀ, ਲੇਕਿਨ ਫਿਰ ਉੱਥੇ ਇੱਕ ਜਿਹੜਾ ਗੈਪ ਤੁਸੀਂ ਵਿੱਚੇ ਪਾਤਾ ਨਾ ਉਹ ਹੈਜੀਟੇਸ਼ਨ ਦੇ ਵਿੱਚ ਕਨਵਰਟ ਹੋ ਜਾਂਦਾ।
0: ਗੈਪ ਨਾਲ ਵੀ ਨਹੀਂ ਹੁੰਦਾ ਜਾਸੀ, ਕਈ ਵਾਰੀ ਜੇ ਤੁਹਾਡੀ ਸੱਚੀ ਯਾਰੀ ਹੋਵੇ ਗੈਪ ਨਾਲ ਨਹੀਂ ਹੁੰਦਾ, ਪਤਾ ਕਿੱਦਾਂ ਹੁੰਦਾ ਜਦੋਂ ਉਹਨੇ ਕਦੀ ਕੀਤੀ ਹੋਵੇ ਤੁਸੀਂ ਨਾ ਸੁਣੀ ਹੋਵੇ।
1: ਹਾਂ ਉਹ ਵੀ
0: ਇਹ ਗੈਪ, ਇਹ ਵਾਲਾ ਗੈਪ,
1: ਹਾਂ ਇਹ ਬੜਾ ਖਤਰਨਾਕ ਹੈ
0: ਕਿਉਂਕਿ ਇਹ ਕਮਾਈ ਇਹ ਆ ਗੈਬ ਵੀ ਤੁਸੀਂ ਮੰਨ ਲਓ ਤੁਹਾਨੂੰ ਰੱਬ ਨਾ ਕਰੇ ਕੋਈ ਲੋੜ ਪੈ ਗਈ ਤੁਹਾਨੂੰ ਵੇਲੇ ਕੁ ਵੇਲੇ, ਅਤੇ ਤੁਹਾਡੀ ਇੱਦਾਂ ਦੀ ਕਮਾਈ ਯਾਰੀ ਦੋਸਤੀ ਦੇ ਵਿੱਚ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਮਤਲਬ ਯਕੀਨ ਨਹੀਂ, ਮਤਲਬ ਤੁਹਾਨੂੰ ਯਕੀਨ ਦੀ ਵੀ ਅਗਲੀ ਤੁਹਾਨੂੰ ਕੈਟੇਗਰੀ ਹੋਵੇ ਵੀ ਯਾਰ ਵੀ ਮੇਰਾ ਮਸਲਾ ਹੱਲ ਹੋਇਆ ਪਿਆ, ਵਿਸ਼ਵਾਸ ਪੱਕਾ ਰੱਬ ਵਰਗਾ ਵੀ ਹਾਂ ਵੀ ਮੈਂ ਆਹ ਮੇਰੀ ਕਮਾਈ ਆ। ਅਤੇ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਕੋਈ ਕਮਾਈ ਨਹੀਂ ਆ ਤੇ ਇਹਦਾ ਮਤਲਬ ਕਿ ਸਮਥਿੰਗ ਇਜ਼ ਮਿਸਿੰਗ, ਅੱਜ ਹੀ ਇਹਨੂੰ ਦੁਬਾਰਾ ਫਿਕਸ ਕਰਨ ਦੀ ਕੋਸ਼ਿਸ਼ ਕਰੋ, ਹਾਲੇ ਸ਼ਾਇਦ ਨਹੀਂ ਕੁਛ ਵਿਗੜਿਆ ਹੋਊਗਾ, ਅਤੇ ਉਹ ਹਰ ਇੱਕ ਦੇ ਵਿੱਚੋਂ ਨਹੀਂ ਤੁਸੀਂ ਲੱਭ ਸਕਦੇ, ਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਈਆਂ ਦੇ ਹੁਣ ਇਹ ਵੀ ਸਟੇਟਮੈਂਟ ਹੁੰਦੀ ਆ ਵੀ ਕੁਛ ਨਹੀਂ ਰੱਖਿਆ ਅੱਜ ਕੱਲ੍ਹ ਦੀਆਂ ਯਾਰੀਆਂ ਦੋਸਤੀਆਂ ਵਿੱਚ ਲੋੜ ਪੈਣ ਦੇ ਉੱਤੇ ਕੋਈ ਨਹੀਂ ਕੰਮ ਆਉਂਦਾ ਸਾਰੇ ਭੱਜ ਜਾਂਦੇ ਆ ਅਤੇ ਫਿਰ ਉਹਦਾ ਮਤਲਬ ਦੂਸਰਾ ਪਾਸਾ ਉਹਦਾ ਇਹ ਵੀ ਸੋਚਣ ਵਾਲਾ ਵੀ ਹੋ ਸਕਦਾ ਤੁਸੀਂ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਇੰਨੇ ਚਿਰ ਦੀ ਕਰਕੇ ਬੈਠੇ ਹੋ।
1: ਉਹ ਦੋਸਤ ਉਹ ਕਹਿੰਦੇ ਨਾ ਮਤਲਬ ਪਹਿਲਾਂ ਆਪਣੇ ਮਾਂ ਪਿਓ ਵੀ ਆਪਾਂ ਨੂੰ ਇਹੀ ਕਹਿੰਦੇ ਸੀ ਨਾ ਹੁਣ ਜਿਹੜੀ ਬੜੀ ਸਾਰੀ ਤੁੱਕਾਂ ਵੀ ਸੰਗਤ ਮਤਲਬ ਕਹਿੰਦੇ ਤੁਹਾਡੀ ਜਿਹੜੀ ਤੁਹਾਡੇ ਤੁਹਾਡਾ ਸਰਕਲ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਤੁਹਾਡੀ ਤਰੱਕੀ ਦੇ ਵਿੱਚ ਤੁਹਾਡੀ ਸੋਚ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਸਰਕਲ ਫਰੈਂਡ ਸਰਕਲ ਕਹਿੰਦੇ ਨਾ ਸੋਚ ਸਮਝ ਕੇ ਰੱਖਣੀ ਚਾਹੀਦੀ ਹੈ। ਈਵਨ ਕਈ ਵਾਰੀ ਹੁੰਦਾ ਸੀਗਾ ਕਿ ਹਾਂ ਜੇ ਤੁਸੀਂ ਮਤਲਬ ਵਿਆਹ ਦੀ ਗੱਲ ਕਰੀਏ ਜੇ ਦੇਖੋ ਕਿ ਹਾਂ ਉਹਦੇ ਬਾਰੇ ਜੇ ਮੁੰਡੇ ਦੇ ਬਾਰੇ ਜਾਣਨਾ ਤੇ ਉਹਦੇ ਫਰੈਂਡ ਸਰਕਲ ਨੂੰ ਦੇਖ ਲਓ ਹਨਾ। ਇਹ ਇਹ ਸਾਰੇ ਇਹ ਐਗਜ਼ਾਮਪਲਸ ਉਸੇ ਤੋਂ ਹੀ ਮਿਲਦੇ ਨਾ ਕਿ ਤੁਸੀਂ ਆਪਣੀ ਕਿਸ ਤਰੀਕੇ ਦੀ ਯਾਰੀ ਰੱਖੀ ਉਹ ਵੀ ਡਿਪੈਂਡ
0: ਕਰਦਾ। ਜਿਵੇਂ ਹੁਣ
1: ਸਟਾਰਟਿੰਗ 'ਚ ਇਹ ਗੱਲ ਉੱਥੇ ਆ ਗਈ, ਸਟਾਰਟਿੰਗ 'ਚ ਜਦੋਂ ਤੁਸੀਂ ਕਿਹਾ ਸੀਗਾ ਕਿ ਜੇ ਤੁਸੀਂ ਹਰ ਕਿਸੇ ਨੂੰ ਇਹ ਮੇਰੀ ਸਹੇਲੀ ਹੈ ਮੇਰਾ ਯਾਰ ਹੈ ਕਹਿ ਉਸ ਕੈਟੇਗਰੀ 'ਚ ਪਾ ਰਹੇ ਹੋ ਕਿ ਤੁਸੀਂ ਸਹੀ ਕਰ ਰਹੇ ਹੋ, ਫਿਰ ਤੁਹਾਡਾ ਇਹ ਬਹੁਤ ਜਿਗਰੀ ਯਾਰ ਕਿੱਥੇ ਗਿਆ ਤੇ ਇਹ ਸਾਰੇ ਯਾਰ ਕਿੱਥੇ।
0: ਉਹੀ ਨਾ, ਮੈਂ ਉਹ 'ਚ ਕੁਛ ਗਲਤ ਨਹੀਂ ਆ, ਮਤਲਬ ਗਲਤ ਪਤਾ ਕਿੱਥੇ ਹੋ ਜਾਂਦੀ ਆ ਜਾ ਕੇ ਵੈਸੇ। ਇੱਕ ਇੱਕ ਚੀਜ਼ ਹੋਰ ਮੈਂ ਇਹਦੇ ਨਾਲ ਜੋੜ ਦਿੰਦਾ ਹੋਰ ਕਲੀਅਰ ਕਰਨ ਦੇ ਲਈ। ਮੰਨ ਲਓ ਤੁਸੀਂ ਤੁਸੀਂ ਇੱਕ ਉਹ ਜਿਗਰੀ ਯਾਰ ਵਾਲੀ ਹੈ ਨਾ, ਭਰਾ ਭੈਣ ਟਾਈਪ ਵਾਲੀ ਇੱਕ ਸਹੇਲੀ ਕੋ ਖਲੋਤੇ ਹੋ, ਉਹਦੇ ਲਾਗੇ ਹੀ ਕੋਈ ਸਿਰਫ ਫਰੈਂਡ ਟਾਈਪ ਖਲੋਤੀ ਆ, ਜਸਟ ਫਰੈਂਡ ਖਲੋਤੀ ਆ ਹਨਾ, ਪਰ ਇਹ ਆਪਾਂ ਭੈਣ ਵਾਲੀ ਅੱਗੇ ਐਗਜ਼ਾਮਪਲ ਦਿੱਤੀ ਸੀ। ਹੁਣ ਸੋਚੋ ਤੁਸੀਂ ਉਹ ਕਹੂ ਵੀ ਅੱਛਾ ਇਹਦੇ ਨਾਲ ਭੈਣ ਵਾਲੀ ਜਾ ਰਹੀ, ਚਲੋ ਭੈਣ ਵਾਲਾ ਤੁਹਾਨੂੰ ਲੱਗਾ ਵੀ ਨਹੀਂ ਭੈਣ ਨਹੀਂ ਇੱਦਾਂ ਦਾ ਮਨ 'ਚ ਲਿਆਊਗੀ, ਚਲੋ ਮੈਂ ਛੱਡ ਦਿੰਦੇ ਉਹਨੂੰ, ਪਰ ਆਹ ਜਿਹੜੀ ਉਰਲੇ ਪਾਸੇ ਖਲੋਤੀ ਆ ਇਹਨੂੰ ਵੀ ਲੱਗੂਗਾ ਅੱਛਾ ਉਹ ਭੈਣਾਂ ਵਰਗੀ ਸਹੇਲੀ ਆ ਤੇ ਮੈਂ ਮੈਂ ਚੁੱਕੂ ਫਿਰ ਕੱਲ ਬੱਚਾ ਤੇਰਾ ਕਿਤੇ ਨਾ ਕਿਤੇ ਤੇ ਅਸਰ ਉਹਦਾ।
1: ਮੈਨੂੰ ਤਾਂ ਲੱਗਦਾ ਆਪਾਂ ਇਨਸਾਨ ਬਣਾਏ ਆਪਾਂ ਕਿੰਨਾ ਹੀ ਆਪਾਂ ਬਣ ਜਾਈਏ ਮਤਲਬ ਕਿ ਹਾਂ ਮੈਨੂੰ ਮੈਂ ਤੇ ਨਾ ਕਿਸੇ ਤੋਂ ਮਦਦ ਲੈਂਦਾ ਮੈਨੂੰ ਕੋਈ ਲੋੜ ਨਹੀਂ, ਲੇਕਿਨ ਇਹ ਗਲਤ ਹੈ ਕਿਤੇ ਨਾ ਕਿਤੇ ਕਿਸੇ ਸਟੇਜ 'ਤੇ ਆਪਾਂ ਇੱਕ ਦੂਜੇ ਕਿਉਂਕਿ ਹੈ ਨਾ ਸੋਸ਼ਲ ਕਹਿ ਲਓ ਸੋਸ਼ਲ ਐਨੀਮਲ ਐਵੇਂ ਨਹੀਂ ਬਣਿਆ, ਇਹ ਸਾਰੀ ਚੀਜ਼ਾਂ ਦੇ ਵਿੱਚ ਕਾਊਂਟ ਹੁੰਦੀ ਹੈ ਕਿ ਇਨਸਾਨ ਨੂੰ ਕਿਤੇ ਨਾ ਕਿਤੇ ਹਰ ਰਿਸ਼ਤੇ ਦੀ ਲੋੜ ਪੈਂਦੀ ਹੈ।
0: ਰਿਸ਼ਤਿਆਂ ਦੀ ਤੇ ਆਪਾਂ ਉਹ ਜਖੜਾਂ ਪੁੱਟੀ ਹੈ ਨਾ ਯਾਚੀ, ਮਤਲਬ ਇਹ ਤੇ ਚਲੋ ਇਨਸਾਨਾਂ ਦੀਆਂ ਉਦਾਹਰਨਾਂ ਨੇ, ਆਪਾਂ ਤੇ ਮਤਲਬ ਕੁੱਤਿਆਂ ਨੂੰ ਵੀ ਆਪਾਂ ਆਧਾਰ ਬਣਾ ਕੇ ਮਾਸੀਆਂ ਫੁੱਫੜ ਭੂਏ ਮਾਮੇ ਪਤਾ ਨਹੀਂ ਕੀ ਆਪਾਂ ਬਣਾ ਦਿੱਤਾ। ਪਰ ਚਲੋ ਖੈਰ ਇਹ ਚੀਜ਼ਾਂ ਜਦੋਂ ਵੈਸੇ ਤਾਂ ਵਿਅਰਥ ਬਹਿਸ ਹੁੰਦੀ ਹੈ, ਪਰ ਜਦੋਂ ਜਦੋਂ ਜਿੱਦਾਂ ਜਿੱਦਾਂ ਤੁਹਾਨੂੰ ਚੀਜ਼ਾਂ ਉਹ ਸਮਝ ਆਉਣਗੀਆਂ ਜਾਂ ਸਮਝਣ ਦੀ ਕੋਸ਼ਿਸ਼ ਕਰੋਗੇ, ਹਰ ਇੱਕ ਸ਼ਬਦ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ, ਹਰ ਇੱਕ ਰਿਸ਼ਤਾ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ ਅਤੇ ਉਹ ਉੱਥੇ ਹੀ ਰਹੇ ਤਾਂ ਜ਼ਿਆਦਾ ਜ਼ਿਆਦਾ ਬਿਹਤਰ ਰਹਿੰਦਾ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.

0: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਵਾਧਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31 ਜੁਲਾਈ।
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
4: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te
1: 04-double-3-280-252।
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
10: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
11: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
11: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
12: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
13: ਸੋਨਾ ਚਾਹੀਦਾ
14: ਭਰੋਸਾ ਚਾਹੀਦਾ
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁਕ ਕਾਲ 04935360042 ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service chadston ford ready set Ford.

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ 'ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅਤੇ ਇਹ ਹੁਣ ਉਹ ਹਿੱਸਾ ਜਿਹਦੇ ਵਿੱਚ ਤੁਸੀਂ ਵੀ ਸਾਂਝ ਪਾ ਸਕਦੇ ਹੋ, ਤੁਸੀਂ ਵੀ ਕਾਲ ਕਰ ਸਕਦੇ ਹੋ 044-717-1600-44-7174-7474 'ਤੇ, ਅਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਕਾਲ ਪਰ ਨਹੀਂ ਅਤੇ 9956-0-344 ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਨਾਲ ਨੇ ਜਸ਼ਪ੍ਰੀਤ।
1: ਹਾਂਜੀ ਬਿਲਕੁਲ, ਕਿਉਂਕਿ ਜਦੋਂ ਅਸੀਂ ਕੋਈ ਟੋਪਿਕ ਲੈ ਕੇ ਆਉਂਦੇ ਨਾ, ਜੇ ਤੁਸੀਂ ਸਾਂਝ ਨਾ ਪਾਓ ਕਹਿ ਲਓ ਇੱਕ ਅਧੂਰਾ ਬੰਜਾ ਲੱਗਦਾ, ਕਿਉਂਕਿ ਇੱਕ ਅਸੀਂ ਤਾਂ ਆਪਣਾ ਪੱਖ ਰੱਖਤਾ ਅਤੇ ਤੁਸੀਂ ਕੀ ਸੋਚਦੇ ਹੋ, ਤੁਸੀਂ ਕਿੱਥੇ ਉਸ 'ਚ ਐਡ ਔਨ ਕਰ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਹਾਂ ਇਹ ਗੱਲ ਸਹੀ ਹੈ ਜਾਂ ਨਹੀਂ ਸਹੀ ਹੈ, ਅਤੇ ਉਹ ਤੁਸੀਂ ਕਿਵੇਂ ਦੱਸੋਗੇ ਮੈਸੇਜ ਰਾਹੀਂ ਜਾਂ ਫੋਨ ਕਰਕੇ। ਅਤੇ ਤੁਸੀਂ ਵੀ ਜ਼ਰੂਰ ਸਾਂਝ ਪਾਓ, ਆਪਣੀ ਪੱਕੀ ਯਾਰੀਆਂ ਦੇ ਬਾਰੇ ਦੱਸੋ ਜਾਂ ਇਹ ਦੱਸੋ ਕਿ ਜਿਹੜੇ ਤੁਹਾਡੇ ਫਰੈਂਡਸ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਦੇ ਫਰੈਂਡਸ ਹੈ ਉਹ ਰੀਅਲ ਲਾਈਫ 'ਚ ਵੀ ਇੰਨੇ ਰੀਅਲ ਫਰੈਂਡਸ ਹੈ ਕਿ ਨਹੀਂ।
0: ਬਿਲਕੁਲ, ਸੋ ਇਹ ਸਾਰੀਆਂ ਆਪਾਂ ਤਾਂ ਹੀ ਵੇਖ ਸਕਾਂਗੇ ਜਦੋਂ ਆਪਾਂ ਸੋਚਾਂਗੇ। ਵੈਸੇ ਆਪਣਾ ਜਿਹੜਾ ਤਾਣਾ ਬਾਣਾ ਨਾ ਉਹ ਯਾਸ਼ੀ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਅਲੱਗ ਤਰੀਕੇ ਦਾ ਵੀ ਹੈ ਇਸ ਜਨਰੇਸ਼ਨ ਦਾ। ਸਾਡੀਆਂ ਅਸੀਂ ਨਾ ਮਾਈਗ੍ਰੇਟ ਕਰਕੇ ਬਹੁਤੀਆਂ ਯਾਰੀਆਂ ਖੜੀਆਂ ਨੇ ਸੋਸ਼ਲ ਮੀਡੀਆ 'ਤੇ, ਜਿੱਦਾਂ ਮੰਨ ਲਓ ਆਪਾਂ ਯਾਰ ਦੋਸਤ ਪਹਿਲਾਂ ਹੀ ਅਤੇ ਉਸ ਤੋਂ ਬਾਅਦ ਆਪਾਂ ਉੱਤੇ ਇੱਕ ਦੂਸਰੇ ਨੂੰ ਆਪਾਂ ਜੁਆਇਨ ਕਰਵਾਇਆ ਵਾ, ਹੈ ਨਾ ਵੀ ਅੱਛਾ ਸ਼ੁਰੂ ਸ਼ੁਰੂ 'ਚ ਜੇ ਤੁਸੀਂ ਯਾਦ ਕਰੋ ਹੈ ਨਾ, ਤੂੰ ਵੀ ਯਾਰ ਉੱਥੇ ਉਹ ਅਕਾਊਂਟ ਬਣਾ ਲਾ। ਹੁਣ ਰੀਸੈਂਟ ਜੇ ਵੇਖੋ ਤਾਂ ਸਨੈਪਚੈਟ ਸਾਡਾ ਜਿਹੜਾ ਸਰਕਲ ਹੈ ਉਹ 'ਤੇ ਬਹੁਤ ਕਰਦਾ ਹੈ ਨਾ, ਵੀ ਉਹਦੇ ਤੂੰ ਵੀ ਉਹਦੇ 'ਤੇ ਬਣਾ ਲਾ ਅਕਾਊਂਟ, ਮਤਲਬ ਯਾਰੀ ਪਹਿਲਾਂ ਹੀ ਬਾਅਦ 'ਚ ਤੁਸੀਂ ਉਹਦੇ 'ਤੇ ਕਨੈਕਟੀਵਿਟੀ ਤੁਸੀਂ ਬਣਾ ਲਈ। ਪਰ ਅੱਜ ਕੱਲ੍ਹ ਜਿੱਦਾਂ ਜਿੱਦਾਂ ਰੁਝੇਵੇਂ ਜ਼ਿਆਦਾ ਨੇ ਹੁਣ ਵੇਖੀ ਤਾਂ ਹੁਣ ਦੀ ਜਨਰੇਸ਼ਨ, ਮਤਲਬ ਇਹ ਉਹ ਜਿਹੜਾ ਪਹਿਲੇ ਵੀ ਸਾਡੇ ਵਾਲਾ ਵੀ ਆ ਉਹ 100% ਨਹੀਂ ਪਰ ਜ਼ਿਆਦਾਤਰ ਇੱਦਾਂ, ਪਰ ਅੱਜ ਕੱਲ੍ਹ ਇਹ ਵੇਖੀਦਾ ਵਾ ਵੀ ਉਹ ਬਹੁਤੇ ਜਿਹੜੇ ਨੇ ਕਿਉਂਕਿ ਟਾਈਮ ਜ਼ਿਆਦਾ ਸਪੈਂਡ ਔਨਲਾਈਨ ਤੁਸੀਂ ਬਿਤਾਉਂਦੇ ਹੋ ਅਤੇ ਉਹਦੇ ਵਿੱਚੋਂ ਵੀ ਤੁਹਾਨੂੰ ਕਨਵਰਟ ਹੋ ਜਾਂਦਾ ਫਿਰ।
1: ਹਾਂ ਬਿਲਕੁਲ ਸਹੀ ਗੱਲ ਹੈ, ਸੋਸ਼ਲ ਮੀਡੀਆ ਹੈ ਹੀ ਨਹੀਂ, ਹੁਣ ਕਈ ਵਾਰੀ ਤੁਹਾਡੇ ਕੋਲ ਇੱਕ ਰੈਂਡਮ ਰਿਕੁਐਸਟ ਜਦੋਂ ਆਉਂਦੀ ਹੈ ਅਤੇ ਤੁਸੀਂ ਚੈੱਕ ਕਰਦੇ ਹੋ ਕਿ ਹਾਂ ਮਿਊਚੁਅਲ ਕੌਣ ਕੌਣ ਹੈ, ਫਿਰ ਤੁਸੀਂ ਤੁਹਾਨੂੰ ਲੱਗੇਗਾ ਹਾਂ ਮੇਰੇ ਸਰਕਲ ਤੋਂ ਇੰਨੇ ਲੋਕ ਇਹਨੂੰ ਜਾਣਦੇ, ਹਾਂ ਮੈਂ ਮੇ ਵੀ ਹੁਣ ਨਹੀਂ ਸਮਝ ਆ ਰਿਹਾ, ਅਤੇ ਉਹ ਸੋਚ ਕੇ ਵੀ ਆਪਾਂ ਐਡ ਕਰ ਲੈਂਦੇ ਹਾਂ ਕਿ ਹਾਂ 15 ਬੰਦੇ ਮੇਰੇ ਜਾਣਨ ਵਾਲੇ ਇਹਨੂੰ ਜਾਣਦੇ।
0: ਇਹ ਹੁੰਦਾ ਸ਼ੁਰੂ ਸ਼ੁਰੂ 'ਚ, ਮਤਲਬ ਮੇਰੇ ਵੀ ਚਲੋ ਹੁਣ ਤਾਂ ਮੈਂ ਯੂਜ਼ ਹੀ ਨਹੀਂ ਕਰਦਾ, ਪਰ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਗਿਣਤੀ ਵਧਾਉਣ ਵਾਲਾ, ਐਵੇਂ ਚੁੱਕ ਚੁੱਕ ਕੇ ਐਡ ਕਰੀ ਜਾਣੇ, ਹੈ ਨਾ ਵੀ ਆਮ ਇੰਨੇ ਜਿਹੜੀ ਮਾੜੀ ਜਿਹੀ ਕਿਸੇ ਦੀ ਆਉਣੀ ਉਹਨੂੰ ਵਿੱਚ ਐਡ ਕਰ, ਉਹ ਪਤਾ ਹੀ ਨਹੀਂ ਹੁੰਦਾ ਵੀ ਇਹਦੀ ਸੈਂਸ ਕੀ ਹੈ, ਹੈ ਨਾ। ਉਹ ਤਾਂ ਮੈਨੂੰ ਇੱਕ ਦੋ ਵਾਰੀ ਬਾਅਦ 'ਚ ਮੈਨੂੰ ਰਿਲਾਈਜ਼ ਹੋਇਆ ਵੀ ਇਹ ਕਿੱਡੀ ਵੱਡੀ ਗਲਤੀ ਆ। ਜਿੱਦਾਂ ਮੈਨੂੰ ਮਤਲਬ ਇੱਕ ਦੋ ਵਾਰੀ ਕਿਸੇ ਦੀ ਕਾਲ ਆਈ ਵੀ ਇੱਦਾਂ ਫਲਾਣਾ ਫਲਾਣਾ ਬੰਦਾ ਇੱਦਾਂ ਅਤੇ ਤੁਹਾਡੇ ਯਾਰ ਦੋਸਤ ਆ ਅਤੇ ਇਹਦੇ ਬਾਰੇ ਪਤਾ ਕਰਨਾ, ਹੈ ਨਾ। ਅਤੇ ਮੈਂ ਵੀ ਯਾਰ ਮੈਂ ਮਤਲਬ ਹੈ ਨਾ ਪਤਾ ਨਹੀਂ ਤਾਂ ਉਹਨਾਂ ਮੈਨੂੰ ਸਕਰੀਨਸ਼ੋਟ ਭੇਜਿਆ ਅਤੇ ਵੀ ਆਹ ਤੁਹਾਡੇ ਫਰੈਂਡ ਸਰਕਲ 'ਚ ਹੈ ਨਾ, ਮਤਲਬ ਇਸ ਚੀਜ਼ ਨੂੰ ਆਪਾਂ ਆਧਾਰ ਬਣਾਉਂਦੇ ਹਾਂ,
1: ਬੇਸ ਮਿਲ ਗਿਆ ਨਾ ਉਹਨਾਂ ਨੂੰ ਇਸ ਚੀਜ਼ ਦਾ।
0: ਪਰ ਉਦੋਂ ਮੈਨੂੰ ਲੱਗਾ ਵੀ ਮਤਲਬ ਤੁਸੀਂ ਫੇਸਬੁੱਕ ਤੋਂ ਬੰਦਾ ਵੇਖ ਕੇ ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਵੀ ਮੇਰਾ ਜ਼ਰੂਰੀ ਥੋੜ੍ਹੀ ਮੇਰਾ ਯਾਰ ਦੋਸਤ ਹੈ ਨਾ, ਉਦੋਂ ਤੱਕ ਤਾਂ ਨਹੀਂ ਸੋਚਿਆ, ਪਰ ਬਾਅਦ 'ਚ ਮੈਂ ਸੋਚਿਆ ਯਾਰ ਵਾਕਈ ਗੱਲ ਸਹੀ ਆ ਵੀ ਇਹ ਤਾਂ ਹੈਗੀ ਇਸੇ ਲਈ ਆ ਵੀ ਤੁਹਾਡੀ ਜਾਣ ਪਛਾਣ ਵਾਲਾ ਤੁਹਾਡੇ ਫਰੈਂਡ ਆ ਅਤੇ ਫਿਰ ਹੀ ਤੁਸੀਂ ਐਡ ਕੀਤਾ ਜਿਹਨੂੰ
1: ਆਪਾਂ ਆਪਣੀ ਕਮਿਊਨਿਟੀ ਬਿਲਡਅਪ ਕਰਦੇ ਹੋ, ਹੈ ਨਾ, ਦੇਖਿਆ ਜਾਵੇ ਸੋਸ਼ਲ ਮੀਡੀਆ ਦਾ
0: ਵੀ ਉਹ ਤਾਂ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਜਸਟ ਵੈਸੇ ਹੀ ਯਾਰ ਐਡ ਕਰ ਲਿਆ, ਮਤਲਬ ਇਹ ਚੀਜ਼ ਪਬਲਿਕਲੀ ਕਹਿਣੀ ਕਿੱਡੀ ਔਖੀ ਆ ਵੀ ਯਾਰ ਅਸੀਂ ਤਾਂ ਉੱਦਾਂ ਹੀ ਮਤਲਬ ਨੰਬਰ ਵਧਾਉਣੇ ਸੀ ਆਪਾਂ ਐਡ ਕਰ ਲਿਆ, ਹੈ ਨਾ, ਇੱਦਾਂ ਕੌਣ ਕਹਿੰਦਾ
1: ਡਾਇਰੈਕਟ ਕਹੇਗਾ ਨਹੀਂ। ਪਰ ਰਿਐਲਿਟੀ ਸ਼ੁਰੂਆਤ 'ਚ ਜਦੋਂ ਤੁਸੀਂ ਪੜ੍ਹਾਉਂਦੇ ਹੋ, ਸਪੈਸ਼ਲੀ ਹੁਣ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਮੇਰੇ ਪਾਪਾ ਨੇ ਫੇਸਬੁੱਕ 'ਤੇ ਬਣਾਇਆ ਸੀ ਅਕਾਊਂਟ, ਸਾਰਿਆਂ ਨੂੰ ਭੇਜੀ ਜਾਣ ਹੁਣ ਅਤੇ ਮੇਰੀ ਸਿਸਟਰ ਦਾ ਕਹਿੰਦੀ ਪਾਪਾ ਦਾ ਇਹ ਵਾਲੀ ਆਈਡੀਆ ਬਲੌਕ ਕਰ ਦੇ ਪਹਿਲਾਂ, ਕਿਉਂਕਿ ਓਬਵੀਅਸਲੀ ਤੁਸੀਂ ਆਪਣੀ ਚੀਜ਼ਾਂ ਦੱਸਣੀ ਨਹੀਂ ਹੁੰਦੀ ਮਾਂ ਪਿਓ ਨੂੰ, ਮਤਲਬ ਫਿਰ ਉਹਨਾਂ ਨੇ ਬਾਰ ਬਾਰ ਵਿਚਾਰਿਆ ਨੂੰ ਉਹਨਾਂ ਨੂੰ ਸਮਝ ਨਹੀਂ ਕਿ ਬਲੌਕਡ ਹੈ। ਫਿਰ ਇੱਕ ਵਾਰੀ ਮੈਂ ਕੋਟਾ ਗਈ, ਕਹਿੰਦੇ ਤੂੰ ਇਹ ਫੇਸਬੁੱਕ ਵਗੈਰਾ ਨਹੀਂ ਯੂਜ਼ ਕਰਦੀ, ਅਤੇ ਮੈਂ ਕਿਹਾ ਹਾਂ ਨਹੀਂ ਮੈਂ ਨਹੀਂ ਯੂਜ਼ ਕਰਦੀ, ਕਹਿੰਦੇ ਫਿਰ ਇਹ ਫੋਟੋ ਤਾਂ ਤੇਰੀ ਆ ਰਹੀ ਹੈ ਪਰ ਮੈਂ ਜਦੋਂ ਕਹਿੰਦਾ ਰਿਕੁਐਸਟ ਜਾਂਦੀ
0: ਨਹੀਂ, ਕੁਛ ਨਾ ਕੁਛ ਤਾਂ ਉਹਨਾਂ ਵੀ ਲੱਭਿਆ ਹੁੰਦਾ ਵਾ ਮਾਂ ਪਿਓ ਨੇ।
1: ਫਿਰ ਮੈਂ ਕਿਹਾ ਹਾਂ ਹਾਂ ਐਡ ਕਰ ਲੈਂਦੀ ਹਾਂ। ਫਿਰ ਉਹਦੇ ਵਿੱਚ ਵੀ ਫਿਰ ਇਹ ਹੁੰਦਾ ਅੱਗੇ ਚੱਲ ਕੇ ਕਸਟਮ ਵਾਲਾ ਹੁੰਦਾ, ਤੁਸੀਂ ਕਸਟਮ ਕਰ ਦਿੰਦੇ ਹੋ, ਮਤਲਬ ਭਾਵੇਂ ਤੁਸੀਂ ਐਡ ਕੀਤਾ ਹੋਇਆ ਪਰ ਤੁਸੀਂ ਕਸਟਮ ਕੁਝ ਦੇਖੋ।
0: ਫਿਰ ਉਹੀ ਹੋ ਗਿਆ ਨਾ, ਉਹਲਾ ਹੀ ਹੋ ਗਿਆ, ਫਿਰ ਕੰਦ ਉਹਲੇ ਪਰਦੇਸ ਹੀ ਹੋ ਗਿਆ। ਸੋ ਇੱਕ ਉਹ ਆ ਫਿਰ ਜਿਹੜਾ ਮਤਲਬ ਉੱਥੋਂ ਤੱਕ ਹੀ ਰਹਿ ਜਾਣਾ ਰਿਲੇਸ਼ਨ, ਹੈ ਨਾ, ਜਿਹੜਾ ਤੁਸੀਂ ਸਿਰਫ ਸਟੇਟਸ ਵੇਖਣਾ ਅਤੇ ਤੁਹਾਨੂੰ ਸੁੱਖ ਦੁੱਖ ਪਤਾ ਲੱਗ ਜਾਣਾ ਵੀ ਉਹ ਅੱਜ ਉਹ ਵਿਚਾਰੇ ਬੜੀ ਸੈਡ ਹੈ, ਨਾ ਵਿਚਾਰਾ ਬੜਾ ਸੈਡ ਹੈ, ਮਤਲਬ ਉਹਦੇ ਅੱਜ ਉਹ ਉੱਥੇ ਘੁੰਮਣ ਗਿਆ ਸੀ, ਹੈ ਨਾ, ਉਹ ਸਿਰਫ ਇੱਥੋਂ ਤੱਕ ਦੀ ਆ। ਅਤੇ ਬਾਕੀ ਜਿਹੜੀ ਆ ਰੀਅਲ ਦੇ ਵਿੱਚ ਸਾਡੀ ਜਿਹੜੀ ਗੱਲਬਾਤ ਹੁੰਦੀ ਆ ਜਾਂ ਆਪਾਂ ਮੇਲ ਮਿਲਾਪ ਹੁੰਦਾ, ਅਸਲ ਦੇ ਵਿੱਚ ਉਹ ਆ ਜਿਹੜੀ ਸਾਡੇ ਕੰਮ ਆਉਂਦੀ ਹੈ।
1: ਔਰ ਮੈਂ ਸੱਚੀ ਮਤਲਬ ਮੈਂ ਗਰੰਟੀ ਲੈਂਦੀ ਹਾਂ ਬਹੁਤ ਲੋਕ ਇਸ ਚੀਜ਼ ਤੋਂ, ਈਵਨ ਤੁਸੀਂ ਵੀ ਉਹ ਕਰੋਗੇ, ਮੈਨੂੰ ਲੱਗਦਾ ਹੈ ਕਿ ਜਿਹੜੇ ਤੁਹਾਡੇ ਬਿਲਕੁਲ ਰੀਅਲ 'ਚ ਬਹੁਤ ਜ਼ਿਆਦਾ ਕਲੋਜ਼ਡ ਫਰੈਂਡਸ ਹੈ ਨਾ, ਜਾਂ ਮਤਲਬ ਬਿਲਕੁਲ ਪੱਕੇ ਆ, ਜਿਹਨਾਂ ਨੂੰ ਤੁਸੀਂ ਹਰ ਇੱਕ ਉਸ 'ਚ ਕਾਊਂਟ ਕਰ ਸਕਦੇ ਹੋ ਕਿ ਹਾਂ ਇਹ ਖੜਾ ਹੈ ਮੇਰੇ ਲਈ, ਲੇਕਿਨ ਉਹਨਾਂ ਦੇ ਨਾਲ ਤੁਹਾਡੇ ਫੋਟੋ ਨਹੀਂ ਹੋਣਗੇ ਜ਼ਿਆਦਾ।
0: ਹਾਂ,
1: ਟਾਈਮ ਹੀ ਨਹੀਂ ਹੁੰਦਾ ਕਿਸੇ ਨੂੰ ਬੋਦਰ ਹੀ ਨਹੀਂ ਕਰਦਾ ਕੋਈ,
0: ਨਹੀਂ ਟਾਈਮ ਨਹੀਂ ਯਾਚੀ, ਹੋਰ ਰੀਜ਼ਨ ਹੈ ਉਹਦੇ ਪਿੱਛੇ, ਇੱਕ ਇਹ ਰੀਜ਼ਨ ਆ ਵੀ ਜਿਹੜੇ ਪਤਾ ਹੀ ਆ ਨਾ ਵੀ ਸਾਡੇ ਆਪਣੇ ਆ,
1: ਇਹਨਾਂ ਨਾਲ
0: ਯਾਰ ਸਾਨੂੰ ਕਿਸੇ ਨੂੰ ਉਹ ਤੁਹਾਡੀ ਗੱਲ ਆ ਗਈ ਵੀ ਭੈਣ ਨੂੰ ਥੋੜ੍ਹੀ, ਭੈਣ ਥੋੜ੍ਹੀ ਇੱਦਾਂ ਕਹੂਗੀ, ਇਹ ਉੱਦਾਂ ਦੀ ਗੱਲ ਆ ਵੀ ਸਾਨੂੰ ਕਿਸੇ ਨੂੰ ਪ੍ਰੂਫ ਥੋੜ੍ਹੀ ਕਰਨਾ ਵਾ ਵੀ ਇਹ ਸਾਡਾ ਯਾਰ ਦੋਸਤ ਹੈ ਜਾਂ ਕਿੱਦਾਂ,
1: ਇਸ ਕਰਕੇ ਸਟੇਟਸ ਪਾਣਾ ਹੈ ਬਹੁਤਿੰਗ,
0: ਹਾਂ ਬਹੁਤੀਆਂ ਆਪਾਂ ਉਹਨਾਂ ਨਾਲ ਹੀ ਖਿਚਾਉਂਦੇ ਹਾਂ ਨਾ ਜਿਹਨਾਂ ਨੂੰ ਪਤਾ ਵਾ ਵੀ ਅੱਜ ਮਿਲੇ ਹਾਂ, ਪਤਾ ਨਹੀਂ ਕੱਲ੍ਹ ਮਿਲਣਾ ਕਿ ਨਹੀਂ ਮਿਲਣਾ, ਜਾਂ ਫਿਰ ਅਗਲੇ ਦਾ ਸਟੇਟਸ ਵੇਖ ਕੇ, ਅਗਲੇ ਦੀ ਤਿਆਰ ਸ਼ਿਆਰ ਹੋਇਆ ਵੇਖ ਕੇ ਕੁਛ ਨਾ ਕੁਛ, ਮਤਲਬ ਕਿਸੇ ਨਾ ਕਿਸੇ ਤਰੀਕੇ, ਜਾਂ ਕਿਸੇ ਨੂੰ ਵਿਖਾਉਣ ਦੇ ਲਈ।
1: ਫੋਟੋ ਤਾਂ ਹੀ ਖਿੱਚਦੇ ਸੀ ਨਾ ਆਪਾਂ ਕਿਤੇ ਘੁੰਮਣ ਗਏ ਹਾਂ ਉਹਦੀ ਯਾਦਗਿਰੀ ਵਾਸਤੇ, ਕੋਈ ਆਇਆ ਜਿਵੇਂ ਕੋਈ ਸੈਲੀਬ੍ਰਿਟੀ ਨਾਲ ਲੋਕਾਂ ਨੂੰ ਕਰੇਜ਼ ਹੁੰਦਾ ਕਿ ਫੋਟੋਆਂ ਖਿਚਾਉਣ ਦਾ ਕਿ ਕਦ ਮਿਲੇਗਾ, ਅੱਜ ਬਾਈ ਚਾਂਸ ਟੱਕਰ ਗਿਆ ਫੋਟੋ ਖਿੱਚ ਲਓ, ਹੈ ਨਾ। ਫਿਰ ਜਿਹੜੇ ਘਰ ਦੇ ਲੋਕ ਹੁੰਦੇ, ਜਿਹੜੇ ਭੈਣ ਭਰਾਈਆਂ, ਜਿਹੜੇ ਪੱਕੇ ਦੋਸਤ ਹੁੰਦੇ, ਇਹ ਤੇ ਰੋਜ਼ ਮਿਲਦੇ ਹੈ ਨਾ, ਮਤਲਬ ਫੋਟੋ ਨਹੀਂ ਤੁਸੀਂ ਇੰਨਾ ਧਿਆਨ ਦਿੰਦੇ ਫੋਟੋ ਖਿੱਚਣ ਦੇ ਉੱਤੇ।
0: ਨਹੀਂ ਨਹੀਂ ਹੁੰਦਾ, ਬਿਲਕੁਲ ਤੁਹਾਡੀ ਗੱਲ ਵਾਜਬ ਆ। ਤੁਸੀਂ ਵੇਖੋਗੇ ਕਈ ਵਾਰੀ ਬਹੁਤ ਤੁਹਾਡੇ ਕਰੀਬੀ ਰਿਸ਼ਤੇ ਤੁਹਾਡੀ, ਉਹਨਾਂ ਦੇ ਨਾਲ ਕੋਈ ਉਸ ਢੰਗ ਦੀ ਕੋਈ ਫੋਟੋ ਹੀ ਨਹੀਂ ਹੁੰਦੀ ਤੁਹਾਡੀ,
1: ਕੋਈ ਚੱਜਦੀ ਤੁਸੀਂ ਸੋਚੋ ਕਿ ਤੁਸੀਂ ਤੁਹਾਨੂੰ ਲੱਭੋ, ਨਹੀਂ ਮਿਲੇਗੀ ਤੁਹਾਨੂੰ।
0: ਹਾਂ, ਉਹ ਜੇ ਹੋਊਗੀ ਵੀ ਨਾ ਤੇ ਉਹ ਆਨੇ ਬਾਨੇ ਵਾਲੀ ਹੋਊਗੀ, ਜਿੱਦਾਂ ਮੰਨ ਲਓ ਕਿਸੇ ਤੁਸੀਂ ਫੰਕਸ਼ਨ 'ਚ ਹੋ ਅਤੇ ਉੱਥੇ ਕਿਸੇ ਨੇ ਆਵਾਜ਼ ਮਾਰ ਕੇ ਭਾਜੀ ਆ ਮਾੜਾ ਜਿਹਾ ਇੱਧਰ ਵੇਖੋ, ਉਹਨੇ ਹੈ ਨਾ ਫੋਟੋਗ੍ਰਾਫਰ ਨੇ ਖਿੱਚਤੀ ਜਾਂ ਕਿੱਦਾਂ, ਮਤਲਬ ਇੱਕ ਹੁੰਦੀ ਆ ਜਿਹੜੀ ਤੁਸੀਂ ਮਿੱਥ ਕੇ ਖਿਚਾਈ ਹੈ, ਹੈ ਨਾ ਵੀ ਆ ਯਾਰ ਵਾ ਫੋਟੋ। ਹਾਲਾਂਕਿ ਅੱਜ ਕੱਲ੍ਹ ਹੁਣ ਸ਼ੁਰੂ ਹੋ ਗਿਆ ਕੰਮ, ਪਰ ਉਹ ਵੀ ਤਾਂ ਸ਼ੁਰੂ ਹੋਇਆ ਵਾ ਕਿਉਂਕਿ ਉਹ ਜਿਨ ਉਹ ਉਹਨਾਂ ਦੇ ਵੱਲੋਂ ਹੀ ਸ਼ੁਰੂ ਹੋਇਆ ਜਾਂ ਉਹੀ ਕਰਦੇ ਜਿਨ੍ਹਾਂ ਨੇ ਪੇਜਾਂ 'ਤੇ ਪਾਉਣੀ ਹੁੰਦੀ ਹੈ, ਜਿੱਦਾਂ ਪਤਾ ਵਾ ਵੀ ਡੇਲੀ ਮੈਨੂੰ ਕੁਛ ਨਾ ਕੁਛ ਪਾਉਣ ਲਈ ਚਾਹੀਦਾ, ਜਾਂ ਮੈਂ ਦੱਸਣਾ ਵੀ ਅੱਜ ਮੈਂ ਇੱਥੇ ਵੀ ਗਿਆ ਸੀ ਅਤੇ ਅੱਜ ਮੈਂ ਆਹ ਪਾ ਤਾ, ਉਹ ਇੱਕ
1: ਮਤਲਬ
0: ਹਾਂ ਕੰਟੈਂਟ ਟਾਈਪ ਉਹ ਆ ਜਾਂਦੀ ਫੀਲ। ਅਦਰਵਾਈਜ਼ ਵੈਸੇ ਹੀ ਮਤਲਬ ਤੁਸੀਂ ਉੱਦਾਂ ਹੀ ਖਿੱਚ ਕੇ ਰੱਖਣੀ ਆ ਫੋਟੋ, ਅਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਕਦੀ ਇਹ ਤੁਸੀਂ ਤਾਂ ਰਿਲਾਈਜ਼ ਕਰ ਸਕਦੇ ਹੋ ਜਦੋਂ ਤੁਸੀਂ ਨਹੀਂ ਸੋਸ਼ਲ ਮੀਡੀਆ ਵਰਤ ਰਹੇ ਹੋਗੇ, ਫਿਰ ਕਿੰਨਾ ਕੁ ਤੁਸੀਂ ਕਿਸੇ ਨੂੰ ਕਿਤੇ ਕਹਿੰਦੇ ਹੋ ਵੀ ਉਰੇ ਆਈ ਯਾਰ ਫੋਟੋ 'ਤੇ ਕਰ ਲਈਏ ਆਪਾਂ।
1: ਅੱਛਾ, ਪਹਿਲੇ ਦੇ ਟਾਈਮ ਦੀ ਜੇ ਗੱਲ ਕਰੀਏ ਆਪਣੇ ਸਕੂਲ ਕਾਲਜ ਵਾਲਾ ਟਾਈਮ, ਜਦੋਂ ਇੰਨਾ ਫੋਨ ਸਕੂਲ ਟਾਈਮ 'ਤੇ ਤਾਂ ਖੈਰ ਮਿਲਦੇ ਹੀ ਨਹੀਂ ਸੀਗੇ, ਹੁਣ ਜਿਵੇਂ ਬੱਚਿਆਂ ਨੂੰ ਮਿਲ ਜਾਂਦੇ ਨੇ, ਲੇਕਿਨ ਉਸ ਟਾਈਮ 'ਚ ਆਪਣੇ ਕੋਲ ਜਿਹੜੇ ਉਸ ਟਾਈਮ ਦੇ ਤੁਹਾਡੇ ਦੋਸਤ, ਮਤਲਬ ਪੱਕੀ ਦੋਸਤੀ ਜਿਹੜੀ ਹੁੰਦੀ ਸੀ ਨਾ, ਉਹ ਰੀਅਲ ਹੁੰਦੀ ਸੀ। ਉਸ 'ਚ ਕੋਈ ਤੁਹਾਨੂੰ ਮਤਲਬ ਇਹ ਨੋਟਸ ਤੋਂ ਜ਼ਿਆਦਾ ਕੁੜੀਆਂ ਦਾ ਤਾਂ ਇਹ ਹੁੰਦਾ ਸੀਗਾ, ਹਾਂ ਇਹ ਮੇਰੀ ਫਰੈਂਡ ਹੈ ਮੈਨੂੰ ਨੋਟਸ ਦੇ ਦੇਈ, ਬਾਕੀ ਲੇਕਿਨ ਹੋਰ ਕੀ ਹੈ, ਹੈ ਨਾ, ਕੋਈ ਲਾਲਚ, ਉਹ ਪਿਓਰ ਦੋਸਤੀ ਹੁੰਦੀ ਸੀਗੀ,
0: ਯਾਰੀ ਦੋਸਤੀ ਆਪਾਂ ਡਿਸਕਸ ਕਰ ਰਹੇ ਹਾਂ। ਪਰ ਤੁਹਾਨੂੰ ਪਤਾ ਇੱਕ ਸਮਾਂ ਸੀ, ਜਿੱਦਾਂ ਮੈਨੂੰ ਤੁਹਾਡੇ ਤੇ ਪਤਾ ਨਹੀਂ, ਪਰ ਸਾਡਾ ਇੱਕ ਸਮਾਂ ਸੀ ਜਦੋਂ ਫਰੈਂਡਸ਼ਿਪ ਦਾ ਮਤਲਬ ਇਹ ਹੁੰਦਾ ਸੀ ਵੀ ਮੁੰਡਾ ਤੇ ਕੁੜੀ।
1: ਅੱਛਾ, ਇਹਨਾਂ ਦੀ ਗੱਲ ਹੈ,
0: ਮਤਲਬ ਇਹ ਆ ਤੇ ਸਾਨੂੰ ਮਤਲਬ ਹੁਣ ਜਾ ਕੇ ਪਤਾ ਲੱਗਾ ਵੀ ਮੁੰਡਾ ਤੇ ਮੁੰਡੇ ਦੀ ਫਰੈਂਡਸ਼ਿਪ ਹੁੰਦੀ ਆ, ਹੁਣ ਤਾਂ ਚਲੋ ਖੈਰ ਹੋਰ ਮੈਨੇਜ ਬਥੇਰਾ ਕੁਛ ਹੁੰਦਾ, ਪਰ ਜਿੱਦਾਂ ਮੰਨ ਲਓ ਦੋ ਦੋਸਤ ਨੇ ਤੇ ਆਪਾਂ ਉਹਨੂੰ ਵੀ ਇੱਦਾਂ ਕਹਾਂਗੇ ਵੀ ਸਾਡੀ ਫਰੈਂਡਸ਼ਿਪ ਬੜੀ ਪੁਰਾਣੀ ਹੈ ਨਾ, ਪਰ ਇੱਕ ਸਮਾਂ ਸੀ ਜਦੋਂ ਇਹ ਸ਼ਬਦ ਸਿਰਫ ਸਾਡੇ ਲਈ ਇਹ ਸੀ ਵੀ ਓਏ ਇਹਦੀ ਉਹਦੇ ਨਾਲ ਫਰੈਂਡਸ਼ਿਪ,
1: ਕਿਉਂਕਿ ਬੇਸ ਮੰਨਿਆ ਜਾਂਦਾ ਸੀ ਨਾ ਫਰੈਂਡਸ਼ਿਪ ਨੂੰ,
0: ਸ਼ੁਰੂਆਤ ਉਸ ਰਿਸ਼ਤੇ ਦੇ ਲਈ ਇਹ ਸ਼ਬਦ ਹੀ ਫਰੈਂਡਸ਼ਿਪ ਹੈ ਨਾ, ਅਤੇ ਦੂਰ ਕੀ ਜਾਣਾ ਇੱਕ ਸਟੇਜ ਤੱਕ, ਮਤਲਬ ਆਪਾਂ ਰਿਸ਼ਤਿਆਂ ਦਾ ਤਾਂ ਏਡਾ ਕੁ ਨਾਸ਼ ਮਾਰਿਆ ਵਾ, ਇੱਕ ਸਟੇਜ ਤੱਕ ਕਜ਼ਨ ਸ਼ਬਦ ਇਹ ਵੀ ਇੱਦਾਂ ਹੁੰਦਾ ਸੀ ਵੀ
1: ਡਾਊਟਫੁਲ,
0: ਮਤਲਬ ਮੰਨ ਲਓ ਕਿਸੇ ਕੁੜੀ ਨੇ ਕਹਿ ਦੇਣਾ ਵੀ ਇਹ ਮੇਰਾ ਕਜ਼ਨ ਆ, ਤੇ ਇਹਦਾ ਮਤਲਬ ਆ ਵੀ
1: ਜਿਹੜੇ ਸਪੈਸ਼ਲ ਹੋਸਟਲ, ਕਿਉਂਕਿ ਕਈ ਵਾਰੀ ਹੁੰਦਾ ਤੁਸੀਂ ਡਰੋ, ਮਤਲਬ ਇਹ ਹੁੰਦਾ ਨਾ ਕਿ ਤੁਹਾਨੂੰ ਤੁਸੀਂ ਨਹੀਂ ਦੱਸ ਸਕਦੇ ਡਾਇਰੈਕਟ, ਐਕਸੈਪਟੈਂਸ ਨਹੀਂ ਹੈ ਨਾ, ਤੇ ਤੁਸੀਂ ਇਹੀ ਕਹਿਣਾ ਹੁਣ ਬਚਣ ਵਾਸਤੇ ਕੀ ਕਹੋਗੇ ਕਜ਼ਨ,
0: ਤਾਂ ਪਰ ਉਹ ਵਿਗਾੜ ਕਿੰਨਾ ਹੋ ਗਿਆ,
1: ਤੁਸੀਂ
0: ਕਹਿਣਾ ਨੀ ਕਜ਼ਨ ਹੀ ਕਹੋਗੇ, ਹੁਣ ਜਦੋਂ ਵਾਜਬ ਤੁਹਾਡੇ ਲਾਗੇ ਤੁਹਾਡਾ ਭਰਾ ਖੜਾ ਵਾ ਤੇ ਉਦੋਂ ਤੁਸੀਂ ਸਗੋਂ ਝੱਕੋਗੇ ਕਹਿਣਾ ਕਜ਼ਨ। ਕਿਉਂਕਿ ਉਹ ਸ਼ਬਦ ਹੀ ਬੜਾ ਉਹ ਹੋ ਗਿਆ। ਸੋ ਇਹ ਚਲੋ ਖੈਰ ਵਾਪਸ ਫਰੈਂਡਸ਼ਿਪ 'ਤੇ ਆਉਂਦੇ ਹਾਂ ਵੀ ਫਰੈਂਡਸ਼ਿਪ ਸਾਡੇ ਲਈ ਜਾਂ ਸਾਡੇ ਟਾਈਮ ਸਕੂਲ ਕਾਲਜਾਂ ਦੇ ਟਾਈਮ ਦੇ ਉੱਤੇ ਫਰੈਂਡਸ਼ਿਪ ਦਾ ਤਾਂ ਮਤਲਬ ਹੀ ਕੁਛ ਹੋਰ ਹੈ।
1: ਫਿਰ ਤਾਂ ਹੀ ਤਾਂ ਉਸ ਤੋਂ ਫਿਲਮਾਂ ਬਣੀ ਸੀਗੀ, ਇੱਕ ਲੜਕਾ ਲੜਕੀ ਦੋਸਤ ਨਹੀਂ ਬਣ ਸਕਦੇ,
0: ਬਾਲੀਵੁੱਡ ਨੇ ਤਾਂ ਬਥੇਰਾ ਕੁਛ ਕਿਹਾ ਵਾ ਵੀ ਜਿਸ ਤੋਂ ਪਿਆਰ ਹੋ ਨਾ ਉਸੇ ਦੋਸਤੀ ਨਹੀਂ ਹੋ ਸਕਦੀ। ਬੇੜਾ ਤੇ ਸਾਰਾ ਫਿਲਮ ਕੀਤਾ। ਹਾਂਜੀ ਮੈਨੂੰ ਲੱਗਦਾ ਮੈਂ ਰਾਜ ਦੇ ਮੰਮਾ ਹੀ ਆਏ ਹੋਣੇ ਆ ਤੇ ਹੈਲੋ
2: ਹੈਲੋ
0: ਹੈਲੋ
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
2: ਪਰ ਵੀਰ ਜੀ ਅੱਜ ਮੈਂ 100% ਐਗਰੀ ਹਾਂ ਤੁਹਾਡੇ ਨਾਲ ਇਹ ਟੌਪਿਕ ਦੇ ਉੱਤੇ, ਕਿਉਂਕਿ ਹੁਣ ਰਿਸ਼ਤਿਆਂ ਦਾ ਰੂਪ ਰੇਖਾ ਹੀ ਬਦਲ ਗਈ ਹੈ।
0: ਹਾਂਜੀ ਮੈਨੂੰ ਇਹ ਲੱਗ ਰਿਹਾ ਵੀ ਆਪਾਂ ਜ਼ਿਆਦਾ ਅੱਜ ਰਿਸ਼ਤਿਆਂ ਦੇ ਉੱਤੇ ਆ ਗਏ ਆਪਾਂ ਤੇ ਚਲੋ,
2: ਕਿਉਂਕਿ ਆਪਾਂ ਇਹੀ ਸਮਝਦੇ ਹਾਂ ਕਿ ਅਸੀਂ ਹੀ ਸਭ ਤੋਂ ਸਿਆਣੇ ਹਾਂ, ਸਾਡੇ ਬਜ਼ੁਰਗਾਂ ਨੂੰ ਤਾਂ ਅਕਲ ਹੀ ਨਹੀਂ ਸੀ ਔਰ ਅਸੀਂ ਸਾਰਾ ਕੁਛ ਆ, ਤੇ ਜਿਹੜਾ ਮੈਨੂੰ ਲੱਗਦਾ ਆਪਣੀ ਪੀੜ੍ਹੀ ਆ ਜਿਹੜੀ ਸਾਰਾ ਕੁਛ ਡਿਸਟਰੋਏ ਕਰਕੇ ਆਪ ਹੀ ਦੇਖ ਲੇਗੀ ਐਂਡ ਵਿੱਚ, ਅਖੀਰ ਚ ਆ ਕੇ ਉਹਨੂੰ ਪਤਾ ਲੱਗੇਗਾ ਕਿ ਮੇਰੀਆਂ ਹੀ ਗਲਤੀਆਂ ਨੇ।
0: ਨਹੀਂ ਹੁਣ ਦੇਖਣ ਲੱਗ ਪਈਆਂ, ਵੇਖੋ ਜਿਨ੍ਹਾਂ ਦੇ ਬੱਚੇ ਥੋੜੇ ਥੋੜੇ ਜਿਹੇ ਤਾਂ ਹੋ ਗਏ ਆ ਨਾ, ਉਹਨਾਂ ਨੂੰ ਤਾਂ ਦੇਖਣ ਲੱਗ ਪਈਆਂ, ਵੱਖਰੀ ਗੱਲ ਹੈ ਵੀ ਉਹ ਐਕਸੈਪਟ ਨਾ ਕਰਨ ਜਾਂ ਉਹਨਾਂ 'ਚ ਮਾਦਾ ਨਾ ਹੋਵੇ ਇਹ ਚੀਜ਼ ਸਮਝਣ ਦਾ, ਅਦਰਵਾਈਜ਼ ਸਾਹਮਣੇ ਸਾਰਾ ਕੁਛ ਸਾਹਮਣੇ ਹੀ ਆ।
2: ਹਾਂਜੀ ਮੈਂ ਥੋੜ੍ਹਾ ਜਿਹਾ ਆਪਣੀ ਸੋਚ ਦੇ ਅਕੋਰਡਿੰਗ ਦੱਸਦੀ ਹਾਂ ਜਿੰਨਾ ਕਿ ਮੈਂ ਸਮਝੀ ਟੋਪਿਕ ਨੂੰ। ਮੇਰੀ ਇੱਕ ਫਰੈਂਡ ਆ, 15 ਈਅਰਸ ਹੋ ਗਏ ਇੱਥੇ ਆਸਟ੍ਰੇਲੀਆ, ਉਹ ਮੇਰੇ ਮਦਰ ਇਨ ਲਾਅ ਆਏ ਸੀਗੇ, ਉਹਨਾਂ ਨੇ ਇੰਟਰੋਡਿਊਸ ਕਰਾਇਆ ਮੈਨੂੰ, ਕਿਉਂਕਿ ਉਦੋਂ ਮੈਨੂੰ ਡਰਾਈਵਿੰਗ ਨਹੀਂ ਸੀ ਆਉਂਦੀ, ਉਹ ਪਾਰਕ 'ਚ ਮਿਲਦੇ ਸੀ ਮੇਰੇ ਮਦਰ ਇਨ ਲਾਅ ਨੂੰ, ਗੱਲ ਕਰਦੇ ਸੀ, ਅਤੇ ਉਹ ਅੱਜ ਤੱਕ ਮੇਰੀ ਫਰੈਂਡ ਆ। ਅਸੀਂ ਜਦੋਂ ਵੀ ਮਿਲਦੇ ਹਾਂ ਜ਼ਿਆਦਾਤਰ ਆਪਣੇ ਬੱਚਿਆਂ ਦੀਆਂ ਗੱਲਾਂ, ਉਹਨਾਂ ਦੇ ਫਿਊਚਰ ਦੀਆਂ ਗੱਲਾਂ ਜਾਂ ਆਪਣੇ ਆਪ ਦੀਆਂ ਗੱਲਾਂ, ਈਵਨ ਅਸੀਂ ਆਪਣੇ ਹਸਬੈਂਡ ਦੀਆਂ ਗੱਲਾਂ ਵੀ ਬਹੁਤ ਘੱਟ ਕਰਦੇ, ਕਿਉਂਕਿ ਸਾਨੂੰ ਇਹ ਹੁੰਦਾ ਵੀ ਜਦ ਮਿਲੇ ਤਾਂ, ਕਿਉਂਕਿ ਦੋਸਤੀ ਇਹ ਕਿ ਜਿਹਦੇ ਵਿੱਚ ਤੁਸੀਂ ਆਪਣਾ ਆਪ ਜ਼ਾਹਰ ਕਰੋ, ਨਾ ਕਿ ਤੁਹਾਨੂੰ ਇਹ ਦੱਸਣਾ ਪਵੇ ਕਿ ਹਾਂ ਮੈਂ ਤੇਰੀ ਦੋਸਤ ਆ, ਤੂੰ ਮੇਰਾ ਦੋਸਤ ਆ, ਆਪਾਂ ਹਲੇ ਹੈਗੇ ਹਾਂ। ਗੱਲ ਇਹ ਆ ਕਿ ਦੂਰ ਤੋਂ ਹੀ ਚਾਹੇ ਤੁਸੀਂ ਕਈ ਮਹੀਨਿਆਂ ਬਾਅਦ ਮਿਲੋ, ਪਰ ਉਹ ਅੰਡਰਸਟੈਂਡ ਕਰਦੇ ਆ ਕਿ ਹਾਂ ਨਹੀਂ ਬਈ ਇੰਨੀ ਦੇਰ ਬਾਅਦ ਮਿਲੇ ਆ, ਕੋਈ ਗਿਲਾ ਸ਼ਿਕਵਾ ਨਹੀਂ। ਜਿੱਦਾਂ ਹੁਣ ਆਪਾਂ ਜਿੱਦਾਂ ਮਿਲਦੇ ਹਾਂ ਕਿਸੇ ਨੂੰ ਵੀ ਤਾਂ ਅਗਲਾ ਕਹਿੰਦਾ ਇਹ ਤੇਰੀ ਮਾਸੀ ਹੈ, ਬੱਚਾ ਐਂ ਦੇਖਦਾ ਇਹ ਮੇਰੀ ਮਾਸੀ ਹੈ, ਤੁਹਾਡੀ ਗੱਲ ਨਾਲ ਮੈਂ ਉਹੀ ਕਹਿੰਦੀ ਹਾਂ। ਫਿਰ ਜਿਹੜੀ ਉਹ ਘਰ ਸੀਗੀ ਉਹ ਕੌਣ ਆ?
0: ਉਹ ਕੌਣ ਹੈ? ਉਹ ਕੌਣ ਹੈ?
2: ਜਿਹਦੇ ਨਾਲ ਨਾਨੀ ਦੀ ਬੱਚੀ ਆ? ਹਾਂਜੀ
0: ਜਿੰਨਾ ਮੰਮੀ ਲੱਗੀ ਰਹਿੰਦੀ ਨਾ ਚਿਰ ਉਹ ਕੌਣ ਹੈ?
2: ਹਾਂ ਨਹੀਂ ਗੱਲ ਸਹੀ ਆ, ਦੇਖੋ ਜਿਹੜੇ ਮਾਮਾ ਮਾਸੀ ਭੂਆ ਆਪਾਂ ਰਿਸ਼ਤੇ 2 ਮਿੰਟ ਚ ਬਣਾ ਲੈਂਦੇ ਹਾਂ ਤੇ ਝੱਟ ਤੋੜ ਦਿੰਦੇ ਹਾਂ, ਤੇ ਬੱਚੇ ਕਿਵੇਂ ਸਿੱਖਣਗੇ ਕਿ ਇਹ ਸਾਡਾ ਗੂੜਾ ਰਿਸ਼ਤਾ ਹੈ ਕਿ ਨਹੀਂ? ਅੱਜ ਕੱਲ ਮਾਸੀਆਂ ਹੀ ਬਹੁਤ ਹੁੰਦੀਆਂ ਨੇ, ਕਦੇ ਉਹ ਇਹ ਨੀ ਕਹਿਣਗੇ ਸਾਡੇ ਮੰਮਾ ਦੇ ਫਰੈਂਡ ਨੇ, ਉਹ ਮਾਸੀ ਆਈ ਆ ਆਈ। ਪਰ ਗੱਲ ਇਹ ਆ ਵੀ ਜਿਹੜਾ ਰਿਸ਼ਤਾ ਹੈ ਇਹ ਸਿਦਕ ਨਾਲ ਨਿਭਾਇਆ ਜਾਂਦਾ ਸੀ, ਤੇ ਹੁਣ ਇਹ ਆ ਵੀ ਇਹ ਜਸਟ ਇੱਕ ਜੋਕ ਬਣ ਗਿਆ, ਜਿਹਨੂੰ ਲੱਗਦਾ ਉੱਥੇ ਲਫ਼ਜ਼ ਯੂਜ਼ ਕਰ ਲਓ।
0: ਨਹੀਂ ਉਹ ਕਹਿ ਲਓ, ਮੈਂ ਕਹਿੰਦਾ ਵੀ ਕਹਿਣ 'ਚ ਕੋਈ ਹਰਜ ਨਹੀਂ ਆ, ਪਰ ਇਹ ਆ ਕਿ ਉਹਦੇ ਨਾਲ ਜਿਹੜੇ ਬਾਕੀ ਦੇ ਵਿਗਾੜ ਆ ਉਹ ਨਾ ਪੈਦਾ ਹੋਣ, ਮਤਲਬ ਆਪਾਂ ਗੱਲ ਸਿਰਫ ਕਹਿਣ ਦਾ ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ ਕਹਿਣ 'ਚ ਕੋਈ ਹਰਜ ਨਹੀਂ ਆ, ਮਤਲਬ ਆਪਾਂ ਵੱਧ ਤੋਂ ਵੱਧ ਭੈਣਾਂ ਬਣਾਈਏ, ਵੱਧ ਤੋਂ ਵੱਧ ਭਰਾ ਬਣਾਈਏ, ਪਰ ਮਸਲਾ ਉੱਥੇ ਜਾ ਕੇ ਪੈਂਦਾ ਵਾ ਜਦੋਂ ਅਸੀਂ ਉਹਦੀ ਉਹਨਾਂ ਨੂੰ ਲਾਗੇ ਕਰਕੇ ਆਪਣਿਆਂ ਨੂੰ, ਕਿਉਂਕਿ ਸਮਾਂ ਤੇ ਸਾਡੇ ਕੋਲ ਵੇਖੋ ਉਹ ਹੀ ਹੁੰਦਾ, ਆਪਾਂ ਉਸ ਸਮੇਂ ਦੇ ਵਿੱਚ ਇੱਕ ਰਿਸ਼ਤਾ ਫਿਲ ਕਰਨਾ ਤੇ ਇੱਕ ਤੁਹਾਨੂੰ ਕੱਢਣਾ ਪੈਣਾ, ਹੈਨਾ ਇੱਕ ਸੱਚਾਈ ਇਹੋ ਹੀ ਆ, ਸਾਡੇ ਕੋਲ ਬੜਾ ਥੋੜਾ ਥੋੜਾ ਜਿਹਾ ਸਮਾਂ ਆ, ਹੈਨਾ ਤੇ ਆਪਾਂ ਇੱਕ ਪਾਸਿਓਂ ਇਹ ਵੇਖੀਏ ਵੀ ਆਪਾਂ ਗਵਾ ਕੀ ਰਹੇ ਹਾਂ, ਜੋ ਆਪਾਂ ਪਾਇਆ ਉਹਨੂੰ ਪਾ ਕੇ ਤੇ ਦੂਸਰੇ ਪਾਸਿਓਂ ਗਵਾਇਆ ਕੀ ਆ, ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ ਉੱਥੇ, ਇਹਨਾਂ ਚੀਜ਼ਾਂ ਦੇ ਕਰਕੇ ਹੀ ਕਈ ਵਾਰੀ ਬੜੀ ਤੁਹਾਡੀ ਗੱਡੀ ਦੂਰ ਤੱਕ ਚੱਲ ਜਾਂਦੀ ਹੈ,
1: ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਕੋਈ ਫਰਕ ਨਹੀਂ ਪੈਗਾ, ਪਰ ਦੋਵੇਂ ਚੀਜ਼ਾਂ ਨਾਲ ਨਾਲ ਨਾਲ ਚੱਲਦੀਆਂ,
2: ਚਲੋ ਹੁਣ ਤਾਂ ਸਹੁਰਿਆਂ ਦਾ ਵੀ ਅਪਣਾ ਲਿਆ, ਪਰ ਇੱਕ ਵਾਰ ਇੱਕ ਵੀਰ ਜੀ ਮਿਲੇ ਜਿੱਦਾਂ ਹੁਣ ਅਸੀਂ ਪਾਰਟੀ ਚ ਮਿਲੇ, ਉਹ ਕਹਿੰਦੇ ਮੈਂ ਵੀ ਗਿੱਲ ਹੈ ਤੇ ਮਨਰਾਜ ਨੂੰ ਕਹਿੰਦੇ ਮੈਂ ਤੇਰਾ ਮਾਮਾ, ਮੈਂ ਕਿਹਾ ਵੀਰ ਜੀ ਮਾਮਾ ਕਹਿਣਾ ਤੇ ਮਾਮਾ ਬਣਨਾ 'ਚ ਬਹੁਤ ਫਰਕ ਹੁੰਦਾ, ਕਿਉਂਕਿ ਜੇ ਤੁਸੀਂ ਮੇਰੇ ਭਰਾ ਬਣੇ ਹੋ ਤਾਂ ਮੇਰੇ ਭਰਾ ਵਾਂਗੂ ਬਣੋ, ਇਹ ਨਹੀਂ ਕਿ ਅੱਜ ਤੁਸੀਂ ਹੁਣ ਭਰਾ ਹੈ ਤੇ ਫਿਰ ਜਾ ਕੇ ਟੀਚਰਾਂ ਕਰੋ, ਭਰਾ ਤਾਂ ਹੁੰਦਾ ਨਾ ਕਿ ਆਪਣੀ ਭੈਣ ਲਈ ਸਪੋਰਟ ਏਡਾ ਖੜਾ ਹੁੰਦਾ,
0: ਬਿਲਕੁਲ
2: ਕਹਿ ਨੀ ਸਕਦਾ
0: ਭਾਣਜੇ
2: ਭਾਣਜ ਤੁਸੀਂ ਮੈਨੂੰ ਮੈਂ ਸੁਨਾਰਾ ਦੇਣਾ ਉਹ ਸੌਣ ਦੇ ਵਿੱਚ ਤਾਂ ਮੈਂ ਭਰਾ ਮੰਨੂਗੀ, ਅਦਰਵਾਈਜ਼ ਏਦਾਂ ਕਹਿ ਲੈਣਾ ਕਿਸੇ ਨੂੰ ਵੀ ਭਾਈ ਬਹੁਤ ਔਖਾ ਹੈ, ਤੇ ਕਿਸੇ ਨੂੰ ਵੀ ਆਪਦੀ ਭੈਣ ਬਣਾਉਣਾ ਤੇ ਅਗਲੇ ਦਾ ਵੀ ਭੈਣ ਬਣਨਾ ਚਾਹੀਦਾ ਓਦਾਂ ਦਾ, ਇਹ ਨੀ ਕਿ ਜਸਟ ਇਹ ਨਾਂ ਦੇ ਰਿਸ਼ਤੇ ਹੀ ਰਹਿ ਜਾਣ। ਪਤਾ ਨੀ ਤਾਂ ਮੈਂ ਸੋਚਦੀ ਹਾਂ, ਮੈਨੂੰ ਇਹ ਹੁੰਦਾ ਕਿ ਬੱਚਿਆਂ ਨੂੰ ਆਪਾਂ ਸਹੀ ਦਿਸ਼ਾ ਹੀ ਨੀ ਦੇ ਰਹੇ, ਉਹ ਕਨਫਿਊਜ਼ ਰਹਿੰਦੇ ਨੇ, ਇੱਕ ਤਾਂ ਦੋ ਕਲਚਰ ਚ ਫਸੇ ਹੋਏ ਆ, ਦੂਜਾ ਉਹਨਾਂ ਨੂੰ ਰਿਸ਼ਤੇ ਨੀ ਸਮਝ ਆਉਂਦੇ, ਹਰ ਕੋਈ ਲੱਕੀ ਨੀ ਹੁੰਦਾ ਕਿ ਜਿਹਦੇ ਕੋਲ ਜੁਆਇੰਟ ਫੈਮਿਲੀ ਇੰਡੀਆ ਹੋਵੇ ਤੇ ਉਹਨਾਂ ਦੇ ਬੱਚਿਆਂ ਨੂੰ ਰਿਸ਼ਤਿਆਂ ਨੂੰ ਨੇੜੇ ਤੋਂ ਦੇਖਣ। ਤੀਜਾ ਮੈਂ ਇਹ ਸਮਝਿਆ ਵੀਰ ਜੀ, ਕਿ ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ ਇੱਕ ਟਰੂ ਫਰੈਂਡ ਤੇ ਫਰੈਂਡ ਵਿੱਚ ਡਿਫਰੈਂਸ ਪਤਾ ਹੈ। ਮੈਂ ਆਪਣੇ ਬੱਚਿਆਂ ਤੋਂ ਦੇਖਿਆ ਕਿ ਜਿੱਦਾਂ ਉਹਨਾਂ ਨਾਲ ਪੜ੍ਹਦੇ ਨੇ, ਜੇ ਮੈਂ ਕਹੂੰਗੀ ਇਹ ਫਰੈਂਡ ਹੈ, ਨਹੀਂ ਮੰਮਾ ਜਸਟ ਗੱਲ ਕਰਦੇ ਆ ਕਲਾਸ ਵਿੱਚ ਆ, ਪਰ ਇਹ ਮੇਰਾ ਫਰੈਂਡ ਨਹੀਂ।
0: ਵੇਖੋ ਉਹਨਾਂ ਨੂੰ ਐਟ ਲੀਸਟ ਕਲੀਅਰ ਹੈ
1: ਕਿਉਂਕਿ ਬੱਚੇ ਬੜੇ ਡਾਇਰੈਕਟ ਹੈ ਅੱਜ, ਮਤਲਬ ਉਹ ਨਹੀਂ ਇਦਾਂ ਇਦਾਂ
2: ਕੋਈ। ਮੈਨੂੰ ਇਹ ਗੱਲ ਚੰਗੀ ਲੱਗੀ ਕਿ ਉਹਨਾਂ ਨੂੰ ਪਤਾ ਹੈ ਤੇ ਆਪਾਂ ਨੂੰ ਹਾਲੇ ਤੱਕ ਨਹੀਂ ਪਤਾ। ਹਾਂਜੀ,
0: ਉਹਨਾਂ ਨੂੰ ਜਿੰਨਾ ਅਸਲ ਚ ਉਹਨਾਂ ਨੂੰ ਨਾ ਜਿੰਨਾ ਕੁ ਪਤਾ ਉਹ ਦੱਸਣਾ ਆਉਂਦਾ ਵਾ, ਬਸ ਸਾਨੂੰ ਦੱਸਣਾ ਵੀ ਨਹੀਂ ਆਉਂਦਾ ਵੀ ਆਪਾਂ ਹੁਣ ਇੱਥੇ ਅਸੀਂ ਉੱਥੇ ਫਸ ਜਾਂਦੇ ਜਾ ਕੇ। ਥੈਂਕ ਯੂ ਤੁਹਾਡਾ,
1: ਥੈਂਕ ਯੂ ਜੀ।
0: ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
3: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
3: ਹਾਂਜੀ ਬਹੁਤ ਵਧੀਆ। ਵੈਸੇ ਤਾਂ ਅੱਜ ਦਾ ਜੋ ਟੌਪਿਕ ਚੱਲ ਰਿਹਾ ਤਾਂ ਦਿਲ ਕਰ ਰਿਹਾ ਕਿ ਬਸ ਸੁਣੀ ਜਾਈਏ, ਕਿਉਂਕਿ ਇੱਥੇ ਦਾ ਜਿਹੜਾ ਕਈ ਵਾਰ ਮੌਸਮ ਵੀ ਆਪਣੇ ਤੇ ਆਪਾਂ ਗੱਲ ਕਰਦੇ ਨਾ ਇਫੈਕਟ ਪਾਉਂਦਾ, ਬੜਾ ਸ਼ਾਂਤ ਆ ਜਾਵੇ, ਧੁੱਪ ਨਹੀਂ ਨਿਕਲੀ ਹੈਗੀ ਤੇ ਉਹ ਫਿਰ ਮੰਨ ਜਾਵੇ, ਫਿਰ ਥੋੜਾ ਜਿਹਾ ਉੱਦਾਂ ਦਾ ਹੋ ਜਾਂਦਾ। ਕੁਛ ਸਫਾਈਆਂ ਸਫੂਈਆਂ ਕੀਤੀ ਲਾਸਟ ਵੀਕ ਦੇ ਟਾਇਰਡ, ਪਰ ਮੈਂ ਕਿਹਾ ਨਹੀਂ ਜਿੰਨੀ ਕੁ ਵੀ ਸਾਂਝ ਹੈਗੀ ਆ ਮੈਂ ਜ਼ਰੂਰ ਪਾਉਂਦੀ ਹਾਂ।
0: ਨਹੀਂ ਤੁਹਾਡੇ ਧੁੱਪ ਨਿਕਲੀ ਆ ਜਾਂ ਨਹੀਂ ਨਿਕਲੀ?
3: ਨਹੀਂ ਨਿਕਲੀ।
0: ਓਕੇ ਸਾਡੇ ਪਤਾ ਨੀ ਨਿਕਲੀ,
1: ਪਤਾ ਹੀ ਨੀ ਚੱਲਦਾ ਅੰਦਰ ਬਹਿ
3: ਕੇ। ਅੱਜ ਤਾਂ ਸਿੰਦੀ ਇੱਥੇ ਤਾਂ ਨੀ ਨਿਕਲੀ ਹੈਗੀ ਸਾਡੀ ਏਰੀਏ ਚ। ਤੇ ਵੀਰ ਜੀ, ਦੋਸਤੀ ਦੀ ਜਿਵੇਂ ਆਵਾ ਨਾ, ਮੈਂ ਥੋੜੇ ਦਿਨ ਪਹਿਲਾਂ ਹੀ ਕਿੱਥੇ ਪੜਿਆ ਸੀ ਇੱਕ ਲਾਈਨ, ਮੈਨੂੰ ਬੜੀ ਵਧੀਆ ਲੱਗਿਆ। ਕਹਿੰਦੀ ਮਤਲਬ ਦੋਸਤੀ ਲਗਾ ਲਓ, ਹਰ ਇੱਕ ਰਿਸ਼ਤਾ ਲਗਾ ਲਓ, ਹਰ ਇੱਕ ਰਿਸ਼ਤੇ ਦੇ ਵਿੱਚ ਏਦਾਂ ਹੁੰਦਾ ਕਿ ਜਿੱਦਾਂ ਰੋਟੀ ਅਗਰ ਦੋਨੋਂ ਪਾਸੇ ਸਿੱਕੀ ਹੋਵੇ ਨਾ, ਵੀ ਫੇਰ ਹੀ ਖਾਣ ਦਾ ਸਵਾਦ ਆਉਂਦਾ। ਵੀ ਦੋਸਤੀ ਵੀ ਦੇਖੋ ਨਾ, ਇਸ ਤਰ੍ਹਾਂ ਦਾ ਰਿਸ਼ਤਾ ਹੈਗਾ ਜਾਂ ਕੋਈ ਰਿਲੇਸ਼ਨ, ਵੀ ਦੋਨੋਂ ਪਾਸੇ ਹੋਵੇ ਹੈ ਨਾ, ਫੇਰ ਹੀ ਸਵਾਦ ਆਉਂਦਾ ਬੰਦੇ ਨੂੰ ਨਾ,
1: ਇੱਕ ਤਰਫਾ ਦੋਸਤੀ।
3: ਹਾਂ, ਤੇ ਬਾਕੀ ਮੈਨੂੰ ਜਿਹੜਾ ਆਪਣਾ ਲੱਗਦਾ ਕਿ ਦੋਸਤੀ ਸਿਰਫ ਮਤਲਬ ਅਗਰ ਮੈਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰਾਂ ਨਾ, ਤਾਂ ਦੋਸਤੀ ਮੈਨੂੰ ਲੱਗਦਾ ਸਿਰਫ ਜਸਟ ਇੱਕ ਆਪਣਾ ਇੱਕ ਅਹਿਸਾਸ ਹੈ, ਉਸ ਅਹਿਸਾਸ ਦੇ ਵਿੱਚ ਉਹ ਆਪਣਾਪਨ ਹੈ ਨਾ। ਤੇ ਉਹ ਜਿਹੜੀ ਦੋਸਤੀ ਹੈ ਉਹਦੇ ਵਿੱਚ ਮੇਰੇ ਨਾਲ ਜਿਹੜਾ ਰਿਲੇਟ ਕਰਦਾ ਕਿ ਉਹਦੇ ਵਿੱਚ ਨਾ ਉਮਰ ਦਾ ਤਕਾਜ਼ਾ ਨਹੀਂ ਰੱਖਦਾ, ਕਿਉਂਕਿ ਮੇਰੇ ਜਿਹੜੇ ਦੋਸਤ ਬਣਦੇ ਆ ਨਾ ਤੇ ਉਹ ਮੇਰੀ ਉਮਰ ਤੋਂ ਜ਼ਿਆਦਾ ਦੇ ਬਣਦੇ ਆ ਨਾ। ਤੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਦੋਸਤੀ ਦੇ ਵਿੱਚ, ਸਾਨੂੰ ਸੋਚਣਾ ਨਹੀਂ ਪੈਂਦਾ ਜਿੱਥੇ ਆਪਣਾਪਨ ਹੁੰਦਾ ਹੈ ਨਾ, ਕੋਈ ਸ਼ਿਕਾਇਤ ਨਹੀਂ ਹੁੰਦੀ। ਜੇ ਮੰਨ ਲਓ ਕਿਸੇ ਨਾਲ 1 ਈਅਰ ਵੀ ਹੋ ਜਾਂਦਾ ਨਾ, ਗੱਲ ਹੋ ਜਾਂਦੀ ਨਹੀਂ ਹੋ ਪਾਉਂਦੀ, ਤਾਂ ਗੱਲ ਸਾਡੀ ਉੱਥੋਂ ਹੀ ਸ਼ੁਰੂ ਹੁੰਦੀ ਹੈ। ਗੱਲ ਇਹ ਨਹੀਂ ਕਿ ਮੈਂ ਆਪਣੀ ਗੱਲ ਕਰਾਂ ਜੀ ਮੈਂ ਇੱਦਾਂ ਦੀ ਹਾਂ, ਨਹੀਂ, ਮੈਂ ਬਹੁਤ ਆਪਣੇ ਆਪ ਨੂੰ ਬਲੈਸਡ ਮੰਨਦੀ ਹਾਂ ਕਿ ਮੇਰੇ ਆਲੇ ਦੁਆਲੇ ਆ ਜਿੰਨੇ ਵੀ ਮੈਨੂੰ ਲੋਕ ਮਿਲੇ ਆ ਨਾ, ਸਾਰੇ ਬੜੇ ਵਧੀਆ। ਬਾਕੀ ਇਹ ਜਿਹੜੀ ਆਪਾਂ ਰਿਸ਼ਤੇ ਬਣਾਉਂਦੇ ਹਾਂ ਨਾ, ਮੈਂ ਵੀ ਇੱਦਾਂ ਜਿਹੜੀ ਹੁਣ ਲਾਸਟ ਕਾਲਰ ਕਹਿ ਕੇ ਗਈ ਹੈ ਨਾ ਕਿ ਵੀ ਆਪਾਂ ਬਣਾ ਲੈਂਦੇ ਹਾਂ, ਮੈਂ ਸਿਰਫ ਉਹਨਾਂ ਨੂੰ ਹੀ ਕਲੋਜ਼ ਵਨ ਨੂੰ ਮਤਲਬ ਮਾਸੀ ਕਹਿੰਦੇ ਹੈਗੇ ਆ ਕਿ ਜਿਹੜੇ ਜਿੱਥੇ ਮੈਨੂੰ ਪਤਾ ਕਿ ਉਦਾਂ ਦੇ ਵਾਰ ਤਿਉਹਾਰ ਆਪਾਂ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ। ਮੈਂ ਰੀਸੈਂਟਲੀ, ਮੇਰੀ ਇੱਕ ਬ੍ਰਦਰ ਰਹਿੰਦੇ ਸਾਡੇ ਗੁਆਂਢ 'ਚ, ਮੁੰਡਾ ਇੱਥੇ ਰਹਿੰਦਾ ਨਾ, ਵੀਰਾ ਹੀ ਆ ਮੇਰਾ, ਉਹ ਮੈਨੂੰ 1 ਸਾਲ ਹੋ ਗਏ ਕਹਿੰਦੇ ਕਿ ਮੈਂ ਰੱਖੜੀ ਬੰਨੀ ਆ, ਮੈਂ ਰੱਖੜੀ ਨਹੀਂ ਬਣਾਈ ਹੈਗੀ ਹੈ ਨਾ ਬੰਦੀ, ਕਿਉਂਕਿ ਭਾਬੀ ਵੀ ਇੱਥੇ। ਮਤਲਬ ਗੱਲ ਮੈਨੂੰ ਇੱਦਾਂ ਲੱਗਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਇਹ ਧੰਦਾ ਬੰਨਣ ਦੇ ਨਾਲ ਹੀ ਹੁੰਦਾ ਹੈ ਨਾ ਸਾਰਾ, ਮੈਨੂੰ ਲੱਗਦਾ ਆਪਾਂ ਵੈਸੇ ਫਿਰ ਬਹੁਤ ਅੱਗੇ ਤੱਕ ਚੱਲਣਾ ਪੈਂਦਾ ਇਨਸਾਨ ਨੂੰ ਹੈ ਨਾ। ਵੈਸੇ ਪਿਆਰ ਹੈਗਾ ਉੱਥੇ ਤੱਕ ਠੀਕ ਹੈਗਾ, ਤੇ ਜਿੱਦਾਂ ਮੰਨ ਲਓ ਹੁਣ ਮੇਰੇ ਮਦਰ ਦੀ ਉਮਰ ਦੇ ਨੇਗੇ, ਮੈਨੂੰ ਉਹਨਾਂ ਦੇ ਨਾਲ ਦੋਸਤੀ ਕਰਨੀ, ਹੁਣ ਕਵੇ ਨਹੀਂ ਜੀ ਉਹ ਤਾਂ ਤੁਹਾਡੀਆਂ ਮਾਵਾਂ ਹੀ ਨੇ ਹੈ ਨਾ, ਉਹ ਕਿੱਦਾਂ ਤੁਹਾਡੇ ਦੋਸਤ ਬਣ ਸਕਦੇ ਆ ਹੈ ਨਾ। ਮੈਨੂੰ ਮੈਨੂੰ ਅਹਿਸਾਸ ਹੁੰਦਾ ਹੈ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ, ਮੈਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਮੇਰੀ ਇੱਕ ਆਂਟੀ ਨਾ, ਤੇ ਉਹਨਾਂ ਨੇ ਨਾ ਆਪਣੀ ਲਾਈਫ 'ਚ ਜੋ ਵੀ ਕੁਛ ਦੇਖਿਆ ਜੋ ਵੀ ਹੈ, ਉਹ ਸਾਰੀ ਉਹਨਾਂ ਨੇ ਨਾ ਸਟੋਰੀ ਲਿਖੀ ਹੋਈ ਹੈ। ਉਹ ਸਟੋਰੀ ਅੱਜ ਵੀ ਨਾ ਮੇਰੇ ਕੋਲ ਪਈ ਹੈ, ਮਤਲਬ ਹੈ ਤਾਂ ਮਤਲਬ ਮੇਰੇ ਸੰਗਰੂਰ ਹੀ ਹੈਗੀ ਆ, ਤੇ ਉਹ ਜਿੰਨੀ ਵੀ ਗੱਲਾਂ ਕਰਦੇ ਉਹਨਾਂ ਕੋਲ ਬੇਟੀ ਨਹੀਂ ਹੈ ਨਾ, ਤੇ ਉਹ ਮੈਨੂੰ ਏਦਾਂ ਬੇਟੀ ਦੀ ਤਰ੍ਹਾਂ ਮੰਨਦੀ, ਉਹ ਆਪਣੀ ਹਰ ਦੁੱਖ ਸੁੱਖ ਹਰ ਇੱਕ ਚੀਜ਼ ਮੇਰੇ ਨਾਲ ਸ਼ੇਅਰ ਕਰਦੇ, ਮੈਨੂੰ ਕਾਲ ਵੀ ਕਰ ਲੈਂਦੇ ਨਾ, ਤਾਂ ਮੈਨੂੰ ਏਦਾਂ ਲੱਗਦਾ ਕਿ ਕਿੰਨਾ ਪਿਆਰਾ ਹੀ ਰਿਸ਼ਤਾ ਹੈ ਨਾ। ਅਸੀਂ ਮੈਂ ਇੰਡੀਆ ਚ ਕਿੰਨਾ ਚਿਰ ਹੋ ਗਿਆ ਗਏ ਨੀ, ਇੰਨਾ 20 ਸਾਲ ਹੋ ਗਿਆ ਮਤਲਬ ਕਿ ਸਾਡੇ ਰਿਸ਼ਤੇ ਨੂੰ ਨਾ, ਕਿ ਉਹ ਜਦੋਂ ਗੱਲਾਂ ਕਰਦੇ ਉਹਨਾਂ ਦਾ ਮਨ ਇੰਨਾ ਹਲਕਾ ਹੁੰਦਾ, ਉਹਨਾਂ ਨੂੰ ਵੀ ਇੱਕ ਫੀਲ ਆਉਂਦਾ ਕਿ ਇਹ ਮੇਰੀ ਦੋਸਤ ਹੈ
1: ਜੀ।
3: ਮਤਲਬ ਕਈ ਵਾਰ ਮੈਨੂੰ ਇਦਾਂ ਲੱਗਦਾ ਇੱਕ ਡਾਕਟਰ ਦੀ ਤਰ੍ਹਾਂ, ਜਿੱਦਾਂ ਹੁਣ ਫੋਰ ਐਗਜਾਮਪਲ ਆਪਾਂ ਜਾਂਦੇ ਹਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਛੋਟੀ ਏਜ ਦਾ ਵੀ ਹੁੰਦਾ, ਵੱਡਾ ਵੀ ਹੁੰਦਾ, ਲੇਕਿਨ ਆਪਾਂ ਉਹਦੇ ਕੋਲ ਜਾ ਕੇ ਆਪਣਾ ਕਿੰਨਾ ਮਨ ਹਲਕਾ ਕਰਦੇ ਹਾਂ ਨਾ, ਕਿੰਨਾ ਰਿਲੈਕਸ ਹੋ ਜਾਂਦੇ ਹਾਂ। ਤੇ ਮੈਨੂੰ ਲੱਗਦਾ ਬਸ ਇਸ ਦੋਸਤੀ ਦੇ ਵਿੱਚ ਇਹ ਵੀ ਇੱਕ ਅਹਿਸਾਸ ਹੈ, ਜਿੱਥੇ ਤੁਹਾਨੂੰ ਆਪਣਾਪਨ ਲੱਗੇ, ਤੁਹਾਨੂੰ ਕੁਛ ਸੋਚਣਾ ਨਾ ਪਵੇ, ਬਸ ਉਹ ਦੋਸਤੀ ਹੈ। ਜਿੱਦਾਂ ਮੈਂ ਆਪਣੀ ਰੇਡੀਓ ਹਾਂਜੀ ਦੀ ਜਿੰਨੀ ਵੀ ਕਾਲਰਸ ਆਉਂਦੇ ਆ, ਕਾਲ ਕਰਦੇ ਆ, ਮੈਂ ਕਿਸੇ ਨੂੰ ਦੇਖੋ ਮਿਲੀ ਨਹੀਂ ਹੈਗੀ ਹੈ ਨਾ, ਪਰ ਉਹ ਜਦੋਂ ਵੀ ਗੱਲਾਂ ਕਰਦੇ ਆ, ਮੈਨੂੰ ਲੱਗਦਾ ਮੈਂ ਜਦੋਂ ਵੀ ਉਹਨਾਂ ਨੂੰ ਮਿਲਾਂਗੀ ਨਾ, ਮੈਂ ਉਹਨਾਂ ਨੂੰ ਕੁਛ ਵੀ ਕਵਾਂਗੀ, ਮੈਨੂੰ ਉਹਨਾਂ ਦਾ ਵੀ ਪਤਾ ਹੈ ਜੇ ਮੈਂ ਉਹਨਾਂ ਨੂੰ ਕਵਾਂਗੀ, ਉਹਨਾਂ ਨੂੰ ਸ਼ਾਇਦ ਮੇਰਾ ਵੀ ਪਤਾ, ਮੈਂ ਜਾ ਕਰ ਲੈਣਗੀ ਹੈ ਨਾ, ਜਾਂ ਕੁਛ ਏਦਾਂ, ਤਾਂ ਉਹ ਮੈਨੂੰ ਆਪਣਾਪਨ ਲੱਗਦਾ। ਮੈਂ ਮਿਲਾਂ ਪਤਾ ਨਹੀਂ ਕਦੋਂ ਮਿਲਣਾ, ਪਰ ਮੈਂ ਆਪਣੇ ਥੋਟ ਪ੍ਰੋਸੈਸ 'ਚ ਸੋਚਦੀ ਰਹਿੰਦੀ ਹਾਂ, ਹਾਈ ਕਿੰਨੇ ਪਿਆਰੇ ਲੋਕ ਨੇ ਜਿਹੜੇ ਉਹ ਗੱਲਾਂ ਕਰਦੇ, ਜਦੋਂ ਮੈਂ ਕਦੀ ਮਿਲਾਂਗੀ ਉਹ ਫੀਲਿੰਗ ਕਿੰਨੀ ਵਧੀਆ ਆਏਗੀ। ਆਪਣੇ ਮਨ ਥੋਟ ਪ੍ਰੋਸੈਸ 'ਚ ਮਤਲਬ ਮੈਂ ਸੋਚਦੀ ਰਹਿੰਦੀ ਹੈਗੀ ਹਾਂ ਇਹ ਚੀਜ਼ ਹੈ ਨਾ, ਤੇ ਬਸ ਮੈਨੂੰ
0: ਜਿੱਦਾਂ ਤੁਸੀਂ ਜਿੱਦਾਂ ਕਿਹਾ ਵੀ ਵੱਡੀ ਉਹ ਤੁਹਾਡੇ ਮੰਮੀ ਦੇ ਉਮਰ ਦੇ ਨੇ, ਤੁਹਾਡੇ ਫਰੈਂਡ ਨੇ, ਤੁਸੀਂ ਮਤਲਬ ਉਹਨਾਂ ਨੂੰ ਇੱਕ ਦੋਸਤ ਦਾ ਮੰਨ ਲਓ ਦਿੱਤਾ ਤੁਸੀਂ ਨਾ, ਕੁਛ ਹੋਰ ਵੀ ਤੇ ਦੇ ਸਕਦੇ ਸੀ, ਵਾਹੇ ਮਤਲਬ ਵਾਹੇ ਦੋਸਤ ਤੁਹਾਡੇ ਜੇ ਮੰਮੀ ਦੇ ਉਮਰ ਦੇ ਆ, ਤੇ ਤੁਸੀਂ
3: ਤਾਂ
0: ਮਾਸੀ ਵੀ ਕਹਿ ਸਕਦੇ ਹੋ, ਤੁਸੀਂ ਭੂਆ ਕਹਿ ਸਕਦੇ ਹੋ, ਮਾਂ ਵਰਗੀ ਕਹਿ ਸਕਦੇ ਹੋ, ਮਾਂ ਕਹਿ ਸਕਦੇ ਹੋ।
3: ਉਹਦਾ ਰੀਜ਼ਨ ਵੀ ਇਹ ਹੈ ਵੀਰ ਜੀ, ਉਹਨਾਂ ਦੀ ਲਾਈਫ ਦੇ ਵਿੱਚ ਜੋ ਇੰਸੀਡੈਂਟ ਹੋਇਆ ਨਾ, ਉਹਨਾਂ ਦੀ ਜਿੱਦਾਂ ਛੋਟੀ ਉਮਰ ਦੇ ਵਿੱਚ ਮੈਰਿਜ ਹੋਈ ਜਾਂ ਇੱਕ ਹੋਰ ਹੈ, ਉਹ ਕਦੀ ਕੋਈ ਹੋਰ ਟੌਪਿਕ ਚੱਲੂਗਾ ਨਾ, ਮੈਂ ਜ਼ਰੂਰ ਸ਼ੇਅਰ ਕਰੂੰਗੀ। ਮੈਂ ਕਿਉਂ ਕਿਹਾ ਇਹ ਵੀ ਜ਼ਰੂਰ ਐਕਸਪਲੇਨ ਕਰੂੰਗੀ ਮੈਂ, ਕਿਉਂਕਿ ਉਹ ਜੋ ਸਿਚੁਏਸ਼ਨ ਉਹਨਾਂ ਦੇ ਨਾਲ ਹੋਈ ਨਾ, ਉਹ ਕਹਿੰਦੇ ਮੈਂ ਨਹੀਂ ਕਰ ਪਾਈ। ਮਤਲਬ ਮੈਨੂੰ ਇੱਦਾਂ ਲੱਗਦਾ ਹਾਲਾਤ ਹੋ ਜਾਂਦੇ ਆ, ਜਿੱਦਾਂ ਉਹਨਾਂ ਦੀ ਬਹੁਤ ਵੱਡੇ ਉਮਰ, ਮਤਲਬ ਉਹਨਾਂ ਤੋਂ ਉਹਨਾਂ ਦੇ ਹਸਬੈਂਡ 8-10 ਸਾਲ ਵੱਡੇ ਸੀ ਨਾ ਜਦੋਂ ਮੈਰਿਜ ਹੋਈ ਨਾ, ਫਿਰ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਆਇਆ ਤੇ ਇਹ ਚੀਜ਼ ਹੋ ਗਈ ਹੈ। ਮਤਲਬ ਤਾਂ ਕਰਕੇ ਮੈਂ ਕਿਹਾ ਵੀ ਦੇਖੋ ਵੀ ਉਹਨਾਂ ਨੇ ਮੈਨੂੰ ਐਜ ਏ ਦੋਸਤ ਦੀ ਤਰ੍ਹਾਂ ਮੇਰੇ ਨਾਲ ਗੱਲ ਮਤਲਬ ਸ਼ੇਅਰ ਕੀਤੀ, ਤਾਂ ਮੈਨੂੰ ਉੱਥੋਂ ਫੀਲ ਹੁੰਦਾ ਕਿ ਉਹ ਜੋ ਗੱਲਾਂ ਕਰ ਪਾਉਂਦੇ ਨੇ ਨਾ, ਉਹਨਾਂ ਦੇ ਅੰਦਰ ਇੱਕ ਦੋਸਤੀ ਵਾਲੀ ਫੀਲਿੰਗ ਆਉਂਦੀ ਹੈ ਤੇ ਮੇਰੇ ਅੰਦਰ ਵੀ ਉਹੀ ਚੀਜ਼ ਫੀਲ ਹੁੰਦੀ
0: ਹੈ। ਉਹੀ ਤੁਹਾਡੇ ਕੋਲ ਪੁੱਛਣਾ ਚਾਹ ਰਹੇ ਹਾਂ ਨਾ ਵੀ ਹੁਣ ਤੁਹਾਡੀ ਇਸ ਗੱਲ ਦੇ ਨਾਲ ਇਹ ਚੀਜ਼ ਸ਼ਾਇਦ ਹੋਰ ਕਲੀਅਰ ਹੋਊਗੀ ਵੀ ਅਸਲ 'ਚ ਆਪਾਂ ਕੈਟੇਗਰਾਈਜ਼ ਕਿੱਦਾਂ ਕਰਦੇ ਹਾਂ ਆਪਾਂ ਰਿਲੇਸ਼ਨਸ ਨੂੰ। ਤੁਸੀਂ ਯਾਰੀ ਦੋਸਤੀ ਦੇ ਵਿੱਚ ਆਟੋਮੈਟਿਕਲੀ ਤੁਸੀਂ ਕਿੱਦਾਂ ਯਾਰੀ ਦੋਸਤੀ ਵਾਲੇ ਖਾਨੇ ਦੇ ਵਿੱਚ ਇੱਕ ਵਿਅਕਤੀ ਨੂੰ ਪਾ ਦਿੱਤਾ, ਜਦਕਿ ਉਹ ਤੁਹਾਡੇ ਤੋਂ ਉਮਰ 'ਚ ਮੰਨ ਲਓ ਬਹੁਤ ਵੱਡਾ ਆ ਜਾਂ ਬਹੁਤ ਛੋਟਾ ਵਾ। ਸੋ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਟੋਮੈਟਿਕਲੀ ਉਹ ਵਾਲਾ ਖਾਨਾ ਟਿੱਕ ਕਰਨ ਨੂੰ ਕਹਿੰਦੀਆਂ ਵੀ
1: ਉਮਰ
3: ਦਾ ਪੜਾਵ ਨੀ ਆਇਆ ਵੀ ਬਸ ਉਹਨਾਂ ਨੇ ਆਪਣੀ ਇੱਕ ਗੱਲ ਕਹਿਤੀ ਕਿ ਜਿੱਥੋਂ ਮੈਂ ਕਹੂੰਗਾ ਵੀ ਇਹ ਗੱਲ ਮੇਰੀ ਕਿਤੇ ਹੋਰ ਜਾਣੀ ਵੀ ਨਹੀਂ ਹੈ, ਮੈਨੂੰ ਹੱਲ ਵੀ ਮਿਲ ਜੂਗਾ, ਮੈਨੂੰ ਇੱਕ ਸਕੂਨ ਵੀ ਮਿਲੂਗਾ, ਜਾਂ ਫਿਰ ਇਹਨੂੰ ਇੱਕ ਹੋਰ ਵੀ ਭਾਸ਼ਾ ਦੇ ਵਿੱਚ, ਜਾਂ ਮੈਂ ਕਵਾਂ ਆਪਣੀ ਉਹਦੇ ਵਿੱਚ ਨਾ, ਮੈਂ ਕਿੱਥੇ ਇੱਕ ਚੀਜ਼ ਲਾਈਨ ਸੁਣੀ ਸੀ ਇੱਕ ਸ਼ਬਦ ਦੀ ਨਾ, ਵੀ ਚੱਲ ਆਪਾਂ ਉੱਥੇ ਚੱਲੀਏ ਹਨਾ, ਵੀ ਉੱਥੇ ਜਿੱਥੇ ਸਾਰੇ ਮਤਲਬ ਅੰਨੇ ਹੋਣ, ਕੋਈ ਕਿਸੇ ਦੀ ਜਾਤ ਨਾ ਪਛਾਣੇ। ਇੱਦਾਂ ਹੀ ਮੈਨੂੰ ਲੱਗਦਾ ਕਿ ਆਪਾਂ ਸਾਰੇ ਬਸ ਇੱਕ ਦੋਸਤ ਦੀ ਤਰ੍ਹਾਂ, ਠੀਕ ਹੈ ਇੱਕ ਹੁੰਦਾ ਆਪਾਂ ਕੁਛ ਗੈਪਸ ਰੱਖਦੇ ਹਾਂ, ਬਟ ਕਿਤੇ ਕਿਤੇ ਕਿਸੇ ਰਿਸ਼ਤੇ ਦੇ ਵਿੱਚ ਹੁੰਦਾ ਕਿਤੇ ਨਾ ਕਿਤੇ ਜਾ ਕੇ ਨਾ, ਕਿ ਆਪਾਂ ਨੂੰ ਅਹਿਸਾਸ ਹੁੰਦਾ ਕਿ ਆਪਾਂ ਉਹਦੇ ਨਾਲ ਖੁੱਲ ਕੇ ਗੱਲ ਕਰ ਸਕਦੇ, ਆਪਾਂ ਨੂੰ ਫੀਲ ਆਉਂਦਾ ਕਿ ਇਹ ਮੇਰਾ ਦੋਸਤ ਹੈ। ਹਰ ਕਿਸੇ ਨਾਲ ਹੀ ਆਉਂਦਾ, ਹੁਣ ਆਂਟੀ ਤਾਂ ਹੋਰ ਵੀ ਨੀ ਗਏ ਆ ਨਾ ਕੋਈ, ਜੇ ਮੈਂ ਕਵਾਂ ਹੁਣ ਸਾਰੇ ਵੀ ਨੀ ਏਦਾਂ ਮੇਰੇ ਨਾਲ ਗੱਲ ਕਰਦੇ ਨਾ,
0: ਕੋਈ ਨਾ ਕੋਈ ਜਿਹੜਾ ਉਹ ਕੋਰ ਹੁੰਦੀ ਨਾ ਵੀ ਆਪਾਂ ਨੂੰ ਯਾਰੀ ਦੋਸਤੀ ਦਾ ਨਾਂ ਆਪਾਂ ਕਿਉਂ ਦਿੱਤਾ। ਹੁਣ ਜਿਹੜਾ ਕਿਸੇ ਦੇ ਨਾਲ ਸ਼ੇਅਰਿੰਗ ਕਰਨੀ ਉਹ ਤਾਂ ਕਿਸੇ ਰਿਸ਼ਤੇ 'ਚ ਵੀ ਹੋ ਸਕਦੀ ਹੈ, ਹਨਾ, ਆਪਣੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਦੱਸਣਾ, ਉਹ ਤਾਂ ਕਿਸੇ 'ਚ ਵੀ ਹੋ ਸਕਦਾ। ਪਰ ਇਹ ਚੀਜ਼ ਜਾਣਨੀ ਚਾਹ ਰਹੇ ਹਾਂ ਵੀ ਆਪਾਂ ਯਾਰੀ ਦੋਸਤੀ ਦਾ ਬੇਸ ਕੀ ਆ ਵਾ, ਆਪਾਂ ਕਿੱਥੇ। ਇਹ ਤਾਂ ਬੜਾ ਵਧੀਆ ਤੁਸੀਂ ਸਨੈਰੀਓ ਲਿਆਂਦਾ ਵਾ ਵੀ ਯਾਰੀ ਦੋਸਤੀ ਦਾ। ਇੱਕ ਤਾਂ ਆਪਾਂ ਅਕਸਰ ਹੀ ਮੰਨ ਲੈਂਦੇ ਹਾਂ ਵੀ ਹਮ ਉਮਰ, ਹਨਾ, ਹਮ ਖਿਆਲ,
1: ਉਹਨੂੰ ਤੁਸੀਂ ਉਮਰ 'ਚ ਨਹੀਂ ਵੰਡ ਸਕਦੇ, ਵਾਕਈ ਸਹੀ ਗੱਲ।
0: ਤੇ ਇਹ ਜੇ ਤੁਸੀਂ ਇੱਕ ਅਲੱਗ ਤੁਸੀਂ ਲੈ ਕੇ ਆਉਂਦੇ ਆ ਵਾ ਤੁਸੀਂ ਕੇਸ, ਤੇ ਇੱਥੇ ਇਹ ਚੀਜ਼ ਸੌਖੀ ਸਮਝ ਆ ਸਕਦੀ ਹੈ ਵੀ ਇਹੋ ਜਿਹੀ ਕਿਹੜੀ ਚੀਜ਼ ਹੈ ਵੀ ਜਿਹੜੀ ਫਿਰ ਆਪਾਂ ਕਹਿ ਰਹੇ ਹਾਂ ਵੀ ਨਹੀਂ, ਬਾਕੀ ਸਾਰੇ ਰਿਸ਼ਤੇ ਇੱਕ ਪਾਸੇ, ਵੀ ਤੂੰ ਮੇਰੀ ਸਹੇਲੀ ਹੈ।
3: ਬਸ ਉਹਦੇ ਵਿੱਚ ਇਹ ਕਿ ਸ਼ਾਇਦ ਉਹਨਾਂ ਨੂੰ ਇੱਕ ਲਗਾ ਲਓ ਉਹਨਾਂ ਦੀ ਲਾਈਫ ਦੇ ਵਿੱਚ, ਜਿੱਦਾਂ ਲਗਾ ਲਓ ਬੇਟੀ ਹੈ ਉਹ ਨਹੀਂ ਸੀ, ਕਿਉਂਕਿ ਜਦੋਂ ਕੁੜੀ ਹੋ ਜਾਂਦੀ ਹੈ ਤਾਂ ਮਾਪਾ ਕਹਿੰਦਾ ਮਾਵਾਂ ਤੀਆਂ ਸਹੇਲੀਆਂ ਵਰਗਾ ਹੁੰਦੀਆਂ, ਉਹਨਾਂ ਦੀ ਲਾਈਫ ਦੇ ਵਿੱਚ ਇਹ ਚੀਜ਼ ਮਿਸਿੰਗ ਹੈ ਹਨਾ। ਹੋ ਸਕਦਾ ਉਹ ਦੋਸਤੀ ਵਾਲੀ ਫੀਲ ਵੀ ਮੇਰੇ ਤੋਂ ਥਰੂ ਉਹਨਾਂ ਨੂੰ ਕਨੈਕਟ ਕਰਦੀਆਂ ਹੋਣ ਨਾ। ਇਹ ਚੀਜ਼
0: ਇਹ ਡਿਸਾਈਡ ਕਿਹਨੇ ਕੀਤਾ, ਉਹਨਾਂ ਨੇ ਵੀ ਤੂੰ ਮੇਰੀ ਫਰੈਂਡ ਹੈ ਜਾਂ ਤੁਸੀਂ ਕੀਤਾ ਵੀ ਤੁਸੀਂ ਮੇਰੇ ਫਰੈਂਡ?
3: ਉਹ ਉਹਨਾਂ ਨੂੰ ਹੀ ਫੀਲ ਆਉਂਦਾ ਸੀਗਾ ਮੇਰੇ ਤੋਂ ਗੱਲ ਕਰਨ ਚ ਨਾ, ਜਦੋਂ ਤੁਸੀਂ ਦੇਖੋ ਕਿਸੇ ਨੇ ਆਪਣੀ ਲਾਈਫ ਦੀ ਏਡੀ ਵੱਡੀ ਸਟੋਰੀ ਲਿਖੀ ਹੈ ਕਿ ਅਪ ਐਂਡ ਡਾਊਨ, ਕਿ ਇੰਨੀਆਂ ਸਾਰੀ ਚੀਜ਼ਾਂ ਲਾਈਫ ਚ, ਉਹਨਾਂ ਤੋਂ ਕੁਛ ਗਲਤੀਆਂ ਵੀ ਹੋਈਆਂ, ਤੁਸੀਂ ਉਹ ਦੇਖੋ ਉਹਨਾਂ ਨੇ ਉਹ ਡਾਇਰੀ ਮੈਨੂੰ ਦੇਤੀ ਹੈ ਆਪਣੀ, ਹੈ ਨਾ, ਉਹ ਮੇਰੇ ਕੋਲ ਹੈ, ਤਾਂ ਮੈਨੂੰ ਇੱਦਾਂ ਲੱਗਾ ਕਿ ਇਸ ਤੋਂ ਵੱਡੀ ਮਤਲਬ ਕੀ ਹੋ ਸਕਦਾ ਨਾ, ਕਿ ਕਿੰਨਾ ਟਰੱਸਟ ਕਰਦੇ ਆ, ਤਾਂ ਮੈਂ ਅੱਜ ਤੱਕ ਕਦੀ ਕਿਸੇ ਹੋਰ ਨੂੰ ਪਤਾ ਵੀ ਨਹੀਂ, ਉਹ ਮੈਨੂੰ ਹੀ ਪਤਾ ਗੱਲ ਕਰਦੇ ਆ ਸਾਰੀ, ਹੈ ਨਾ, ਤਾਂ ਮੈਨੂੰ ਆਪਣੇ ਆਪ ਨੂੰ ਬੜਾ ਸਕੂਨ ਮਿਲਦਾ ਕਿ ਬੇਟੇ ਹੁਣ ਤੂੰ ਕਦੋਂ ਆਏਂਗੀ, ਹੁਣ ਤੂੰ ਮਨਤੇਜ ਨੇ ਵੀ ਆਉਣਾ, ਇੰਨਾ ਦਿਲ ਕਰਦਾ ਬੱਚਿਆਂ ਨੂੰ ਦੇਖਣ ਦਾ, ਹੈ ਨਾ, ਤੇ ਉਹਦੇ ਵਿੱਚ ਮਤਲਬ ਕਹਿਣਾ ਤਾਂ ਮੈਨੂੰ ਬੇਟੇ ਹੀ ਹੈ, ਕਹਿੰਦੇ ਤਾਂ, ਹੈ ਨਾ, ਵੀ ਮੇਰੇ ਜਵਾਈ ਨੂੰ ਵੀ ਲੈ ਕੇ ਆਈ ਮੇਰੇ, ਨਾ ਦੋ ਏਦਾਂ, ਪਰ ਉਹ ਬੜਾ ਅਲੱਗ ਜਿਹਾ ਵੀ ਜੀ ਆਪਣਾਪਣ ਹੁੰਦਾ ਉੱਥੇ, ਮੈਨੂੰ ਲੱਗਦਾ ਕਿ ਹਾਂ ਬਸ ਇਹੀ ਮਤਲਬ ਇਹ ਵੀ ਇੱਕ ਦੋਸਤੀ ਦਾ ਇੱਕ ਪਾਰਟ ਹੈ, ਮਤਲਬ ਸੋਰੀ ਪਤਾ ਨੀ ਕਿਸੇ ਨੂੰ ਚੰਗਾ ਲੱਗੇ ਕਿੱਦਾਂ,
0: ਨਹੀਂ ਨਹੀਂ ਉਹ ਹੈ, ਤੇ ਇਹਦੇ ਵਿੱਚ ਵੇਖੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਬਹੁਤ ਕੁਛ ਆ, ਪਰ ਬੇਸਿਕਲੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਡੀਕੋਡ ਵੀ ਕਰਨੀਆਂ ਔਖੀਆਂ ਨੇ, ਕਿਉਂਕਿ ਇਹ ਤੇ ਸਾਨੂੰ ਬਹੁਤ ਔਖਾ ਹੈ ਨਾ ਇਹ ਚੀਜ਼ ਸਮਝਣੀ,
3: ਇਹ
0: ਰਿਸ਼ਤਾ ਕਿਆ ਕਹਿਲਾਤਾ ਹੈ,
3: ਜੋ ਚੀਜ਼ ਮੈਨੂੰ ਫੀਲ ਹੁੰਦੀ ਹੈ ਜਾਂ ਜੋ ਮੇਰੇ ਆਲੇ ਦੁਆਲੇ ਆ, ਪਰ ਮੈਂ ਮੇਰੀ ਦੋਸਤੀ ਜਿਹੜੀ ਹੈ ਨਾ ਆਲੇ ਦੁਆਲੇ ਜਿੰਨੇ ਵੀ ਮਤਲਬ ਲਗਾ ਲਓ ਮੇਰੇ ਹਮ ਉਮਰ ਹੈ ਜਾਂ ਮੇਰੇ ਤੋਂ ਉਮਰ ਨੇਗੀ ਜਿੰਨੇ ਵੀ ਹੈਗੇ ਆ, ਸੱਚ ਮੈਨੂੰ ਨੀ ਲੱਗਦਾ ਕਿ ਮੈਨੂੰ ਲੱਗਦਾ ਉਹੀ ਸ਼ਾਇਦ ਇੰਨੇ ਵਧੀਆ ਨੇਗੇ ਜਿਹੜੀ ਉਹਨਾਂ ਦੀ ਪੋਜ਼ਿਟਿਵਿਟੀ ਮੇਰੇ ਅੰਦਰ ਆਉਂਦੀ ਹੈ ਤੇ ਮੈਂ ਉਹਨਾਂ ਦੇ ਕਾਬਿਲ ਹਾਂ,
4: ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ, ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ, ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਆਇਆ।
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ

0: mintmobile.com.au
1: ਤੇ ਕੈਤ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਜਿਹੜੇ ਲੇਟ ਜੁੜੇ ਨੇ ਉਹਨਾਂ ਦੇ ਲਈ ਵੀ ਸਤਿ ਸ਼੍ਰੀ ਅਕਾਲ, ਉਹਨਾਂ ਦਾ ਵੀ ਜੀ ਆਇਆਂ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਅੱਜ ਗੱਲਾਂ ਬਾਤਾਂ ਸਾਡੀਆਂ ਯਾਰੀ ਦੋਸਤੀ ਦੇ ਉੱਤੇ, ਫਰੈਂਡਸ਼ਿਪ ਦੇ ਉੱਤੇ ਚੱਲੀਆਂ ਸੀ, ਉਸ ਤੋਂ ਬਾਅਦ ਫਿਰ ਰਿਸ਼ਤਿਆਂ ਵੱਲ ਨੂੰ ਲੰਮਾ ਮੋੜ ਕੱਟ ਕੇ ਆਈਆਂ ਨੇ। ਅਤੇ ਗੱਲਾਂ ਬਾਤਾਂ ਆਪਾਂ ਸ਼ੁਰੂ ਕੀਤੀਆਂ ਸੀ ਵੀ ਯਾਰੀ ਦੋਸਤੀ ਕਿੱਦਾਂ ਅਤੇ ਕਿਹੜੇ ਕਿਹੜੇ ਕੰਮ ਆਉਂਦੀ ਹੈ, ਤੁਹਾਡੇ ਕਿੱਦਾਂ ਤੁਹਾਨੂੰ ਠੀਕ ਰੱਖਦੀ। ਇੱਕ ਨਾ ਜੈਸੀ ਇੱਕ ਸਰਵੇ ਦੇ ਵਿੱਚ ਇੱਥੋਂ ਤੱਕ ਕਿਹਾ ਗਿਆ ਵੀ ਇੱਕ ਬੰਦਾ ਜਿਹਦੇ ਯਾਰ ਦੋਸਤ ਨਹੀਂ ਹੈ, ਮਤਲਬ ਯਾਰ ਦੋਸਤ ਕਿੱਥੋਂ ਤੱਕ ਅਸਰ ਪਾਉਂਦੇ ਤੁਹਾਡੀ ਜ਼ਿੰਦਗੀ 'ਚ, ਕਹਿੰਦੇ ਵੀ ਇੱਕ ਇਨਸਾਨ ਜਿਹੜਾ ਵੈਸ਼ਨੂ ਆ, ਮੰਨ ਲਓ ਕੁਛ ਨਹੀਂ ਖਾਂਦਾ ਪੀਂਦਾ ਅਤੇ ਕੋਈ ਨਸ਼ਾ ਪਤਾ ਨਹੀਂ ਕਰਦਾ, ਅਤੇ ਉਹਦੇ ਪਰ ਯਾਰ ਦੋਸਤ ਨਹੀਂ ਆ, ਅਤੇ ਉਹਦੀ ਸਿਹਤ ਇੱਦਾਂ ਵਾ ਜਿੱਦਾਂ ਉਹ ਇੱਕ ਦਿਨ 'ਚ 15 ਸਿਗਰਟਾਂ ਪੀਂਦਾ ਹੋਵੇ। ਮਤਲਬ ਕਿ ਜੇ ਤੁਹਾਡੇ ਯਾਰ ਦੋਸਤ ਨੇ ਅਤੇ ਤੁਹਾਡਾ ਆਟੋਮੈਟਿਕਲੀ ਤੁਹਾਡੀ ਸਿਹਤ, ਤੁਹਾਡੀ ਮਾਨਸਿਕ ਸਿਹਤ ਆਪਣੇ ਆਪ ਹੀ ਤੁਹਾਡੀ ਠੀਕ ਰਹਿੰਦੀ ਆ, ਆਪਣੇ ਆਪ ਹੀ ਉਹਦਾ ਇਲਾਜ ਹੁੰਦਾ ਰਹਿੰਦਾ। ਅਸਲ 'ਚ ਇਹ ਮਿਹਨੇ ਆ ਦੋਸਤੀ ਦੇ,
1: ਕਿੰਨੀ ਗੂੜੀ ਗੱਲ ਹੈ, ਕਿਉਂਕਿ ਆਪਾਂ ਨੂੰ ਇੱਦਾਂ ਲੱਗਦਾ ਹੈ ਹੁਣ ਜਿਵੇਂ ਆਪਾਂ ਠੀਕ ਹੈ ਮੇਰਾ ਯਾਰ ਹੈ, ਮਤਲਬ ਕਈ ਵਾਰੀ ਆਪਾਂ ਨਾ ਬੜੇ ਉਸ 'ਚ ਲੈ ਜਾਂਦੇ ਆ ਉਹਨਾਂ ਨੂੰ ਕਿ ਟੇਕਨ ਫੋਰ ਗ੍ਰਾਂਟਿਡ ਕਹਿ ਲਓ, ਲੇਕਿਨ ਅਸਲ ਮਾਇਨੇ 'ਚ ਉਸ ਇਨਸਾਨ ਤੋਂ ਪੁੱਛੋ ਜਿਹੜਾ ਅਕੇਲਾ ਹੈ, ਜਿਹੜਾ ਇਕੱਲਾ ਰਹਿੰਦਾ ਹੈ, ਜਿਹੜਾ ਜਿਹਨੂੰ ਇੱਦਾਂ ਲੱਗੇ ਕਿ ਮੈਂ ਹੁਣ ਘਰੋਂ ਬਾਹਰ ਨਿਕਲੇ ਯਾਰ ਮੈਂ ਕਿਤੇ ਜਾਵਾਂ,
0: ਇਕੱਲੇ ਰਹਿਣਾ ਬਹੁਤ ਔਖਾ ਹੈ। ਈਵਨ ਹੁਣ ਤਾਂ ਇੱਥੋਂ ਤੱਕ ਵੀ ਰਿਸਰਚ ਆ ਕਿ ਜਿਹੜੇ ਜਾਨਵਰ ਨੇ ਉਹਨਾਂ ਦੇ ਵਿੱਚ ਵੀ ਯਾਰ ਦੋਸਤ ਹੁੰਦੇ ਆ।
1: ਬਿਲਕੁਲ,
0: ਈਵਨ ਉਹਨਾਂ ਗਾਵਾਂ ਦੇ ਉੱਤੇ ਰਿਸਰਚ ਕੀਤੀ ਕਿ ਇੱਕ ਫਾਰਮਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਗਾਵਾਂ ਰੱਖੀਆਂ ਅਤੇ ਉਹਨਾਂ ਨੇ ਧੜਕਣ ਮੋਨੀਟਰ ਕੀਤੀ ਲਗਾਤਾਰ ਵੀ ਆਹ ਗਾਂ ਜਿਹੜੀ ਆ ਇਹਦੇ ਨਾਲ ਛਾਵੇਂ ਪੈਂਦੀ ਆ, ਇਹਦੇ ਨਾਲ ਖਾਂਦੀ ਆ, ਇਹਦੇ ਨਾਲ ਪੀਂਦੀ ਹੈ, ਅਤੇ ਉਹਨਾਂ ਨੂੰ ਜਦੋਂ ਉਹਨਾਂ ਤੋਂ ਅਲੱਗ ਕੀਤਾ ਗਿਆ ਅਤੇ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਮਤਲਬ ਕਿ ਉਹਨਾਂ ਦੇ ਵਿੱਚ ਵੀ ਇੱਕ ਲਗਾਵ ਆ
1: ਇਮੋਸ਼ਨਸ 'ਚ, ਅਤੇ ਵੈਸੇ ਵੀ ਕਹਿੰਦੇ ਨਾ ਜਾਨਵਰਾਂ 'ਚ ਵੀ ਆਪਣੇ ਵਾਂਗ ਹੀ ਇਮੋਸ਼ਨਸ ਹੁੰਦੇ ਸੇਮ, ਭਾਵੇਂ ਤੁਸੀਂ ਡੋਗ ਦੀ ਗੱਲ ਕਹਿ ਲਓ, ਕਿਵੇਂ ਦੇਖ ਕੇ ਭੱਜਦਾ ਹੈ ਡੋਗ ਜਦੋਂ ਉਹਨੂੰ ਲੱਗਦਾ ਕਿ ਹਾਂ ਮੇਰਾ ਮਾਲਕ ਆ ਰਿਹਾ ਮੈਂ ਇਹਦੇ ਨਾਲ, ਹੈ ਨਾ, ਕਿੰਨਾ ਉਹਨਾਂ ਦਾ ਪਿਆਰ, ਜਾਂ ਫਿਰ ਜੇ ਕਿਸੇ ਸਟ੍ਰੇਂਜਰ ਨੂੰ ਦੇਖਦਾ ਉਹ ਭੌਂਕਦਾ ਗੁੱਸੇ ਨਾਲ, ਉਹ ਸਾਰੇ ਇਮੋਸ਼ਨਸ ਹੀ ਹੈ ਜਾਨਵਰਾਂ ਦੇ ਵਿੱਚ ਵੀ, ਉਹ ਸਾਰੀ ਚੀਜ਼ਾਂ ਆਪਣੇ ਵਾਂਗ ਹੀ
0: ਹੈ। ਕੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੁੰਦਾ ਜਾਂ ਕਿੱਦਾਂ ਚੱਲ ਰਿਹਾ ਹੁੰਦਾ? ਵੈਸੇ ਜੇ ਸਾਇੰਟੀਫਿਕ ਉੱਦਾਂ ਜਿਹੜੇ ਟ੍ਰੇਨਰ ਨੇ ਉਹਨਾਂ ਦੀ ਜੇ ਮੰਨੀ ਤਾਂ ਉਹ ਤਾਂ ਸਿਰਫ ਇਹ ਕਹਿੰਦੇ ਨੇ ਵੀ ਉਹਨੂੰ ਪਤਾ ਵਾ ਵੀ ਮੈਨੂੰ ਇਸ ਬੰਦੇ ਕੋਲੋਂ
1: ਖਾਣ ਨੂੰ
0: ਆਹ ਚੀਜ਼ ਮਿਲਦੀ ਆ, ਜਿਹੜੀ ਚੀਜ਼ ਮੈਨੂੰ ਠੀਕ ਲੱਗਦੀ ਆ ਉਹ ਮੈਨੂੰ ਇਹਦੇ ਕੋਲ ਮਿਲਦੀ ਆ, ਅਤੇ ਉਹ ਹੀ ਰਨ ਟੂਵਰਡਸ ਹੈ ਨਾ। ਅਤੇ ਪਰ ਆਪਾਂ ਜਿਹੜੇ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਜਾਂ ਆਪਾਂ ਜਿਹੜੇ ਤਰੀਕੇ ਦੇ ਨਾਲ ਐਕਸਪਲੇਨ ਕਰਦੇ ਹਾਂ ਉਹਦਾ ਵੀ ਕੋਈ ਤੋੜ ਨਹੀਂ, ਉਹ ਵੀ ਵੱਧ ਤੋਂ ਵੱਧ ਆ, ਹੈ ਨਾ। ਆਪਾਂ ਹੁਣ ਜਦੋਂ ਚਿੜੀਆ ਘਰ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਣੇ ਆ ਚਿੰਪੈਂਜ਼ੀ ਨੇ ਜਾਂ ਜਿਹੜੇ ਕਈ ਅਤੇ ਇਹਨਾਂ ਦੀਆਂ ਕਿਸਮਾਂ ਨੇ ਜਿਹੜੀਆਂ ਬੰਦੇ ਦੇ ਵਾਹਵਾ ਕਲੋਜ਼ ਮੰਨੀਆਂ ਜਾਂਦੀਆਂ ਸੋਚ ਸਮਝ ਦੇ ਵਿੱਚ, ਜਾਂ ਹੋਰ ਚਿੜੀਆ ਘਰ ਦੇ ਵਿੱਚ ਬੜੇ ਕਹਿੰਦੇ ਜਾਨਵਰ ਆ ਜਿਨ੍ਹਾਂ ਨੂੰ ਇੱਕ ਜੋੜਾ ਨਾਲ ਦੇਣਾ ਹੀ ਪੈਂਦਾ, ਦੋਸਤ ਨਾਲ ਦੇਣਾ ਹੀ ਪੈਂਦਾ ਵਾ। ਜੇਕਰ ਉਹ ਨਾ ਹੋਵੇ ਤਾਂ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਉਹਨਾਂ ਦੀ ਉਮਰ ਘੱਟ ਜਾਂਦੀ ਹੈ। ਹਾਂ, ਅਤੇ ਸੇਮ ਬੰਦੇ ਦੀ ਵੀ ਇੱਦਾਂ ਹੀ ਆ, ਕਹਿੰਦੇ ਬੰਦੇ ਦੀ ਉਮਰ ਜਿਹੜੇ ਲੋਕ ਜਿੱਦਾਂ ਜਪਾਨ ਦੇ ਵਿੱਚ ਵੀ ਇੱਕ ਇਹਨਾਂ ਨੇ ਪਿੱਛੇ ਜੇ ਕੀਤੀ ਸੀ ਨਾ ਸਰਵੇ ਕੀਤਾ, ਜਾਂ ਹੋਰ ਜਿਹੜੇ ਲੋਕ ਲੰਮੀ ਉਮਰ ਜਿਹੜੇ ਜੀ ਕੇ ਹਟੇ ਨੇ, ਅਤੇ ਉਹਦੇ ਵਿੱਚ ਇਹ ਪਾਇਆ ਗਿਆ, ਇੱਕ ਕੋਮਨ ਫੈਕਟਰ ਇਹ ਵੀ ਪਾਇਆ ਗਿਆ ਕਿ ਜਿਹੜੇ ਲੋਕਾਂ ਦੀ ਯਾਰੀ ਦੋਸਤੀ ਸਟਰੋਂਗ ਯਾਰੀ ਦੋਸਤੀ ਸੀ ਜਿਹਨਾਂ ਦੀ, ਉਹ 100 ਸਾਲ ਤੋਂ ਵੱਧ ਜੀਣ ਵਾਲਿਆਂ ਦੇ ਵਿੱਚ ਇਹ ਪਾਇਆ ਗਿਆ ਕਿ ਉਹ ਇੱਕ ਫੈਕਟਰ ਇਹ ਸੀ।
1: ਕਈ ਵਾਰੀ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਆਪਾਂ ਕਹਿੰਦੇ ਨਾ ਕਿ ਹਾਂ ਜਿਵੇਂ ਨੀਤੂ ਜੀ ਵੀ ਕਹਿ ਕੇ ਹਟੇ ਦੁੱਖ ਸੁੱਖ ਸਾਂਝਾ ਕਰਨਾ, ਕਈ ਵਾਰੀ ਤਾਂ ਜਸਟ ਨਾਲ ਹੀ ਤੁਹਾਨੂੰ ਮਿਲਦਾ ਨਾ ਕਿ ਹਾਂ ਇਹ ਮੇਰੇ ਨਾਲ ਹੈ, ਕਈ ਵਾਰੀ ਤੁਹਾਨੂੰ ਕੰਪਨੀ ਇੰਨੀ ਵਧੀਆ ਲੱਗਦੀ ਜਿਵੇਂ ਆਪਾਂ ਕਹਿੰਦੇ ਨਾ ਕਿ ਕਿਸੇ ਕਹਿ ਲਓ ਕਿਸੇ ਵਧੀਆ ਬੰਦੇ ਨਾਲ ਜਾਂ ਕਿਸੇ ਤੁਹਾਡੇ ਫੇਵਰੇਟ ਬੰਦੇ ਨਾਲ ਪੀ ਹੋਈ ਚਾਹ ਤੁਹਾਨੂੰ ਸ਼ਰਾਬ ਤੋਂ ਜ਼ਿਆਦਾ ਨਸ਼ਾ ਦਿੰਦੀ ਹੈ, ਕਿਉਂਕਿ ਤੁਸੀਂ ਇੰਜੋਏ ਕਰਦੇ ਹੋ।
0: ਚਾਹ ਨਹੀਂ ਨਾ ਪੀ ਰਹੇ ਹੁੰਦੇ ਉੱਥੇ, ਤਾਂ ਤੁਸੀਂ ਸਿਰਫ ਸਾਥ ਮਾਣਦੇ ਇੱਕ ਦੂਸਰੇ। ਹੁਣ ਇਹ ਚੀਜ਼ ਵੈਸੇ ਨਾ ਡਿਫਾਈਨ ਕਰਨੀ ਬਹੁਤ ਔਖੀ ਆ, ਜੇ ਕੋਈ ਕਹੇ ਵੀ ਮੈਂ ਹੁਣ ਯਾਰੀ ਦੋਸਤੀ ਨੂੰ ਮੈਂ ਦੱਸੂੰਗਾ ਵੀ ਕੀ ਹੁੰਦਾ, ਇਹ ਬਹੁਤ ਔਖਾ ਵਾ। ਪਰ ਮਤਲਬ ਇਹਦੇ ਇਹ ਚੀਜ਼ ਜ਼ਿੰਦਗੀ ਦੇ ਵਿੱਚ ਇੰਨੀ ਕੁ ਜ਼ਿਆਦਾ ਜ਼ਰੂਰੀ ਆ ਵੀ ਇਹਦਾ ਕੋਈ ਤੋੜ ਨਹੀਂ ਹੈ। ਇੱਕ ਇੰਗਲੈਂਡ ਦਾ ਸੀਗਾ ਇੱਕ ਮਨੋਵਿਗਿਆਨੀ, ਅਤੇ ਉਹਨੇ ਇਹ ਆਪਣਾ ਦਿੱਤਾ ਸੀਗਾ ਇਹਦੇ ਉੱਤੇ ਆਪਣੇ ਵਿਚਾਰ ਵੀ ਇੱਕ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਲਗਭਗ 150 ਦੇ ਆਸ ਪਾਸ ਸਾਂਝਾਂ ਹੁੰਦੀਆਂ ਹਨ ਕੁੱਲ ਮਿਲਾ ਕੇ ਕਰੀਬੀ।
1: ਓਕੇ,
0: ਬਾਕੀ ਤਾਂ ਆਪਾਂ ਮਿਲਦੇ ਹਾਂ ਜਿੰਨੇ ਨੂੰ ਮਿਲਦੇ ਹਾਂ ਵੀ ਜਿਹੜੇ ਤੁਹਾਨੂੰ ਯਾਦ ਰਹਿ ਜਾਂਦੇ, ਚੇਤੇ ਰਹਿ ਜਾਂਦੇ ਆ, ਅਤੇ ਉਹ 150 ਦੀ ਉਹਦੀ ਮਾਤਰਾ, ਅਤੇ ਪਰ ਉਹਦੇ ਵਿੱਚ ਯਾਰੀ ਦੋਸਤੀ ਜਿਹੜੀ ਆ ਉਹ ਆਮ ਬੰਦਿਆਂ ਦੀ ਜਿਹੜੀ ਵੱਧ ਤੋਂ ਵੱਧ ਜਿੰਨੀਆਂ ਵੀ ਰਿਸਰਚਾਂ ਹੋਈਆਂ ਨੇ ਉਹ 3 ਤੋਂ 5 ਬੰਦੇ, ਮਤਲਬ ਆਪਾਂ ਕਹਿ ਦਿੰਦੇ ਹਾਂ ਮੇਰੇ 20 ਯਾਰ ਹੋਏ ਹੈ ਨਾ, ਮੇਰੇ ਮੇਰੇ ਮੇਰੇ ਤਾਂ ਯਾਰ ਹੀ ਬੜੇ ਆ ਹੈ ਨਾ, ਪਰ ਉਹ ਜਿਹਨੂੰ ਆਪਾਂ ਜਦੋਂ ਹੌਲੀ ਹੌਲੀ ਆਪਾਂ ਕੈਟਾਗਰਾਈਜ਼ ਕਰਦੇ ਹਾਂ, ਹੌਲੀ ਹੌਲੀ ਆਪਾਂ ਜਦੋਂ ਉਹਦੇ ਵਿੱਚੋਂ ਆਪਾਂ ਕੱਢੀ ਜਾਂਦੇ ਹਾਂ ਵੀ ਅਤੇ ਫਿਰ ਉਹ ਇੰਨੇ ਕੁ 'ਤੇ ਆ ਕੇ ਸੂਈ ਟਿਕਦੀ ਹੈ ਵੀ 3 ਤੋਂ 5 ਲੋਕਾਂ ਦੇ ਨਾਲ ਸਾਡੀ ਕਰੀਬੀ ਸਾਂਝ ਹੁੰਦੀ ਹੈ। ਹੁਣ ਕਿੱਦਾਂ ਦੀ ਸਾਂਝ ਆ ਉਹ, ਕਿਵੇਂ ਆ ਹੈ ਨਾ, ਇਹ ਤੁਸੀਂ ਤੁਸੀਂ ਵੇਖਣਾ ਵਾ ਹੁਣ, ਕਿਉਂਕਿ ਯਾਰੀ ਦੋਸਤੀ 'ਚ ਮੈਨੂੰ ਤਾਂ ਇਹ ਲੱਗਦਾ ਵੀ ਸਭ ਤੋਂ ਵੱਡਾ ਤਾਂ ਇਹੋ ਹੀ ਆ ਵੀ ਤੁਸੀਂ ਮਤਲਬ ਇੱਕ ਦੂਸਰਾ ਜਿੱਦਾਂ ਦਾ ਵੀ ਆ
1: ਐਕਸੈਪਟੈਂਸ
0: ਹੈ ਤੁਹਾਡੀ ਹੈ ਨਾ ਯਾਰੀ ਦੋਸਤੀ ਦੇ ਵਿੱਚ। ਇਹ ਵੀ ਹੁਣ ਆਪਾਂ ਜੇ ਸਾਇੰਸ ਦੇ ਆਧਾਰ ਦੇ ਵਿੱਚ ਵੇਖੀਏ ਤਾਂ ਉਹ ਕੁਛ ਹੋਰ ਆ, ਪਰ ਮੈਨੂੰ ਤਾਂ ਉਹ ਵੀ ਪੂਰੀਆਂ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਲੱਗਦੀਆਂ। ਉਹ ਤਾਂ ਇਹ ਕਹਿੰਦੇ ਆ ਵੀ ਤੁਸੀਂ ਜਦੋਂ ਕਿਸੇ ਯਾਰ ਦੋਸਤ ਦੇ ਨਾਲ ਕੋਈ ਸਾਂਝਾ ਕੰਮ ਕਰਦੇ ਹੋ, ਜਦੋਂ ਕੋਈ ਫਿਲਮ ਵੇਖਦੇ ਹੋ, ਕੋਈ ਗੇਮ ਖੇਡਦੇ ਹੋ ਜਾਂ ਕਿਸੇ ਇੱਕੋ ਤਰ੍ਹਾਂ ਦੀ ਤੁਸੀਂ ਕਿਤਾਬ ਪੜ੍ਹਦੇ ਹੋ, ਅਤੇ ਉਹ ਤੁਹਾਡਾ ਯਾਰ ਦੋਸਤ ਜ਼ਿਆਦਾ ਕਰੀਬੀ ਆ ਜਿਹੜਾ, ਜਾਂ ਫਿਰ ਜਿਹੜੇ ਕਰੀਬੀ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਜਾਂਦਾ ਵੀ ਉਹ ਸੇਮ ਚੀਜ਼ਾਂ ਪਿੱਕ ਕਰ ਰਹੇ ਹੁੰਦੇ।
1: ਹੁਣ ਇਹ 'ਚ ਵੀ ਮੈਨੂੰ ਐਲਗੋਰਿਦਮ ਵਾਲੀ ਗੱਲ ਲੱਗ ਰਹੀ ਹੈ ਕਿ ਹਾਂ ਤੁਹਾਡੀ ਤੁਸੀਂ
0: ਟਿਊਨਿੰਗ
1: ਹਾਂ, ਕਿਉਂਕਿ ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਹੁਣ ਕਈ ਵਾਰੀ ਹੁਣ ਜਿਵੇਂ ਆਪਾਂ ਇਸ ਲਾਈਨ ਦੇ ਵਿੱਚ ਆ ਕਿ ਆਰਟ ਆਰਟ ਫੋਰਮ ਵਾਲਾ ਜਾਂ ਜੋ ਵੀ ਮਤਲਬ ਸੋਸ਼ਲ ਮੀਡੀਆ ਦੇ ਰਿਲੇਟਡ ਜਿਹੜੀ ਜਿਹੜੀ ਹੁਣ ਜਿਸਦੀ ਇੱਕ ਹੁੰਦੀ ਨਾ, ਹੁਣ ਕਿਸੇ ਕਿਸੇ ਨੂੰ ਮਤਲਬ ਮੰਨ ਲਓ ਗਾਰਡਨਿੰਗ ਦਾ ਸ਼ੌਕ ਹੈ, ਉਹਨੂੰ ਉਹਦੀ ਫਿਰ ਇੱਕ ਏਰੀਆ ਆਫ ਇੰਟਰਸਟ ਜਦੋਂ ਸੇਮ ਹੁੰਦਾ ਨਾ, ਅਤੇ ਵਾਕਈ ਤੁਹਾਡੀ ਮਤਲਬ ਕਹਿ ਲਓ ਕਿ ਉਹ ਇੰਟਰਸਟ ਵੱਧਦਾ ਤੁਹਾਡੀ ਦੋਸਤ।
0: ਹਾਂ ਹੈਗਾ, ਪਰ ਫਿਰ ਮੈਂ ਇਹ ਸੋਚਦਾ ਵਾਂ ਜਿਹੀ 100% ਇਹ ਵੀ ਗੱਲ ਨਹੀਂ ਸਹੀ। ਹੁਣ ਤੁਹਾਡੇ ਕਈ ਯਾਰ ਦੋਸਤ ਆ, ਹੁਣ ਜਿੱਦਾਂ ਤੁਸੀਂ ਸੋਚੋਗੇ ਵੀ ਤੁਹਾਨੂੰ ਗਾਰਡਨਿੰਗ ਪਸੰਦ ਆ ਅਤੇ ਕਈ ਯਾਰ ਦੋਸਤ ਆ ਉਹਨਾਂ ਨੂੰ ਨਹੀਂ ਪਸੰਦ ਹੈ ਨਾ, ਤੁਸੀਂ ਇਹ ਨਹੀਂ ਆ, ਇਹ ਗੱਲ ਨਹੀਂ ਆ ਕਿ ਜੋ ਤੁਹਾਨੂੰ ਪਸੰਦ ਆ ਉਹ ਹੀ ਅਗਲੇ ਨੂੰ ਵੀ ਪਸੰਦ ਆ। ਪਰ ਇੱਕ ਚੀਜ਼ ਜ਼ਰੂਰ ਮੈਂ ਕੋਮਨ ਵੇਖਦਾ, ਜਿੰਨੇ ਕੁ ਮੈਂ ਬਹੁਤ ਜਿੰਨਾ ਕੁ ਵੇਖਣ ਸੋਚਣ ਦੀ ਕੋਸ਼ਿਸ਼ ਕਰਦਾ ਵੀ ਯਾਰ ਦੋਸਤ ਬਿਨਾਂ ਕਹਿ ਤੁਹਾਡੀ ਸਮਝ ਜਾਂਦਾ ਵਾ ਯਾਰ ਅੱਜ, ਪਰ ਉਹ ਕਹੂਗਾ ਵੀ ਨਹੀਂ ਤੁਹਾਨੂੰ। ਫਿਰ ਯਾਰ ਦੋਸਤ ਦੀ ਅਗਲੀ ਇਹ ਵੀ ਆ, ਇੱਕ ਤਾਂ ਆ ਵੀ ਬਿਨਾਂ ਕਿਆ ਤੁਹਾਡੀ ਸਮਝ ਜੂਗਾ ਵੀ ਅੱਜ ਕੁਛ ਮਤਲਬ ਹੈ ਨਾ ਵੀ ਜਿੱਦਾਂ। ਫਿਰ ਯਾਰੀ ਦੋਸਤੀ ਅਤੇ ਬਾਕੀ ਰਿਸ਼ਤਿਆਂ ਦੇ ਵਿੱਚ, ਈਵਨ ਹਸਬੈਂਡ ਵਾਈਫ ਦਾ ਰਿਸ਼ਤਾ ਹੋ ਗਿਆ ਜਾਂ ਮਾਂ ਪਿਓ ਦਾ ਰਿਸ਼ਤਾ ਹੋ ਗਿਆ ਜਾਂ ਪਿਓ ਧੀ ਦਾ ਪਿਓ ਪੁੱਤ ਦਾ, ਸੋ ਉਹਨਾਂ ਪਿਓ ਪੁੱਤ ਦਾ ਚਲੋ ਪੰਬਾਰ ਰੱਖਦੇ, ਉਹ ਵੀ ਪਿਓ ਪੁੱਤ ਦਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਆ, ਯਾਰ ਦੋਸਤ ਵਾਲਾ ਹੀ ਹੋ ਜਾਂਦਾ ਇੱਕ ਸਟੇਜ ਦੇ ਉੱਤੇ। ਉਹ ਇੱਕ ਤਾਂ ਆ ਵੀ ਉਹਨੇ ਬਿਨਾਂ ਤੁਹਾਡੇ ਕਿਹਾ ਸਮਝ ਲਿਆ, ਬੜੇ ਰਿਸ਼ਤੇ ਆ ਜਿਹੜੇ ਬਿਨਾਂ ਕਿਹਾ ਸਮਝ ਲੈਂਦੇ ਆ, ਆਪਾਂ ਫਿਰ ਇਹ ਨਹੀਂ ਕਹਿ ਸਕਦੇ ਵੀ ਯਾਰੀ ਦੋਸਤੀ ਇਕੱਲੀ
1: ਇਹਨੂੰ ਕਿੱਦਾਂ ਹੈ ਨਾ, ਇਹਨੂੰ ਨਹੀਂ ਪਾ ਸਕਦੇ।
0: ਹਾਂ, ਮਾਂ ਵੀ ਬਿਨਾਂ ਕਹੇ ਸਮਝ ਲੈਂਦੀ ਹੈ ਨਾ, ਭਰਾ ਵੀ ਭੈਣ ਵੀ ਬਿਨਾਂ ਕਹੇ ਸਮਝ ਲੈਂਦੇ, ਉਹਨਾਂ ਨੂੰ ਪਤਾ ਹੁੰਦਾ ਵੀ ਰੋਜ਼ ਅਤੇ ਇੱਦਾਂ ਦਾ ਮੂੰਹ ਨਹੀਂ ਹੁੰਦਾ ਅੱਜ ਦਾ ਇੱਦਾਂ ਦਾ। ਯਾਰ ਦੋਸਤ ਦੀ ਜਿਹੜੀ ਇੱਕ ਮੈਂ ਉਸ ਤੋਂ ਗਾਂਹ ਖਾਸੀਅਤ ਵੇਖਦਾ ਵਾਂ, ਉਹਨੇ ਬਿਨਾਂ ਤੁਹਾਨੂੰ ਜਚਾਇਆ ਬਿਨਾਂ ਦੱਸਿਆ ਇਨਡਾਇਰੈਕਟ ਤਰੀਕੇ ਦੇ ਨਾਲ ਉਹਦਾ ਉਹਦਾ ਕੰਕਲੂਜਨ ਵੱਲ ਨੂੰ ਜਾਣਾ ਵਾ ਵੀ ਇਹਦਾ ਹੁਣ ਮੈਂ ਹੱਲ ਕਿੱਦਾਂ ਮੈਂ ਕਰਨਾ ਵਾ ਹੈ ਨਾ। ਮੰਨ ਲਓ ਜੇ ਉਹਨੂੰ ਲੱਗੂਗਾ ਵੀ ਉਦਾਸ ਹੈ ਤਾਂ ਉਹ ਤੁਹਾਨੂੰ ਇਹ ਨੂੰ ਕਹੂਗਾ ਓਏ ਉਦਾਸ ਹੈ ਕੀ ਹੋਇਆ, ਅਤੇ ਜੇ ਤੁਸੀਂ ਦੱਸਤਾ ਦੱਸਤਾ ਨਹੀਂ ਤਾਂ ਇਹ ਨਹੀਂ ਵੀ ਵਾਰ ਵਾਰ ਤੁਹਾਨੂੰ ਪੁੱਛੀ ਜਾਊਗਾ ਹਾਂ ਕੀ ਹੋਇਆ ਤੂੰ ਦੱਸਦਾ ਨਹੀਂ ਮੇਰੇ ਹੈ ਨਾ। ਹੋਣਗੇ ਇਹ ਵੀ, ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੇ ਇੱਦਾਂ ਪੁੱਛਦੇ ਉਹ ਯਾਰ ਦੋਸਤ ਨਹੀਂ ਗੇ, ਇਹ ਅਲੱਗ ਅਲੱਗ ਕੈਟੇਗਰੀਆਂ ਨੇ ਵੀ ਅਲੱਗ ਅਲੱਗ ਜਿੱਦਾਂ ਜਿੱਦਾਂ ਜਿੱਦਾਂ ਸੁਭਾਅ ਆ ਤੁਹਾਡਾ ਜਿੱਦਾਂ ਦਾ ਸੁਭਾਅ ਆ, ਜੇ ਤੁਹਾਨੂੰ ਇਹ ਇੱਦਾਂ ਪੁੱਛਿਆ ਤੁਹਾਨੂੰ ਚੰਗਾ ਲੱਗਦਾ ਫੋਰ ਐਗਜ਼ਾਮਪਲ, ਅਤੇ ਤੁਹਾਡਾ ਯਾਰ ਦੋਸਤ ਵੀ ਇੱਦਾਂ ਦਾ ਹੋਊਗਾ ਉਹ ਤੁਹਾਨੂੰ ਇੱਦਾਂ ਪੁੱਛ ਪਛਾ ਕੇ ਠੀਕ ਕਰ ਦੂਗਾ।
1: ਸਹੀ ਗੱਲ।
0: ਪਰ ਉਹਦਾ ਇਹ ਆ ਵੀ ਉਹਨੇ ਤੁਹਾਨੂੰ ਜਿਹੜਾ ਯਾਰ ਦੋਸਤ ਉਹਨੇ ਬਿਨਾਂ ਕਿਹਾ ਉਹਨੂੰ ਪਤਾ ਵਾ ਵੀ ਇਹਨੇ ਉਹਨੇ ਵੇਖ ਲਿਆ ਵੀ ਇਹਦਾ ਮੂਡ ਉਦਾਸ ਆ ਅਤੇ ਉਹਨੂੰ ਪਤਾ ਵਾ ਵੀ ਇਹਨੂੰ ਸਿਨੇਮਾ ਪਸੰਦ ਆ, ਉਹਨੇ ਕਹਿਣਾ ਯਾਰ ਫਿਲਮ ਵੇਖਦਾ ਸੀ ਕਰਨਾ, ਤੁਸੀਂ ਕਹੋਗੇ ਨਹੀਂ ਉਹਨੇ ਧੱਕੇ ਨਾਲ ਲੈ ਜਾਣਾ ਹੈ ਨਾ,
1: ਬਾਹਰ ਘੁੰਮ ਕੇ ਆਉਂਦੇ ਆ ਚਲੇ ਗੇੜਾ ਮਾਰ ਕੇ ਆਉਂਦੇ ਆ।
0: ਹਾਂ, ਤੁਸੀਂ ਕਹੋਗੇ ਵੀ ਨਹੀਂ ਚੱਲ ਨਹੀਂ ਆਸੇ ਆਪਾਂ ਸ਼ੋਪਿੰਗ ਕਰਕੇ ਆਈਏ ਹੈ ਨਾ, ਤੁਸੀਂ ਸਹੇਲੀ ਕਹੋਗੀ ਨਹੀਂ, ਤਾਂ ਉਹਨੂੰ ਪਤਾ ਵਾ ਵੀ ਇਹਨੇ ਉੱਥੇ ਜਾ ਕੇ ਠੀਕ ਹੋ ਜਾਣਾ। ਸੋ ਹਰ ਇੱਕ ਦੇ ਵਿੱਚ ਤੁਸੀਂ ਅਲੱਗ ਅਲੱਗ ਅਲੱਗ ਅਲੱਗ ਆਪਣੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸਹੇਲੀਆਂ 'ਚ ਤੁਸੀਂ ਸੋਚੋ ਵੀ ਇੱਦਾਂ ਦਾ ਕੁਛ ਨਾ ਕੁਛ ਹੋਊਗਾ ਜਿਹੜਾ ਇੱਦਾਂ ਜਚਾਉਣ ਵਾਲਾ ਨਹੀਂ, ਦੱਸ ਕੇ ਕਰਨ ਵਾਲਾ ਨਹੀਂ।
1: ਇੱਕ ਕਾਲ 'ਤੇ ਚਲਾ ਚੱਲੀਏ, ਤੁਹਾਨੂੰ ਪਤਾ ਵੀ ਨਹੀਂ ਕਿੱਥੇ ਚੱਲੀਏ, ਚੱਲ ਠੀਕ ਹੈ ਨਾ।
0: ਫਿਰ ਇੱਕ ਹੋਰ ਹੁੰਦਾ, ਤੁਸੀਂ ਮੰਨ ਲਓ ਕਈ ਰਿਸ਼ਤੇ ਹੁੰਦੇ ਨਾ ਜਿੱਦਾਂ, ਮੰਨ ਲਓ ਯਾਰੀ ਦੋਸਤੀ ਦੇ ਵਿੱਚ ਇੱਕ ਮੈਂ ਹੋਰ ਚੀਜ਼ ਵੇਖਦਾ ਵੀ ਉਹ ਜਿੱਦਾਂ ਦੇ ਮਰਜ਼ੀ ਤੁਸੀਂ ਹਾਲਾਤ ਦੇ ਵਿੱਚ, ਹੁਣ ਕਈ ਇੱਦਾਂ ਦੇ ਹੁੰਦੇ ਆਪਾਂ ਭਾਵੇਂ ਰਿਸ਼ਤੇਦਾਰੀਆਂ ਹਾਂ ਅਤੇ ਆਪਾਂ ਕਹਿੰਦੇ ਵੀ ਯਾਰ ਇਹ ਉਹ ਯਾਰ ਅੱਧੀ ਰਾਤ ਇਹ ਕਿੱਥੋਂ ਆ ਗਏ ਯਾਰ, ਹੁਣ ਇਹਨਾਂ ਨੇ ਛੇਤੀ ਉੱਠਣਾ ਨਹੀਂ ਹੈ। ਯਾਰ ਦੋਸਤ ਘਰ ਆਵੇ ਤੁਹਾਡੇ ਦਿਮਾਗ 'ਚ ਇਹ ਫੀਲਿੰਗ ਕਦੇ ਨਹੀਂ ਆਉਂਦੀ,
1: ਕਦੇ ਨਹੀਂ ਆਉਂਦੀ, ਰਿਲੈਕਸ ਰਹਿੰਦੇ ਹੋ, ਤੁਹਾਨੂੰ ਇਹ ਨਹੀਂ ਹੁੰਦਾ ਘਰ ਗੰਦਾ ਹੈ ਜਾਂ ਕੁਛ ਵੀ ਹੈ,
0: ਕਿਉਂਕਿ ਉਹਨੇ ਤੁਹਾਨੂੰ ਜੱਜ ਨਹੀਂ
1: ਕਰਨਾ, ਉਹਨੇ ਕਿਹਾ ਠੀਕ ਹੈ,
0: ਹੈ ਨਾ, ਉਹਨੇ ਇਹ ਨਹੀਂ ਵੇਖਣਾ ਵੀ ਉਹ ਗੰਦਾ ਹੈ ਜਾਂ ਕਿੱਦਾਂ, ਜਦਕਿ ਹੋਰ ਕੋਈ ਰਿਸ਼ਤੇਦਾਰੀ ਆਊਗੀ ਅਤੇ ਉਹਨਾਂ ਨੇ ਇਹ ਚੀਜ਼ਾਂ ਪਹਿਲਾਂ ਵੇਖਣੀਆਂ, ਮਤਲਬ ਉਹ ਚੀਜ਼ਾਂ ਪਹਿਲਾਂ, ਸੋ ਸਾਨੂੰ ਜਿੱਥੇ ਛੱਤੀ ਵਾਰੀ ਸੋਚਣਾ ਪਵੇ ਕਰਨਾ ਪਵੇ ਉਹ ਸਾਰੀਆਂ ਚੀਜ਼ਾਂ। ਫਿਰ ਇੱਕ ਹੋਰ ਚੀਜ਼ ਵੇਖੀ ਜਾਂਦੀ ਹੈ ਵੀ ਜਿੱਥੇ ਮੰਨ ਲਓ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਆ ਗਈ ਅਤੇ ਦਿਮਾਗ ਜੀ ਨਾ ਤੁਹਾਡਾ ਆਪਣੇ ਆਪ ਕਈ ਚੀਜ਼ਾਂ ਦੇ ਲਈ ਕੰਮ ਕਰਦਾ, ਤੁਸੀਂ ਬਹੁਤਾ ਸੋਚਣ ਦਾ ਮੰਨ ਲਓ ਟਾਈਮ ਨਹੀਂ ਹੁੰਦਾ, ਕਈ ਚੀਜ਼ਾਂ ਚਨਚੇਤ ਹੁੰਦੀਆਂ ਨੇ, ਹੈ ਨਾ, ਵੀ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਸਵੇਰੇ ਉਤਰੇ ਮੰਜੇ ਤੋਂ ਤੁਸੀਂ ਉੱਠੇ ਅਤੇ ਤੁਸੀਂ ਸਭ ਤੋਂ ਪਹਿਲਾਂ ਸੱਜੀ ਚੱਪਲ ਪਾਈ ਜਾਂ ਖੱਬੀ ਪਾਈ, ਹੈ ਨਾ, ਮਤਲਬ ਕਈ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਨੇ, ਹੈ ਨਾ। ਇਹ ਉਹਨਾਂ ਵਰਤਾਰਿਆਂ ਦੇ ਵਿੱਚੋਂ ਇੱਕ ਹੈ ਵੀ ਮੰਨ ਲਓ ਤੁਹਾਨੂੰ ਕੋਈ ਮੁਸੀਬਤ ਹੈ ਅਤੇ ਤੁਸੀਂ ਸਭ ਤੋਂ ਪਹਿਲਾਂ ਕਿਹਦਾ ਨੰਬਰ ਡਾਇਲ ਕੀਤਾ,
1: ਸਭ ਤੋਂ ਪਹਿਲਾਂ
0: ਤੁਹਾਡੇ ਦਿਮਾਗ 'ਚ ਕੌਣ ਆਇਆ ਵੀ ਕੌਣ ਇਹਦੇ ਵਿੱਚ ਮੇਰੀ ਕੌਣ ਮਦਦ ਕਰ ਸਕਦਾ, ਕੌਣ
1: ਉਹੀ ਬੈਸਟ ਐਗਜ਼ਾਮਪਲ ਹੈ, ਰੀਅਲ ਫਰੈਂਡ।
0: ਹਾਂ, ਸੋ ਇਸ ਵਜ੍ਹਾ ਦੇ ਕਰਕੇ ਆਈ ਥਿੰਕ ਕਿ ਵਾਕਈ ਮੇਰੇ ਮਨ 'ਚ ਗੱਲ ਆਉਂਦੀ ਹੈ ਵੀ ਜਿਹਨਾਂ ਦੀ ਯਾਰੀਆਂ ਦੋਸਤੀਆਂ ਅਤੇ ਇਸ ਤਰੀਕੇ ਦੀਆਂ ਅਤੇ ਐਵੇਂ ਮਤਲਬ ਭੱਜ ਭੱਜ ਕੇ ਘੁੱਟ ਘੁੱਟ ਕੇ ਫੜਨ ਦੀ ਜ਼ਰੂਰਤ ਜਿੱਥੇ ਨਹੀਂ ਪੈਂਦੀ ਅਤੇ ਉੱਥੇ ਵਾਕਈ ਫਿਰ ਇਹ ਹੋਊਗਾ ਵੀ ਬੰਦੇ ਦੀ ਉਮਰ ਵਾਕਈ ਲੰਮੀ ਹੋਊਗੀ, ਉੱਥੇ ਵਾਕਈ ਤੁਹਾਡੀਆਂ ਚਿੰਤਾਵਾਂ ਘੱਟ ਹੋਣਗੀਆਂ, ਉੱਥੇ ਵਾਕਈ ਉਹ ਤੁਹਾਡੀ ਚਿੰਤਾ ਨੂੰ ਘੱਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੇ। ਅਤੇ ਅੱਜ ਕੱਲ੍ਹ ਇਹ ਵਿਸ਼ਾ ਤਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਤਾਂ ਅੱਜ ਕੱਲ੍ਹ ਹੈ ਹੀ ਮਾਨਸਿਕ।
1: ਆਪਾਂ ਨੂੰ ਇੱਕ ਟਾਈਮ 'ਤੇ ਇਹ ਲੱਗਣ ਲੱਗਿਆ ਕਿ ਖੁਦ ਸਭ ਕੁਝ ਕਰ ਸਕਦੇ, ਹੈ ਨਾ,
0: ਐਗਜੈਕਟਲੀ, ਅਦਰ ਵੇ ਅਰਾਊਂਡ। ਤੁਸੀਂ ਇਹਨੂੰ ਦੂਸਰੇ ਪਾਸੋਂ ਕਰਕੇ ਵੇਖ ਲਓ ਵੀ ਜੇ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਨਸਿਕ ਬਿਮਾਰੀਆਂ ਵੱਧ ਰਹੀਆਂ ਨੇ, ਮਾਨਸਿਕ ਤਣਾਅ ਵੱਧ ਰਿਹਾ ਵਾ, ਇਹਦਾ ਮਤਲਬ ਸਾਡੀ ਜ਼ਿੰਦਗੀ 'ਚੋਂ ਯਾਰੀਆਂ ਦੋਸਤੀਆਂ ਸਹੇਲੀਆਂ ਮਾਈਨਸ ਹੋ ਰਹੀਆਂ
1: ਨੇ, ਇਹਨੂੰ ਦੂਸਰੇ ਪਾਸੋਂ ਸਮਝਣ ਲੱਗ ਗਿਆ ਜਿਸ ਚੀਜ਼,
0: ਇਹਨੂੰ ਦੂਸਰੇ ਪਾਸੋਂ ਘੁਮਾ ਕੇ ਵੇਖ ਲਓ। ਆਪਾਂ ਕਹਿੰਦੇ ਆਪਾਂ ਹੋਰ ਘਟਾ ਦਈਏ, ਹੋਰ ਘਟਾ ਦਈਏ ਆਪਣੀ ਲਾਈਫ 'ਚੋਂ ਚੰਬੇਲੇ ਹੋਰ ਘਟਾ ਦਈਏ, ਹੈ ਨਾ, ਆਪਾਂ ਪਰ ਕਿੱਥੇ ਕੰਮ 'ਤੇ ਲਾਈ ਜਾਂਦੇ ਆਪਾਂ ਟਾਈਮ, ਉਹ ਪਰ ਉਹ ਕੰਮ ਅਕਸਰ ਇੱਕ ਟਾਈਮ ਇੱਦਾਂ ਦਾ ਆਉਂਦਾ ਹੀ ਆ ਜਦੋਂ ਤੁਸੀਂ ਕੰਮ ਤੋਂ ਵੀ ਥੋੜ੍ਹਾ ਜਿਹਾ ਭਾਲਦੇ ਹੋ ਤੁਸੀਂ ਸਪੇਸ। ਅੱਜ ਕੱਲ੍ਹ ਇੱਕ ਹੋਰ ਪ੍ਰਚਾਰ ਬਹੁਤ ਆ ਕਿ ਆਪਾਂ ਤਾਂ ਆਪਸ ਵਿੱਚ ਹੀ ਬੜੇ ਵਧੀਆ ਫਰੈਂਡ ਹਾਂ, ਇਹ ਮੇਰੇ ਫਰੈਂਡਸ ਵਾਂਗੂ ਰਹਿੰਦੇ ਮੇਰੇ ਨਾਲ, ਹੈ ਨਾ, ਇਹ ਮੇਰੀ ਵਹੁਟੀ ਆ ਅਤੇ ਮੇਰੇ ਆਪਾਂ ਤਾਂ ਫਰੈਂਡਸ ਵਾਂਗੂ ਹੀ ਰਹਿੰਦੇ ਹਾਂ। ਹਸਬੈਂਡ ਵਾਈਫ ਦੇ ਵਿੱਚ ਵੀ ਇਹ ਪ੍ਰਚਾਰ ਚੱਲ ਪਿਆ, ਹਸਬੈਂਡ ਵਾਈਫ ਹੀ ਆ, ਧੀ ਪੁੱਤ ਹੀ ਆ, ਮਾਂ ਪਿਓ ਹੀ ਆ, ਯਾਰ ਦੋਸਤ ਨੇ ਯਾਰ ਦੋਸਤ ਹੀ ਰਹਿਣਾ ਵਾ, ਐਵੇਂ ਧੱਕੇ ਦੇ ਨਾਲ ਇੱਕ ਰਿਸ਼ਤੇ ਨੂੰ ਦੂਸਰਾ ਨਾਂ ਦੇ ਕੇ ਅਤੇ ਐਵੇਂ ਖਾਨਾ ਪੂਰਤੀ ਨਾ ਕਰੋ, ਉਹ ਤੁਹਾਨੂੰ ਹੋਰ ਜ਼ਿਆਦਾ ਤੰਗ ਕਰੂਗਾ। ਤੁਸੀਂ ਵਾਈ ਨੋਟ, ਮੈਂ ਤਾਂ ਇੱਦਾਂ ਵੀ ਵੇਖਦਾ ਵੀ ਆਪਾਂ ਦੋਵਾਂ ਰਿਸ਼ਤਿਆਂ ਦਾ ਮਜ਼ਾ ਕਿਉਂ ਨਾ ਲਈਏ।
1: ਹਾਂ, ਸਹੀ ਗੱਲ ਹੈ,
0: ਹਸਬੈਂਡ ਵਾਈਫ ਦਾ ਇੱਕ ਰਿਲੇਸ਼ਨ ਆ, ਉਹਦੇ ਵਿੱਚ ਆਪਾਂ ਇੱਕ ਹੋਰ ਇਸ ਆਪਾਂ ਮੰਨ ਲਓ ਵੀ ਇੱਕ ਕਾਰ ਜਿਹੜੀ ਆ ਉਹ ਸਫ਼ਰ ਕਰਨ ਦੇ ਲਈ ਹੈ ਅਤੇ ਤੁਸੀਂ ਉਹਦੀਆਂ ਸੀਟਾਂ ਸੁੱਟ ਕੇ ਅਤੇ ਉਹਦੇ ਵਿੱਚ ਹੀ ਕਿਉਂ ਸੌਣਾ, ਉਹਨੂੰ ਸਫ਼ਰ ਦੇ ਲਈ ਰੱਖੋ ਨਾ।
1: ਸਹੀ ਗੱਲ,
0: ਹੈ ਨਾ, ਅਤੇ ਤੁਸੀਂ ਜਿਹੜਾ ਤੁਸੀਂ ਸੌਣ ਵਾਲਾ ਕੰਮ ਆ ਉਹ ਤੁਸੀਂ ਕਿਤੇ ਮੋਟਲ 'ਚ ਕਮਰਾ ਲੈ ਲਓ, ਉੱਥੇ ਸੌਂ, ਤੁਸੀਂ ਬੈੱਡਰੂਮ ਸੌਣ ਲਈ ਹੈ, ਗੱਡੀ 'ਚ ਲਾਉਣ ਲਈ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਉਹੋ ਹੀ ਰਿਸ਼ਤੇ ਦੇ ਵਿੱਚ ਹੋਰ ਟੈਗ ਵਾੜੀ ਜਾਂਦੇ ਆਪਾਂ ਵੀ ਹਾਂਜੀ ਇਹੋ ਹੀ ਹੁਣ ਸਾਡਾ ਯਾਰ ਦੋਸਤ ਵੀ ਆ, ਹੈ ਨਾ, ਅਤੇ ਕਈ ਤਾਂ ਛੱਡੋ, ਕਈ ਤਾਂ ਯਾਰ ਦੋਸਤ ਵੀ ਛੱਡੋ, ਕਈ ਤਾਂ ਧੀਆਂ ਪੁੱਤਾਂ 'ਤੇ ਵੀ ਲੈ ਆਉਂਦੇ, ਹੈ ਨਾ, ਇਹ ਦੇ ਉਹ ਮੇਰਾ ਪੁੱਤ ਉਰੇ ਆ ਵੀ, ਹੈ ਨਾ।
1: ਉਹ ਵੀ ਕਿੰਨੀ ਸੈਡ ਚੀਜ਼ ਹੈ ਕਿ ਤੁਹਾਡੀ ਲਾਈਫ 'ਚ ਤੁਹਾਡੇ ਕੋਲ ਇੱਕ ਦੋਸਤ ਵੀ ਨਹੀਂ ਹੈ, ਮਤਲਬ ਉਹ ਕਿੰਨਾ ਕਿੰਨਾ ਵੱਡੀ ਚੀਜ਼ ਹੈ ਕਿ ਕਿਉਂਕਿ ਦੋਸਤੀ ਜਿਵੇਂ ਕਿਹਾ ਨਾ ਸਰੈਂਡਰ ਵਾਲੀ ਚੀਜ਼ ਹੈ ਦੋਸਤੀ ਵੀ,
0: ਮੈਂ ਉੱਥੇ ਆਉਣ ਲੱਗਾ ਹਾਂ ਜੀ, ਇਹਦੇ ਵਿੱਚ ਹਸਬੈਂਡ ਵਾਈਫ ਜਾਂ ਦੋਵੇਂ ਦੋ ਤਰਫਾ ਹੀ ਹੁੰਦਾ ਵਾ, ਇਹ ਵੀ ਕਈ ਵਾਰੀ ਇਹ ਗਲਤੀ ਕਰਦੇ, ਇਹ ਵੀ ਕਈ ਵਾਰੀ ਆਪਣਾ ਨੁਕਸਾਨ ਇਹ ਕਰਦੇ, ਮੈਂ ਨੁਕਸਾਨ ਹੀ ਇਹਨੂੰ ਕਹੂੰਗਾ, ਇੱਕ ਦੂਸਰੇ ਦੀਆਂ ਉਹਨੇ ਉਹਦੀਆਂ ਸਹੇਲੀਆਂ ਛਡਾਈ ਜਾਣੀਆਂ,
1: ਕਰਦੇ
0: ਉਹਨੇ ਉਹਦੇ ਯਾਰ ਦੋਸਤ ਛਡਾਈ ਜਾਣੇ, ਹੈ ਨਾ, ਉਹਨੂੰ ਉਹਦੇ ਯਾਰ ਨਹੀਂ ਚੰਗੇ ਲੱਗਦੇ ਤੁਹਾਡੇ ਯਾਰਾਂ ਨੂੰ, ਆਹ ਨਹੀਂ ਪਤਾ ਉਹ ਨਹੀਂ ਪਤਾ, ਹੈ ਨਾ, ਅੱਧੀ ਰਾਤ ਉਹਨਾਂ ਨਾਲ ਬੈਠੇ ਰਹਿ ਕੇ ਤਾਂ, ਪਰ ਇਹ ਹਸਬੈਂਡ ਨੂੰ ਅਤੇ ਵਾਈਫ ਨੂੰ ਦੋਵਾਂ ਨੂੰ ਇੱਕ ਦੂਸਰੇ ਬਾਰੇ ਸਮਝ ਲੈਣਾ ਚਾਹੀਦਾ ਕਿ ਜੇ ਤੁਸੀਂ ਉਹਨਾਂ ਦੀਆਂ ਇਹ ਸਾਂਝਾਂ ਛਡਾਉਂਦੇ ਹੋ ਇਹਦਾ ਮਤਲਬ ਕਿ ਉਹ ਪ੍ਰੈਸ਼ਰ ਮਹਿਸੂਸ ਕਰਨਗੇ,
1: ਬਿਲਕੁਲ
0: ਪ੍ਰੈਸ਼ਰ ਮਹਿਸੂਸ ਕਰਨਗੇ ਅਤੇ ਤੁਹਾਡੇ ਨਾਲ ਹੀ ਲੜਨਗੇ ਕੱਲ੍ਹ ਨੂੰ,
1: ਕਰੈਕਟ,
0: ਤੁਹਾਡੇ ਘਰ ਦਾ ਹੀ ਸਕੂਨ ਖਰਾਬ ਹੋਣਾ, ਸੋ ਇਸ ਕਰਕੇ ਇਹ ਭਾਰ ਵੰਡਿਆ ਰਹਿਣ ਦਿਓ।
1: ਹਾਂ, ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਕੁਛ, ਜੇ ਤੁਹਾਨੂੰ ਲੱਗ ਰਿਹਾ ਕੋਈ ਗਲਤੀ ਹੈ ਜਾਂ ਕੁਛ, ਕਈ ਵਾਰੀ ਜਿਵੇਂ ਪਹਿਲਾਂ ਮਾਂ ਪਿਓ ਟੋਕਦੇ ਹੁੰਦੇ ਸੀ ਕਿ ਇਹਦੇ ਨਾਲ ਨਾ ਘੁੰਮਿਆ ਕਰ, ਇਹ ਚੰਗਾ ਨਹੀਂ ਹੈ, ਕਿਉਂਕਿ ਉਹ ਉਹ ਤੁਹਾਡੀ ਲੌਂਗ ਟਰਮ ਦੇਖ ਰਹੇ ਕਿ ਇਹਦੇ ਨਾਲ ਇਹਦੇ ਸਾਥ ਨਾਲ ਇਹ ਵਿਗੜੀ ਜਾ ਰਿਹਾ ਜਾਂ ਜਾ ਰਹੀ ਹੈ ਜੋ ਵੀ, ਅਤੇ ਹੁਣ ਇੱਕ ਅੱਧੇ 'ਚ ਉਹ ਤੁਸੀਂ ਮਤਲਬ ਐਕਸਪਲੇਨ ਕਰ ਦਿਓ ਸਾਹਮਣੇ ਵਾਲੇ ਨੂੰ, ਇਹਦੇ ਨਾਲ ਮੈਨੂੰ ਤਾਂ ਚੰਗਾ ਨਹੀਂ ਲੱਗਦਾ। ਫਿਰ ਕਈ ਵਾਰੀ ਹੁੰਦਾ, ਕਈ ਵਾਰੀ ਤੁਹਾਡੀ ਤੁਸੀਂ ਗਲਤ ਸੋਚ ਰਹੇ ਹੁੰਦੇ ਹੋ, ਗੱਲ ਉਹ ਹੁੰਦੀ ਵੀ ਨਹੀਂ ਹੈ, ਉਹ ਵੀ
0: ਕੋਈ ਤੁਹਾਡੇ ਮੁਤਾਬਕ ਪਰਫੈਕਟ ਨਹੀਂ ਹੋ ਸਕਦਾ ਨਾ।
1: ਐਗਜ਼ੈਕਟਲੀ ਐਗਜ਼ੈਕਟਲੀ,
0: ਹੈ ਨਾ, ਸਾਰੀ ਦੁਨੀਆ ਤੁਹਾਡੇ ਮੁਤਾਬਕ ਪਰਫੈਕਟ ਨਹੀਂ ਹੋ ਸਕਦੀ। ਹਰ ਇੱਕ ਦੀ ਆਪਣੀ ਆਪਣੀ ਜ਼ਿੰਦਗੀ ਆ, ਆਪਣੇ ਆਪਣੇ ਜਮਾਂ ਘਟਾਓ ਆ, ਕੋਈ ਇੱਕ ਚੀਜ਼ 'ਚ ਮਾੜਾ ਹੋਊਗਾ ਦੂਸਰੀ 'ਚ ਚੰਗਾ ਵੀ ਹੋਊਗਾ।
1: ਐਗਜ਼ੈਕਟਲੀ, ਹੈ ਨਾ, ਤਾਂ ਹੀ ਤਾਂ ਕਹਿੰਦੇ ਨੇ ਡਿਸਕਸ ਕਰ ਲਓ ਪਹਿਲੇ, ਕਲੇਸ਼ ਪਾਈ ਜਾਓ ਤੁਸੀਂ, ਡਿਸਕਸ ਕਰ ਲਓ ਕਿ ਹਾਂ ਮੈਨੂੰ ਇਹ ਇਹ ਤੇਰਾ ਯਾਰ ਪਸੰਦ ਨਹੀਂ ਹੈ ਯਾਰ, ਕੀ ਦਿੱਕਤ ਹੈ ਯਾਰ, ਤੈਨੂੰ ਇੱਦਾਂ ਲੱਗਦਾ, ਇੱਦਾਂ ਹੈ ਹੀ ਨਹੀਂ। ਫਿਰ ਉਹ ਕਲੀਅਰ ਹੋ ਗਈ ਨਾ ਉਹ ਚੀਜ਼, ਉਹ ਸਪੇਸ ਖਤਮ ਹੋ ਗਿਆ, ਉਹ ਚੀਜ਼ ਹੈ।
0: ਮਤਲਬ ਜਿੱਦਾਂ ਵੀ ਕਰਕੇ ਇਹ ਵੀ ਖਾਸ ਤੌਰ ਦੇ ਉੱਤੇ ਜਿਹੜੇ ਮਰਦ ਕੈਟੇਗਰੀ ਆ, ਕਿਉਂਕਿ ਇਹ ਬਹੁਤ ਘੱਟ ਹੁੰਦਾ ਵਾ ਵੀ ਹਸਬੈਂਡ ਕਹੇ ਵੀ ਤੂੰ ਆਪਣੀਆਂ ਸਹੇਲੀਆਂ ਛੱਡ ਦੇ,
1: ਤਾਂ ਹੀ ਮੈਂ ਲੇਡੀਜ਼ ਦਾ ਹੀ ਐਗਜ਼ਾਮਪਲ ਦਿੱਤਾ ਹੈ ਨਾ।
0: ਇਹ ਜ਼ਰੂਰ ਹੁੰਦਾ ਵਾ ਵੀ ਇਹ ਮੁੜ ਕੇ ਇੱਕ ਮਤਲਬ ਉਹ ਫੁਲਫਿਲ ਜਾਂ ਕਹਿ ਲਈਏ ਵੀ ਉਹਦੇ 'ਚ ਉਹ ਜ਼ਰੂਰ ਹੋ ਜਾਂਦੀ ਆ ਇੱਕ ਕੰਪਨਸੇਸ਼ਨ ਵੀ ਇਹਦੇ ਮੈਂ ਯਾਰ ਛਡਾਇਆ ਅਤੇ ਹੁਣ ਮੈਂ ਚੱਲ ਮੈਂ ਵੀ ਆਪਣੀਆਂ ਛੱਡੀਆਂ, ਹੈ ਨਾ। ਉਹ ਕਹੂਗਾ ਵੀ ਤੂੰ ਵੀ ਮੰਨ ਲਓ ਤੂੰ ਵੀ ਤਾਂ ਆਪਣੀਆਂ ਸਹੇਲੀਆਂ ਨੂੰ ਮਿਲਦੀ ਹੈ, ਅਤੇ ਉਹ ਕਹੂਗੀ ਵੀ ਚੱਲ ਠੀਕ ਆ ਮੇਰਾ ਕੀ ਹੈ ਮੈਂ ਤਾਂ ਨਹੀਂ ਮਿਲੂੰਗੀ, ਹੈ ਨਾ। ਉਹ ਇਹ ਭਾਵੇਂ ਹੋ ਜੇ ਪਰ ਹਸਬੈਂਡ ਮੈਨੂੰ ਲੱਗਦਾ ਵੀ ਬਹੁਤ ਘੱਟ ਇਹ ਕਹੂਗਾ ਵੀ ਤੂੰ ਆਪਣੀਆਂ ਛੱਡ ਦੇ ਤੂੰ ਸਹੇਲੀਆਂ। ਜ਼ਿਆਦਾਤਰ ਲੇਡੀਜ਼ ਨੂੰ ਇਹ ਪ੍ਰੋਬਲਮ ਹੁੰਦੀ ਆ। ਸੋ ਲੇਡੀਜ਼ ਲਈ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਆ ਕਿ ਜਿਹੜੇ ਯਾਰ ਮੇਲ ਕੈਟੇਗਰੀ ਆ ਉਹਨਾਂ ਦੇ ਲਈ ਯਾਰੀ ਦੋਸਤੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਹੈ ਨਾ। ਬੰਦਾ ਗੁਰਬਤ ਦੇ ਵਿੱਚ ਦਿਨ ਕੱਟ ਲੂਗਾ, ਯਾਰੀ ਦੋਸਤੀ ਤੋਂ ਬਿਨਾਂ ਦਿਨ ਨਹੀਂ ਕੱਟ ਸਕਦਾ। ਉਹਦੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਬਹਿ ਲੈਣਾ ਉਹਨੇ ਜਿਹੜੀ ਮਨ ਦੀ ਗੱਲ ਹੈ, ਤੁਸੀਂ ਜਿੰਨਾ ਮਰਜ਼ੀ ਕਹੋ ਮੈਂ ਜੋ ਤੇਰੀ ਦੋਸਤ ਹਾਂ ਮੇਰੇ ਨਾਲ ਤੂੰ ਬਹਿ ਕੇ ਗੱਲ ਕਰ, ਉਹ ਨਹੀਂ ਕਰ ਸਕਦਾ। ਬੰਦੇ ਨੇ ਜੋ ਬੰਦੇ ਦੇ ਨਾਲ ਬਹਿ ਕੇ ਗੱਲ ਕਰਨੀ ਆ ਉਹਨੇ ਆਪਣੇ ਮਾਂ ਪਿਓ ਨਾ ਆਪਣੀ ਵਹੁਟੀ ਨਾ ਆਪਣੇ ਬੱਚਿਆਂ ਨਾਲ ਨਹੀਂ ਕਰ ਪਾਉਣੀ। ਉਹ ਜੋ ਉਹਨੇ ਯਾਰੀ ਦੋਸਤੀ 'ਚ ਬਹਿ ਕੇ ਆਪਣਾ ਦਿਲ ਹਲਕਾ ਕਰਨਾ ਵਾ ਉਹਨੇ ਉੱਥੇ ਹੀ ਕਰਨਾ ਵਾ, ਡਾਇਰੈਕਟਲੀ ਇਨਡਾਇਰੈਕਟਲੀ ਜਿੱਦਾਂ ਵੀ ਉਹਨਾਂ ਨੇ ਕਰਨਾ ਉਹਨਾਂ ਨੂੰ ਉੱਥੇ ਕਰਦਾ ਰਹਿਣ ਤੋਂ। ਹਾਂ, ਉਸ ਚੀਜ਼ ਨੂੰ ਤੁਸੀਂ ਥੋੜ੍ਹਾ ਮਿਨੀਮਾਈਜ਼ ਕਰ ਸਕਦੇ ਹੋ, ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਡਿਸਕਸ ਕਰ ਲਓ, ਪਰ ਕੱਟ ਆਫ ਨਾ ਕਰਵਾਓ। ਇਹ ਤੁਸੀਂ ਖੁਦ ਬਹੁਤ ਵੱਡੀ ਗਲਤੀ ਕਰ ਰਹੇ ਹੋ। ਅੱਗੇ ਚੱਲ ਕੇ ਹੌਲੀ ਹੌਲੀ ਇਹ ਦਿਮਾਗੀ ਫਿਰ ਸਰੀਰਕ ਫਿਰ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਪ੍ਰੋਬਲਮ, ਫਿਰ ਉਹ ਅਲਟੀਮੇਟਲੀ ਇੱਕ ਵਾਰੀ ਜਿਹੜੀਆਂ ਸਾਂਝਾਂ ਛੁੱਟੀਆਂ ਨੇ ਉਹ ਮੁੜ ਕੇ ਜੋੜਨ 'ਚ ਬੜਾ ਟਾਈਮ ਲੱਗ ਜਾਂਦਾ। ਬੜੇ ਲੋਕ ਇਸੇ 'ਚ ਖਾਸ ਤੌਰ ਦੇ ਉੱਤੇ ਇੱਥੇ ਬਹੁਤ ਤੰਗ ਹੋ ਰਹੇ ਲੋਕ।
1: ਹਾਂ, ਇੱਥੇ ਦਾ ਇਹ ਐਗਜ਼ਾਮਪਲ ਜ਼ਿਆਦਾ ਸੈੱਟ ਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਤਾਂ ਸਟਿਲ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਮਤਲਬ ਦਾਦਕੇ ਨਾਨਕੇ ਕਿੰਨਾ ਕੁਛ ਹੁੰਦਾ, ਹੈ ਨਾ। ਇੱਥੇ ਆਪਣੇ ਕੋਲ ਲਿਮਿਟਿਡ ਜੀ ਚੀਜ਼ ਹੁੰਦੀ ਹੈ,
0: ਇਹੋ ਕੁਛ ਹੀ ਹੈ ਸਾਰਾ, ਅਤੇ ਉੱਥੇ ਫਿਰ ਇਹ ਆਪਾਂ ਉਹਨੂੰ ਨਾ ਫੁਲਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਆਪਾਂ ਔਨਲਾਈਨ ਆਫਲਾਈਨ ਦੀ ਵੀ ਗੱਲ ਕਰਦੇ ਹਾਂ। ਅਤੇ ਆਪਾਂ ਜਦੋਂ ਸਾਡੀਆਂ ਰੀਅਲ ਚਿਹਰੇ ਸਾਡੇ ਛੁੱਟ ਜਾਂਦੇ ਨੇ ਅਤੇ ਆਪਾਂ ਫਿਰ ਔਨਲਾਈਨ ਕਹਿੰਦੇ ਹਾਂ ਵੀ ਹੁਣ ਆਪਾਂ ਉਹਦੀ ਖਾਨਾ ਪੂਰਤੀ ਕਰ ਦਈਏ, ਉਹ ਨਹੀਂ ਹੋ ਪਾਉਣੀ,
1: ਹੋ ਸਕਦੀ।
0: ਸਾਹਮਣੇ ਬਹਿ ਕੇ ਬੰਦਾ ਹੁਣ ਆਪਾਂ ਇੱਦਾਂ 'ਚ ਚਾਹੀਏ ਟੈਕਨੋਲੋਜੀ ਦਾ ਐਡਾ ਯਸ ਜੀ ਹੋਆ, ਤੁਸੀਂ ਚਾਹੋ ਤਾਂ ਤੁਸੀਂ ਘਰੋਂ ਬਹਿ ਕੇ ਆਰਾਮ ਨਾਲ ਪ੍ਰੋਗਰਾਮ ਕਰ ਲਓ ਆਪਾਂ, ਹੈ ਨਾ। ਆਪਾਂ ਫੋਨ 'ਤੇ ਕਰ ਲਈਏ, ਆਪਾਂ ਜਿੱਦਾਂ ਗੌਤਮ ਜੀ ਮੰਨ ਲਓ ਉੱਥੋਂ ਖਬਰਾਂ ਕਰ ਦਿੰਦੇ ਆ, ਪਰ ਉਹ ਗੱਲ ਨਹੀਂ ਹੋਣੀ ਜੋ ਆਪਾਂ ਇੱਥੇ ਬਹਿ ਕੇ ਸਾਹਮਣੇ ਕਰ ਲੈਂਦੇ।
1: ਫੇਸ ਟੂ ਫੇਸ ਜਿਹੜੀ ਇੱਕ ਦਿਲ ਕਹਿ ਲਓ ਨਾ, ਦਿਲ ਹਲਕਾ ਕਰਨ ਵਾਲੀ ਗੱਲ ਹੈ, ਇੱਕ ਐਕਸਪ੍ਰੈਸ਼ਨ। ਕਈ ਵਾਰੀ ਕਹਿੰਦੇ ਨਾ ਕਿ ਜਿਵੇਂ ਹੁਣ ਮੈਂ ਤੁਹਾਨੂੰ ਟੈਕਸਟ ਮੈਸੇਜ ਕੀਤਾ, ਆਈ ਐਮ ਬਿਜ਼ੀ, ਆਈ ਕਾਂਟ ਕਮ, ਹੈ ਨਾ, ਸਿੰਪਲ ਲਾਈਨ ਲਿਖਤੀ, ਠੀਕ ਹੈ। ਫਿਰ ਤੁਸੀਂ ਉਹਦਾ ਇਹਦੇ 'ਤੇ ਰੋਜ਼ ਦੇ ਹੈ ਨਾ, ਇਹ ਬਿਜ਼ੀ, ਲੇਕਿਨ ਇੱਕ ਮੈਂ ਤੁਹਾਨੂੰ ਜੇ ਸਾਹਮਣੇ ਪਤਾ ਮੈਂ ਕੱਲ੍ਹ ਇੱਥੇ ਫਸ ਗਈ ਸੀ, ਮੈਂ ਆਉਣ ਹੀ ਲੱਗੀ ਸੀ, ਕੁਛ ਨਾ ਕੁਛ, ਮਤਲਬ ਇੱਕ ਸਾਹਮਣੇ ਜੈਨੂਇਨਨੈਸ ਦਿਖਦੀ ਹੈ ਸਾਹਮਣੇ ਵਾਲੇ ਦੀ, ਉਹਦੀ ਫੇਸ ਐਕਸਪ੍ਰੈਸ਼ਨ, ਉਹਦੀ ਬੋਡੀ ਲੈਂਗੁਏਜ, ਇਹ ਤੁਸੀਂ ਕਾਲ ਜਾਂ ਮੈਸੇਜ 'ਤੇ ਉਹ ਗੱਲ ਨਹੀਂ ਬਣਦੀ, ਉਹ ਫਿਰ ਐਕਸਕਿਊਜ਼ ਲੱਗਦੇ।
0: ਬਿਲਕੁਲ, ਜੋ ਤੁਹਾਡੀਆਂ ਉਹ ਐਨਰਜੀਜ਼ ਨੇ ਆਮੋ ਸਾਹਮਣੇ। ਅਤੇ ਹੁਣ ਆਪਣੇ ਕੋਲ ਦੋ ਕਾਲਰ ਨੇ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਂਟੀ ਜੀ ਨੇ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਹੈ ਤੁਹਾਡੇ?
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ
0: ਜੀ? ਠੀਕ ਠਾਕ ਆਂਟੀ ਜੀ, ਤੁਸੀਂ ਸੁਣਾਓ ਕਿਵੇਂ ਹੋ?
2: ਬਸ ਬਸ ਵਧੀਆ, ਮੈਂ ਆਖਾਂ ਮੈਂ ਵੀ ਆਪਦੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਾਂ।
0: ਹਾਂਜੀ ਹਾਂਜੀ
1: ਹਾਂਜੀ ਹਾਂਜੀ, ਜ਼ਰੂਰ।
0: ਉਹ ਸੁਣਾਓ, ਠੀਕ ਠਾਕ ਹੋ? ਵੀਕਐਂਡ ਕਿਵੇਂ ਰਿਹਾ?
2: ਵੀਕਐਂਡ ਵਧੀਆ ਸੀ।
0: ਓਕੇ,
2: ਨਿਆਣਿਆਂ ਨਾਲ ਇੱਕ ਦਿਨ ਫਿਲਮ ਦਿਖਾ ਲਈ, ਪਤਾ ਨਹੀਂ ਜਿਹੜੀ ਨਵੀਂ ਫਿਲਮ ਆਈ ਸੀ, ਆਪਾਂ ਤਾਂ ਉਹਨਾਂ ਨੂੰ
0: ਸਪਾਈਡਰਮੈਨ
2: ਨਾਲ ਇੱਕ ਦਿਨ ਖੁੱਡ ਚ ਬੜੀ ਜਾਂਦੀਆਂ, ਨਿਕਲੀ ਜਾਂਦੀਆਂ। ਮੈਂ ਕਿਹਾ ਤੁਸੀਂ ਜਾਓ, ਮੈਂ ਆਪਦੀ ਕੌਫੀ ਕੂਫੀ ਪੀ ਕੇ ਇੰਜੋਏ ਕਰੂੰਗੀ।
0: ਅੱਛਾ, ਉਦੋਂ ਤੁਸੀਂ ਲੈ ਗਏ?
2: ਹਾਂ, ਛੱਡ ਤੇ ਚੱਕ ਲਈ।
0: ਵੇਖਿਆ ਕਿੱਡੀ ਬੈਸਟ ਚੀਜ਼ ਆ,
2: ਪਰੌਠੇ ਪਹਿਲਾਂ ਚੱਕੇ ਪੰਜਾਬੀ ਕਲਾਸ ਤੋਂ ਉਹਨਾਂ ਨੂੰ ਕਰਾਇਆ ਲੰਚ ਪਾਰਕ ਚ ਬਹਿ ਕੇ ਪ੍ਰੋਪਰ ਤੇ ਫੇਰ ਆਪਾਂ ਗਏ ਫਿਲਮ ਦੇਖਣ ਪੌਪਕੋਰਨ ਆਪਾਂ ਘਰੋਂ ਬਣਾ ਕੇ ਲੈ ਗਏ ਤੇ ਦੋਸਤ ਤਾਂ ਭਾਈ ਬਣਾਉਣੇ ਤਾਂ ਬੜੇ ਸੌਖੇ ਆ ਤੇ ਨਿਭਾਉਣੀ ਸਾਰਿਆਂ ਨੂੰ ਔਖੀ ਆ
0: ਇਹੋ ਹੀ ਆ ਨਾ ਆਪਾਂ ਭੱਜ ਕੇ ਕਹਿ ਦਿੰਦੇ ਹਾਂ ਹਾਂਜੀ ਤੂੰ ਵੀ ਮੇਰਾ ਯਾਰ ਤੂੰ ਵੀ ਯਾਰਾ ਤੂੰ ਵੀ ਮੇਰਾ ਯਾਰ
2: ਆਪਣੇ ਕੋਈ ਛੋਟਾ ਕੱਢ ਦੂਗਾ ਇਹ ਨਾ ਉਦੋਂ ਐ ਕਰੋ ਵੀ ਮੈਂ ਤਾਂ ਜੀ ਤੇਰੇ ਬੇਰੀ ਤੂੰ ਮੈਂ ਤਾਂ ਤੇਰਾ ਵੀ ਏਡਾ ਵੱਡਾ ਕੰਮ ਕੀਤਾ ਤੇ ਤੂੰ ਮੇਰਾ ਕੀ ਕੀਤਾ ਇਹਦੇ ਚ ਨੀ ਫਿਰ ਉਹ ਕਰਨਾ ਜਦੋਂ ਬਣਾ ਹੀ ਲੈ ਬਸ ਫਿਰ ਤਾਂ ਚਾਹ ਪੀਣੀ ਹੈ ਤਾਂ ਬਸ ਉਹੀ ਵੀ ਇੱਕ ਵਾਰ ਵੀ ਵਧੀਆ ਹਾਂ ਇੰਜੋਏ ਕਰਕੇ ਪੀਣੀ ਆ ਨੀ ਵੀ ਚਲੋ ਜੀ ਉਹ ਆ ਗਏ ਤੇ ਹੁਣ ਆਪਾਂ ਉਹਦੀ ਫਾਰਮੈਲਿਟੀ ਕਰ ਲਈਏ ਆ ਆਪਣੇ ਆਹ ਚੀਜ਼ ਹੈ ਜਿਹੜੀ ਹੈਗੀ ਆ ਭਾਵਾਂ ਜੋ ਕੁਛ ਘਰੇ ਰੱਬ ਦਾ ਦਿੱਤਾ ਬਹੁਤ ਕੁਛ ਹੁੰਦਾ ਬਿਲਾ ਉਹਦੇ ਨੀ ਚਾਹ ਪੀ ਲਓ ਉਹਦੇ ਨੇ ਚਾਹ ਪੀ ਲਓ ਐ ਨੀ ਹੁੰਦਾ ਵੀ ਦੁਕਾਨ ਤੇ ਭੱਜੋ ਆਪਾਂ ਵੀ ਉਹਨਾਂ ਨੇ ਆਉਣਾ ਤੇ ਹੁਣ ਆਪਾਂ ਚਾਹ ਪੀਣੀ ਹੈ ਨਾ
0: ਜੀ ਬਹੁਤ ਵਧੀਆ
2: ਪਤਾ ਨੀ ਮੇਰੀ ਤਾਂ ਸੋਚ ਇਹ ਜੀ ਆ ਪਤਾ ਨੀ ਹੁਣ
0: ਲਾਸਟ ਸਾਡੇ ਨਾਲ ਹੋਣਗੇ ਸਿਮਰਨ ਜੀ ਹਾਂਜੀ ਸਿਮਰਨ ਜੀ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ
3: ਹਾਂ ਭਾਈ ਅੱਜ ਬੜੀ ਦਿਨਾਂ ਬਾਅਦ ਮੇਰਾ ਨੰਬਰ ਲੱਗਾ ਮਤਲਬ ਰੋਡ ਵਰਕਸ ਹੁੰਦੇ ਆ ਜਦੋਂ ਤੱਕ ਮੈਂ ਰੋਡ ਵਰਕਸ ਕ੍ਰੋਸ ਕਰਨਾ ਤਦ ਤੱਕ ਪ੍ਰੋਗਰਾਮ ਦਾ ਐਂਡਿੰਗ ਹੋ ਰਹੀ ਹੁੰਦੀ ਆ ਇਸ ਕਰਕੇ ਪਿਛਲੇ ਡੇਢ ਦੋ ਮਹੀਨੇ ਦਾ ਹਾਂ ਭਾਈ ਅੱਜ ਬੜੀ ਦਿਨਾਂ ਬਾਅਦ ਮੇਰਾ ਨੰਬਰ ਲੱਗਾ ਮਤਲਬ ਰੋਡ ਵਰਕਸ ਹੁੰਦੇ ਆ ਜਦੋਂ ਤੱਕ ਮੈਂ ਰੋਡ ਵਰਕਸ ਕ੍ਰੋਸ ਕਰਨਾ ਤਦ ਤੱਕ ਪ੍ਰੋਗਰਾਮ ਦਾ ਐਂਡਿੰਗ ਹੋ ਰਹੀ ਹੁੰਦੀ ਆ ਇਸ ਕਰਕੇ ਪਿਛਲੇ ਡੇਢ ਦੋ ਮਹੀਨੇ ਦਾ ਸਬੱਬ ਹੀ ਨਹੀਂ ਬਣਨ ਦਿਆ ਕਿ ਮੈਂ ਕਰ ਸਕਾਂ ਬੜੇ ਵਧੀਆ ਟੋਪਿਕ ਤੁਸੀਂ ਪਿਛਲੇ ਵਾਰੀ ਵੀ ਲਿਆਏ ਪਿਛਲੇ ਹਫਤੇ ਵੀ ਸੀ ਬਟ ਉਹ ਨਹੀਂ ਮੈਂ ਕਰ ਨੀ ਸਕਿਆ ਅੱਜ ਮੈਂ ਕਿਹਾ ਆਮ ਸੌਰੀ ਮੈਂ ਲੇਟ ਹੋ ਜਾਂ ਦੇਰ ਹੋ ਜਾਂ ਸਵਾਰੀਆਂ ਵੇਟ ਕਰ ਆਈ ਡੋਂਟ ਕੇਅਰ ਕਿਉਂਕਿ ਆਪ ਬੈਸਟ ਟੌਪਿਕ ਆ ਮੇਰੇ ਵਾਸਤੇ
0: ਵਾਹ ਜੀ ਵਾਹ
3: ਤੁਸੀਂ ਨਾ ਇਹਦੇ ਲਈ ਤੇ ਕੁਝ ਨਹੀਂ ਕੀ
1: ਯਾਰੀਆਂ
3: ਨਹੀਂ ਬਣਦੀਆਂ ਵੈਸੇ ਮੇਰੀ ਬ੍ਰੇਕ ਹੋ ਗਈ ਆ ਤਾਂ ਮੈਂ ਵੈਸੇ ਗੱਲ ਦੀ ਐਗਜ਼ੈਕਟਲੀ ਕਰ ਰਿਹਾ ਪਰ ਮੈਂ ਗਿਆ ਨਹੀਂ ਡਿਪੋ ਮੈਂ ਵੈਸੇ ਪਹਿਲੇ ਹੀ ਰੁਕ ਗਿਆ ਤੇ ਮੈਂ ਪਹਿਲੇ ਗੱਲ ਕਰਕੇ ਫਿਰ ਜਾਊਂਗਾ ਡੇ
0: ਜੀ ਜੀ
3: ਤੇ ਅੱਗੇ ਕਿਸੇ ਨੂੰ ਆਣਾ ਭਾਈ ਤੇ ਭਾਈ ਆਰਾਮ ਬੜਾ ਇੰਪੋਰਟੈਂਟ ਆ ਦੋਸਤੀ ਯਾਰੀ ਹੁਣ ਕੀ ਮੈਂ ਕੋਈ ਨੈਗੇਟਿਵ ਲੈ ਸਕਦਾ ਇਸ ਗੱਲ ਨੂੰ ਬਟ ਮੇਰੀ ਜ਼ਿੰਦਗੀ ਦਾ ਫਲਸਫਾ ਪਤਾ ਕੀ ਰਿਹਾ ਕਿ ਰਿਸ਼ਤੇਦਾਰੀਆਂ ਬਾਏ ਚੋਇਸ ਨਹੀਂ ਹੁੰਦੀਆਂ ਉਹਨਾਂ ਨੂੰ ਮਿਲਦੀਆਂ ਜਿਹੜੇ ਦੋਸਤ ਆ ਉਹ ਬਾਏ ਚੋਇਸ ਹੁੰਦੇ ਉਹ ਤੁਸੀਂ ਬਣਾਉਂਦੇ ਹੋ ਤੇ ਮੇਰੀ ਜ਼ਿੰਦਗੀ ਦੀ ਭਾਜੀ ਕਮਾਈ ਮਤਲਬ ਮੈਂ ਬਦਨਾਮ ਆ ਆਪਣੇ ਪਰਿਵਾਰ ਚ ਆਪਣੇ ਫਸਟ ਪਰਿਵਾਰ ਚ ਵੀ ਦੀਦੀ ਵੱਲੋਂ ਵੀ ਜੀਜੇ ਵੱਲੋਂ ਵੀ ਕਿ ਮੈਂ ਦੋਸਤਾਂ ਯਾਰਾਂ ਪਿੱਛੇ ਮਤਲਬ ਮੇਰੇ ਵਾਸਤੇ ਸਭ ਕੁਛ ਉਹ ਨੇ ਮੈਂ ਬਦਨਾਮ ਆ ਇਸ ਚੀਜ਼ ਮਤਲਬ ਮੇਰੇ ਤੇ ਨੈਗੇਟਿਵ ਆ ਗੱਲ ਨੈਗੇਟਿਵ ਆ ਕਿ ਤੈਨੂੰ ਅੱਧੀ ਰਾਤ ਨੂੰ ਉਹ ਕਹਿ ਦੇਗਾ ਤੇ ਤੂੰ ਕਰ ਲਏਗਾ ਜਾਂ ਹੁਣ ਕੀ ਆ ਭਾਜੀ ਮੈਂ ਤੁਹਾਨੂੰ ਦੱਸਾਂ ਬਟ ਮੈਨੂੰ ਇਨ ਰਿਟਰਨ ਵੀ ਉਦਾਂ ਹੀ ਆ ਇਨ ਰਿਟਰਨ ਐਕਸਪੈਕਟਡ ਨਹੀਂ ਆ ਤੁਸੀਂ ਕਹਿੰਦੇ ਮੈਂਟਲ ਹੈਲਥ ਮੇਰੀ ਮੈਂਟਲ ਹੈਲਥ ਮੇਰੇ ਮਾਂ ਪਿਓ ਦੀ ਮੈਂਟਲ ਹੈਲਥ ਮੇਰੇ ਦੋਸਤਾਂ ਕਰਕੇ ਠੀਕ ਆ ਜਿਹੜੇ ਇੰਡੀਆ ਨੇ ਦੋ ਠੀਕ ਹੈ ਮੈਨੂੰ ਪਤਾ ਵੀ ਨਹੀਂ ਹੁੰਦਾ ਭਾਜੀ ਮੈਨੂੰ ਪਤਾ ਵੀ ਨਹੀਂ ਹੁੰਦਾ ਉਹ ਦੋਨੋਂ ਮੀਆਂ ਬੀਬੀ ਆ ਕੇ ਕੀ ਕਰ ਜਾਂਦੇ ਨੇ ਕਿਹੜੀ ਗੱਲ ਕਰਨੀ ਆ ਉਹ ਕਰਕੇ ਚਲੇ ਜਾਂਦੇ ਨੇ ਪਿੱਛੇ ਨਾ ਇੱਕ ਦੋਸਤ ਮੇਰੇ ਕੈਮਿਸਟ ਹੈ ਠੀਕ ਹੈ ਉਹਨਾਂ ਦੇ ਉਦੋਂ ਰੈਜ਼ੋਲੂਸ਼ਨ ਸਾਈਨ ਹੋਣੀ ਸੀ, ਉਹਨਾਂ ਦਾ ਬਿਜ਼ਨਸ ਖਤਮ ਹੋ ਰਿਹਾ ਸੀ ਤੇ ਮੰਮਾ ਨੇ ਫੋਨ ਕਰਤਾ ਕਿਸੇ ਕੰਮ ਪਿੱਛੇ, ਕੁਝ ਮੋਬਾਈਲ ਦਾ ਛੋਟਾ ਜਿਹਾ ਕੰਮ ਉੱਥੇ, ਮਤਲਬ ਉਹ ਨੈਗੇਟਿਵ ਚ ਹੈ, ਮਤਲਬ ਉਹਨਾਂ ਦਾ ਕੰਮ ਮੈਨੂੰ ਪਤਾ ਕਿਸ ਲੈਵਲ ਤੇ ਸਪੋਇਲ ਹੋ ਰਿਹਾ ਤੇ ਮੈਨੂੰ ਪਤਾ ਵੀ ਨੀ. ਉਹ ਦੋਨੋਂ ਮੀਆਂ ਬੀਬੀ ਘਰੇ ਆਏ, ਮੰਮਾ ਆਪਣਾ ਬਹਿ ਕੇ ਰੋਟੀ ਲੈ ਕੇ ਆਏ, ਬਹਿ ਕੇ ਕਰ ਕਰਕੇ ਤੇ ਦੋ ਦਿਨ ਬਾਅਦ ਮੈਨੂੰ ਜਦੋਂ ਮੰਮਾ ਨੇ ਕਿਹਾ ਮੈਂ ਤੈਨੂੰ ਦੱਸਣਾ ਭੁੱਲ ਗਈ ਵਿੱਕੀ ਆਇਆ ਸੀ, ਮੈਂ ਕਦੋਂ ਆਇਆ ਸੀ, ਕਹਿੰਦੇ ਪਰਸੋਂ ਆਇਆ ਸੀ. ਮੈਂ ਮੰਨੂ ਨੂੰ ਕਿਹਾ, ਮੈਂ ਕਿਹਾ ਪਰਸੋਂ ਉਹਨਾਂ ਨੇ ਆਪਣਾ ਬਿਜ਼ਨਸ ਬੰਦ ਕੀਤਾ. ਉਹ ਮੈਨੂੰ ਇੱਥੇ ਪਤਾ ਸੀ, ਮਤਲਬ ਉਹ ਵਾਕਈ ਨੇ ਉਹ ਮਤਲਬ ਲੌਸ ਚ ਬੰਦ ਕੀਤਾ ਤੇ ਮਤਲਬ ਆਹ ਕਮਾਈ ਆ ਮੇਰੀ, ਆ ਮੇਰੀ ਕਮਾਈ ਆ ਕਿ ਮੇਰੇ ਮਾਂ ਪਿਓ ਦੀ ਮੈਂਟਲ ਹੈਲਥ ਨੂੰ ਫਰਕ ਨੀ ਪਿਆ. ਤੇ ਉਹਨੇ ਮੈਨੂੰ ਦੱਸਿਆ ਵੀ ਨੀ, ਮਤਲਬ ਮੈਨੂੰ ਪਤਾ ਵੀ ਨੀ ਹੋ ਕੇ ਚਲੇ ਗਏ ਕੀ ਕੀਤਾ, ਕੀ ਇੱਕ ਮੋਬਾਈਲ ਦੀ ਇੱਕ ਛੋਟੀ ਜਿਹੀ ਕੋਈ ਕੁਛ ਕਰਨਾ ਸੀਗਾ ਜੋ ਕਿ ਅਸੀਂ ਇੱਥੋਂ ਨੀ ਸੋਲਵ ਹੋਇਆ, ਉਹਨਾਂ ਨੇ ਕਰਤਾ. ਛੋਟੀ ਚੀਜ਼ ਹੋ ਸਕਦੀ ਕਿਸੇ ਵਾਸਤੇ, ਮੇਰੇ ਵਾਸਤੇ ਤਾਂ ਮੈਂ ਦੇਣਾ ਹੀ ਨੀ ਦੇ ਸਕਦਾ, ਮੈਂ ਦੇਣਾ ਹੀ ਨੀ ਦੇ ਸਕਦਾ ਇਸ ਚੀਜ਼ ਦਾ ਕਿ ਜਦੋਂ ਮੈਨੂੰ ਫੋਨ ਨਾ ਆਵੇ ਮੇਰੇ ਮਾਂ ਪਿਓ ਦਾ ਕਿਸੇ ਕੰਮ ਲਈ ਤੇ ਮੇਰੇ ਦੋਸਤਾਂ ਨੂੰ ਆਉਂਦਾ ਨਾ ਤੇ ਮਤਲਬ ਮੈਂ
0: ਤੁਸੀਂ ਮਿਹਨਤ ਮਸ਼ਕਤ ਕਰ ਰਹੇ ਹੁੰਦੇ ਹੋ, ਜਦੋਂ ਤੁਸੀਂ ਦਿਹਾੜੀ ਲਾ ਲੈਂਦੇ ਹੋ, ਤੁਸੀਂ ਮੰਨ ਲਓ ਤੁਸੀਂ ਟੁੱਟ ਟੁੱਟ ਕੇ ਮਰ ਰਹੇ ਹੋ, ਤੁਹਾਡੇ ਪਸੀਨਾ ਚੋਰਿਆ, ਬੁਰੇ ਹਾਲ ਆ, ਮੰਨ ਲਓ ਤੁਸੀਂ ਕਈ ਵਾਹ ਰਹੇ ਹੋ ਸਾਰਾ ਦਿਨ, ਹੈ ਨਾ, ਭੱਜ ਭੱਜ ਕੇ ਕੰਮ ਕਰ ਰਹੇ ਹੋ, ਤੇ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਨਾ, ਤੁਹਾਡੇ ਮਾਂ ਪਿਓ, ਤੁਹਾਡੇ ਭੈਣ ਭਰਾ, ਉਹਨਾਂ ਨੂੰ ਲੱਗੂਗਾ ਵੀ ਕੀ ਐਵੇਂ ਖਪੀ ਜਾਂਦਾ, ਕੀ ਐਵੇਂ ਤੂੰ ਪਸੀਨਾ ਵਹਾਈ ਜਾਂਦਾ, ਕੀ ਲੋੜ ਆ. ਪਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਤੁਹਾਨੂੰ ਉਹਦਾ ਮਿਹਨਤਾਨਾ ਮਿਲਦਾ ਵਾ, ਫਿਰ ਉਹ ਵੀ ਤੁਹਾਨੂੰ ਕਹਿੰਦੇ ਆ ਵੀ ਹਾਂ ਤੂੰ ਸੋਹਣਾ ਕੀਤਾ, ਕਿਉਂਕਿ ਗਲਤ

0: ਤੋਂ ਵੀ ਨਹੀਂ ਹੁੰਦੇ, ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵਾ ਵੀ ਕਿਉਂ ਇੰਨੀ ਮਿਹਨਤ ਕਰੀ ਜਾਂਦਾ ਯਾਰ ਦੋਸਤ ਕਮਾਉਣੇ ਵੀ ਇੱਦਾਂ ਦੀ ਮਿਹਨਤ ਆ, ਪਹਿਲਾਂ ਤੁਸੀਂ ਵੀ ਤਾਂ ਕੁਛ ਕੀਤਾ ਹੋਊਗਾ ਫਿਰ ਹੀ ਉਹ ਇੱਥੋਂ ਤੱਕ ਪਹੁੰਚੇ, ਇਹ ਥੋੜ੍ਹੀ ਵੀ ਇਕੱਲਾ ਉਹ ਕਰੀ ਜਾਂਦੇ ਆ ਤੇ ਤੁਸੀਂ ਇੱਥੇ ਹੱਥ ਤਰ ਤਰ ਕੇ ਬੈਠੇ,
1: ਗੂੜੀ ਸਾਂਝ ਹੋਣ ਲਈ ਦੋਵੇਂ ਪਾਸੇ ਚੱਲਦੀ ਆ,
0: ਪਹਿਲਾਂ ਤੁਸੀਂ ਕੀਤਾ ਹੋਊਗਾ ਕੁਛ।
2: ਬਹੁਤ ਬਹੁਤ ਵਧੀਆ ਭਾਈ, ਬੜਾ ਵਧੀਆ ਐਗਜ਼ਾਮਪਲ ਤੁਸੀਂ ਦਿੱਤਾ, ਸੱਚੀ ਆਈ ਕੈਨ ਫੀਲ ਇਟ। ਜਿਹੜਾ ਤੁਸੀਂ ਗਾਣਾ ਲਾ, ਮੈਂ ਨਾ ਬਸ ਨਾ ਸਟਾਪ ਤੇ ਸੀਗਾ, ਮੈਂ ਕਿਹਾ ਮੈਂ ਭਾਈ ਨੂੰ ਭੇਜਦਾ ਭਾਈ ਇਹ ਗਾਣਾ ਲਾ ਦੋ, ਭਾਈ ਇਹ ਗਾਣਾ ਨਾ ਇਜ਼ ਲਾਈਕ ਸੋ ਕਲੋਜ਼ ਟੂ ਮਾਈ ਹਾਰਟ। ਜਦੋਂ ਮੈਂ ਕੈਨੇਡਾ ਗਿਆ ਨਾ ਆਪਣੇ ਦੋਸਤਾਂ ਨੂੰ ਮਿਲਣ, ਸਮਰ ਨੇ ਪਹਿਲੀ ਵਾਰ ਜਾਣਾ ਸੀ ਹੈ ਨਾ, ਤੇ ਮੇਰਾ ਸੁਪਨਾ ਸੀਗਾ ਕਿ ਇੱਕ ਗੱਡੀ ਚ ਅਸੀਂ ਤਿੰਨੋਂ ਬੈਠੇ ਹੋਈਏ, ਚਾਰ ਚਾਰੋਂ ਬੈਠੇ ਹੋਈਏ ਐਕਚੁਅਲੀ, ਚਾਰੋਂ ਚੌਥਾ ਦੱਸਦਾ ਕੌਣ, ਤੇ ਗਾਣਾ ਚੱਲਦਾ ਹੋਏ। ਤੇ ਜਦੋਂ ਇਹਨਾਂ ਨੇ ਮੈਨੂੰ ਏਅਰਪੋਰਟ ਤੋਂ ਪਿਕ ਕੀਤਾ ਨਾ, ਤੇ ਇਹਨਾਂ ਨੇ ਗਾਣਾ ਚਲਾਇਆ ਤੇ ਮੈਂ ਰੋ ਪਿਆ, ਰੋ ਪਿਆ, ਹੁਣ ਵੀ ਰੋ ਪੈਂਦਾ ਬੜੀ ਵਾਰੀ। ਸਾਡੇ ਏਦਾਂ ਹੁੰਦਾ ਕਿ ਜਦੋਂ ਕੈਨੇਡਾ ਤੋਂ ਮੈਨੂੰ ਫੋਨ ਆ ਰਿਹਾ ਹੁੰਦਾ, ਮੈਂ ਕਿਸੇ ਪ੍ਰੋਬਲਮ ਚ ਹੁੰਦਾ ਜਾਂ ਮੈਂ ਉਹਨੂੰ ਕਰਦਾ ਉਹ ਕਿਸੇ ਪ੍ਰੋਬਲਮ ਚ ਹੁੰਦਾ, ਜਿਹੜਾ ਅਨਕਿਹਾ ਹੈ ਨਾ ਸਾਡਾ ਰਿਲੇਸ਼ਨਸ਼ਿਪ, ਪਤਾ ਯਾਰ ਕੁਝ ਗੜਬੜ ਤਾਂ ਨੀ, ਹਾਂ ਯਾਰ ਆਹ ਚੱਲ ਰਿਹਾ ਸੀ, ਏਦਾਂ ਹੀ ਤੁੱਕੇ ਹੀ ਹੁੰਦੇ ਆ, ਪਤਾ ਨੀ ਕਿਉਂ ਹੁੰਦੇ ਆ। ਸੈਟਰਡੇ ਰਾਤੀ ਕੁਛ ਸਮਰ ਨਾਲ ਲੈ ਕੇ ਟਰਬਲ ਸੀਗੀ, ਅਸੀਂ ਰਾਤੀ ਬੈਠੇ ਮੈਂ ਮੈਨੂੰ ਤੇ ਸਮਰ ਨੂੰ ਲੈ ਕੇ ਰਾਤੀ ਸਾਡੇ ਪੂਰਾ ਡਿਸਕਸ਼ਨ ਹੋਈ। ਸੰਡੇ ਸਵੇਰੇ ਉਹ ਕੈਨੇਡਾ ਵਾਲੇ ਦੋਸਤ ਦਾ ਮੇਰਾ ਫੋਨ ਆ ਗਿਆ, ਕਹਿੰਦਾ ਠੀਕ ਹੈ ਤੂੰ, ਮੈਂ ਕਿਹਾ ਹਾਂ ਠੀਕ ਆ, ਪੱਕਾ ਜੀ ਮੈਂ ਕੁਛ ਕਹਿਣਾ ਤਾਂ ਨਹੀਂ, ਮੈਂ ਕਿਹਾ ਲੈ, ਤੇ ਮੈਂ ਉਹਨੂੰ ਐਕਸਪਲੇਨ ਕੀਤੀ ਸਾਰੀ ਗੱਲ। ਹੁਣ ਸਮਰ ਦਾ ਕੀ ਹੈ, ਦੋਸਤਾਂ ਦਾ ਗਰੁੱਪ ਸਨ, ਸਮਰ ਲੁੱਕ ਆਫਟਰ ਅਸ ਹੈ ਨਾ, ਉਹ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਦੋਸਤੀ ਨੂੰ ਲੈ ਕੇ ਸਾਨੂੰ ਦੇਖਦਾ। ਹੁਣ ਉੱਥੇ ਚੌਥਾ ਬੰਦਾ ਕੌਣ ਸੀਗਾ ਗੱਡੀ ਚ, ਮੰਨੂ, ਉਹ ਸਾਡੀ ਕਲਾਸਮੇਟ ਹੈ, ਠੀਕ ਹੈ, ਵੋਟੀਆਂ ਉਹਨਾਂ ਦੀਆਂ ਵੀ ਹੈ, ਬਟ ਅਸੀਂ ਚਾਰੇ ਇੱਕ ਗੱਡੀ ਚ ਬਹਿ ਕੇ ਜੋ ਅਸੀਂ ਇੰਜੋਏ ਕਰ ਰਹੇ ਕਿਉਂਕਿ ਅਸੀਂ ਚਾਰੇ ਦੋਸਤ ਸੀਗੇ। ਤੇ ਉਹ ਸਮਰ ਜਦੋਂ ਦੇਖਦਾ ਤੇ ਸਮਰ ਕਹਿੰਦਾ ਯਾਰ ਬੜੀ ਮਤਲਬ ਏਦਾਂ ਵੀ ਹੁੰਦੀ ਹੈ ਫਰੈਂਡਸ਼ਿਪ, ਮੈਂ ਕਿਹਾ ਯਾਰ ਮੈਂ ਕਦੀ ਕੈਲਕੂਲੇਟ ਨੀ ਕੀਤੀ ਬਟ ਏਦਾਂ ਹੀ ਹੁੰਦੀ ਆ ਕਿ ਮੰਨੂ ਨੂੰ ਵੀ ਉਧਰ ਬਹਿ ਕੇ ਮਜ਼ਾ ਨੀ ਆ ਰਿਹਾ, ਮੰਨੂ ਨੂੰ ਵੀ ਇੰਨਾ ਚ ਬਹਿ ਕੇ ਮਜ਼ਾ ਆ ਰਿਹਾ, ਮਤਲਬ ਆ ਮੰਗੋਟੀ ਤੇ ਉਹਦਾ ਉਹ ਨੀ ਕਰ ਰਿਹਾ ਡਿਫਰੈਂਸ਼ੀਏਟ। ਬਟ ਤੁਸੀਂ ਕਿਸਮਤ ਵਾਲੇ ਕਈ ਵਾਰੀ ਹੁੰਦੇ ਹੋ ਕਿ ਜਦੋਂ ਏਦਾਂ ਦਾ ਸਬੱਬ ਬਣ ਜੇ ਤੁਹਾਡਾ, ਫਿਰ ਤੁਹਾਨੂੰ ਨਾ ਕੋਈ ਛੁਡਵਾਉਂਦਾ ਤੇ ਨਾ ਛੋੜਨਾ ਪੈਂਦਾ, ਮਤਲਬ ਤੁਸੀਂ ਬੜੇ ਈਜ਼ ਹੋ ਜਾਂਦੇ ਹੋ। ਹੁਣ ਸਮਰ ਵਾਸਤੇ ਦਿੱਕਤ ਕੀ ਹੈ, ਹੁਣ ਕੱਲ ਨੂੰ ਸਮਰ ਕੋਈ ਫਰੈਂਡ ਆਪਣਾ ਬਣਾਉਂਦੀ ਆ, ਬਣਾ ਕੋਈ ਕੁੜੀ ਬਣਾਉਂਦਾ, ਉਹ ਹਰ ਚੀਜ਼ ਚੋਂ ਏਦਾਂ ਐਕਸਪੈਕਟ ਕਰੇਗਾ, ਉਹ ਮੈਨੂੰ ਪਤਾ ਨੀ ਪੂਰਾ ਹੋਏਗਾ ਕਿ ਨਹੀਂ। ਸਾਡੀ ਡਿਸਕਸ਼ਨ ਇਸ ਬਾਰੇ ਸੀਗੀ, ਘੱਟ ਬੋਲਿਆ ਵੱਧ ਮਤਲਬ ਸਮਝ ਲਿਓ ਕਿ ਮੈਂ ਸਾਡੀ ਡਿਸਕਸ਼ਨ ਇਸ ਚੀਜ਼ ਬਾਰੇ ਹੋ ਰਹੀ ਸੀ, ਵੀ ਤਿੰਨ ਦਾ ਦੋਸਤ, ਮੈਂ ਕਿਹਾ ਪੁੱਤਰ ਤੂੰ ਪੈਰਾਮੀਟਰਸ ਨਹੀਂ ਲਾ ਸਕਦਾ, ਜਦੋਂ ਅਸੀਂ ਫਰੈਂਡਸ਼ਿਪ ਕੀਤੀ ਸੀ ਕੋਈ ਪੈਰਾਮੀਟਰਸ ਨਹੀਂ ਲਾਏ ਸੀਗੇ, ਅੱਜ ਡਿਵੈਲਪ ਹੁੰਦਾ ਅੱਗੇ ਚੀਜ਼ਾਂ ਹੈ ਨਾ, ਦੋਸਤੀ ਵਾਲੀ ਤਦ ਅਸੀਂ ਵੀ ਮੈਚਿਓਰ ਸੀਗੇ, ਬਟ ਸਾਡੀ ਕੋਈ ਐਵੇਂ ਮਤਲਬ ਅਸੀਂ ਦੋਸਤੀ ਸੀ ਤੇ ਇਹਦੇ ਚ ਕੋਈ ਪੈਰਾਮੀਟਰਸ ਨਹੀਂ ਹੁੰਦੇ, ਨਾ ਤੂੰ ਨਾਪ ਸਕਦਾ ਕਿ ਸਾਡੀ ਫਰੈਂਡਸ਼ਿਪ ਇੱਦਾਂ ਤੇ ਹੋ। ਫਿਰ ਭਾਈ ਇਹ ਬੜਾ ਵਧੀਆ ਹੁੰਦਾ ਕਿ ਤੁਸੀਂ ਨਾ ਘੁੱਖਦੇ ਹੋ ਸਾਰਾ ਆਪਣਾ ਪਿਛਲਾ, ਤੁਸੀਂ ਕਰੇਦਦੇ ਹੋ, ਫਿਰ ਆਪਣੇ ਬੱਚੇ ਨੂੰ ਸਮਝਾਉਂਦੇ ਹੋ, ਫਿਰ ਆਪਣਾ ਤੁਹਾਡਾ ਬੱਚਾ ਉਸ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਦਾ ਤੇ ਉਸ ਚੀਜ਼ ਤੇ ਪ੍ਰਾਊਡ ਫੀਲ ਕਰਦਾ ਨਾ, ਉਹ ਬੜਾ ਮਜ਼ਾ ਆਉਂਦਾ। ਫਿਰ ਮੈਂ ਸਾਰੀ ਗੱਲ ਉਹਨੂੰ ਕੈਨੇਡਾ ਵਾਲੇ ਨੂੰ ਦੱਸੀ, ਮੈਂ ਕਿਹਾ ਆਹ ਕਹਿੰਦਾ ਯਾਰ ਗੱਲ ਤਾਂ ਦੋ ਤਿੰਨ ਚੀਜ਼ਾਂ ਐਡ ਕਰਦੇ, ਉਹਨੇ ਮੈਨੂੰ ਅੱਗੇ ਸੁਜੈਸ਼ਨ ਦਿੱਤਾ ਜਿਵੇਂ ਤੁਸੀਂ ਕਹਿੰਦੇ ਸੋਲਿਊਸ਼ਨ, ਇੱਦਾਂ ਦੇ ਸੋਲਿਊਸ਼ਨ ਮਿਲਦੇ ਨੇ ਭਾਈ। ਤੇ ਮਤਲਬ ਆ ਅਨ ਕਿਹਾ ਹੈ ਉਹਦੇ ਘਰੇ ਕੋਈ, ਹੁਣ ਉਹਦੇ ਮਾਂ ਪਿਓ ਨੂੰ ਚਾਹ ਚੜ ਗਿਆ ਜਦੋਂ ਅਸੀਂ ਕੈਨੇਡਾ ਗਏ, ਉਹ ਏਦਾਂ ਲੱਗਿਆ ਮੇਰੇ ਮਾਂ ਪਿਓ ਮੈਨੂੰ ਰਿਸੀਵ ਕਰਨ ਦੇ ਆ। ਹੁਣ ਮੰਨੂ ਨੂੰ ਉਹਦੀ ਮੰਮਾ ਦਾ ਫੋਨ ਆ ਜਾਂਦਾ ਕਦੀ ਕਦੀ ਇਕੱਲੇ ਚ, ਹੁਣ ਉਹਨਾਂ ਨੇ ਕੀ ਡਿਸਕਸ ਕਰਨਾ ਕੀ ਕਰਨਾ ਮੈਨੂੰ ਨੀ ਪਤਾ ਹੁੰਦਾ, ਹੁਣ ਆਹ ਦੋਸਤੀ ਆ ਹਨਾ ਜੇ ਅਸੀਂ ਕਮਾਈਆਂ। ਤੇ ਮਤਲਬ ਹੁਣ ਥਰਡ ਜਿਹੜਾ ਸਭ ਤੋਂ ਵੱਡਾ ਦੋਸਤੀ ਤਾਂ ਪਤਾ ਕੀ ਹੁੰਦਾ ਭਾਈ, ਕਿ ਜਦੋਂ ਜਿੱਥੇ ਤੁਸੀਂ ਛੱਡਿਆ ਨਾ ਤੁਸੀਂ ਉੱਥੋਂ ਹੀ ਸ਼ੁਰੂ ਕਰ ਦਿੰਦੇ ਹੋ, ਵਿਚਾਰੇ ਕੀ ਹੋਇਆ ਕੀ ਨਹੀਂ ਹੋਇਆ ਉਹਨੂੰ ਖਤਮ ਕਰ ਦਿੰਦੇ ਹੋ। ਹਾਂ ਹੁਣ ਮੇਰੇ ਅਮਰ ਜਿਹੜਾ ਇੱਥੇ ਆ, ਮੇਰੀ ਉਹਦੇ ਨਾਲ ਪਿੱਛੇ ਲੜਾਈ ਜੀ ਹੋ ਗਈ, ਮੈਂ ਫੋਨ ਨਹੀਂ ਚੱਕ ਸਕਿਆ ਦੋ ਤਿੰਨ ਵਾਰੀ, ਉਹ ਨਾਰਾਜ਼ ਸੀਗਾ। ਮੈਂ ਉਸ ਦਿਨ ਫੋਨ ਕੀਤਾ, ਮੈਂ ਕਿਹਾ ਕੱਢ ਲੈ ਭਰਾ ਗਾਲਾਂ, ਹਨਾ ਮੈਂ ਕਿਹਾ ਕੱਢ ਜਿੰਨੀਆਂ ਕੱਢਣੀਆਂ, ਮੈਂ ਕਿਹਾ ਜੋ ਕਹਿਣਾ ਕਹਿ ਦੋ, ਉੱਚੀ ਉੱਚੀ ਗਾਲਾਂ ਕੱਢੀਆਂ ਉਹਨੇ ਮੈਨੂੰ, ਮੈਂ ਕਿਹਾ ਹੋ ਗਿਆ ਛਿੱਤਰੀ ਮਾਰ ਲਈ ਸੋਰੀ, ਇਟ ਡਜ਼ਨਟ ਰੀਅਲੀ ਮੈਟਰ ਭਾਈ, ਇਟ ਡਜ਼ਨਟ ਰੀਅਲੀ ਮੈਟਰ, ਹੈ ਨਾ ਉਹ ਵਾਕਈ ਉਹਨੇ ਐਪਰੀਸ਼ੀਏਟ ਕੀਤੀ ਹੋਣੀ ਆ, ਉਹਨੇ ਆ ਕੇ ਵੀ ਮਾਰੂਗਾ ਸਾਡੇ, ਬਟ ਮੈਨੂੰ ਹੋ ਗਿਆ ਕਿ ਯਾਰ ਸੋਰੀ ਗਲਤੀ ਮੇਰੀ ਹੈ ਭਰਾ। ਸਰੈਂਡਰ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਸੀ, ਆ ਵੇ ਭਾਈ ਉਹ ਵੀ ਕਰਦਾ, ਉਹ ਬੜੀ ਵਾਰੀ ਕਰਦਾ ਮੇਰੇ ਪਿੱਛੇ, ਮੈਂ ਸ਼ਾਇਦ ਪਹਿਲੀ ਵਾਰੀ ਕੀਤਾ ਹੋਏ, ਪਰ ਆ ਨਾ ਭਾਈ ਆ ਮਤਲਬ ਮੈਂ ਮੇਰੀ ਲਾਈਫ ਨਹੀਂ ਹੈ ਦੋਸਤਾਂ ਬਿਨਾ, ਮੈਂ ਓਨੈਸਟਲੀ ਕਹਾਂ, ਮੈਨੂੰ ਮੈਨੂੰ ਮਤਲਬ ਮੈਨੂੰ ਕਹਿਣ ਦੀ ਲੋੜ ਨਹੀਂ। ਹੁਣ ਕਈ ਚੀਜ਼ਾਂ ਮੈਂ ਭਾਈ ਤੁਹਾਡੇ ਨਾਲ ਵੀ ਡਿਸਕਸ ਕਰਦਾ, ਉਹ ਮਤਲਬ ਮੈਨੂੰ ਕੰਫਰਟ ਹੈ ਉਸ ਚੀਜ਼, ਮੈਨੂੰ ਪਤਾ ਨਾ ਤੁਸੀਂ ਜੱਜ ਕਰਨਾ ਤੇ ਉਹਦੇ 'ਚ ਮੇਰੇ ਫਿਲਟਰ ਨਹੀਂ ਲੱਗਣੇ ਚਾਹੀਦੇ। ਸਭ ਤੋਂ ਪਹਿਲੀ ਦੋਸਤੀ ਤਾਂ ਮੇਰਾ ਹੈਗਾ ਮੈਨੂੰ ਫਿਲਟਰ ਨਹੀਂ ਲਾਉਣੇ ਚਾਹੀਦੇ, ਮੈਂ ਓਰੀਜਨਲ ਗੱਲ ਤੁਹਾਡੇ ਅੱਗੇ ਰੱਖਤੀ, ਤੁਸੀਂ ਮੈਨੂੰ ਉਹਦੇ ਲਈ ਜੱਜ ਨਹੀਂ ਕਰੇ ਤਾਂ ਮੈਨੂੰ ਸੋਲਿਊਸ਼ਨ ਉਹਦੇ ਅਕੋਰਡਿੰਗ ਮਿਲ ਜਾਣਾ।
0: ਆਹ ਪਰ ਤੁਸੀਂ ਜਦੋਂ ਫਿਲਟਰ ਹੀ ਲਾ ਲਏ ਫਿਰ ਅਗਲਾ ਤੁਹਾਨੂੰ ਸੋਲੂਸ਼ਨ ਵੀ ਕਿੱਦਾਂ ਚੱਜ ਦਾ ਦੇ ਦੂਗਾ
1: ਫਿਰ। ਜਿਵੇਂ ਕਹਿੰਦੇ ਨਾ ਆਪਾਂ ਕਿ ਡਾਕਟਰ ਕੋਲ ਕੋਈ ਇਹ ਚੀਜ਼ ਲਗਾਉਣ ਦੀ ਲੋੜ ਨਹੀਂ,
2: ਵਕੀਲ
1: ਡਾਕਟਰ ਦੇ ਵਕੀਲ ਤੇ ਇਹ ਵੀ ਦੋਸਤ ਤੇ ਵੀ ਇਹ ਗੱਲ ਫੱਪਦੀ ਹੈ ਕਿ ਜੇ ਦੋਸਤ ਦੇ ਅੱਗੇ ਵੀ ਤੁਸੀਂ ਇਫ ਬਟ ਲਗਾ ਕੇ ਗੱਲ ਕਰਨੀ ਫਿਰ ਉਹ ਦੋਸਤ ਹੀ ਕਾਦੇ।
2: ਨਹੀਂ ਆ ਨਹੀਂ ਆ ਭਾਈ, ਮੈਂ ਇਹਦੇ ਤੇ ਮੈਂ ਚਲੋ ਮੇਰਾ ਇੱਕ ਲਾਸਟ ਜਿਹੜੀ ਚੀਜ਼ ਮੈਂ ਕਹਿਣੀ ਸੀ, ਸਾਡੇ ਰੇਡੀਓ ਪਰਿਵਾਰ ਦੇ ਕਿਸੇ ਬੰਦੇ ਨੇ ਲਈ ਆ, ਉਹ ਬੰਦੇ ਨੇ ਗੱਡੀ ਦੇਖੀ ਵੀ ਨੀ, ਨਹੀਂ ਦੇਖੀ, ਤੇ ਮੈਨੂੰ ਕਹਿੰਦੇ ਅਕਾਊਂਟ ਨੰਬਰ ਭੇਜੋ, ਮੈਂ ਅਕਾਊਂਟ ਨੰਬਰ ਨਹੀਂ ਭੇਜਿਆ, ਮੈਂ ਕਹਿੰਦੀ ਮੈਨੂੰ ਚਾਹੁੰਦਾ ਤੁਸੀਂ ਚਲਾਓ, ਕਹਿੰਦੇ ਅਸੀਂ ਲੈ ਲਈ ਕਹਿਤਾ ਬਸ, ਐਂਡ ਵਟ ਆਈ ਸੈਡ ਹੀ ਅਗਰੀਡ ਔਨ ਟੂ ਦੈਟ ਥਿੰਗ, ਓਨਾ ਹੀ ਅਮਾਊਂਟ, ਉਹੀ ਸਭ ਕੁਛ, ਮਤਲਬ ਮੈਂ ਉਹਦੇ ਭਾਈ ਨੂੰ ਕਿਹਾ, ਮੈਂ ਕਿਹਾ ਭਾਈ ਕਮਾਲ ਹੀ ਆ, ਮੈਂ ਕਿਹਾ ਮੈਨੂੰ ਲੱਗਦਾ ਸੀ ਕਿ ਲੋਕੀ ਵਿਸ਼ਵਾਸ ਨੀ ਕਰਦੇ, ਕਹਿੰਦੇ ਸੇਮ ਲਾਈਕ ਜਿਹੜੀ ਥਿੰਕਿੰਗ ਹੈ ਨਾ ਮਿਲ ਜਾਂਦੀ ਹੁੰਦੀ ਆ, ਤੇ ਮਤਲਬ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਤੇ ਕਿ ਤੁਸੀਂ ਇਹੋ ਜਿਹੀ ਕਮਿਊਨਿਟੀ ਆਸੇ ਪਾਸੇ ਬਣਾਤੀ, ਮੈਨੂੰ ਕਿੰਨਿਆਂ ਨੇ ਕਿਹਾ ਫੇਸਬੁੱਕ ਤੇ ਪਾ ਆਹ ਕਰ, ਇੰਨੇ ਦੀ ਪਾ, ਉਹਨੇ ਦੀ ਪਾ, ਮੈਂ ਕੰਫਰਟੇਬਲ ਸੀਗਾ ਮੇਰੀ ਗੱਡੀ ਨਾ ਕਿਸੇ ਨੋਨ ਦੇ ਘਰੇ ਜਾਏ, ਕਿਉਂਕਿ ਮੈਂ ਕੋਨਫੀਡੈਂਟ ਸੀਗਾ ਜੋ ਚੀਜ਼ ਮੈਂ ਦੇ ਰਿਹਾ ਉਹ ਗਲਤ ਨਹੀਂ ਹੈ, ਤੇ ਭਾਜੀ ਉਹ ਵਾਕਈ ਉਹ ਭਾਗਾਂ ਵਾਲੀ ਚੀਜ਼ ਉੱਥੇ ਹੀ ਗਈ ਹੈ ਜਿਹਦੇ ਵਾਕਈ, ਮਤਲਬ ਉਹਨਾਂ ਨੇ ਵੀ ਐਪਰੀਸ਼ੀਏਟ ਕਰਦਾ ਕਿ ਇੰਨਾ ਵਿਸ਼ਵਾਸ ਭਾਜੀ, ਇੰਨਾ ਵਿਸ਼ਵਾਸ ਬਿਨਾਂ ਕੁਛ ਕਹੇ।
1: ਚਾਬੀ ਵਾਲਾ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਨਾ, ਉਹ ਸਿਮਰਨ ਭਾਜੀ ਨੂੰ ਮੈਂ ਪਹਿਲਾਂ ਕਾਲ ਲਾਇਆ ਸੀ ਤੇ ਕਹਿੰਦੇ ਹਾਂ ਹਾਂ ਚਾਬੀ ਜੇ ਨੀ, ਮਤਲਬ ਇੱਕ ਵਾਰ ਚ ਕੰਮ ਹੋ ਗਿਆ।
2: ਮੈਨੂੰ ਮੋਲ ਭਾਵ ਕਰਾਂ, ਮੇਰੇ ਕੋਲ ਨੀ ਹੁੰਦੀ ਉਹ ਚੀਜ਼, ਤੇ ਉਹ ਨਹੀਂ ਸਭ ਕੁਛ ਓਦਾਂ ਡਨ, ਕੱਲ ਅਸੀਂ ਦੇ ਕੇ ਆਏ ਉਹਨਾਂ ਨੂੰ ਗੱਡੀ, ਤੇ ਹਨਾ ਕਿ ਜਾ ਨੀ ਸਕੇ ਉਹਨਾਂ ਦੇ ਘਰੇ, ਬਟ ਹਨਾ ਮੈਨੂੰ ਬੜਾ ਵਧੀਆ ਲੱਗਿਆ, ਥੈਂਕ ਯੂ।
0: ਨਹੀਂ ਚਲੋ ਵਧੀਆ ਹੋ ਗਿਆ ਜੀ, ਵਧੀਆ, ਚਲੋ ਜਿਨ੍ਹਾਂ ਨੇ ਲਈ ਆ ਉਹਨਾਂ ਲਈ ਵੀ ਲੋਇਆ ਸੁੱਖ ਹੰਡਾਉਣਾ ਹੋਵੇ, ਤੇ
2: ਤੁਹਾਨੂੰ ਵੀ
0: ਸੋਭਾ ਆਵੇ, ਤੁਹਾਨੂੰ ਵੀ ਥੈਂਕ ਯੂ। ਤੇ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਤੇ ਹੋ ਸਕਦਾ ਸਾਰੇ ਮੈਸੇਜ ਨਾ ਪੜ੍ਹ ਸਕੀਏ, ਅੱਜ ਆਪਾਂ ਲੇਟ ਹਾਂ। ਜਸਕੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਦੋਸਤੀ ਦੀ ਅਸਲੀ ਪਹਿਚਾਣ ਖੁਸ਼ੀਆਂ ਦੇ ਵਿੱਚ ਨਹੀਂ, ਸਗੋਂ ਮੁਸ਼ਕਿਲ ਵੇਲੇ ਇੱਕ ਦੂਸਰੇ ਨਾਲ ਸਾਥ ਨਿਭਾਉਣ ਦੇ ਵਿੱਚ ਆਉਂਦੀ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਜਿਸ ਦੀ ਜ਼ਿੰਦਗੀ ਵਿੱਚ ਐਸੇ ਸਹੇਲੀਆਂ ਨੇ ਕਿ ਜੋ ਹਰ ਮੋੜ ਦੇ ਉੱਤੇ, ਹਰ ਹਾਸੇ ਤੇ ਹਰ ਅਥਰੂ ਦੇ ਵਿੱਚ ਮੇਰੇ ਨਾਲ ਖੜਦੀਆਂ ਨੇ, ਤੇ ਸਾਡੀ ਦੋਸਤੀ ਸਿਰਫ ਇੱਕ ਰਿਸ਼ਤਾ ਨਹੀਂ ਸਗੋਂ ਇੱਕ ਐਸਾ ਸਫ਼ਰ ਹੈ ਜਿਸ ਦੇ ਵਿੱਚ ਅਸੀਂ ਇਕੱਠੇ ਵੱਡੇ ਹੋਏ ਤੇ ਅੱਗੇ ਵਧੇ ਹਾਂ, ਤੇ ਸਭ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਖਜ਼ਾਨਾ। ਅੱਛਾ, ਜਿਹੜੀ ਬੀਬੀਆਂ ਦੀ ਜਿਹੜੀ ਕੁੜੀਆਂ ਦੀ ਯਾਰੀ ਦੋਸਤੀ ਹੈ ਨਾ, ਜਿਹੜੀ ਯਾਰੀ ਦੋਸਤੀ ਨਹੀਂ ਆਪਾਂ ਕਹਿੰਦੇ, ਆਪਾਂ ਇਹਨੂੰ ਪਹਿਲਾਂ ਤਾਂ ਆਪਾਂ ਸਹੇਲੀਆਂ ਹੀ ਕਹਿੰਦੇ ਹੁੰਦੇ ਹਾਂ, ਦੋਸਤ ਨਹੀਂ ਆਪਾਂ ਕਹਿੰਦੇ ਕੁੜੀਆਂ ਦੇ ਲਈ, ਉਹਦੇ ਵਿੱਚ ਨਾ ਇੱਕ ਚੀਜ਼ ਬੜੀ ਪਤੇ ਦੀ ਆ ਕਿ ਤੁਹਾਡਾ ਜਿਹੜਾ ਪਿਛਲਾ ਸਾਰਾ ਰਹਿਣ ਸਹਿਣ, ਤੁਹਾਡੀ ਜਿਹੜੀ ਕਾਲਜ ਟਾਈਮ ਦੀ, ਸਕੂਲ ਟਾਈਮ ਦੀ, ਤੁਹਾਡਾ ਜਿਹੜੀ ਬੈਕਗਰਾਊਂਡ ਆ, ਤੁਹਾਡਾ ਕਿਰਦਾਰ ਕਿੱਦਾਂ ਦਾ ਰਿਹਾ ਵਾ, ਕਿਉਂਕਿ ਮੈਨੂੰ ਲੱਗਦਾ ਵੀ ਬੇਸਿਕਲੀ ਨਾ ਬੰਦਾ ਸਿਰਫ ਆਪਣੇ ਕੀਤੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ ਹੀ ਉਸ ਟਾਈਮ ਵਾਲੇ ਬੰਦਿਆਂ ਤੋਂ ਦੂਰ ਭੱਜਦਾ, ਖਾਸ ਤੌਰ ਦੇ ਉੱਤੇ ਕੁੜੀਆਂ। ਤੇ ਜੇਕਰ ਮੰਨ ਲਓ ਕੋਈ ਕਿਸੇ ਦੀ ਵਿਆਹ ਤੋਂ ਬਾਅਦ ਵੀ ਆਪਣੇ ਕਾਲਜ ਸਕੂਲ ਟਾਈਮ ਦੇ ਉਹਨਾਂ ਦੇ ਨਾਲ ਚੱਲ ਰਹੀ ਆ, ਹਾਲੇ ਤੱਕ ਵੀ ਸਾਂਝ ਉਹਨਾਂ ਦੇ ਨਾਲ ਚੱਲ ਰਹੀ ਆ, ਇਹਦਾ ਮਤਲਬ ਵੀ ਉਹ ਕਲੀਅਰ ਹੋਊਗਾ ਕਾਫੀ ਹੱਦ ਤੱਕ, ਹੈ ਨਾ, ਉਹਦੇ 'ਚ ਉਹ ਕਲੈਰਿਟੀ ਹੋਊਗੀ। ਮਤਲਬ ਇਹ ਵੇਖੋ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹ ਨਹੀਂ ਵੀ ਉਹੀ ਇੱਕ ਗਲਤੀਆਂ ਕੀਤੀਆਂ ਹੁੰਦੀਆਂ ਵਾ, ਅਸੀਂ ਬਾਅਦ 'ਚ ਵੀ ਸਾਰੀ ਉਮਰ ਗਲਤੀਆਂ ਕਰਦੇ ਰਹਿੰਦੇ ਹਾਂ, ਪਰ ਜਿਹੜੀ ਉਮਰ ਦੇ ਵਿੱਚ ਵੀ ਸਾਨੂੰ ਅਹਿਸਾਸ ਹੋ ਜਾਏ ਨਾ ਵੀ ਗਲਤੀਆਂ ਕਰਨਾ ਗਲਤ ਆ, ਗਲਤੀਆਂ ਦੇ ਨਾਲ ਉਹਨਾਂ ਨੂੰ ਲੁਕਾਉਣ ਦੇ ਪਿੱਛੇ ਸਾਡੀ ਬੜੀ ਐਨਰਜੀ ਵੇਸਟ ਹੁੰਦੀ ਆ, ਬੜੇ ਰਿਲੇਸ਼ਨ ਸਾਡੇ ਜਾਂਦੇ ਰਹਿੰਦੇ ਆ, ਅਤੇ ਸਭ ਤੋਂ ਪਹਿਲਾਂ ਤਾਂ ਇੰਨਾ ਕੁ ਬੰਦਾ ਸੱਚਾ ਹੋਣ ਦੀ ਜਾਂ ਇੰਨਾ ਕੁ ਕਲੀਅਰ ਹੋਣ ਦੀ ਕੋਸ਼ਿਸ਼ ਕਰੇ ਵੀ ਸਾਨੂੰ ਕਿਸੇ ਤੋਂ ਕੁਛ ਲੁਕਾਉਣਾ ਨਾ ਪਵੇ, ਫਿਰ ਤੁਹਾਨੂੰ ਯਾਰ ਦੋਸਤ, ਫਿਰ ਤੁਸੀਂ ਕੀ ਲੱਭਣੇ, ਫਿਰ ਤੁਹਾਨੂੰ ਲੱਭਦੇ ਫਿਰਨਗੇ, ਕਿੱਥੇ ਆ ਉਹਦੇ ਨਾਲ ਯਾਰੀ ਲਾਈ ਹੈ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਆ, ਸਾਡੀਆਂ ਆਪਣੀਆਂ ਗਲਤੀਆਂ ਸਾਨੂੰ ਹਰ ਮੋੜ ਦੇ ਉੱਤੇ ਤੰਗ ਕਰਦੀਆਂ, ਅਤੇ ਆਪਾਂ ਉਹ ਜੇ ਹੋ ਹੀ ਗਈਆਂ ਤਾਂ ਮੈਂ ਤਾਂ ਕਹਿੰਦਾ ਵੀ ਲੁਕਾਉਣਾ ਵੀ ਛੱਡ ਦਿਉ, ਮੰਨ ਲਓ ਐਕਸੈਪਟ ਕਰ ਲਓ ਹੋਈ ਹੀ ਗਲਤੀ ਹੋ ਗਈ ਆ, ਹਾਂ ਹੁਣ ਆਪਾਂ ਸਿੱਖ ਗਏ ਹਾਂ, ਜ਼ਿੰਦਗੀ 'ਚ ਆਪਾਂ ਵੱਡੇ ਹੋ ਗਏ, ਠੀਕ ਹੈ, ਸਿੱਖ ਗਾਂ ਵਧੋ। ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਬਲਜੀਤ ਜੀ ਕਹਿੰਦੇ ਨੇ ਕਿ ਪਿਆਰੇ ਦੋਸਤ, ਸੱਜਣਾ ਦਾ ਹੋਣਾ ਜ਼ਰੂਰੀ ਆ, ਜਿਹਨੂੰ ਤੁਸੀਂ ਦਿਲੋਂ ਚਾਹੁੰਦੇ ਹੋ ਉਸਦਾ ਤਾਂ ਇੱਕ ਝਾਕਾ ਹੀ ਕਾਫੀ ਹੁੰਦਾ, ਸਾਥ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗਾ, ਸਾਰੇ ਖੁਸ਼ ਰਹੋ। ਥੈਂਕ ਯੂ, ਬਹੁਤ ਸੋਹਣਾ ਮੈਸੇਜ ਜੀ। ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਲੱਗ ਰਿਹਾ, ਧੰਨਵਾਦ ਜੀ, ਤੁਹਾਡਾ ਮੈਸੇਜ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ। ਅਤੇ ਜੱਸੋਵਾਲ ਸਾਹਿਬ ਕਹਿੰਦੇ ਕਿ ਨੀਅਰ ਸਿਟੀ ਪਾਰਕ ਵੇਲ ਤਾਂ ਧੁੱਪ ਨਹੀਂ ਨਿਕਲੀ, ਹਾਏ ਹਾਏ ਹਾਏ, ਮੈਂ ਤਾਂ ਸੋਚਿਆ ਵੀ ਪ੍ਰੋਗਰਾਮ ਕਰਕੇ ਅੱਜ ਧੁੱਪੇ ਬਹਾਂਗੇ। ਚਲੋ ਉਹ ਜਾਣੇ ਤੇ ਦਿਆ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਸ਼ਾ ਅੱਜ ਦਾ। ਅਤੇ ਭਾਅ ਜੀ ਮੇਰੇ ਖਿਆਲ ਦੇ ਵਿੱਚ ਦੋਸਤ ਇੱਕ ਅਜਿਹਾ ਰਿਸ਼ਤਾ ਹੈ ਜੋ ਅਸੀਂ ਦੁਨੀਆਂ 'ਤੇ ਆਉਣ ਤੋਂ ਬਾਅਦ ਦੇ ਵਿੱਚ ਚੁਣਦੇ ਹਾਂ, ਅਤੇ ਦੋਸਤ ਨੂੰ ਤੁਹਾਨੂੰ ਬਹੁਤ ਘੱਟ ਐਕਸਪਲੇਨ ਕਰਨ ਦੀ ਲੋੜ ਪੈਂਦੀ ਹੈ, ਅਤੇ ਬਹੁਤ ਗੱਲਾਂ ਤੁਹਾਡੇ ਵਿੱਚ ਆਪਣੇ ਆਪ ਹੀ ਸਮਝ ਰੱਖਦੀਆਂ ਨੇ ਦੋਸਤ। ਤੁਹਾਡਾ ਇੱਕ ਦੂਸਰਾ ਸੈਲਫ ਰਿਫਲੈਕਸ਼ਨ ਹੁੰਦਾ, ਉਸਦਾ ਤੁਹਾਨੂੰ ਟੋਕਣਾ, ਗੁੱਸੇ ਹੋਣਾ, ਮਖੌਲ ਆਦਿ ਹਰ ਚੀਜ਼ ਦੇ ਵਿੱਚ ਤੁਹਾਡਾ ਮਨ ਜਿਹੜਾ ਕਬੂਲ ਚੁੱਕਾ ਹੁੰਦਾ। ਚੰਗੇ ਦੋਸਤ ਦੇ ਨਾਲ ਕੀਤੀਆਂ ਗੱਲਾਂ ਤੁਹਾਨੂੰ ਆਪਣੇ ਆਪ ਦੇ ਨਾਲ ਕੀਤੀਆਂ ਗੱਲਾਂ ਜਿਹੀਆਂ ਲੱਗਦੀਆਂ ਨੇ। ਸੱਚੀ ਦੋਸਤੀ ਦੀ ਨੀਂਹ ਕੁਝ ਗੁਣਾ ਕਰਕੇ ਕੁਝ ਚੰਗਿਆਈਆਂ ਦੇ ਉੱਤੇ ਰੱਖੀ ਜਾਂਦੀ ਹੈ, ਜੋ ਕਿ ਤੁਹਾਡੇ ਦੋਵਾਂ ਦੇ ਵਿੱਚ ਸਾਂਝੇ ਹੁੰਦੇ ਹਨ। ਅਤੇ ਦੂਸਰੀ ਖਾਸ ਚੀਜ਼ ਹੁੰਦੀ ਹੈ ਦੋਸਤ ਨੂੰ ਦਿੱਤਾ ਸਮਾਂ ਜਾਂ ਦੋਸਤ ਨਾਲ ਬਿਤਾਇਆ ਇਕੱਠਾ ਸਮਾਂ। ਇਹੀ ਦੋਸਤੀ ਪੁਰਾਣੀ ਇਸ ਦੋਸਤੀ ਨੂੰ ਹੋਰ ਗੂੜ੍ਹਾ ਕਰ ਪ੍ਰਵਾਨ ਚੜ੍ਹਾਉਂਦਾ ਹੈ। ਪਰ ਅਫਸੋਸ ਹੈ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਮੇਂ ਦੀ ਘਾਟ ਮਨੁੱਖ ਦੇ ਹਰ ਰਿਸ਼ਤੇ ਵਾਂਗ ਦੋਸਤੀ ਦੇ ਵਿੱਚ ਵੀ ਦੋਸਤੀ ਨੂੰ ਵੀ ਬੇਜਾਨ ਕਰੀ ਜਾ ਰਹੀ ਹੈ, ਅਤੇ ਸਿਰਫ ਜਾਤੀ ਮੁਰਾਦਾਂ ਤੱਕ ਹੀ ਸੀਮਿਤ ਕਰੀ ਜਾ ਰਹੀ ਹੈ। ਬਾਕੀ ਦੋਸਤੀ ਰਿਸ਼ਤਿਆਂ ਤੋਂ ਵੱਖਰੀ ਹੁੰਦੀ ਹੈ, ਅਤੇ ਪਹਿਲੇ ਆਪਣੇ ਫਰਜ਼ ਪਛਾਣ ਕੇ ਕਮਾਈ ਜਾਂਦੀ ਹੈ। ਹਰ ਪਹਿਚਾਣ ਨੂੰ ਅਸੀਂ ਦੋਸਤੀ ਨਹੀਂ ਕਹਿ ਸਕਦੇ, ਜਿਵੇਂ ਕਿ ਅਹਿਮਦ ਫਰਾਜ਼ ਸਾਹਿਬ ਕਹਿੰਦੇ ਨੇ ਕਿ ਤੁਮ ਤਕੱਲਫ ਕੋ ਵੀ ਇਖਲਾਸ ਸਮਝਤੇ ਹੋ ਫਰਾਜ਼, ਦੋਸਤ ਹੋਤਾ ਨਹੀਂ ਹਰ ਸਾਥ ਮਿਲਾਨੇ ਵਾਲਾ, ਹਰ ਹਾਥ ਮਿਲਾਨੇ ਵਾਲਾ, ਦੋਸਤ ਹੋਤਾ ਨਹੀਂ ਹਰ ਹਾਥ ਮਿਲਾਨੇ ਵਾਲਾ। ਜਿਹੜਾ ਮਰਜ਼ੀ ਹੈ ਤੁਹਾਨੂੰ ਹੱਥ ਮਿਲਾਈ ਜਾਵੇ, ਉਹਦੇ ਨਾਲ ਦੋਸਤੀ ਨਹੀਂ ਬਣ ਜਾਂਦੀ। ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ ਰਹੋ। ਇੱਕ ਵਾਰੀ ਫਿਰ ਤੋਂ ਬਹੁਤ ਸੋਹਣਾ ਪਿਆਰਾ ਮੈਸੇਜ, ਬੜੀ ਸੋਹਣੀ ਪਿਆਰੀ ਸਾਂਝ ਜੀ, ਧੰਨਵਾਦ ਤੁਹਾਡਾ। ਅਤੇ ਉਹੀ ਨਾ, ਕਿਸੇ ਨੇ ਕਿਹਾ ਸੀ ਵੀ ਜਦੋਂ ਤੁਹਾਨੂੰ ਆਪਣੇ ਆਪ ਬਾਰੇ ਤੁਸੀਂ ਜਾਣਨਾ ਹੋਵੇ ਨਾ, ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਕਿੱਦਾਂ ਦੇ ਹੋ, ਤੁਸੀਂ ਗੁੱਸੇ ਵਾਲੇ ਹੋ, ਤੁਸੀਂ ਪਿਆਰ ਵਾਲੇ ਹੋ, ਤੁਸੀਂ ਚੋਰ ਚੱਕੇ ਹੋ, ਤੁਸੀਂ ਸਾਹ ਦੇ ਹੋ, ਤੁਸੀਂ ਕਿੱਦਾਂ ਦੇ ਹੋ, ਅਤੇ ਤੁਹਾਨੂੰ ਇਹ ਚੀਜ਼ ਨਾ ਪਤਾ ਲੱਗਦੀ ਹੋਵੇ ਤਾਂ ਆਪਣੇ ਯਾਰਾਂ ਦੋਸਤਾਂ ਬਾਰੇ ਸੋਚ ਲਓ। ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਯਾਰ ਦੋਸਤ ਸਾਰੇ ਕਮੀਨੇ ਆ, ਤਾਂ ਤੁਸੀਂ ਵੀ ਕਮੀਨੇ ਹੀ ਹੋ। ਜੇ ਤੁਹਾਨੂੰ ਲੱਗਦਾ ਉਹ ਸਾਰੇ ਜਿਹੜੇ ਆ ਉਹ ਬੜੇ ਮਤਲਬ ਘੈਂਟ ਬੰਦੇ ਆ, ਤਾਂ ਤੁਸੀਂ ਵੀ ਘੈਂਟ ਹੀ ਹੋ। ਸੋ ਉਹਨਾਂ ਦੇ ਵਿੱਚ ਹੀ ਤੁਹਾਡੀ ਕਿਤੇ ਨਾ ਕਿਤੇ ਰਿਫਲੈਕਸ਼ਨ ਪਈ ਆ, ਕਿਉਂਕਿ ਤੁਸੀਂ ਉਹੀ ਹੋ, ਉੱਦਾਂ ਦੇ ਹੀ ਹੋ ਤੁਸੀਂ। ਸਤਿ ਸ਼੍ਰੀ ਅਕਾਲ ਨਾਈਸ ਟੋਪਿਕ, ਕਹਿੰਦੇ ਕਿ ਮੇਰਾ ਕੋਈ ਪੱਕਾ ਦੋਸਤ ਨਹੀਂ ਹੈ ਜੀ, ਸਕੂਲ ਕਾਲਜ ਵਿੱਚ ਬਣੇ ਸੀ ਪਰ ਉੱਥੇ ਹੀ ਰਹਿ ਗਏ, ਅਤੇ ਮੇਰਾ ਕਹਿੰਦੇ ਕਿ ਵੱਡਾ ਭਰਾ ਹੀ। ਮੇਰਾ ਇੱਕੋ ਇੱਕ ਦੋਸਤ ਹੈ, ਅਸੀਂ ਇਕੱਠੇ ਰਹਿੰਦੇ ਹਾਂ ਅਤੇ ਸਾਰੀ ਜੁਆਇੰਟ ਫੈਮਿਲੀ ਦੇ ਵਿੱਚ, ਅਤੇ ਉਸਨੇ ਆਪਣੀ ਸਾਰੀ ਕਮਾਈ ਲਗਾਈ ਮੈਨੂੰ ਇੱਥੇ ਸੈੱਟ ਕਰਨ ਦੇ ਲਈ, ਕਦੇ ਲੋੜ ਹੀ ਨਹੀਂ ਮਹਿਸੂਸ ਹੋਈ ਦੋਸਤੀ ਦੀ। ਸ਼ੁਕਰਾਨਾ, ਬਹੁਤ ਵਧੀਆ ਗੱਲ ਹੈ ਜੀ। ਪਰ ਵੇਖੋ, ਆਪਾਂ ਤਾਂ ਇਹੋ ਹੀ ਕਹਾਂਗੇ ਕਿ ਦੋਸਤ ਦੋਸਤ ਹੁੰਦਾ ਵਾ, ਭਰਾ ਭਰਾ ਹੁੰਦਾ ਵਾ, ਹੈ ਨਾ। ਤੁਸੀਂ ਦੋਸਤ ਨੂੰ ਭਰਾ ਬਣਾ ਕੇ ਅਤੇ ਉਹਦੇ ਵਿੱਚੋਂ ਭਰਾ ਲੱਭਣ ਦੀ ਕੋਸ਼ਿਸ਼ ਕਰੋ, ਜਾਂ ਭਰਾ ਨੂੰ ਦੋਸਤ ਬਣਾ ਕੇ ਉਹਦੇ ਵਿੱਚੋਂ ਦੋਸਤ ਲੱਭਣ ਦੀ ਕੋਸ਼ਿਸ਼ ਕਰੋ, ਉਹੀ ਫਿਰ ਉਹੀ ਐਗਜ਼ਾਮਪਲ ਆ ਜਾਂਦੀ ਹੈ ਵੀ ਆਪਾਂ ਇੱਕ ਚੀਜ਼ ਤੋਂ ਦੋ ਕੰਮ ਲੈ ਤਾਂ ਆਪਾਂ ਲਵਾਂਗੇ, ਪਰ
1: ਲੌਂਗ ਟਰਮ,
0: ਪਰ ਤੁਸੀਂ ਇੱਕ ਰਿਸ਼ਤੇ ਦੀ ਜਿਹੜੀ ਆ ਉਹ ਰਸ ਕਿਤੇ ਨਾ ਕਿਤੇ ਤੁਸੀਂ ਮਿਕਸ ਕਰ ਰਹੇ ਹੁੰਦੇ ਹੌਲੀ ਹੌਲੀ ਨਾ। ਇਹ 'ਚ ਕਈ ਵਾਰੀ ਕਈ ਰਿਸ਼ਤਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਜਾਚੀ ਅੱਗੇ ਚੱਲ ਕੇ ਨਾ, ਸਵਾਰਥ ਵੀ ਹੋ ਜਾਂਦਾ। ਸਵਾਰਥ ਸਿਰਫ ਪੈਸੇ ਦਾ ਨਹੀਂ ਹੁੰਦਾ, ਸਵਾਰਥ ਇੱਦਾਂ ਵੀ ਹੋ ਜਾਂਦਾ ਆਪਾਂ ਕਈ ਵਾਰੀ ਨਾ ਰਿਸ਼ਤੇ ਵੰਡਣ ਤੋਂ ਵੀ ਡਰਦੇ ਹਾਂ। ਮੰਨ ਲਓ ਮੇਰੀ ਕਿਸੇ ਦੇ ਨਾਲ ਸਾਂਝ ਆ, ਅਤੇ ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਇੱਦਾਂ ਦੀ ਚੀਜ਼ ਆ ਵੀ ਤੁਸੀਂ ਉਹ ਜਿਹੜਾ ਪਿਆਰ ਆ ਕਿਸੇ ਹੋਰ ਦੇ ਨਾਲ ਸਾਂਝਾ ਕਰਨ ਤੋਂ ਬੜਾ ਡਰਦੇ ਹੋ, ਤੁਹਾਡੀ ਇਸ ਕਰਕੇ ਵੀ ਤੁਹਾਡੀ ਅੰਦਰੋਂ ਅੰਦਰੀ ਤੁਹਾਡੀ ਉਹ ਸ਼ੁਰੂ ਹੋ ਜਾਂਦੀ ਆ ਵੀ ਇਹ ਹੁਣ ਉਹਦੇ ਨਾਲ ਜ਼ਿਆਦਾ ਬੋਲਣ ਲੱਗ ਪਿਆ, ਹੈ ਨਾ। ਵੀ ਮੰਨ ਲਓ
1: ਜਿੱਥੇ ਰਹਿੰਦੇ ਤੁਹਾਡੇ ਅੰਦਰ, ਤੁਸੀਂ ਕਈ ਵਾਰੀ ਜਿਵੇਂ ਹੁਣ ਭਰਾਵਾਂ ਦੀ ਗੱਲ ਕਹੀ ਆ, ਭੈਣਾਂ ਦੀ ਕਹਿ ਲਈਏ, ਤੁਹਾਨੂੰ ਇੱਦਾਂ ਲੱਗਦਾ ਕਿ ਯਾਰ ਇਹਨੂੰ ਕਿਤੇ ਨਾ ਬੁਰਾ ਲੱਗ ਜਾਏ ਕਿ ਮੈਂ ਇਹਨੂੰ ਨੈਗਲੈਕਟ ਕਰ।
0: ਐਗਜੈਕਟਲੀ, ਆਪਾਂ ਤਾਂ ਕਰਕੇ ਨਹੀਂ ਕਰਦੇ, ਨਾ ਉਹਨੂੰ ਜੋ ਮਰਜ਼ੀ ਦੇਈ ਜਾਈਏ, ਆਪਾਂ ਤਾਂ ਕਰਕੇ ਨਹੀਂ ਮੁੜ ਕੇ ਕਰ ਪਾਉਂਦੇ, ਕਿਉਂਕਿ ਉਹ ਕੀ ਸਮਝੂ ਵੀ ਮੇਰਾ ਇਹਦਾ ਟਾਈਮ ਕੱਢ ਕੇ ਅਤੇ ਉਹਨੂੰ ਦੇਤਾ, ਉਹਦਾ ਟਾਈਮ ਕੱਢ ਕੇ ਉਹਨੂੰ ਦੇਤਾ। ਜਦਕਿ ਹਰ ਇੱਕ ਰਿਸ਼ਤਾ, ਯਾਦ ਰੱਖਿਓ, ਹਰ ਇੱਕ ਰਿਸ਼ਤਾ ਬਰੀਦਿੰਗ ਸਪੇਸ ਚਾਹੁੰਦਾ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਲੋਜ਼ ਹੋ। ਹੁਣ ਬੱਚਿਆਂ ਦੇ ਨਾਲੋਂ ਵੱਧ ਥੋੜ੍ਹੀ ਤੁਸੀਂ ਕਿਸੇ ਨਾਲ ਕਲੋਜ਼ ਹੋ ਜਾਓਗੇ, ਹਸਬੈਂਡ ਵਾਈਫ ਨਾਲੋਂ ਵੱਧ ਥੋੜ੍ਹੀ ਕੋਈ ਕਲੋਜ਼ ਹੋਜੂਗਾ, ਪਰ ਉੱਥੇ ਵੀ ਬਰੀਦਿੰਗ ਸਪੇਸ ਚਾਹੀਦੀ ਹੁੰਦੀ ਹੈ। ਇਹ ਨਹੀਂ ਵੀ ਚੱਤੇ ਪੈਰ ਤੁਸੀਂ ਇੱਕ ਦੂਸਰੇ ਦੇ ਉਹ ਨਹੀਂ ਕਰ ਸਕਦੇ, ਅਤੇ ਇਸੇ ਕਰਕੇ ਅਲੱਗ ਅਲੱਗ ਰਿਸ਼ਤੇ
1: ਬਣੇ,
0: ਇਸੇ ਕਰਕੇ ਬਣਿਆ, ਹੈ ਨਾ। ਗਲਾਸ ਬਣਿਆ, ਕੌਲੀ ਬਣੀ ਆ, ਹੈ ਨਾ। ਕੌਲੀ 'ਚ ਵੀ ਤਾਂ ਪਾਣੀ ਪੀ ਲਈਦਾ,
1: ਐਗਜੈਕਟਲੀ,
0: ਪਰ ਫਿਰ ਵੀ ਅਲੱਗ ਅਲੱਗ ਚੀਜ਼ਾਂ ਨੇ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਫੈਮਿਲੀ ਨੂੰ, ਕਹਿੰਦੇ ਨੇ ਕਿ ਟੂਡੇ ਡਿਨਰ ਵਿਲ ਬੀ ਖੀਰ, ਬਲੈਕ ਚਨਾ ਸਬਜ਼ੀ ਵਿਦ ਮੱਕੀ ਮਿਕਸ ਆਟਾ ਐਂਡ ਜੀਰਾ ਰਾਈਸ ਐਂਡ ਬਲੈਕ ਚਨੇ ਸਲਾਦ ਐਡ ਸਮਾਲ ਰੈਡਿਸ਼ ਅਨੀਅਰ ਕੁਕੁੰਬਰ ਸੈਸਮੀ ਸੀਡ ਵਿਦ ਲੈਮਨ ਜੂਸ ਸਾਲਟ ਐਂਡ ਪੇਪਰ ਦੱਸੋ
1: ਵਾਹ ਜੀ ਵਾਹ
0: ਤੁਸੀਂ ਬੜੀ ਕੁਕਿੰਗ ਕਰਦੇ ਜੇ ਹਿੱਲੋ ਹੁਣ ਦੱਸੋ
1: ਮੈਂ ਤੁਹਾਡੇ ਸੋਚਣਾ ਹੈ ਮੈਂ ਬਣਾਉਣਾ ਕੀ ਹੈ
0: ਇੱਕ ਹੀ ਦੋਸਤ ਸੀ ਘਰ ਵਾਲਾ ਤੇ ਉਹ ਵੀ ਚੀਟ ਕਰ ਗਿਆ। ਦੇਖੋ ਮੈਂ ਪਹਿਲੀ ਜਿਹੜੀ ਆਪਾਂ ਪਹਿਲੀ ਗੱਲ ਕਹੀ ਸੀ ਮੈਨੂੰ ਪਤਾ ਨਹੀਂ ਹੁਣ ਤੁਸੀਂ ਹਾਸੇ ਮਜ਼ਾਕ 'ਚ ਕਰ ਰਹੇ ਹੋ ਜਾਂ ਚਲੋ ਜਾਂ ਹਾਸੇ ਮਜ਼ਾਕ 'ਚ ਵੀ ਕਰ ਰਹੇ ਹੋ ਤੇ ਤਾਂ ਵੀ ਇਹ ਚੀਜ਼ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਜ਼ਰੀਏ ਕੁਛ ਹੋਰ ਗੱਲ ਸ਼ੁਰੂ ਹੋ ਜਾਂਦੀ ਆ ਅਤੇ ਇਸੇ ਕਰਕੇ ਮੈਂ ਮਤਲਬ ਪਹਿਲਾਂ ਜਿਹੜੀ ਗੱਲ ਕਰ ਰਿਹਾ ਕਿ ਹਰ ਇੱਕ ਰਿਸ਼ਤੇ ਦੀ ਆਪਣੀ ਅਹਿਮੀਅਤ ਆ, ਹਰ ਇੱਕ ਰਿਸ਼ਤਾ ਮੰਨ ਲਓ ਜਿੱਦਾਂ ਮੈਂ ਕੌਲੀ ਗਲਾਸ ਵਾਲੀ ਗੱਲ ਕਰ ਰਿਹਾ ਤਾਂ ਉਹ ਇਸੇ ਕਰਕੇ ਹੀ ਆ ਵੀ ਮੰਨ ਲਓ ਜੇ ਤੁਹਾਡੇ ਕੋਲ ਹੈ ਹੀ ਕੌਲੀ, ਕੌਲੀ ਜਿੱਬੀ ਹੋ ਗਈ ਤਾਂ ਕੌਲੀ ਦੀ ਕੌਲੀ ਹੈ ਨਾ, ਆਪਾਂ ਇਹ ਨਹੀਂ ਕਹਿੰਦੇ ਵੀ, ਪਰ ਦੁਨੀਆਂ ਦੀ ਸੱਚਾਈ ਇਹ ਆ ਮਤਲਬ ਦੁਨੀਆਂ 'ਚ ਵਿਚਰਦਿਆਂ ਇਹੋ ਇਹੋ ਜਿਹੇ ਸੱਚ ਵੇਖਣ ਸੁਣਨ ਨੂੰ ਮਿਲਦੇ ਆ ਵੀ ਤੁਹਾਡਾ ਕੰਧਾਂ 'ਚ ਸਿਰ ਮਾਰਨ ਨੂੰ ਜੀ ਕਰਦਾ, ਤੁਹਾਨੂੰ ਤੁਹਾਡੇ ਯਕੀਨ ਤੋਂ ਬਾਹਰ ਹੋ ਜਾਂਦੀਆਂ ਨੇ ਚੀਜ਼ਾਂ ਵੀ ਅੱਛਾ ਉਹਨਾਂ ਦੇ ਵਿੱਚ ਵੀ ਆਹ ਹੋ ਗਿਆ, ਆਹ ਵੀ ਹੋ ਗਿਆ। ਹਰ ਇੱਕ ਜੋ ਚੀਜ਼ ਤੁਸੀਂ ਬਾਹਰ ਸਮਾਜ ਦੇ ਵਿੱਚ, ਸਮਾਜ ਵੀ ਸਾਡਾ ਇੱਕ ਤਰ੍ਹਾਂ ਦਾ ਦੋਸਤ ਹੀ ਆ, ਜੋ ਸਮਾਜ ਦੇ ਵਿੱਚੋਂ ਤੁਹਾਨੂੰ ਸੁਣਨ ਨੂੰ ਮਿਲਦਾ ਇਹਦਾ ਮਤਲਬ ਕਿ ਉਹ ਆਸ ਪਾਸ ਹੋ ਰਿਹਾ ਵਾਪਰ ਰਿਹਾ, ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤੀ ਦੂਰ ਨਹੀਂ ਆ, ਉਹ ਲਾਗੇ ਬੰਨੇ ਹੀ ਤੁਹਾਡੇ ਤੁਰੀਆਂ ਫਿਰਦੀਆਂ। ਸੋ ਇਸ ਕਰਕੇ ਜਿੱਦਾਂ ਤੁਸੀਂ ਜੇ ਮੰਨ ਲਓ ਹੁਣ ਹਸਬੈਂਡ ਹੀ ਆ ਅਤੇ ਉਹ ਹੀ ਦੋਸਤ ਆ ਅਤੇ ਉਹ ਹੀ ਸਾਰਾ ਕੁਛ ਆ ਅਤੇ ਉਹ ਉੱਥੋਂ ਹੀ ਸਾਰਾ ਕੁਛ ਲੱਭਣ ਦੀ ਕੋਈ ਇੱਕ ਬੇਸਿਕਲੀ ਜਿਹੜਾ ਆਪਾਂ ਸਾਰਾ ਕੁਛ ਕੀਤਾ ਹੁਣ ਉਹ ਫਿਰ ਦੁਬਾਰਾ ਤੋਂ ਤੁਸੀਂ ਰੀਕਾਲ ਕਰ ਲਓ ਵੀ ਇੱਕ ਬਰੀਥਿੰਗ ਸਪੇਸ, ਇੱਕ ਵੈਂਟੀਲੇਸ਼ਨ, ਇੱਕ ਪਰਨਾਲਾ ਰਿਸ਼ਤਿਆਂ ਦੇ ਵਿੱਚ ਤੁਹਾਡਾ ਜਦੋਂ ਮੰਨ ਲਓ ਸ਼ੁਰੂ ਸ਼ੁਰੂ 'ਚ ਥੋੜ੍ਹੀ ਬਹੁਤੀ ਚਿੱਕ ਚਿੱਕ ਮਿਚ ਮਿਚ ਹੋਈ ਹੋਊਗੀ, ਉਦੋਂ ਕੋਈ ਸਮਝਾਉਣ ਵਾਲਾ ਕਰਨ ਵਾਲਾ ਤੁਹਾਡਾ ਇੱਕ ਅਲੱਗ ਹੋਵੇ, ਅਗਲੇ ਦਾ ਇੱਕ ਅਲੱਗ ਹੋਵੇ, ਉੱਧਰੋਂ ਉੱਧਰ ਹੀ ਕੋਈ ਚੰਗਾ ਕੋਈ ਸਮਝਣ ਸਮਝਾਉਣ ਵਾਲਾ ਹੋਵੇ ਅਤੇ ਆਪਣੇ ਆਪ ਚੀਜ਼ਾਂ।
1: ਆਪਾਂ ਪਿਛਲੇ ਦਿਨੋਂ ਹੀ ਇਸ ਤੋਂ ਰਿਲੇਟਡ ਗੱਲ ਕਰਦੇ ਸੀਗੇ ਕਿ ਜਦੋਂ ਰਿਸ਼ਤੇ ਵਿਗੜਦੇ ਆ ਅਤੇ ਉਸ ਟਾਈਮ ਬੜਾ ਮੈਟਰ ਕਰਦਾ ਹੈ ਕਿ ਤੁਹਾਡੇ ਆਲੇ ਦੁਆਲੇ ਤੁਸੀਂ ਉਹ ਗੱਲ ਕਿਸ ਨਾਲ ਸ਼ੇਅਰ ਕੀਤੀ ਹੈ। ਕਈ ਵਾਰੀ ਉਹ ਉਹਦਾ ਸਾਮੀ ਵੀ ਚੱਲ ਜਾਂਦੀ ਹੈ, ਬੜੀ ਈਜ਼ੀਲੀ ਸਾਮੀ ਜਾਂਦੀ ਹੈ ਉਹ ਗੱਲਾਂ, ਅਤੇ ਕਈ ਵਾਰੀ ਜੇ ਤੁਸੀਂ ਕਿਸੇ ਗਲਤ ਬੰਦੇ ਦੇ ਟੱਚ ਹੁੰਦੇ ਹੋ, ਗਲਤ ਬੰਦੇ ਨੂੰ ਐਕਸਪਲੇਨ ਕਰਦੇ ਹੋ, ਉਹ ਤੁਹਾਨੂੰ ਗਲਤ ਰਾਹ ਦੇ ਕੇ ਵਿਗਾੜ ਵੀ ਦਿੰਦਾ ਤੁਹਾਡਾ ਸਭ ਕੁਛ।
0: ਕਹਿੰਦੇ ਮੈਂ ਬੱਚਿਆਂ ਦੇ ਵਿੱਚ ਜ਼ਿਆਦਾ ਹੀ ਬਿਜ਼ੀ ਹੋ ਗਈ ਅਤੇ ਉਹਨਾਂ ਨੂੰ ਉਹਨੂੰ ਕੋਈ ਜ਼ਿਆਦਾ ਹੀ ਸਪੇਸ ਮਿਲ ਗਈ। ਦੇਖੋ ਜਦੋਂ ਤੁਸੀਂ ਸਾਰੇ ਕੁਛ ਨੂੰ ਸਮ ਅਪ ਕਰੋਗੇ, ਮੈਂ ਨਹੀਂ ਕਹਿੰਦਾ ਵੀ ਇਹ ਉਹ ਮੰਤਰ ਆ ਵੀ ਜਿਹਦੇ ਨਾਲ ਹੁਣ ਰਿਸ਼ਤੇ ਕਿਸੇ ਦੇ ਵੀ ਖਰਾਬ ਨਹੀਂ ਹੋਣੇ, ਪਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਅਤੇ ਇਹ ਵਨ ਆਫ ਦਾ ਫੈਕਟਰ ਆ। ਹੁਣ ਜਦੋਂ ਆਪਾਂ ਅੱਗੇ ਵੀ ਗੱਲ ਕਰਕੇ ਹਟੇ ਨਾ ਵੀ ਜਦੋਂ ਤੁਸੀਂ ਇੱਕ ਚੀਜ਼ ਸੈਕਰੀਫਾਈਸ ਕਰਦੇ ਹੋ ਅਤੇ ਅਗਲੇ ਕੋਲ ਵੀ ਕਰਵਾ ਦਿੰਦੇ ਹੋ, ਹੈ ਨਾ ਵੀ ਤੂੰ ਵੀ ਛੱਡ ਯਾਰ ਦੋਸਤ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਛੱਡੀਆਂ। ਮੰਨ ਲਓ ਜੇ ਤੁਸੀਂ ਅਗਲੇ ਦੇ ਨਾਂ ਉਹ ਰਿਸ਼ਤੇ ਨਾਤੇ ਛਡਾਏ ਹੋਣ, ਤੁਸੀਂ ਹੁਣ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਆਪ ਹੀ ਕਈ ਚੀਜ਼ਾਂ ਦੇ ਜਵਾਬ ਦੇ ਰਹੇ ਹੋ, ਸੋਰੀ ਆਪਾਂ ਕਿਹੜਾ ਵੀ ਨਾਂ ਲਿਆ, ਚਲੋ ਇੱਕ ਕੇਸ ਸਟੱਡੀ ਹੈ ਨਾ, ਅਤੇ ਉਹਦੇ ਵਿੱਚ ਹੁਣ ਤੁਹਾਡੀ ਜੇ ਮੈਂ ਐਗਜ਼ਾਮਪਲ ਲਵਾਂ ਅਤੇ ਤੁਸੀਂ ਫਰੈਂਡ ਸੀ ਆਪਣੇ ਘਰ ਵਾਲੇ ਦੇ ਅਤੇ ਤੁਹਾਡਾ ਘਰ ਵਾਲਾ ਫਰੈਂਡ ਸੀ ਤੁਹਾਡਾ, ਦੋਵੇਂ ਆਪਸ ਵਿੱਚ ਕੰਪਲੀਟ ਲਾਈਫ, ਹੈ ਨਾ ਸਾਨੂੰ ਕੁਛ ਨਹੀਂ ਚਾਹੀਦਾ ਬਾਹਰੋਂ, ਜਿੰਨੇ ਵੱਧ ਰਿਸ਼ਤੇ ਉਨੀਆਂ ਵੱਧ ਚਿੱਕ ਚਿੱਕ ਮਿਚ ਮਿਚ ਖਰਚਾ ਦਿਸ ਦੈਟ ਅਸੀਂ ਇਕੱਠੇ ਟਾਈਮ ਸਪੈਂਡ ਕਰਾਂਗੇ। ਹੋਇਆ ਕਿ ਵੀ ਉਸ ਤੋਂ ਬਾਅਦ ਪਰਿਵਾਰ ਅੱਗੇ ਵਧਿਆ, ਬੱਚੇ ਹੋਏ, ਬੱਚੇ ਹੋਏ ਅਤੇ ਤੁਹਾਡੇ ਘਰ ਵਾਲੇ ਦਾ ਜਿਹੜਾ ਫਰੈਂਡ ਸੀ ਉਹ ਬਿਜ਼ੀ ਹੋ ਗਿਆ, ਘਰ ਵਾਲੇ ਦਾ ਫਰੈਂਡ ਕੌਣ ਸੀ ਤੁਸੀਂ, ਹੁਣ ਉਹਨੂੰ ਕੋਈ ਨਾ ਕੋਈ ਉਹਨੂੰ ਵੀ ਸੁੱਖ ਦੁੱਖ ਫੋਲਣ ਦੇ ਲਈ ਸਾਥ। ਮੈਂ ਤੁਹਾਨੂੰ ਅੱਗੇ ਕਿਹਾ ਵੀ ਮੇਲ ਨੂੰ ਹਮੇਸ਼ਾ ਇੱਕ ਚਾਹੀਦਾ ਹੁੰਦਾ ਵਾ ਜਿੱਥੇ ਉਹਨੂੰ ਪੋਸੀਬਲੀ ਮੇਲ ਹੀ ਹੋਵੇ ਜਿੱਥੇ ਉਹਨੇ ਆਪਣੀ ਸਾਰੇ ਸੁੱਖ ਦੁੱਖ ਕਰਨੇ ਆ। ਜੇ ਤਾਂ ਉਹ ਪਹਿਲਾਂ ਹੀ ਬਾਹਰ ਹੁੰਦੀ ਯਾਰੀ ਦੋਸਤੀ ਅਤੇ ਉਹਨੇ ਉਸ ਸਮੇਂ ਦੇ ਦਰਮਿਆਨ ਉਹਨਾਂ ਦੇ ਨਾਲ ਸੁੱਖ ਦੁੱਖ, ਉਹਨਾਂ ਦੇ ਨਾਲ ਹਮ ਪਿਆਲਾ, ਉਹਨਾਂ ਦੇ ਨਾਲ ਸਾਰਾ ਕੁਛ ਜਿਹੜਾ ਉਹ ਕਰੀ ਜਾਣਾ ਕਿਉਂਕਿ ਹੁਣ ਕੁਛ ਵੀ ਨਹੀਂ ਸੀ, ਤੁਹਾਡੇ ਕੋਲ ਬੱਚੇ ਸੀ, ਉਹਦੇ ਕੋਲ ਕੁਛ ਵੀ ਨਹੀਂ, ਉਹਦਾ ਦੋਸਤ ਬਿਜ਼ੀ ਹੋ ਗਿਆ, ਸਪੇਸ ਬਣ ਗਈ, ਉਹ ਫਿਰ ਜਿੱਧਰ ਨੂੰ ਵੀ ਜਾਣਾ ਸੀ ਉਹਨੇ ਜਾਣ ਦਾ ਰਾਹ ਲੱਭ ਲਿਆ। ਅਤੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਹ ਕਿੱਧਰ ਨੂੰ ਜਾਣ ਨੂੰ ਰਾਹ ਲੱਭੂਗਾ, ਬਾਕੀ ਤੁਹਾਨੂੰ ਕਹਿਣ ਦੀ ਦੱਸਣ ਦੀ ਲੋੜ ਨਹੀਂ ਆ, ਉਹ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ। ਮੈਂ ਇਹ ਨਹੀਂ, ਫਿਰ ਅਗੇਨ ਇਹ ਕੋਈ ਫਿਕਸ ਫਾਰਮੂਲਾ ਨਹੀਂ ਆ, ਪਰ ਇਹ ਚੀਜ਼ਾਂ ਤੁਹਾਡੀ ਲਾਈਫ 'ਚੋਂ, ਤੁਹਾਡੇ ਪਰਿਵਾਰਿਕ ਤਾਣੇ ਬਾਣੇ 'ਚੋਂ ਮਿਸ ਕਿਸੇ ਵੀ ਹਾਲਤ 'ਚ ਹੋਣੀਆਂ ਨਹੀਂ ਚਾਹੀਦੀਆਂ। ਅੱਜ ਕੱਲ੍ਹ ਮੈਂ ਨਾ ਜ਼ਿਆਦਾਤਰ ਬੀਬੀਆਂ ਦਾ ਮੈਂ ਇਸ ਕਰਕੇ ਜ਼ਿਆਦਾ ਜ਼ੋਰ ਦੇ ਰਿਹਾ, ਬਹੁਤੇ ਕੇਸਾਂ 'ਚ ਬਹੁਤੇ ਪਰਿਵਾਰਾਂ 'ਚ ਵੇਖੀਦਾ ਵੀ ਬੀਬੀਆਂ ਦਾ ਸਾਰਾ ਜ਼ੋਰ ਇਸ ਚੀਜ਼ 'ਤੇ ਲੱਗਾ ਹੁੰਦਾ ਵੀ ਘਰ ਵਾਲੇ ਦਿਨ ਪਹਿਲਾਂ ਚਾਰ, ਇਹ ਇੰਟੈਂਸ਼ਨਲੀ ਨਹੀਂ ਹੁੰਦਾ,
1: ਹਾਂ ਕਈ ਵਾਰੀ,
0: ਪਰ ਹੁਣ ਹੋ ਰਿਹਾ ਵਾ ਵੀ ਤੁਸੀਂ ਸਾਰੇ ਪਾਸਿਓਂ ਹੀ ਤੋੜ ਕੇ ਕਹਿ ਦਿੰਦੇ ਵੀ ਅਸੀਂ ਆਪਸ ਵਿੱਚ ਹੀ ਠੀਕ ਹਾਂ, ਕਿਉਂਕਿ ਹੁੰਦਾ ਇਸ ਕਰਕੇ, ਤੁਹਾਡਾ ਕੋਈ ਕਸੂਰ ਨਹੀਂ ਹੈ। ਮੈਂ ਨਹੀਂ ਕਹਿੰਦਾ ਵੀ ਬੀਬੀਆਂ ਜਾਣ ਬੁੱਝ ਕੇ ਕਰਦੀਆਂ ਜਾਂ ਵਹੁਟੀਆਂ ਜਾਣ ਬੁੱਝ ਕੇ ਕਰਦੀਆਂ, ਹੁੰਦਾ ਇਸ ਕਰਕੇ ਆ ਕਿਉਂਕਿ ਇੱਥੇ ਆ ਕੇ ਸਾਡੇ ਕੋਲ ਟਾਈਮ ਨਹੀਂ ਹੈਗਾ, ਅਸੀਂ ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਅਸੀਂ ਆਪਣੇ ਪਰਿਵਾਰ 'ਚ ਬਿਜ਼ੀ ਹਾਂ, ਅਤੇ ਸਾਨੂੰ ਇਹ ਇਹ ਆ ਕਿ ਆਪਾਂ ਵੱਧ ਤੋਂ ਵੱਧ ਸਮਾਂ ਜਿਹੜਾ ਉਹ
1: ਇਕੱਠੇ, ਤੁਹਾਨੂੰ ਲੱਗਦਾ ਕਿ
0: ਇਕੱਠੇ ਬਿਤਾਈਏ,
1: ਇੱਕ ਤੇ ਛੁੱਟੀ ਉਹ ਵੀ ਵੰਡੀ ਗਈ,
0: ਬਾਕੀ ਪਾਸਿਓਂ ਆਪਾਂ ਘਟਾਈਏ ਜਿੰਨਾ ਵੀ ਘਟਦਾ ਉਹ ਫਿਰ ਘਟਦੇ ਘਟਦੇ ਘਟਦੇ ਘਟਦੇ।
1: ਔਰ ਕਈ ਵਾਰ ਨਾ ਮਤਲਬ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਆਪਾਂ ਅਨਇੰਟੈਂਸ਼ਨਲੀ ਕਿੰਨਾ ਨੁਕਸਾਨ ਕਰ ਰਹੇ ਹੁੰਦੇ, ਇਹ ਛੋਟੀ ਛੋਟੀ ਛੋਟੀ ਛੋਟੀ ਚੀਜ਼ਾਂ ਹੀ ਫਿਰ ਉਹ ਤੰਗ ਕਰਦੇ ਆ, ਅਤੇ ਬੈਟਰ ਹੈ ਕਿ ਥੋੜ੍ਹਾ ਜਿਹਾ ਮਤਲਬ ਉਹੀ ਜਿਵੇਂ ਤੁਸੀਂ ਬਰੀਦਿੰਗ ਸਪੇਸ ਦੀ ਗੱਲ ਕੀਤੀ ਨਾ, ਉਹ ਬਹੁਤ ਵੱਡੀ ਚੀਜ਼ ਹੈ ਆਪਣੀ ਮੈਂਟਲ ਹੈਲਥ ਲਈ ਵੀ, ਕਿਉਂਕਿ ਹੁਣ ਜਿਵੇਂ ਹੁੰਦਾ ਨਾ ਹੁਣ ਜਿਵੇਂ ਹੁਣ ਲੇਡੀ ਹੈ, ਹੁਣ ਮੈਂ ਮੇਰੀ ਕੋਈ ਸਟ੍ਰੈਸ ਹੈ, ਮਤਲਬ ਮੰਨ ਲਓ ਮੈਨੂੰ ਹਾਰਮੋਨਲ ਕੋਈ ਇਸ਼ੂ ਹੋ ਰਿਹਾ ਹੈ ਨਾ, ਮੈਂ ਕਹਾਂ ਮੇਰਾ ਹਸਬੈਂਡ ਹੀ ਫਰੈਂਡ ਹੈ, ਹੁਣ ਮੈਂ ਕਹੀ ਜਾਵਾਂ ਇਹ ਕੀ ਹੈ ਹਾਰਮੋਨਲ, ਹੁਣ ਮੈਂ ਉਹੀ ਚੀਜ਼ ਆਪਣੀ ਕਿਸੇ ਫੀਮੇਲ ਫਰੈਂਡ ਨਾਲ ਡਿਸਕਸ ਕਰਾਂ, ਹਾਂ ਯਾਰ ਆਈ ਕੈਨ ਰਿਲੇਟ, ਮੇਰੇ ਨਾਲ ਵੀ ਹੁੰਦਾ, ਤੂੰ ਇੱਦਾਂ ਕਰ ਲੈ, ਉਹ ਸੇਮ ਵੇ 'ਚ ਹਾਂ ਮੈਨੂੰ ਯਾਰ ਮੈਂ ਇਹ ਵਾਲਾ ਬਿਜ਼ਨਸ ਲਿਆ, ਚਲੋ ਮੈਂ ਇਹ ਗੱਡੀ ਪਾਈ ਹੈ ਨਾ, ਮੈਨੂੰ ਨੁਕਸਾਨ, ਹੁਣ ਲੇਡੀ ਨੂੰ ਦੱਸੇਗਾ ਉਹਨੂੰ ਇੰਟਰਸਟ ਨਹੀਂ ਆਉਣਾ, ਹੁਣ ਉਹੀ ਆਪਣੇ ਮੇਲ ਕੈਂਡੀਡੇਟ ਨਾਲ ਮੇਲ ਫਰੈਂਡ ਨਾਲ ਬੰਦਾ ਡਿਸਕਸ ਕਰੇਗਾ, ਹਾਂ ਯਾਰ ਤੂੰ ਸਹੀ ਕੀਤਾ ਇਹ ਟਾਈਮ ਹੈ ਗੱਡੀ ਪਾਉਣ ਦਾ, ਨਹੀਂ ਨਹੀਂ ਇਹ ਟਾਈਮ ਤੂੰ ਕਿਉਂ ਪਾ ਲਈ ਗੱਡੀ, ਮਤਲਬ ਐਗਜ਼ਾਮਪਲ ਹੈ, ਤੂੰ ਏਰੀਆ ਆਫ ਇੰਟਰਸਟ ਵੀ ਡਿਫਰ ਕਰਦਾ ਇੱਕ ਫੀਮੇਲ ਔਰ ਮੇਲ ਦਾ, ਉਹ ਵੀ ਹੈ ਸਿੱਧੇ ਵਿੱਚ।
0: ਸੋ ਵੇਖੋ ਇਹ ਇੱਦਾਂ ਦੀ ਚੀਜ਼ ਆ ਵੀ ਜਿੱਧਰ ਮਰਜ਼ੀ ਆਪਾਂ ਜਿੰਨਾ ਮਰਜ਼ੀ ਡਿਸਕਸ ਕਰੀ ਜਾਈਏ, ਪਰ ਹੁਣ ਸਮਾਂ ਆ ਗਿਆ ਜੇ ਫਿਰ ਕੋਈ ਇੰਟਰਸਟ ਕਿਸੇ ਦਾ ਤਾਂ ਆਪਾਂ ਫਿਰ ਦੁਬਾਰਾ ਕਿਸੇ ਦੇ ਨਾਲ ਨਿਭਾਉਣੇ ਫਿਰ ਗੱਲ ਸ਼ੁਰੂ ਕਰ ਲਵਾਂਗੇ, ਪਰ ਹੁਣ ਆਪਾਂ ਇੱਥੇ ਥੋੜ੍ਹੀ ਜਿਹੀ ਆਪਾਂ ਵਿਸ਼ਰਾਮ ਲਾਉਂਦੇ। ਨਵਰਾਜ ਕਹਿੰਦੇ ਨੇ ਘਰ ਦੇ ਵਿੱਚ ਫਿਲਟਰ, ਅੱਛਾ ਪਾਣੀ ਵਾਲਾ ਜਿਹੜਾ ਫਿਲਟਰ ਲਵਾਉਂਦੇ ਆ, ਉਹ ਕਹਿੰਦੇ ਲਵਾਉਣ ਦੀ ਜ਼ਰੂਰਤ ਹੈਗੀ। ਵੇਖੋ ਆਪਣੀ ਆਪਣੀ ਚੋਇਸ ਆ, ਤੁਸੀਂ ਮੈਨੂੰ ਪੁੱਛ ਦਿਓ ਮੈਂ ਕਹੂੰਗਾ ਨਹੀਂ, ਕਿਉਂਕਿ ਆਸਟ੍ਰੇਲੀਆ ਜਦੋਂ ਸਾਨੂੰ ਉਹ ਕਹਿ ਰਹੇ ਆ ਵੀ ਤੁਹਾਨੂੰ, ਹਾਂ ਆਸਟ੍ਰੇਲੀਆ ਤੁਸੀਂ ਪੁੱਛੋ ਜਿੰਨਾ ਕੁ ਵੀ ਪਾਣੀ ਆਉਂਦਾ ਤੁਹਾਡਾ, ਉਹ ਜਦੋਂ ਕਹਿੰਦੇ ਆ ਵੀ ਇਹ ਪਾਣੀ ਤੁਸੀਂ ਪੀ ਸਕਦੇ ਹੋ ਅਤੇ ਪਾਣੀ ਔਲਰੇਡੀ ਫਿਲਟਰ ਹੋ ਕੇ ਆਉਂਦਾ ਵਾ, ਇਹਨੂੰ ਲੋੜ ਨਹੀਂ ਆ, ਅਤੇ ਫਿਰ ਮਤਲਬ ਮੈਂ ਤਾਂ ਆਪਣੀ ਦੱਸ ਸਕਦਾ ਹੈ ਨਾ, ਤੁਸੀਂ ਆਪਣਾ ਬਾਕੀ ਤੁਸੀਂ ਵੇਖੋ ਵੀ ਕਿਵੇਂ ਆ। ਅਤੇ ਸਤਿ ਸ਼੍ਰੀ ਅਕਾਲ, ਅਤੇ ਮੇਰੇ ਭਾਅ ਜੀ ਨੇ ਕਹਿੰਦੇ ਕਿ ਉਹਨਾਂ ਦਾ ਬੈਸਟ ਫਰੈਂਡ ਸੀ ਅਤੇ ਫਿਰ ਕਹਿੰਦੇ ਕਿ ਉਹਨਾਂ ਕੈਨੇਡਾ ਚਲੇ ਗਿਆ ਅਤੇ ਉਹਨਾਂ ਦੇ ਕਿਡਜ਼ ਇਕੱਠੇ ਕਹਿੰਦੇ ਕਿ ਪਲੇ ਕਰਦੇ ਹੁੰਦੇ ਸੀ ਨਿੱਕੇ ਹੁੰਦੇ, ਅਤੇ ਫਿਰ ਉਹਨਾਂ ਨੇ ਜਦੋਂ ਜਵਾਨ ਹੋਏ ਅਤੇ ਉਹਨਾਂ ਦਾ ਵਿਆਹ ਕਰ ਦਿੱਤਾ ਅਤੇ ਫਰੈਂਡਸ ਤੋਂ ਰਿਸ਼ਤੇਦਾਰੀ ਬਣ ਗਈ। ਬੜੇ ਨੇ ਜਿਨ੍ਹਾਂ ਦੀ ਬਣਦੀ ਹੈ, ਵੈਰੀ ਗੁੱਡ, ਕਿੰਨਾ ਵਧੀਆ, ਕਿੰਨਾ ਵਧੀਆ ਲੱਗਦਾ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਪੱਗ ਵੱਟ ਭਰਾ ਬ੍ਰਦਰ ਫਰੋਮ ਅਨਦਰ ਮਦਰ, ਥੈਂਕ ਯੂ। ਹਾਂ ਇੱਥੇ ਅੰਗਰੇਜ਼ੀ ਦੇ ਵਿੱਚ ਉਹ ਹੋ ਗਿਆ। ਅਤੇ ਹਾਂਜੀ ਬਹੁਤ ਮਿਹਰਬਾਨੀ ਜੀ, ਅਤੇ ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅਤੇ ਆਪਾਂ ਫਿਰ ਦੁਬਾਰਾ ਕਿਸੇ ਦਿਨ ਇਸੇ ਮੋੜ ਤੋਂ ਫਿਰ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਯਾਰ ਦੋਸਤ ਜਿੰਦਾਬਾਦ, ਅਤੇ ਚਲੀਏ ਆਪਾਂ।
1: ਠੀਕ ਜੀ, ਬਿਲਕੁਲ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਟੋਪਿਕ, ਅਤੇ ਇਸੇ ਤਰੀਕੇ ਦੇ ਹੋਰ ਟੋਪਿਕਸ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਲੈਂਦੇ ਹਾਂ, ਅਤੇ ਤੁਸੀਂ ਸੁਣਦੇ ਰਹੋ ਰੇਡੀਓ 1674 AM।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ
2: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ
2: Starring Raj Kundra, Payal Rajput, Garvita Sadhwani, ate hor kai saathi kalakar. 7 August to tohde nedle cinema karan vich.
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
6: Haan ji, haan ji, oye, haan ji, haan ji.
7: Haan ji, radio.

0: ਵੀਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੈਡੀ ਸੈਟ ਫੋਰਡ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 3 ਤਰੀਕ ਅਗਸਤ ਦੇ ਮਹੀਨੇ ਦੀ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਸਭ ਤੋਂ ਪਹਿਲੀ ਪੰਜਾਬ ਵਿਧਾਨ ਸਭਾ ਦਾ ਜਿਹੜਾ ਹੈ ਅੱਜ ਅਜਲਾਸ ਸ਼ੁਰੂ ਹੋ ਰਿਹਾ ਜਿਸਦਾ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਉਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖ ਵਿਧਾਇਕਾਂ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਵੱਲ ਵੇਖਣ ਵੀ ਨਾ

0: ਤੇ ਦੂਜੀ ਖਬਰ ਸੁਪਰੀਮ ਕੋਰਟ ਵਿਦਿਆਰਥੀਆਂ ਤੇ ਨੌਜਵਾਨਾਂ ਉੱਪਰ ਪੁਲਿਸ ਵਧੀਕੀਆਂ ਦੇ ਮਾਮਲੇ ਚ ਅੱਜ ਸੁਣਵਾਈ ਕਰੇਗੀ ਤੇ ਇਹਦੇ ਨਾਲ ਹੀ ਅੱਜ ਜਿਹੜੀ ਹੈਗੀ ਹੈ ਜਿਹੜੇ ਪੁਲਿਸ ਦਸਤਿਆਂ ਦੇ ਉੱਪਰ ਜੇ ਕਿਉਂਕਿ ਬਰਾਬਰ ਇੱਕ ਐਫ ਆਈ ਆਰ ਲਾਂਚ ਹੋਈ ਹੋਈ ਹੈ ਕਿ ਉਹਨਾਂ ਦੇ ਉੱਪਰ ਵੀ ਜਿਹੜਾ ਅਟੈਕ ਕੀਤਾ ਗਿਆ ਉਹਦੀ ਸੁਣਵਾਈ ਵੀ ਹੋਏਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਕੱਲ ਨਸ਼ਾ ਮੁਕਤ ਯੁਵਾ ਵਿਕਾਸ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਨੇ। ਉਧਰ ਭੁਪੇਸ਼ ਬਘੇਲ ਪੰਜਾਬ ਦੇ ਦੌਰੇ ਤੇ ਨੇ ਤੇ ਹਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਚੰਨੀ ਤੇ ਵੜਿੰਗਰ ਦੇ ਜਿਹੜੇ ਹੈਗੇ ਸਮਰਥਕ ਆਪਸ ਦੇ ਵਿੱਚ ਭਿੜ ਜਾਂਦੇ ਆ ਤੇ ਨਾਅਰੇਬਾਜ਼ੀ ਹੁੰਦੀ ਹੈ ਤੇ ਇਸ ਦੇ ਦੌਰਾਨ ਹੀ ਜਿਹੜਾ ਹੈ ਕਿਉਂਕਿ ਰਾਜਾ ਵੜਿੰਗ ਕਹਿ ਰਹੇ ਨੇ ਕਿ ਨਹੀਂ ਕਾਂਗਰਸ ਜਿਹੜੀ ਆ ਉਹ ਇੱਕਜੁੱਟ ਹੈ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ ਬਹੁਤ ਸ਼ੁਕਰੀਆ। ਇੱਧਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਤੇ ਇਸ ਵਾਰੀ ਚਰਚੇ ਕੁਛ ਵਧੇਰੇ ਨੇ ਜਿੱਦਾਂ ਕਿ ਤੁਸੀਂ ਦੱਸਿਆ ਹੀ ਆ ਕਿ ਕਿਹੜੇ ਤਰੀਕੇ ਦੇ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਅਤੇ ਮੁੱਖ ਮੰਤਰੀ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਵੱਲ ਤੁਸੀਂ ਹੁਣ ਵੇਖਣਾ ਵੀ ਨਹੀਂ ਆ ਪੰਥ 'ਚੋਂ ਵੀ ਪਿਛਲੇ ਹਫ਼ਤੇ ਮਾਫ਼ੀ ਚਾਹੁੰਦਾ ਪਿਛਲੀ ਜਿਹੜੇ ਬਿਆਨ ਸੀ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਵੀ ਇਹਨਾਂ ਨੂੰ ਪੰਥ 'ਚੋਂ ਛੇਕਿਆ ਜਾਂਦਾ। ਸੋ ਇਸ ਸਭ ਕੁਛ ਦੇ ਦਰਮਿਆਨ ਫਿਰ ਕੀ ਹੋਣ ਦੇ ਆਸਾਰ ਨੇ ਕਿੱਦਾਂ ਅਤੇ ਕੀ ਫਿਰ ਮਤਲਬ ਕਾਫ਼ੀ ਵੈਸੇ ਹੀ ਕਾਰਵਾਈਆਂ ਨਹੀਂ ਚੱਲਦੀਆਂ ਹੁੰਦੀਆਂ ਇੱਥੇ ਅਤੇ ਇਸ ਵਾਰੀ ਤਾਂ ਕੁਛ ਹੋਰ ਖਾਸ ਵਧੇਰੇ ਹੋਣ ਦੇ ਆਸਾਰ ਲੱਗ ਰਹੇ ਨੇ ਫਿਰ?
0: ਨਹੀਂ ਦੇਖੋ ਇਹ ਵਿਧਾਨ ਸਭਾ ਦਾ ਮੇਰਾ ਖਿਆਲ ਹੈ ਜਿਹੜਾ ਇਹ ਸੈਸ਼ਨ ਹੈ ਸ਼ਾਇਦ ਇਸ ਸਰਕਾਰ ਦਾ ਇਹ ਆਖਰੀ ਜਿਹੜਾ ਹੈਗਾ ਅਜਲਾਸ ਹੀ ਹੋਵੇ ਕਿਉਂਕਿ ਹੁਣ ਅਗਸਤ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਇਸ ਤੋਂ ਬਾਅਦ ਜਿਹੜੀ ਹੈ ਅਗਲੇ ਸਾਲ ਫਰਵਰੀ ਦੇ ਵਿੱਚ ਤਾਂ ਵੈਸੇ ਹੀ ਜਿਹੜੀ ਇਲੈਕਸ਼ਨ ਡਿਊ ਹੈ ਤੇ ਹੋ ਸਕਦਾ ਚੋਣ ਕਮਿਸ਼ਨ ਉਸ ਤੋਂ ਪਹਿਲਾਂ ਵੀ ਕਰਵਾ ਸਕਦਾ ਤੇ ਇਸ ਲਈ ਜਿਹੜਾ ਇਹ ਸਾਰੀ ਗੱਲਬਾਤ ਦੇ ਦੌਰਾਨ ਜੋ ਪਿਛਲੇ ਸਿਆਸੀ ਘਟਨਾਵਾਂ ਹੋਈਆਂ ਜਿਹਦੇ ਚ ਕੁਛ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਐਮ ਐਲ ਏ ਨੂੰ ਸੱਦਿਆ, ਉਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਸੱਦਿਆ, ਇਹਨਾਂ ਤੋਂ ਬਾਅਦ ਜਿਹੜੀਆਂ ਕੁਛ ਹੁਣ ਏਦਾਂ ਦੀਆਂ ਡਿਵੈਲਪਮੈਂਟਸ ਜਿਹੜੀਆਂ ਇਹਦੇ ਚ ਹੋਈਆਂ ਨਵੀਆਂ, ਖਾਸ ਕਰਕੇ ਜਦੋਂ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਕਾਲ ਤਖ਼ਤ ਸਾਹਿਬ ਨੂੰ ਤੋਂ ਪੁੱਛਦੇ ਆ, ਇਜਾਜ਼ਤ ਲੈਂਦੇ ਆ ਵੀ ਉਹਨਾਂ ਨੂੰ ਸ਼ਾਮਿਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਵੈਸੇ ਇਹ ਕਮਾਲ ਆਏ, ਪਹਿਲੀ ਵਾਰੀ ਜਿਹੜੀ ਏਦਾਂ ਦੀ ਕੋਈ ਗੱਲ ਹੋ ਰਹੀ ਹੈ ਜਿੱਥੇ ਸਰਕਾਰ ਦੇ ਕੰਮ ਚ ਜਾਂ ਵਿਧਾਨ ਸਭਾ ਦੇ ਕੰਮ ਚ ਏਦਾਂ ਦਾ ਜਿਹੜਾ ਹੈਗਾ ਉਹ ਦਖਲ ਦਿੱਤਾ ਜਾ ਰਿਹਾ ਹੈਗਾ ਤੇ ਉਹ ਕਹਿ ਰਹੇ ਕਿ ਨਹੀਂ ਉਹ ਜਿਹੜੀ ਗੱਲ ਕਰਨੀ ਹੈ ਸਪੀਕਰ ਨੂੰ ਸੰਬੋਧਨ ਹੋ ਕੇ ਕਰਨ, ਉਹ ਮੁੱਖ ਮੰਤਰੀ ਵੱਲ ਦੇਖਣ ਤੱਕ ਨਾ ਹੋਰ ਹੈ। ਉਹ ਵਿਚਾਰੇ ਗੜਗੱਜ ਸਾਹਿਬ ਨੂੰ ਇਹ ਨੀ ਪਤਾ ਕਿ ਵਿਧਾਨ ਸਭਾ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਜਿਹੜਾ ਸੰਬੋਧਨ ਹੈ ਜਿਹੜਾ ਹੋਇਆ ਉਹ ਦੋ ਹੀ ਤਰੀਕਿਆਂ ਦੇ ਨਾਲ ਹੁੰਦਾ, ਜਾਂ ਜਿਹੜਾ ਜਿਹੜਾ ਹੈਗਾ ਸਪੀਕਰ ਸਾਹਿਬ ਨੂੰ ਭਾਵੇਂ ਮੰਤਰੀ ਵੀ ਬੋਲੇ ਉਹ ਵੀ ਸਪੀਕਰ ਸਾਹਿਬ ਨੂੰ ਐਡਰੈਸ ਕਰਕੇ ਬੋਲਦਾ ਤੇ ਐਮ ਐਲ ਏ ਤਾਂ ਬੋਲਦੇ ਸਪੀਕਰ ਸਾਹਿਬ ਨੂੰ ਐਡਰੈਸ ਕਰਕੇ ਤੇ ਉਹਦੇ ਚ ਜਦੋਂ ਕੁਸਚਨ ਆਵਰ ਵਗੈਰਾ ਹੁੰਦਾ ਉਦੋਂ ਜ਼ਰੂਰ ਉਹ ਮੁਖਾਤਬ ਹੁੰਦੇ ਜਿਹੜੇ ਮਹਿਕਮੇ ਦੇ ਮੰਤਰੀ ਤੋਂ ਜਿਹੜੀ ਹੈ ਕੋਈ ਜਿਹੜਾ ਹੈਗਾ ਉਹ ਸਵਾਲ ਪੁੱਛਣਾ ਹੁੰਦਾ ਤੇ ਪਰ ਕਿਉਂਕਿ ਭਾਵੇਂ ਅਸੈਂਬਲੀ ਹੈ ਭਾਵੇਂ ਪਾਰਲੀਮੈਂਟ ਹੈ ਰਾਜ ਸਭਾ ਲੋਕ ਸਭਾ ਕੋਈ ਵਿਧਾਨ ਸਭਾ ਹੈ ਪਰ ਉੱਥੇ ਇੱਕ ਇਹ ਬਣ ਗਿਆ ਕਿ ਜਦੋਂ ਰੌਲਾ ਰੱਪਾ ਪੈਂਦਾ ਫਿਰ ਉਹ ਇੱਕ ਦੂਜੇ ਐਮ ਐਲ ਏ ਦੇ ਨਾਲ ਤੂੰ ਤੂੰ ਮੈਂ ਜਾਂ ਫਿਰ ਸਿੱਧੀ ਜਿਹੜੀ ਹੈ ਦੂਸ਼ਣਬਾਜ਼ੀ ਜਾਂ ਸਿੱਧਾ ਹੀ ਜਿਹੜਾ ਜਦੋਂ ਉਹ ਸੰਬੋਧਨ ਸਪੀਕਰ ਸਾਹਿਬ ਨੂੰ ਤਾਂ ਉਹ ਲਾਂਭੇ ਰਹਿ ਜਾਂਦੇ ਆ ਫਿਰ ਇੱਕ ਦੂਜੇ ਵੱਲ ਤੂੰ ਤੂੰ ਮੈਂ ਹੋ ਜਾਂਦੀ ਹੈ ਏਦਾਂ ਦਾ ਹੋ ਗਿਆ ਤੇ ਉਹ ਹੁਣ ਪਹਿਲੀ ਗੱਲ ਤਾਂ ਇਹਦੇ ਚ ਇਹ ਹੈ ਕਿ ਕਾਂਗਰਸ ਦੀ ਜਿਹੜੀ ਹੈ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਹੋਰ ਕਿਸੇ ਏਜੰਡੇ ਤੇ ਉਹਨਾਂ ਦੀ ਜਿਹੜੀ ਗੱਲ ਨਾ ਚੱਲੇ ਉਹ ਵੀ ਹੁਣ ਜਿਹੜਾ ਹੈਗਾ ਧਰਮ ਦਾ ਸਹਾਰਾ ਲੈਣ ਲੱਗ ਪਈ ਹੈ। ਹਾਲਾਂਕਿ ਕਾਂਗਰਸ ਹੁਣ ਤੱਕ ਸ਼ੁਰੂ ਤੋਂ ਆਪਣੇ ਆਪ ਨੂੰ ਜਿਹੜੀ ਆ ਉਹ ਇੱਕ ਸੈਕੂਲਰ ਪਾਰਟੀ ਮੰਨਦੀ ਹੈ ਤੇ ਪਰ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਉਹ ਸਾਰਾ ਇਹ ਜਿਹੜਾ ਹੈਗਾ ਪੁੱਛਿਆ ਪੱਤਰ ਲਿਖਿਆ ਤੇ ਹੁਣ ਅਕਾਲੀ ਦਲ ਦੀ ਜਿਹੜੀ ਇੱਕੋ ਇੱਕ ਸੋਲ ਐਮ ਐਲ ਏ ਰਹਿ ਗਈ ਗਨੀਬ ਕੌਰ ਮਜੀਠੀਆ ਤੇ ਉਹਨਾਂ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਹੈਗਾ ਉਹ ਚਿੱਠੀ ਲਿਖ ਕੇ ਪੁੱਛਿਆ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਤੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਨਹੀਂ ਇਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਮੁੱਖ ਮੰਤਰੀ ਵੱਲ ਮੂੰਹ ਵੀ ਨੀ ਕਰਨਾ ਚਾਹੀਦਾ, ਦੇਖਣਾ ਵੀ ਨਹੀਂ ਚਾਹੀਦਾ। ਬਹੁਤ ਹੀ ਜਿਵੇਂ ਬੱਚਿਆਂ ਦੀਆਂ ਖੇਡਾਂ ਹੁੰਦੀਆਂ ਏਦਾਂ ਜਿਹੜਾ ਹੈ ਇਹਨੂੰ ਇਹ ਸਾਰਾ ਕੁਛ ਬਣਾ ਦਿੱਤਾ। ਇੱਕ ਤਾਂ ਇਹ ਹੈ ਕਿ ਜਦੋਂ ਰਾਜਨੀਤੀ ਭਾਰੂ ਹੋ ਜਾਂਦੀ ਨਾ ਕਿਸੇ ਚੀਜ਼ ਦੇ ਉੱਪਰ ਤੇ ਉਹ ਫਿਰ ਜਿਹੜੀਆਂ ਧਾਰਮਿਕ ਰਵਾਇਤਾਂ ਨੇ ਜਾਂ ਹੋਰ ਆ ਉਹ ਸਭ ਛਿੱਕੇ ਤੇ ਟੰਗੀਆਂ ਜਾਂਦੀਆਂ ਤੇ ਉਹਨਾਂ ਦਾ ਕਿਤੇ ਆਪਣੀ ਹਿਸਟਰੀ ਦਾ ਆਪਣੇ ਜਿਹੜਾ ਇਥੋਸ ਹੈ ਉਹਦਾ ਆਪਣੀ ਜਿਹੜੀ ਲਿਗੇਸੀ ਹੈ ਪਿੱਛੇ ਤੁਰੀ ਆਉਂਦੀ ਤੁਹਾਡੀ ਵਿਰਾਸਤ ਉਹਦਾ ਕਿਤੇ ਜਿਹੜਾ ਉਹ ਖਿਆਲ ਜਿਹੜਾ ਉਹ ਨਹੀਂ ਰੱਖਿਆ ਜਾਂਦਾ ਕਿਸੇ ਕਿਸਮ ਦਾ ਤੇ ਉਹ ਸ਼ਾਇਦ ਗਹਿਜ਼ਾ ਕੁਲਦੀਪ ਸਿੰਘ ਗੱਜ ਜੀ ਨੂੰ ਪਤਾ ਵੀ ਹੋਵੇ ਇਹਨਾਂ ਗੱਲਾਂ ਦਾ ਤੇ ਹੋ ਸਕਦਾ ਉਹਨਾਂ ਦੀ ਮਜਬੂਰੀ ਹੋਵੇ ਕਿ ਜਿਵੇਂ ਅਕਾਲੀ ਦਲ ਚਾਹੁੰਦਾ ਉਵੇਂ ਜਿਹੜਾ ਉਹ ਗੱਲ ਕਰਨ ਤੇ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਛਿੱਕੇ ਤੇ ਟੰਗ ਕੇ ਹੁਣ ਇਸ ਪਾਸੇ ਨੂੰ ਉਹ ਤੁਰ ਪਏ ਨੇ ਹਾਲਾਂਕਿ ਜਦੋਂ ਉਹ ਪਹਿਲੀ ਗੱਲ ਅਜੇ ਉਹਦਾ ਕੋਈ ਨਿਤਾਰਾ ਨਹੀਂ ਹੋਇਆ ਤੇ ਉਹਨਾਂ ਨੇ ਇੱਕ ਤਰਫਾ ਜਿਹੜਾ ਐਲਾਨ ਕਰਤਾ ਜਿਹੜੀ ਸੀਐਮ ਦੀ ਵੀਡੀਓ ਸੀ ਕਿ ਇਹ ਪੰਥ ਦੋਖੀ ਹੈ ਜਾਂ ਗੁਰੂ ਦੋਖੀ ਹੈ ਤੇ ਜਿਹੜਾ ਪੰਥ ਵਿਰੋਧੀ ਕੋਈ ਏਦਾਂ ਦਾ ਉਹਨਾਂ ਨੇ ਜਿਹੜਾ ਫਤਵਾ ਜਿਹੜਾ ਉਹ ਦਿੱਤਾ ਸੀਗਾ ਤੇ ਸੋ ਉਸ ਤੋਂ ਬਾਅਦ ਤੇ ਰਾਜਨੀਤੀ ਜਿਹੜੀ ਉਹ ਤੇਜ਼ ਹੋਈ ਹਾਲਾਂਕਿ ਉਹ ਕੋਈ ਉਹਨਾਂ ਨੇ ਇਹ ਪੰਥ ਚੋਂ ਛੇਕਣ ਵਾਲੀ ਜਾਂ ਹੋਰ ਏਦਾਂ ਦੀ ਗੱਲ ਨਹੀਂ ਕੀਤੀ ਪਰ ਐਸ ਜੀ ਪੀ ਸੀ ਕਿਉਂਕਿ ਸਿੱਧੀ ਸਿੱਧੀ ਅਕਾਲੀ ਦਲ ਦੇ ਮਤਹਿਤ ਹੈ ਤੇ ਐਸ ਜੀ ਪੀ ਸੀ ਨੇ ਫਿਰ ਉਹ ਜਿਹੜੀ ਸਾਰੀ ਗੱਲ ਉਹ ਜਿਹੜੀ ਸੀ ਉਹਨਾਂ ਦੀ ਸਪੀਚ ਸੀ ਉਹ ਚਿੱਠੀ ਸੀ ਉਹ ਸਾਰੀ ਛਾਪ ਕੇ ਵੱਡੇ ਵੱਡੇ ਪੋਸਟਰ ਲਾਉਣ ਦੀ ਕੋਸ਼ਿਸ਼ ਕੀਤੀ ਫਲੈਕਸ ਲਾਉਣ ਦੀ ਕੋਸ਼ਿਸ਼ ਕੀਤੀ ਗੁਰਦੁਆਰਾ ਸਾਹਿਬ ਦੇ ਬਾਹਰ ਪਰ ਉਹ ਚੱਲੀ ਨੀ ਰਾਜਨੀਤੀ ਉੱਧਰ ਨੂੰ ਤੇ ਪਰ ਕਮਾਲ ਦੀ ਗੱਲ ਤਾਂ ਇਹ ਵੀ ਕਿ ਹੁਣ ਪਾਰਲੀਮੈਂਟ ਦੇ ਅਸੈਂਬਲੀ ਦੇ ਵਿੱਚ ਵੀ ਵਿਧਾਨ ਸਭਾ ਦੇ ਵਿੱਚ ਵੀ ਇਸ ਇਹੀ ਜਿਹੜਾ ਹੈਗਾ ਮਾਮਲਾ ਇਸੇ ਨੂੰ ਉਛਾਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਵਿਰੋਧੀ ਧਿਰ ਦੇ ਨੇਤਾ ਇਹ ਕਰਦੇ ਹਾਲਾਂਕਿ ਕਾਂਗਰਸ ਦਾ ਪੰਜਾਬ ਦੇ ਵਿੱਚ ਜੋ ਹਾਲ ਆ ਹੁਣ ਆਪਾਂ ਦੇਖ ਹੀ ਰਹੇ ਹਰ ਰੋਜ਼ ਇੱਥੇ ਰੈਲੀ ਹੁੰਦੀ ਹੈ ਉੱਥੇ ਧੜੇਬੰਦੀ ਜਿਹੜੀ ਆ ਉੱਭਰ ਕੇ ਸਾਹਮਣੇ ਆਉਂਦੀ ਹੈ ਸੀਨੀਅਰ ਜਿਹੜੇ ਆਗੂ ਆ ਭੁਪੇਸ਼ ਬਘੇਲ ਉਹ ਪੰਜਾਬ ਦੇ ਦੌਰੇ ਤੇ ਨੇ ਤੇ ਦੂਜੇ ਪਾਸੇ ਹੁਣ ਪ੍ਰਤਾਪ ਸਿੰਘ ਬਾਜਵਾ ਜਿਹਨਾਂ ਦੇ ਨਾਲ ਹੋਰ ਜਿਹੜੇ ਐਮ ਐਲ ਏ ਆਪਣੇ 18 ਐਮ ਐਲ ਏ ਉਹਨਾਂ ਨੂੰ ਲੈ ਕੇ ਜਿਹੜੇ ਅੱਜ ਵਿਰੋਧੀ ਧਿਰ ਵਜੋਂ ਉਹਨਾਂ ਨੇ ਜਾਣਾ ਤੇ ਉਹ ਜਿਹੜੀਆਂ ਆਹ ਗੱਲਾਂ ਕਰ ਰਹੇ ਨੇ ਤੇ ਕਮਾਲ ਤਾਂ ਇਹ ਹੈ ਕਿ ਸੂਬੇ ਦੇ ਵਿੱਚ ਇਸ਼ੂਜ ਹੋਰ ਕਿੰਨੇ ਹੀ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਨੇ ਖਾਸ ਕਰਕੇ ਜਿਹੜੇ ਮੁਲਾਜ਼ਮ ਹੈ ਜਾਂ ਪੈਨਸ਼ਨਰ ਆ ਉਹ ਆਪਣਾ ਡੀਏ ਦਾ ਮਾਮਲਾ ਹਾਈ ਕੋਰਟ ਚ ਲਟਕਿਆ ਹੋਇਆ ਤੇ ਉਧਰੋਂ ਸੜਕਾਂ ਦੇ ਉੱਪਰ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਨੇ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਰੋਸ ਮੁਜ਼ਾਹਰਾ ਕਰ ਰਹੀਆਂ ਨੇ ਤੇ ਸਫਾਈ ਸੇਵਕਾਂ ਦਾ ਜਿਹੜਾ ਹੈਗਾ ਅਜੇ ਕੋਈ ਕਹਾਣੀ ਜਿਹੜੀ ਆ ਉਹ ਤਣ ਪੱਤਣ ਨਹੀਂ ਲੱਗੀ ਤੇ ਕਿਉਂਕਿ ਜਿਹੜੀ ਬਰਨਾਲੇ ਵਾਲੀ ਜਿਹੜੀ ਘਟਨਾ ਤੇ ਉਹਨੇ ਕਾਫੀ ਇਸ ਗੱਲ ਨੂੰ ਜਿਹੜੀ ਆ ਉਹ ਅੱਗੇ ਤਿੱਖਾ ਕਰ ਦਿੱਤਾ ਇਸ ਮਾਮਲੇ ਨੂੰ ਤੇ ਸੋ ਏਦਾਂ ਦੇ ਹੋਰ ਕਾਫੀ ਇਸ਼ੂ ਨੇ ਜਿਹਦੇ ਉੱਤੇ ਜਿਹੜਾ ਹੈਗਾ ਇਹ ਅੱਗੇ ਜਿਹੜੀ ਗੱਲ ਉਹ ਚੱਲ ਸਕਦੀ ਹੈ ਤੇ ਹੁਣ ਅਗਲੀ ਜਿਹੜੀ ਇਹਦੇ ਚ ਗੱਲ ਹੈ ਕਿ ਸਰਕਾਰ ਨੂੰ ਇਹ ਸੀਗਾ ਕਿ ਜਿਹੜੀਆਂ ਆਹ ਸੈਸ਼ਨ ਹੈ ਇਹਦੇ ਚ ਪਿੱਛੇ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਨੇ ਜੋ ਐਮ ਐਲ ਏ ਸੱਦੇ ਸੀ ਸਾਰੇ ਸਿੱਖ ਐਮ ਐਲ ਏ ਜਿਹੜੇ ਸੀ ਉਹ ਸੱਦੇ ਸੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਇਹਦੇ ਵਿੱਚ ਜਿਹੜੀਆਂ ਸੋਧਾਂ ਨੇ ਪ੍ਰਵਾਨੀ ਹੈ ਤੇ ਇਹਦੇ ਵਿੱਚ ਤਰਮੀਮ ਕੀਤੀ ਜਾਵੇ ਆਹ ਤਬਦੀਲੀਆਂ ਕੀਤੀਆਂ ਜਾਣ ਫਿਰ ਸਰਕਾਰ ਨੇ ਜਿਹੜੀ ਆਪਣੀ ਇੱਕ ਬਣਾ ਕੇ ਭੇਜਿਆ ਕਿ ਇਹਦੇ ਚ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਤੇ ਉਹ ਵੀ ਉਹਨਾਂ ਨੇ ਜਿਹੜਾ ਉਹ ਰੱਦ ਕਰਤਾ ਤੇ ਇੱਕ ਕਮੇਟੀ ਬਣਾ ਕੇ ਤੇ 2 ਮਹੀਨਿਆਂ ਦਾ ਟਾਈਮ ਦੇ ਤਾ ਇਸ ਕਰਕੇ ਹੁਣ ਇਹ ਲੱਗਦਾ ਹੈ ਕਿ ਇਹ ਸੋਧਾਂ ਵਾਲਾ ਮਾਮਲਾ ਤਾਂ ਹੁਣ ਨਹੀਂ ਆਏਗਾ ਇਸ਼ੂ ਸ਼ਾਇਦ ਸਰਕਾਰ ਨਾ ਲੈ ਕੇ ਆਵੇ ਜਿਹੜੀ ਇਹਦੀ ਅਮੈਂਡਮੈਂਟ ਵਾਲੀ ਜਿਹੜੀ ਗੱਲ ਹੈ ਇਸ ਕਾਨੂੰਨ ਦੇ ਵਿੱਚ ਤੇ ਪਰ ਹੁਣ ਉਹਦੇ ਚ ਜਿਹੜੀ ਹੋਰ ਜਿਹੜੇ ਇਸ਼ੂ ਨੇ ਕਿਉਂਕਿ ਕੁਛ ਹੋਰ ਜਿਹੜੇ ਬਿੱਲ ਇਹ ਸੈਸ਼ਨ ਦੇ ਦੌਰਾਨ 3-4 ਬਿੱਲ ਜਿਹੜੇ ਸਰਕਾਰ ਲਿਆਉਣਾ ਚਾਹੁੰਦੀ ਹੈ ਇੱਕ ਤਾਂ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਵਾਸਤੇ ਜਾਂ ਜਿਹੜੇ ਕੰਟਰੈਕਟ ਤੇ ਜਿਹਨਾਂ ਦੀ 5-5 ਸਾਲ ਦੀ ਨੌਕਰੀ ਹੋ ਗਈ ਉਹਨਾਂ ਨੂੰ ਅੱਗੋਂ ਰੈਗੂਲਰ ਕਰਨ ਵਾਸਤੇ ਏਦਾਂ ਦਾ ਜਿਹੜਾ ਹੈਗਾ ਇਸ਼ੂ ਹੈ ਫਿਰ ਕੁਛ ਜਿਹੜੇ ਇੱਥੇ ਪ੍ਰਾਈਵੇਟ ਸਕੂਲ ਨੇ ਜਿਹੜੇ ਵੱਡੇ ਤੇ ਉਹ ਆਪਣੀ ਮਰਜ਼ੀ ਨਾਲ ਫੀਸਾਂ ਚ ਵਾਧਾ ਕਰ ਲੈਂਦੇ ਆ ਉਹਦੇ ਤੇ ਜਿਹੜੀ ਹੈ ਉਹ ਕੈਪਿੰਗ ਵਾਸਤੇ ਉਹਦੀ ਮਤਲਬ ਕਿ ਉਹਦੇ ਤੇ ਉਹਨੂੰ ਸੀਮਿਤ ਕਰਨ ਵਾਸਤੇ ਬਿੱਲ ਜਿਹੜਾ ਹੈਗਾ ਉਹ ਏਦਾਂ ਦੇ ਉਹ ਜਿਹੜੇ ਬਿੱਲ ਸਰਕਾਰ ਲਿਆਏਗੀ ਚਲੋ ਉਹ ਤਾਂ ਖੈਰ ਪਾਸ ਵੀ ਹੋ ਜਾਣਗੇ ਕਿਉਂਕਿ ਬਹੁਤ ਜ਼ਿਆਦਾ ਬਹੁਮਤ ਹੈ ਤੇ ਵਿਰੋਧੀ ਧਿਰ ਜਿਹੜਾ ਜਿਸ ਤਰੀਕੇ ਦੇ ਨਾਲ ਹੁਣ ਚੱਲਿਆ ਹਾਲਾਂਕਿ ਬਹੁਤਾ ਲੰਬਾ ਨਹੀਂ ਇੱਕ ਹਫ਼ਤੇ ਦਾ ਸੈਸ਼ਨ ਹੈ ਤੇ ਇਹਦੇ ਜਿਹੜਾ ਹੈਗਾ ਇੱਕ ਇਸ਼ੂ ਬਾਹਰ ਜਿਸ ਤਰ੍ਹਾਂ ਬਿਆਨਬਾਜ਼ੀ ਵੀ ਹੁੰਦੀ ਹੈ ਤੇ ਬੀਜੇਪੀ ਨੇ ਇਹਦੇ ਤੇ ਕੁਛ ਇੱਕ ਥਾਂ ਤੇ ਰੈਲੀਆਂ ਵਗੈਰਾ ਵੀ ਕੀਤੀਆਂ ਇਸ ਤੱਕ ਕਿ ਦਿੱਲੀ ਦੇ ਵਿੱਚ ਵੀ ਇੱਕ ਜਿਹੜਾ ਹੈ ਉਹਨਾਂ ਨੇ ਵਿਖਾਵਾ ਕੀਤਾ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਫਾਰਮੇਸੀ ਦਾ ਪੇਪਰ ਉਹ ਲੀਕ ਹੋਇਆ ਤੇ ਇੱਥੋਂ ਤੱਕ ਕਿ ਜਿਹੜਾ ਸਿੱਖਿਆ ਮੰਤਰੀ ਆ ਉਹਦੇ ਘਰ ਦੇ ਬਾਹਰ ਵੀ ਬਜ਼ਾਰਾਂ ਵਗੈਰਾ ਜਿਹੜਾ ਸੀ ਉਹਨਾਂ ਨੇ ਕੀਤਾ ਹੁਣ ਜਿਹੜੇ ਇਹੋ ਜਿਹੇ ਜਿਹੜੇ ਇਸ਼ੂ ਨੇ ਹਾਲਾਂਕਿ ਚਲੋ ਉਹ ਇੱਕ ਨਕਲ ਦਾ ਮਾਮਲਾ ਹੈ ਤੇ ਉਦਾਂ ਦੇ ਜਿਹੜੇ ਮਾਮਲੇ ਉਹ ਵੀ ਆ ਸਕਦੇ ਆ ਕਾਂਗਰਸ, ਕਿਉਂਕਿ ਹੁਣ ਲੈ ਦੇ ਕੇ ਕਾਂਗਰਸ ਹੀ ਹੈ ਤੇ ਬੀਜੇਪੀ ਦਾ ਤਾਂ ਇੱਕੋ ਹੀ ਜਿਹੜਾ ਹੈਗਾ ਐਮਐਲਏ, ਜੋ ਉਹ ਕਦੇ ਆਉਂਦੇ ਆ ਕਦੇ ਨਹੀਂ ਆਉਂਦੇ, ਦੋ ਐਮਐਲਏ ਨੇ ਵੈਸੇ ਉਹਨਾਂ ਦੇ, ਤੇ ਦੂਸਰਾ ਇੱਕ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਦਾ ਐਮਐਲਏ ਆ, ਇੱਕ ਅਕਾਲੀ ਦਲ ਹੈ, ਤੇ ਕਿਉਂਕਿ ਮਿਸਟਰ ਅਯਾਲੀ ਉਹ ਵਾਰਸ ਪੰਜਾਬ ਦੇ ਅਕਾਲੀ ਦਲ ਚ ਅੱਜ ਕੱਲ੍ਹ ਨੇ ਸਰਗਰਮ, ਤੇ ਹੋ ਸਕਦਾ ਕਿ ਉਹ ਵੀ ਆਪਣੇ ਗਰੁੱਪ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਇਸ਼ੂ ਕੋਈ ਨਾ ਕੋਈ ਲੈ ਕੇ ਆਉਣ, ਖਾਸ ਕਰਕੇ ਜੇ ਉਹ ਕੋਈ ਇਸ਼ੂ ਉਠਾ ਸਕਦੇ ਆ ਤਾਂ ਉਹ ਜਿਹੜਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਵਾਲਾ ਇਸ਼ੂ ਜਿਹੜਾ ਹੈਗਾ ਉਹ, ਜਾਂ ਬੰਦੀ ਸਿੰਘਾਂ ਵਾਲਾ ਇਸ਼ੂ ਹੈ, ਇਹੋ ਜਿਹੇ ਇਸ਼ੂ ਤੇ ਜਿਹੜੇ ਆ ਉਹ ਕਰ ਸਕਦੇ ਆ, ਤੇ ਕਾਂਗਰਸ ਮੇਰਾ ਖਿਆਲ ਉਹ ਨਹੀਂ ਏਦਾਂ ਦੇ ਮਸਲੇ ਤੇ ਕੋਈ ਬੋਲੇਗੀ। ਤੇ ਹੁਣ ਦੇਖੋ ਪਰ ਇਹ ਕਿ ਅੱਗੋਂ ਜਿਸ ਤਰੀਕੇ ਦੇ ਨਾਲ ਅੱਜ ਤਾਂ ਚਲੋ ਪਹਿਲੇ ਦਿਨ ਤਾਂ ਕਿਉਂਕਿ ਵਿਚਰੀ ਨੋਟ ਵਗੈਰਾ ਹੁੰਦੇ ਆ ਤੇ ਕੋਈ ਬਹੁਤਾ ਹੋਰ ਬਿਜ਼ਨਸ ਨਹੀਂ ਹੁੰਦਾ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕਿਸ ਤਰ੍ਹਾਂ ਗੱਲਬਾਤ ਚੱਲ ਰਹੀ ਹੈ, ਕਿੰਨੀ ਕੁ ਤਿੱਖੀ ਹੁੰਦੀ ਹੈ ਗੱਲਬਾਤ, ਕਿੰਨੀ ਕੁ ਜਿਹੜੀ ਆ ਉਹ ਸੋਲਰ ਸਫਾਈ ਦੇ ਨਾਲ ਹੁੰਦੀ ਹੈ, ਉਹ ਅੱਗੇ ਦੇਖਣਾ। ਤੇ ਬਾਕੀ ਫਿਰ ਇਹ ਹੁੰਦਾ ਕਿ ਕਈ ਵਾਰੀ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਵਿਰੋਧੀ ਧਿਰ, ਕਈ ਵਾਰੀ ਪਹਿਲਾਂ ਵੀ ਕਾਂਗਰਸ ਨੇ ਇਹ ਕੀਤਾ ਕਿ ਉਹ ਸੈਸ਼ਨ ਦੇ ਵਿੱਚ ਗੱਲ ਕਰਨ ਦੀ ਬਜਾਏ ਉਹ ਫਿਰ ਬਾਹਰ ਆਪਣਾ ਪੈਰਲਲ ਲਾ ਲੈਂਦੇ ਨੇ, ਏਦਾਂ ਏਦਾਂ ਦੇ ਜਿਹੜੇ ਆ ਉਹ ਵੀ ਮਾਮਲੇ ਜਿਹੜੇ ਉਹ ਸਾਹਮਣੇ ਆਉਂਦੇ ਆ। ਇਹਦੇ ਚ ਇੱਕ ਜਿਹੜੀ ਇਸ ਵਾਰ ਰਣਜੋਤ ਜੀ ਹੋਰ ਇਹ ਗੱਲ ਹੋਈ ਹੈ ਕਿ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਹੁੰਦੀ ਹੈ, ਜਿਹੜੀ ਜਿਹੜਾ ਸੈਸ਼ਨ ਦੇ ਦੌਰਾਨ ਜੋ ਕਾਰਵਾਈ ਚੱਲਣੀ ਹੁੰਦੀ ਹੈ ਉਹਦੇ ਉੱਤੇ ਜੋ ਵਿਚਾਰ ਕਰਨੀ ਹੁੰਦੀ ਹੈ ਕਿ ਕਿਹੜੇ ਕਿਹੜੇ ਮੁੱਦੇ ਆਉਣ ਉਹਦੇ, ਕਿਉਂਕਿ ਉਹ ਸਾਰੀਆਂ ਪਾਰਟੀਆਂ ਦੇ ਮੈਂਬਰ ਹੁੰਦੇ ਆ, ਤੇ ਪਰ ਹੁਣ ਇਸ ਵਾਰੀ ਜਿਹੜਾ ਹੈ ਅਕਾਲੀ ਦਲ ਨੂੰ ਉਹਦੇ ਚੋਂ ਬਾਹਰ ਕੱਢ ਦਿੱਤਾ ਗਿਆ, ਕਿਉਂਕਿ ਅਕਾਲੀ ਦਲ ਦੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸੋਲ ਇੱਕੋ ਇੱਕੋ ਹੀ ਐਮਐਲਏ ਜਿਹੜੀ ਉਹਦੇ ਚ ਰਹਿ ਗਈ ਹੈ, ਤੇ ਪਰ ਉਹ ਹੁਣ ਉਹਦੇ ਚ ਅਕਾਲੀ ਦਲ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਇਸ ਵਾਰੀ ਜਿਹੜਾ ਮੈਂਬਰ ਨਹੀਂ ਹੈ, ਤੇ ਇਹਦੇ ਤੇ ਭਾਵੇਂ ਕੋਈ ਖੈਰ ਬਹੁਤਾ ਉਜਰ ਪੋਲੀਟੀਕਲੀ ਨਹੀਂ ਕੀਤਾ, ਤੇ ਕਿਉਂਕਿ ਪੋਲੀਟੀਕਲੀ ਹੁਣ ਅਕਾਲੀ ਦਲ ਉਸ ਰੂਪ ਚ ਕਿਤੇ ਪੰਜਾਬ ਦੇ ਵਿੱਚ ਨਜ਼ਰ ਵੀ ਨਹੀਂ ਆ ਰਿਹਾ, ਜੇ ਉਹ ਕੋਈ ਨਾ ਕੋਈ ਐਕਟੀਵਿਟੀ ਆਪਣੀ ਕਰ ਰਿਹਾ ਤਾਂ ਉਹ ਅਕਾਲ ਤਖ਼ਤ ਦੇ ਰਾਹੀਂ ਹੀ ਜਿਹੜਾ ਹੈ ਉਹ ਕਰ ਰਿਹਾ, ਤੇ ਅੱਗੋਂ ਉਹਦਾ ਕਿੰਨਾ ਕੁ ਅਸਰ ਹੋਏਗਾ ਜਾਂ 2027 ਦੀਆਂ, ਕਿਉਂਕਿ ਇਲੈਕਸ਼ਨ ਹੈ, ਸਾਰੀਆਂ ਹੀ ਜਿਹੜੀਆਂ ਪਾਰਟੀਆਂ ਨੇ ਉਹਦੇ ਚ ਜੁਟੀਆਂ ਹੋਈਆਂ, ਹੁਣ ਬੀਜੇਪੀ ਵੀ ਬਹੁਤ ਜ਼ਿਆਦਾ ਸਰਗਰਮ, ਹਾਲਾਂਕਿ ਬੀਜੇਪੀ ਕੋਲੇ ਪੰਜਾਬ ਲਈ ਕੋਈ ਖਾਸ ਏਜੰਡਾ ਤਾਂ ਹੈ ਨਹੀਂ ਹੈ, ਤੇ ਪਰ ਬਸ ਇਧਰੋਂ ਉਧਰੋਂ ਧੂ ਧਾ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ, ਮੇਰਾ ਖਿਆਲ ਹੈ ਜਿੱਦਾਂ ਬੀਜੇਪੀ ਦੇ ਜਿਹੜੇ ਪ੍ਰਧਾਨ ਸੂਬੇ ਦੇ ਬਣਾਏ ਗਏ ਆ ਕੇਵਲ ਸਿੰਘ ਢਿੱਲੋਂ, ਉਹਦੇ ਨਾਲੋਂ ਵੀ ਜਿਹੜਾ ਹੈਗਾ ਹਰਿਆਣਾ ਦਾ ਮੁੱਖ ਮੰਤਰੀ ਇੱਥੇ ਜ਼ਿਆਦਾ ਆ ਕੇ ਸਰਗਰਮੀਆਂ ਕਰ ਰਹੇ ਨੇ, ਉਹ ਵੱਧ ਐਕਟਿਵ ਨੇ ਇੱਥੇ ਹਰਿਆਣੇ ਨਾਲੋਂ ਪੰਜਾਬ ਦੇ ਵਿੱਚ ਜ਼ਿਆਦਾ ਐਕਟਿਵ ਲੱਗਦੇ। ਸੋ ਹੁਣ ਆਉਣ ਵਾਲੇ ਅੱਜ ਦੇਖਦੇ ਹਾਂ ਕਿ ਸੈਸ਼ਨ ਦੇ ਦੌਰਾਨ ਕੀ ਹੁੰਦਾ, ਤੇ ਜਾਂ ਕੀ ਮੁੱਖ ਮੰਤਰੀ ਵੱਲ ਜਿਹੜੇ ਐਮਐਲਏ ਦੇਖਦੇ ਆ ਜਾਂ ਨਹੀਂ ਦੇਖਦੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਹੁਕਮ ਆ ਉਹਦੇ ਤੇ ਕਿੰਨਾ ਕੁ ਫੁੱਲ ਚੜਾਉਂਦੇ ਆ।
1: ਸੋ ਇਹਦਾ ਫਿਰ ਕੀ ਖਮਿਆਜ਼ਾ, ਕੀ ਜੇ ਮੰਨ ਲਓ ਕੋਈ ਨਹੀਂ ਇੱਦਾਂ ਕਰਦਾ ਤੇ ਫਿਰ ਕੀ ਉਹਦੇ ਉੱਤੇ ਅੱਗੇ ਕਰਨਗੇ? ਸੋ ਇਹ ਜਿਹੜੀਆਂ ਗੱਲਾਂ ਨੇ ਕੋਈ, ਕਿਉਂਕਿ ਪਹਿਲੀ ਵਾਰ ਹੁਣ ਜਾ ਰਹੀਆਂ ਨੇ, ਜੇ ਮੰਨ ਲਓ ਕੋਈ ਨਹੀਂ ਮੰਨਦਾ ਹੁਣ ਉਹਨਾਂ ਦੀ ਆਪਣੀ ਪਾਰਟੀ ਵਾਲੇ ਜਿਹੜੇ ਨੇ ਉਹ ਜੇ ਇੱਦਾਂ ਕਰਦੇ ਨੇ ਤੇ ਇਹ ਗੱਲ ਕੋਈ ਇੱਦਾਂ ਕੋਈ ਮੰਨਣ ਸੁਣ 'ਚ ਆਉਂਦੀ ਨਹੀਂ ਆ ਵੀ ਇਸੇ ਤਰੀਕੇ ਦੇ ਨਾਲ ਚੱਲੂਗਾ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ, ਤੇ ਫਿਰ ਅੱਗੇ ਕੀ?
0: ਨਹੀਂ ਉਹ ਰਣਜੋਤ ਜੀ ਇਹ ਵੀ ਪਹਿਲਾਂ ਵੀ ਨਹੀਂ ਕਦੇ ਹੋਇਆ, ਇਹ ਹੈ ਕਿ ਉੱਥੋਂ ਇੱਕ ਹੁਕਮ ਇੱਕ ਆਦੇਸ਼ ਆ ਗਿਆ ਇੱਕ ਵਰਡਿਕਟ ਆ ਗਿਆ, ਉਹ ਅਲੱਗ ਗੱਲ ਹੈ। ਦੇਖੋ ਅਕਾਲ ਤਖ਼ਤ ਸਾਹਿਬ ਨੇ ਜਦੋਂ ਵੀ ਕੋਈ ਇੱਦਾਂ ਦੇ ਅਕਾਲੀ ਦੇ ਵਿੱਚ ਕੋਈ ਇੱਦਾਂ ਦੇ ਫੈਸਲੇ ਲਏ ਨੇ, ਕਿਉਂਕਿ ਜ਼ਿਆਦਾ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਨੇ ਜਦੋਂ ਕਿਸੇ ਪਰਟੀਕੁਲਰ ਕਿਸੇ ਗੱਲ ਨੂੰ ਲੈ ਕੇ, ਜਿੱਦਾਂ ਜਿੰਨੇ ਵੀ ਪਹਿਲਾਂ ਉਹ ਹੋਏ ਨੇ ਉਹ ਕਿਤੇ ਕੁਝ ਚੱਲੇ ਹੀ ਨਹੀਂ, ਤੇ ਇੱਥੋਂ ਤੱਕ ਕਿ ਇੱਕ ਪੰਜਾਬੀ ਦਾ ਬਹੁਤ ਅਖਬਾਰ ਹੈ ਮੋਹਤਵਰ ਅਖਬਾਰ ਹੈਗਾ, ਤੇ ਉਹਦੇ ਐਡੀਟਰ ਨੂੰ ਉਹਨਾਂ ਨੇ ਸ਼ੇਕੀ ਰੱਖਿਆ, ਤੇ ਉਹਨਾਂ ਦਾ ਐਡੀਟਰ ਵੀ ਲਗਾਤਾਰ ਉਹ ਲਿਖੇ ਗਿਆ, ਉਹਨੇ ਕਦੇ ਪਰਵਾਹ ਨਹੀਂ ਕੀਤੀ, ਤੇ ਉਹ ਤਾਂ ਇੱਥੋਂ ਤੱਕ ਕਿ ਲਿਖਦਾ ਰਿਹਾ ਆਪਣੇ ਅਖਬਾਰ ਦੇ ਵਿੱਚ ਕਿ ਉਹ ਤਾਂ ਜਹਿਦਾਰ ਤਾਂ ਮੁਲਾਜ਼ਮ ਹੈ, ਉਹ ਕਿਉਂ ਹੁਕਮ ਮੰਨੇ ਉਹਦਾ ਮੁਲਾਜ਼ਮ ਦਾ, ਤੇ ਏਦਾਂ ਏਦਾਂ ਦੀ ਜਿਹੜੀ ਗੱਲ। ਪਰ ਕੀ ਲੋਕ ਉਹ ਅਖਬਾਰ ਪੜ੍ਹਨੋਂ ਹਟ ਗਏ? ਬਹੁਤ ਜ਼ਿਆਦਾ ਸ਼ਾਇਦ ਉਹਦੀ ਪੜ੍ਹਦੇ ਆ ਲੋਕ ਹੁਣ ਵੀ, ਤੇ ਜਾਂ ਕੀ ਜਿਹੜਾ ਹੈ ਉਹਨਾਂ ਦੇ ਫੰਕਸ਼ਨਾਂ ਜਾਣੋਂ ਹਟ ਗਏ, ਜਾਂ ਕੀ ਉਹਨਾਂ ਨੇ ਇੱਕ ਇੱਥੇ ਹੋਰ ਸਟੇਟ ਜਿਹੜੀ ਆ ਰਾਜਪੁਰੇ ਦੇ ਨੇੜੇ ਕਾਇਮ ਕੀਤੀ ਹੈ, ਤੇ ਸੋ ਇਹ ਪ੍ਰੈਕਟੀਕਲੀ ਇਹ ਗੱਲਾਂ ਹੁੰਦੀਆਂ ਨੀ। ਤੇ ਇਹ ਵੀ ਸਿਰਫ ਇੱਕ ਵਾਰੀ ਪੋਲੀਟੀਕਲ ਇੱਕ ਅਸਰ ਪਾਉਣ ਵਾਸਤੇ ਗੱਲਾਂ ਹੁੰਦੀਆਂ ਨੇ। ਨਿਰੰਕਾਰੀਆਂ ਦੇ ਖਿਲਾਫ ਦੇਖੋ ਉਦੋਂ ਤਾਂ ਇੰਨਾ ਜ਼ਿਆਦਾ ਜਿਹੜਾ ਸੀਗਾ ਚਾਰਜਡ ਸੀਗਾ ਮਾਹੌਲ ਪੰਜਾਬ ਦਾ, ਤੇ ਇਹ ਫਤਵਾ ਦਿੱਤਾ ਗਿਆ। ਪਰ ਕੀ ਨਿਰੰਕਾਰੀਆਂ ਨਾਲ ਬਾਕੀ ਜਿਹੜੇ ਸਿੱਖ ਸੀ ਉਹ ਬੋਲਣੋਂ ਹਟ ਗਏ ਜਾਂ ਉਹਨਾਂ ਨਾਲ ਕੋਈ ਏਦਾਂ ਦੀ ਉਹ ਸੋ, ਇਹ ਜਿਹੜੀਆਂ ਇਮੋਸ਼ਨਲ ਲੈਵਲ ਤੇ ਇੱਕ ਵਾਰੀ ਏਦਾਂ ਦੇ ਫਤਵੇ ਤਾਂ ਜਾਰੀ ਕੀਤੇ ਜਾਂਦੇ, ਪਰ ਇਹ ਹੈ ਕਿ ਉਹ ਇੰਪਲੀਮੈਂਟ ਹੁੰਦੇ ਤੇ ਨਾ ਹੀ ਜੇ ਕਈ ਨਹੀਂ ਕੋਈ ਉਹਨੂੰ ਮੰਨਦਾ ਫਿਰ ਕੋਈ ਉਹਨਾਂ ਤੇ ਕੋਈ ਐਕਸ਼ਨ ਹੁੰਦਾ। ਹੁਣ ਜਿਵੇਂ ਜਿੱਦਾਂ ਮੈਂ ਦੱਸਿਆ ਕਿ ਇੱਕ ਅਖਬਾਰ ਦੇ ਐਡੀਟਰ ਨੂੰ ਏਦਾਂ ਕੀਤਾ ਜਾਂ ਕੁਛ ਰਾਈਟਰਾਂ ਨੂੰ ਕੀਤਾ, ਲੇਖਕਾਂ ਨੂੰ ਕੀਤਾ ਜਿਹੜੇ ਉਹਦੇ ਲਈ ਲਿਖਦੇ ਸੀ, ਕਾਲਮ ਨਵੀਸ ਸੀ, ਤੇ ਪਰ ਅੱਗੋਂ ਕੀ ਫਿਰ ਜਿਹੜੇ ਉਹ ਅਖਬਾਰ ਪੜ੍ਹਦੇ ਸੀ ਜਾਂ ਇੰਨੀ ਰੀਡਰਸ਼ਿਪ ਸੀ ਉਹਦੀ, ਤੇ ਸਰਕਾਰਾਂ ਉਹਨੂੰ ਇਸ਼ਤਿਹਾਰ ਦਿੰਦੀਆਂ ਨੇ ਕਿ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਕੋਈ ਐਕਸ਼ਨ ਜਾਂ ਉਦੋਂ ਬਾਅਦ ਹੋਇਆ। ਤੇ ਸੋ ਇਹ ਮੁਸ਼ਕਲ ਹੁੰਦਾ ਪ੍ਰੈਕਟੀਕਲੀ, ਕਿਉਂਕਿ ਜਿੱਥੇ ਤੁਹਾਡੀ ਇੱਕ ਸੋਸ਼ਲ ਲਾਈਫ ਹੈ ਤੇ ਉਹ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਨਹੀਂ ਲਿਆ ਜਾ ਸਕਦਾ। ਹੁਣ ਤਾਂ ਏਦਾਂ ਤਾਂ ਉਹ ਬੜਾ ਕੁਛ ਹੈ, ਹੁਣ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਹੈ ਜਿਹੜੀ ਹੈ ਪੰਥਕ ਜਿਹੜੀ ਰਹਿਤ ਮਰਿਆਦਾ ਸਿੱਖਾਂ ਦੇ ਵਿੱਚ ਉਹ ਲਾਗੂ ਕਰਵਾਉਣੀ, ਪਰ ਕਿਤੇ ਹੁੰਦੀ ਹੈ ਸਾਰੇ ਗੁਰਦੁਆਰਿਆਂ ਦੀ ਸਾਰੀਆਂ ਸੰਪਰਦਾਵਾਂ ਦੀ ਆਪਣੀ ਆਪਣੀ ਜਿਹੜੀ ਉਹ ਮਰਿਆਦਾ। ਤੇ ਪਰ ਕਿਉਂਕਿ ਲੋਕ ਏਦਾਂ ਥੋੜੀ ਮੰਨਦੇ ਹੁੰਦੇ ਕਿਸੇ ਇੱਕ ਫਤਵੇ ਨੂੰ ਜਾਂ ਇੱਕ ਸੰਸਦਾ ਦੇ ਨੂੰ, ਇਹ ਤਾਂ ਕਿਉਂਕਿ ਸਾਰਾ ਕੁਛ ਪੋਲੀਟੀਕਲੀ ਹੋ ਰਿਹਾ, ਤੇ ਇਸ ਕਰਕੇ ਫਿਰ ਉਹਨੂੰ ਪੋਲੀਟੀਕਲੀ ਜ਼ਿਆਦਾ ਤੂਲ ਦਿੱਤੀ ਜਾਂਦੀ ਹੈ ਮੀਡੀਆ ਦੇ ਵਿੱਚ ਵੀ, ਕਿਉਂਕਿ ਮੀਡੀਆ ਦਾ ਵੀ ਆਪਣਾ ਇੰਟਰਸਟ ਹੁੰਦਾ ਕਿ ਸਾਡਾ ਸੌਦਾ ਕਿਵੇਂ ਵਿਕੇ, ਤੇ ਫਿਰ ਉਸ ਪਾਸੇ ਨੂੰ ਤਾਂ ਲੋਕਾਂ ਨੂੰ ਲੱਗਦਾ ਕਿ ਆਹ ਹੋ ਗਿਆ ਜੀ ਹੁਣ ਤਾਂ ਬਸ ਪਤਾ ਨੀ ਕੀ ਹੋਜੂਗਾ। ਪਰ ਹੋਣਾ ਹੋਣਾ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਕਿ ਨਹੀਂ ਕੁਛ ਹੋਣਾ ਹੋਣਾ ਹੁੰਦਾ। ਤੇ ਜੇ ਇਹ ਗੱਲ ਹੁੰਦੀ ਤਾਂ ਜਿਹੜੇ ਸੀ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸਾਰੇ ਪਿੰਡਾਂ ਦੇ ਵਿੱਚ ਸ਼ੁਰੂ ਕਰਤੇ ਸੀ ਫਲੈਕਸ ਲਾਉਣ ਦੀ ਮੁਹਿੰਮ, ਤੇ ਫਿਰ ਤਾਂ ਮੁੱਖ ਮੰਤਰੀ ਦੇ ਸਮਾਗਮਾਂ ਚ ਕੋਈ ਜਾਂਦਾ ਹੀ ਨਾ ਜਾਂ ਆਉਂਦਾ, ਉਹ ਭਰਵੇਂ ਸਮਾਗਮ ਮੁੱਖ ਮੰਤਰੀ ਹੁਣ ਵੀ ਕਰ ਰਿਹਾ ਪੰਜਾਬ ਦੇ ਵਿੱਚ, ਤੇ ਸਗੋਂ ਉਲਟਾ ਪੰਚਾਇਤਾਂ ਨੇ ਉਹ ਲਹਾਤੇ ਕਿ ਨਹੀਂ ਇਹਦੇ ਨਾਲ ਪਿੰਡਾਂ ਚ ਤੁਸੀਂ ਜਿਹੜਾ ਧੜੇਬੰਦੀ ਪੈਦਾ ਕਰ ਰਹੇ ਹੋ, ਤੇ ਇਸ ਉਸ ਨੂੰ ਲੈ ਕੇ ਫਿਰ ਕਿਹੜਾ ਉਸ ਤੋਂ ਬਾਅਦ ਕੋਈ ਅਕਾਲ ਤਖ਼ਤ ਉਹਦੇ ਤੇ ਕੁਛ ਬੋਲਿਆ। ਸੋ ਇੱਕ ਮੋਹਰਾ ਬਣ ਕੇ ਜਾਂ ਇੱਕ ਰਬੜ ਦੀ ਸਟੈਂਪ ਬਣ ਕੇ ਕਿਸੇ ਪੋਲੀਟੀਕਲ ਪਾਰਟੀ ਦੇ ਜਾਂ ਕਿਸੇ ਸੰਸਥਾ ਦੇ ਨਾਲ, ਤੇ ਉਹ ਫਿਰ ਇਹ ਏਦਾਂ ਨੀ ਬਹੁਤਾ ਆਮ ਲੋਕਾਂ ਚ ਜਾਂ ਆਮ ਭਾਵੇਂ ਕਿਸੇ ਵੀ ਸੰਪਰਦਾ ਦੇ ਨਾਲ ਕਿਸੇ ਵੀ ਧਰਮ ਦੇ ਨਾਲ ਸੰਬੰਧ ਨੀ, ਉੱਥੇ ਉਹ ਏਦਾਂ ਚੱਲਦਾ ਨੀ ਹੁੰਦਾ।
1: ਬਿਲਕੁਲ, ਇਹ ਬੜੀ ਵਾਰ ਇਹ ਵੇਖਣ ਦੇ ਵਿੱਚ ਆਉਂਦਾ ਕਿ ਹਾਂ ਜਿੱਦਾਂ ਚਿਰ ਕੋਈ ਅੱਗੇ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੈ ਤੇ ਉਸ ਲਿਹਾਜ਼ ਦੇ ਨਾਲ ਤੇ ਫਿਰ ਉਹ ਆਪਣੀ ਐਵੇਂ ਗੱਲ ਜੀ ਨੀਵੀਂ ਕਰਨ ਵਾਲੀ ਗੱਲ ਆ ਵੀ ਉੱਥੇ ਫਿਰ ਜਾਂ ਤੇ ਕੋਈ ਐਡਾ ਵੱਡਾ ਐਕਸ਼ਨ ਹੋਣ ਦਾ ਕਿਸੇ ਨੂੰ ਕੋਈ ਡਰ ਹੋਵੇ, ਉਹ ਚੀਜ਼ਾਂ ਹੁਣ ਆਪਾਂ ਵੇਖਦੇ ਹਾਂ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਕਿ ਉਸ ਤਰੀਕੇ ਦੇ ਨਾਲ ਰਹੀਆਂ ਨੇ। ਜਿੱਦਾਂ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੁਰੂ ਘਰ ਦਾ ਜਿਹੜਾ ਮਸਲਾ ਹੋਇਆ ਅੱਗ ਲੱਗੀ ਸੀ ਉਹਨੂੰ ਲੈ ਕੇ ਵੀ ਮੈਂ ਬਿਆਨ ਸੁਣ ਰਿਹਾ ਸੀ ਜਥੇਦਾਰ ਸਾਹਿਬ ਦਾ, ਅਤੇ ਉਹਦੇ 'ਚ ਵੀ ਉਹ ਕਹਿ ਰਹੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਪਹਿਲਾਂ ਵੀ ਉਹਦੇ ਵਿੱਚ ਇਹ ਆਦੇਸ਼ ਦਿੱਤੇ ਸੀ ਕਿ ਜੇਕਰ 24 ਤੁਸੀਂ ਗੁਰੂ ਘਰ ਆ ਤਾਂ ਉਹਦੇ ਵਿੱਚ 24 ਘੰਟੇ ਦੀ ਨਿਗਰਾਨੀ ਹੋਵੇ। ਖੈਰ ਹਾਲਾਂਕਿ ਕੈਮਰਿਆਂ ਦੇ ਰਾਹੀਂ ਤਾਂ ਨਿਗਰਾਨੀ ਚਲੋ ਇੱਥੇ ਰਹਿੰਦੀ ਹੈ 24 ਘੰਟੇ, ਪਰ ਵੈਸੇ ਆਪਾਂ ਵੇਖੀਏ ਤਾਂ 24 ਘੰਟੇ ਦੀ ਨਿਗਰਾਨੀ ਸ਼ਾਇਦ ਬੜੇ ਥਾਵਾਂ 'ਤੇ ਨਹੀਂ ਆ, ਪਰ ਇਹ ਆ ਕਿ ਜੇਕਰ ਉਹ ਨਹੀਂ ਹੁੰਦੀ ਤਾਂ ਦੈਨ ਵਟ, ਮਤਲਬ ਫਿਰ ਕੀ ਅੱਗੇ ਕੀ ਆ ਉਸ ਚੀਜ਼ ਦਾ। ਸੋ ਬੜੀਆਂ ਥਾਵਾਂ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਉਹ ਨਹੀਂ ਮੰਨਿਆ ਜਾਂਦਾ, ਉਸੇ ਤਰੀਕੇ ਨਾਲ ਚਲਾਇਆ ਜਾ ਰਿਹਾ, ਪਰ ਇਹ ਆ ਕਿ ਉਹਦੇ ਤੋਂ ਕਿਸੇ ਨੂੰ ਹਟਾਉਣ ਦੇ ਲਈ ਫਿਰ ਹੈ ਕੀ, ਅਤੇ ਜੇਕਰ ਆਪਾਂ ਨਹੀਂ ਹਾਂ ਤਾਂ ਆਪਾਂ ਉੱਦਾਂ ਹੀ ਜੇਕਰ ਗੱਲ ਕਰੀ ਜਾਂਦੇ ਜਾਂ ਆਦੇਸ਼ ਆਪਾਂ ਜਾਰੀ ਕਰਤਾ ਪਰ ਉਹਦੇ ਉੱਤੇ ਕੋਈ ਫੋਲੋ ਅਪ ਨਹੀਂ ਆ, ਉਹਨੂੰ ਲਾਗੂ ਕਰਵਾਉਣ ਦਾ ਕੋਈ ਉਹ ਨਹੀਂ ਆ, ਅਤੇ ਫਿਰ ਉਸ ਤਰੀਕੇ ਦੇ ਨਾਲ ਤਾਂ ਫਿਰ ਹੋਰ ਜ਼ਿਆਦਾ ਤੁਹਾਡੀ ਗੱਲ ਜਿਹੜੀ ਆ ਕੱਲ੍ਹ ਨੂੰ ਕੋਈ ਵਾਜਬ ਵੀ ਆ ਅਤੇ ਉਹ ਵੀ ਕੋਈ ਨਹੀਂ ਮੰਨੂਗਾ।
0: ਨਹੀਂ ਦੇਖੋ ਇਹ ਤਾਂ ਹੋਏ ਹੀ ਨਾ ਜੀ, ਪਿਛਲੇ ਸਮੇਂ ਦੇ ਦੌਰਾਨ ਜੋ ਕੁਛ ਵੀ ਹੋਇਆ ਜਦੋਂ ਵੀ ਕਿਤੇ ਏਦਾਂ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ, ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰੈਸ਼ਰ ਚ ਆ ਕੇ, ਕਿਸੇ ਪਾਰਟੀ ਦੇ ਪ੍ਰੈਸ਼ਰ ਚ ਆ ਕੇ, ਜਦੋਂ ਵੀ ਕੋਈ ਏਦਾਂ ਦਾ ਜਿਹੜਾ ਹੈਗਾ ਕੋਈ ਵੀ ਬਿਆਨ ਹੋਇਆ ਜਾਂ ਕੋਈ ਗੱਲ ਹੋਈ ਹੈ ਉਹ ਨਹੀਂ ਕਿਤੇ ਲਾਗੂ ਹੁੰਦੀ, ਤੇ ਹੁਣ ਤੱਕ ਕਿਤੇ ਹੋਈ ਵੀ ਨੀ, ਖਾਸ ਕਰਕੇ ਏਦਾਂ ਦੇ ਜਿਹੜੇ ਫਤਵੇ ਤਾਂ ਉਹ ਕਦੇ ਲਾਗੂ ਹੁੰਦੇ ਹੀ ਨਹੀਂ। ਤੇ ਬਾਕੀ ਜਿਹੜਾ ਹੈ ਜਾਂ ਤਾਂ ਖੁਦ ਜਿਹੜੀਆਂ ਸੰਸਥਾਵਾਂ ਨੇ ਉਹ ਉਹਦਾ ਸਤਿਕਾਰ ਕਰਨ। ਜੇ ਹੁਣ ਭਾਈ ਰਣਜੀਤ ਸਿੰਘ ਜਦੋਂ ਨੇ ਇਹੀ ਗੱਲ ਕਹੀ ਸੀ ਜਦੋਂ ਜਹੇਦਾਰ ਟੌੜਾ ਤੇ ਬਾਲ ਸਾਹਿਬ ਦਾ ਜਦੋਂ ਆਪਸ ਦੇ ਵਿੱਚ ਸਿਆਸੀ ਤੌਰ ਤੇ ਇੱਕ ਦੂਜੇ ਦੇ ਖਿਲਾਫ਼ ਖਿੱਚਧੂ ਪੈਦਾ ਹੋਈ ਕਿ ਜਿਹੜਾ 13 ਅਪ੍ਰੈਲ ਜਿਹੜਾ ਹੈ 1999 ਨੂੰ 300 ਸਾਲ ਆ ਰਿਹਾ ਖਾਲਸਾ ਸਾਜਨਾ ਦਾ, ਵੀ ਉਦੋਂ ਤੱਕ ਤੁਸੀਂ ਸੀਜ਼ ਫਾਇਰ ਕਰ ਲਓ, ਉਦੋਂ ਤੱਕ ਇੱਕ ਦੂਜੇ ਦੇ ਕੋਈ ਬਿਆਨ ਨਾ ਦੇਵੋ, ਕੁਛ ਨਾ ਕਰੋ, ਤੇ ਸਾਂਝੇ ਤੌਰ ਤੇ ਜਿਹੜਾ ਹੈ ਉਹ ਸਮਾਗਮ ਬਣਾਓ, ਇੰਨਾ ਹੀ ਕਿਹਾ ਸੀਗਾ ਸਿਰਫ਼। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਖੁਦ ਅਕਾਲੀ ਦਲ ਨੇ ਤੇ SGPC ਨੇ ਪਹਿਲਾਂ ਜਥੇਦਾਰ ਟੌੜਾ ਨੂੰ ਲਾਇਆ, ਫਿਰ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਿਹੜਾ ਹੈ ਲਾਇਆ। ਜਦੋਂ ਖੁਦ ਪੋਲੀਟੀਕਲ ਪਾਰਟੀਆਂ ਜਦੋਂ ਏਦਾਂ ਕਰਦੀਆਂ ਨੇ ਉਹ ਹੁਕਮ ਨੂੰ ਜਾਂ ਉਸ ਜਿਹੜਾ ਹੈਗਾ ਮੈਂਡੇਟ ਨੂੰ ਉਹਨੂੰ ਮੰਨਣ ਦੀ ਬਜਾਏ ਤੇ ਉਸ ਜੋ ਵੀ ਜਾਰੀ ਫਰਮਾਨ ਹੈ ਤੇ ਖੁਦ ਉਸ ਨੂੰ ਵੀ ਜਾਂ ਤੂੰ ਆਪਣੇ ਘਰ ਚੱਲਦਾ ਹੋ ਤੇ ਇਹ ਇਹ ਤਾਂ ਜਿਹੜੀ ਉਸ ਪੋਸਟ ਦੀ ਜਾਂ ਇੰਨਾ ਕੁ ਤਾਂ ਸਤਿਕਾਰ ਜਦੋਂ ਖੁਦ ਉਹਨਾਂ ਚ ਹੈ ਤਾਂ ਬਾਕੀ ਕਿਉਂ ਕਰਨਗੇ। ਜੇ ਹੁਣ ਕਾਂਗਰਸੀ ਨੇ ਚਲੋ ਇਹ ਤਾਂ ਪਤਾ ਨੀ ਕਿਉਂ ਪ੍ਰਤਾਪ ਸਿੰਘ ਬਾਜਵਾ ਦੀ ਕੀ ਇਹ ਸਿਆਸੀ ਮਜਬੂਰੀ ਹੈ ਜਾਂ ਉਹ ਬਾਕੀ ਗੱਲਾਂ ਛੱਡ ਕੇ ਜਿਹੜੀਆਂ ਪੋਲੀਟੀਕਲ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਤੇ ਜਾਂ ਜਿਵੇਂ ਹੁਣ ਕਿ ਇਸ ਗੱਲ ਵੱਲ ਧਿਆਨ ਨਾ ਜਾਵੇ ਉਹਨਾਂ ਦੀ ਪਾਰਟੀ ਦਾ ਹਾਲ ਕੀ ਹੈ ਪੰਜਾਬ ਦੇ ਵਿੱਚ ਤੇ ਉਹ ਇਸ ਗੱਲ ਨੂੰ ਵਾਰ ਵਾਰ ਜਿਹੜੀ ਆ ਉਹ ਦੁਹਰਾ ਰਹੇ ਨੇ, ਇੱਕ ਤਰ੍ਹਾਂ ਦਾ ਇੱਕ ਸਹਾਰਾ ਲੈ ਰਹੇ ਨੇ ਅਕਾਲ ਤਖ਼ਤ ਸਾਹਿਬ ਦਾ ਤੇ ਪਰ ਹਾਲਾਂਕਿ ਉਂਜ ਤਾਂ ਜਿੱਦਾਂ ਦਾ ਹੁਣ ਤੱਕ ਹੋਇਆ ਜਿੰਨੇ ਜਥੇਦਾਰ ਬਦਲੇ ਆ ਹਮੇਸ਼ਾ ਹੀ SGPC ਨੇ ਇੱਕ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਆ ਕੇ ਜਿਹੜੇ ਆ ਉਹ ਬਦਲੇ ਨੇ ਤੇ ਫਿਰ ਲੋਕਾਂ ਨੂੰ ਇਹ ਗੱਲ ਸਾਰੇ ਹੁਣ ਜਾਗਰੂਕ ਨੇ, ਖਾਸ ਕਰਕੇ ਜਿਹੜੇ ਇੰਨੀ ਕੁ ਗੱਲ ਸਮਝਦੇ ਆ। ਚਲੋ ਜਿਹੜਾ ਆਮ ਆਵਾਮ ਹੈ ਉਹਨੂੰ ਤਾਂ ਬੜਾ ਬਹੁਤਾ ਹੁੰਦਾ ਨੀ ਕਿ ਕੀ ਕਿਤੋਂ ਆਇਆ ਜਾਂ ਨਹੀਂ ਆਇਆ। ਪੰਜਾਬ ਦਾ ਆਪਾਂ ਦੇਖਦੇ ਹਾਂ ਸਾਰਾ ਸਿਸਟਮ ਇੱਥੇ ਜਿਸ ਤਰ੍ਹਾਂ ਦਾ ਸਾਡੇ ਇੱਕ ਕਲਚਰ ਹੈਗਾ ਤੇ ਪਰ ਇਹਦੇ ਬਾਵਜੂਦ ਜਿਹੜੇ ਲੋਕ ਥੋੜੇ ਜਿਹੇ ਧਾਰਮਿਕ ਤੌਰ ਤੇ ਜਾਂ ਏਦਾਂ ਆਪਣੇ ਆਪ ਨੂੰ ਜਾਂ ਪੰਥ ਕਹਾਉਂਦੇ ਆ ਹੁਣ ਉਹਨਾਂ ਚੋਂ ਜਿਹੜੇ ਹੈਗੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਿੰਨੀ ਕੁ ਜਿਹੜਾ ਹੈਗਾ ਜਥੇਦਾਰ ਸਾਹਿਬ ਦਾ ਜਾਂ ਉਸ ਅਹੁਦੇ ਦਾ ਸਤਿਕਾਰ ਜਿਹੜੇ ਉਹਨਾਂ ਨੂੰ ਲਾਉਂਦੇ ਆ ਨਿਯੁਕਤ ਕਰਦੇ ਉਹ ਕਿੰਨਾ ਕੁ ਕਰਦੇ ਆ ਤੇ ਸੋ ਇਸੇ ਕਰ ਇਹੀ ਕਾਰਨ ਹੈ ਕਿ ਫਿਰ ਇਹਨਾਂ ਗੱਲਾਂ ਦਾ ਬਹੁਤਾ ਜਿਹੜਾ ਅਸਰ ਨਹੀਂ ਹੁੰਦਾ।
1: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਜੀ ਦੋਸਤੋ ਬਹੁਤ ਜਲਦ ਤੁਹਾਡੇ ਨਾਲ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰੀ ਲਵਾਉਣ ਲੱਗੇ ਹਾਂ। ਅਗਲਾ ਪ੍ਰੋਗਰਾਮ ਵਾਤਾਵਰਨ ਸੰਬੰਧੀ ਹੁੰਦਾ ਸਾਡਾ, ਸੋ ਕਲਾਈਮੇਟ ਕੰਟਰੋਲ ਪ੍ਰੋਗਰਾਮ, ਜਿਹਦੇ ਵਿੱਚ ਹਰਮਿੰਦਰ ਢਿੱਲੋਂ ਜੀ ਵੀ ਹੋਣਗੇ ਸਾਡੇ ਨਾਲ। ਇੱਕ ਨਿੱਕੀ ਜੀ ਬ੍ਰੇਕ ਤੇ ਵਾਪਸ ਮਿਲਦੇ ਹਾਂ ਰੇਡੀਓ ਹਾਂਜੀ 1674 AM।
2: ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ, ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਣ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਅਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ ਆ, ਉਹ ਪਹਿਲਾਂ ਆਪਾਂ ਜੀ ਆਇਆਂ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਥੈਂਕ ਯੂ ਭਾਈ ਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਦਬਾਅ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਿਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲ ਜੇ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਇਵੈਕੂਏਸ਼ਨ ਦੇ ਆਰਡਰ ਸੀ, ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਚਲੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ 'ਚ ਫੋਕਾ ਪੈ ਰਿਹਾ ਜਾਂ ਪੰਜਾਬ 'ਚ ਜਿਹੜੇ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ, ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਆ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ
0: ਜੀ।
1: ਤੇ
0: ਇਹ ਵੱਡਾ ਮਸਲਾ
1: ਹੈ। ਹਾਂ ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਫੀਨ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ, ਬਹੁਤ ਕੁਛ ਹੋ ਸਕਦਾ। ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਆ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਤਾਂ ਕੋਲੇ ਦਾ ਇੰਨਾ ਉਤਪਾਦਨ ਕਰਦਾ ਹੈ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ, ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ 'ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦਾ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ 'ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨਹੀਂ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਮਤਲਬ ਮਜ਼ਾਕ ਕਰ ਰਿਹਾ ਸੀ ਨਾ। ਤੇ ਦੁਨੀਆ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਦੋਂ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਤੇ ਅੱਜ ਜਿਹੜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਹੈ ਇਹ ਦੁਨੀਆ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ 'ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟੋਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ, ਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ ਉਹਨਾਂ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ, ਤੇ ਰੇਸ਼ੋ ਜਿਹੜੀ ਆ ਦੁਨੀਆ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ। ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ, ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ, ਤੇ ਬਈ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ, ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2 ਜਾਂ 3 ਘੰਟੇ ਬਿਜਲੀ ਫ੍ਰੀ ਕੀਤੀ ਆ, ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨਹੀਂ ਮੈਲਬੌਰਨ ਹੁੰਦੀ ਕਿ ਨਹੀਂ, ਤੇ ਤੁਹਾਡੇ ਹੁੰਦੀ ਹੈ ਫ੍ਰੀ ਦਾ?
0: ਹਾਂਜੀ,
1: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫ੍ਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ? ਹਾਲੇ
0: ਨਹੀਂ, ਇਹ ਸਾਡੇ ਜਿਹੜੇ ਤੇ ਸੋਲਰ ਲੱਗੇ ਨੇ ਜੀ, ਉਹਨਾਂ ਦਾ ਇਹ ਹੁੰਦਾ ਆ ਕਿ ਤੁਸੀਂ ਜਿਹੜੀ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ, ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ, ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ, ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ, ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ, ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ, ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ, ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ। ਅਤੇ ਇਹ ਹੋ ਗਿਆ ਇੱਕ ਪੱਖ, ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਹਦੇ ਸੋਲਰ ਲੱਗਾ ਹੀ ਨਹੀਂ ਆ, ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ।
1: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਆ ਫ੍ਰੀ ਦੇ ਵਿੱਚ ਦੇ ਰਹੇ ਆ ਬਿਜਲੀ, ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫ੍ਰੀ ਦੇਣਗੇ ਉਹ। ਤੇ
0: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ, ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ।
1: ਓਕੇ ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ। ਸੋ ਬਹੁਤ ਵੱਡੇ ਇਸ 'ਚ ਦੇ ਰਹੇ ਨੇ ਉਹ, ਇਹ ਤੋਂ ਬਿਨਾਂ ਗੁਜ਼ਾਰਾ ਨਹੀਂ, ਅਤੇ ਨਾਲ ਹੀ ਕਿਉਂਕਿ ਜੋ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫ ਟੋਪ 'ਤੇ ਪੈਦਾ ਹੁੰਦੀ ਦੁਪਹਿਰ ਨੂੰ, ਦੁਪਹਿਰ ਨੂੰ ਲੋਕ ਘਰਾਂ 'ਚ ਨਹੀਂ ਹੁੰਦੇ, ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ, ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ, ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ 'ਤੇ ਬਹੁਤ ਰਿਬੇਟ ਦਿੱਤੀ। ਅਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 4,20,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ, ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ, ਅਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ, ਤਾਂ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ। ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ, ਅਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ। ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਅਤੇ ਕਿਹੜਾ ਟਾਈਮ ਹੈ, ਅਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ, ਅਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ, ਅਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ। ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ, ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਹੈ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਅਤੇ ਸੋਲਰ ਤੋਂ ਬਣਦੀ ਹੈ, ਅਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ। ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ, ਅਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫ ਟੋਪ ਸੋਲਰ ਲਗਾਓ, ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ, ਉਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪਏਗੀ। ਸੋ ਇੱਕ ਤਾਂ ਸਭ ਤੋਂ ਵੱਡਾ ਬਾਈਜੀ ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ, ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ। ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੇ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
0: ਜੀ। ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ, ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ, ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ। ਪਹਿਲਾਂ ਤੱਕ ਕਾਫੀ ਲੋਕ ਜਿਹੜੇ ਨਹੀਂ ਸੀ ਇੰਨਾ ਇੰਟਰਸਟ ਸ਼ੋਅ ਕਰ ਰਹੇ, ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ। ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ, ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼, ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
1: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਸੀ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ। ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 ਮਿਲੀਅਨ ਵਿਕਟੋਰੀਆ ਦੇ ਘਰਾਂ 'ਚ ਉਹ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ, ਬੈਟਰੀ ਲੱਗੀ ਹੋਈ ਆ, ਉੱਥੇ ਉਹ ਹੋਣਗੇ। ਤੇ ਸੋ 1 ਅਕਤੂਬਰ 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਵਜੇ ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੀ ਗਰਮੀ ਦੀ ਰੁੱਤ ਹਲੇ ਆਉਣੀ ਹੈ, ਸਾਡੇ ਜਾ ਰਹੀ ਹੈ। ਤੇ ਸੋ ਜੇ ਤੁਸੀਂ ਨਹੀਂ ਹਾਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਾਲੇ ਸੋਲਰ ਪੈਨਲ ਨਹੀਂ ਲਵਾਏ, ਤੁਸੀਂ ਉਹ ਉਦੋਂ ਤੱਕ ਲਵਾ ਲਓ, ਫਿਰ ਤੁਹਾਨੂੰ ਦਿਨ ਦੇ ਵਿੱਚ 3 ਘੰਟੇ ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਹੋ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਘੰਟੇ ਫ੍ਰੀ ਹੋਏਗੀ। ਫਿਰ ਜੇਕਰ ਤੁਹਾਡੇ ਕੋਲ ਕਾਰ ਹੈ ਤਾਂ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
0: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ, ਜਿੰਨਾ ਕਿ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ, ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 ਅਕਤੂਬਰ ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ, ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਔਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲਾਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜਮਸ਼ਨ ਆ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਆ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਔਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ, ਉੱਦਾਂ ਉੱਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਹੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਹੈ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 ਅਕਤੂਬਰ 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
1: ਹਾਂਜੀ, ਜਿਹੜੀ ਬੈਟਰੀ ਨੇ ਬਾਈ ਜੀ, ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ, ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਹੈ, ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
0: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ ਬਾਹਰ ਬੈਠਿਆਂ, ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ, ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋ ਕਿ ਜੋਗੜਾ ਹੁੰਦਾ, ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਅਤੇ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
1: ਬਿਲਕੁਲ ਜੀ, ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ। ਪੂਰੀ ਦੁਨੀਆ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ, ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ 'ਚ, ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਮਹੀਨੇ ਬਹੁਤ ਘੱਟ ਧੁੱਪ ਨਿਕਲਦੀ ਹੈ, ਅਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਉੱਥੇ ਧੁੱਪ ਪੂਰਾ ਸਾਰ ਨਿਕਲਦੀ ਆ, ਹਾਲਾਂਕਿ ਠੰਡ ਬਹੁਤ ਪੈਂਦੀ ਆ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਅਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਅਤੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਇੱਕ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਅਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
0: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤਾਂ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਹੈ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਹੈ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ, ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
1: ਹਾਂਜੀ ਬਿਲਕੁਲ ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ, ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਸੋਲਰ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜਿਉਂ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ ਫਲ ਨਹੀਂ ਉੱਗ ਸਕਦੇ, ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ, ਪਰ ਉੱਥੇ ਗੈਸ ਤੋਂ ਬਣਾਉਂਦੇ ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਕੋਈ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
0: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਹੀ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
1: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਰਲਾ ਕੇ ਵੀ ਉਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ, ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, ਐਲ ਐਨ ਜੀ ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ, ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿੱਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ, ਤੁਸੀਂ ਇਹ ਕਹਿ ਲਓ ਵੀ ਉਹ ਸੋਲਰ ਦਿਹਾੜੀ ਨਹੀਂ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ, ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ
0: ਜੀ। ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਨ੍ਹਾਂ ਇਲਾਕਿਆਂ 'ਚ ਠੰਡ ਆ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
1: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਚਲੋ ਸਾਡਾ ਮੌਸਮ ਵੱਖਰਾ ਹੈ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ, ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ, ਸੋ ਅਸੀਂ ਤਿੰਨੇ ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ, ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ ਵਾਟਰ ਹੀਟਰ ਆ ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ, ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ, ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ, ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੂਰੇ ਸਾਲ 'ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏਸੀ ਦੀ, ਸਾਰੇ ਕਾਫੀ ਦਾ ਖਰਚਾ ਸੀ, ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ, ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ, ਉਹ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $5 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
0: ਜੀ। ਸੋ
1: ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈਗਾ
0: ਜੀ। ਨਹੀਂ ਇਹ ਹੌਲੀ ਹੌਲੀ ਇਹ ਵੇਖੀਏ ਆਪਾਂ ਤਾਂ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ, ਜਿੱਥੇ ਵਾਤਾਵਰਣ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਇਹ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਸੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ, ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੀ ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ, ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਤਾਂ ਉਹਨਾਂ ਦਾ ਵੀ ਰੌਲੇ ਰੁਪਏ ਹੈਗੇ ਆ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ, ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ, ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ, ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਆ ਉਹ ਘੱਟ ਹੋਣੀ ਚਾਹੀਦੀ ਹੈ। 4 ਸਾਲਾਂ ਦੇ ਵਿੱਚ ਤੁਸੀਂ ਯਾਨੀ ਕਿ 48 ਮਹੀਨਿਆਂ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਆ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ, ਹੁਣ ਤਾਂ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ। ਰੋਮੀ ਜੀ, ਬੇਨਤੀ ਜੀ ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਅ ਜੀ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਹੈ।
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪੁਆਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
5: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
9: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
12: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280

0: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
0: ਰਿਲੀਜ਼ਿੰਗ ਔਨ 31 ਜੁਲਾਈ।
1: ਦੱਸੋ
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕਹਿਣਾ ਕੀ ਚਾਹੁੰਦੇ ਆ?
1: ਪੈਗ ਨੀ ਸਸਤਾ ਪੀਤਾ ਦਿਲ ਦੇ ਰਾਜੇ ਨੇ,
0: ਪੀਤੀ ਤੇ ਮਹਿੰਗੀ ਪੀਤੀ ਹੈ,
1: ਹੋਣਾ ਵੀ ਏਦਾਂ ਹੀ ਚਾਹੀਦਾ,
0: ਇਹ ਵੀ ਹੈ ਨਾ, ਜਦੋਂ ਕੀਤੀ ਅੱਤ ਹੀ ਕੀਤੀ,
1: ਜਦੋਂ ਕਰੋ ਅੱਤ ਕਰੋ ਤੇ ਅੱਤ ਕਰਾਉਣ ਲਈ ਆ ਗਏ ਹਾਂ ਜੀ ਅਸੀਂ ਦੁਬਾਰਾ, ਮੈਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਬੋਇਜ਼ ਮੀਟ ਆਵਰ

0: ਯਾਰ ਜੀ ਟੀ ਆਰ ਵੇਖ ਲਓ ਨਾ ਮੁਸਟੈਂਗ
1: ਹਾਏ
0: ਜੀ ਟੀ ਆਰ ਵਿੱਚ ਗੇੜੇ ਨੀ ਦੋਵੇਂ ਲਾਵਾਂਗੇ ਹਾਂ ਇਹ ਮੈਨੂੰ ਬਾਅਦ ਚ ਪਤਾ ਲੱਗਾ ਤੁਹਾਨੂੰ ਪਤਾ ਵੀ ਜੀ ਟੀ ਆਰ ਮੁਸਟੈਂਗ ਨੂੰ ਕਿਹਾ ਨੇ ਇੱਥੇ ਮੈਂ ਲੱਭਦਾ ਰਿਹਾ ਯਾਰ ਜੀ ਟੀ ਆਰ ਕਿਹਨੂੰ ਕਹਿਤਾ
1: ਆਈ ਗੈਸ ਜੀ ਟੀ ਆਰ ਇੱਕ ਟਾਈਪ ਆਫ ਮਾਡਲ ਵੀ ਹੁੰਦਾ ਪੋਰਸ਼ ਵੀ ਆਉਂਦੀ ਨਾ ਜੀ ਟੀ ਆਰ ਮੇਰੇ ਖਿਆਲ ਨਾਲ ਸਪੋਰਟਸ ਵਾਲੀਆਂ ਨੂੰ ਜੀ ਟੀ ਆਰ
0: ਹਾਂ ਜਿਹੜੀਆਂ ਕੁੜਮੀਆਂ ਹੁੰਦੀਆਂ
1: ਕੂਪ ਕਹਿ ਦਿੰਦੇ ਇਹਨਾਂ ਨੂੰ
0: ਕੂਪ ਸ਼ੇਪ ਯਸ ਕੂਪ ਵੀ ਨਹੀਂ ਕੂਪ ਦੀ ਵੀ ਥੋੜੀ ਹੋਰ ਸ਼ੇਪ ਹੁੰਦੀ ਹੈ ਇਹਨਾਂ ਦਾ ਜਿਹੜੇ ਪਿੱਛਾ ਆ ਨਾ ਬੈਕ ਸਾਈਡ ਉਹ ਥੋੜੀ ਲੰਮੀ ਹੁੰਦੀ ਕੂਪ ਦੀ ਨਿੱਕੀ ਹੋ ਜਾਂਦੀ
1: ਚਲੋ ਖੈਰ ਬਾਈ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਨੂੰ ਦੱਸ ਦਿਓ ਬਾਈ ਕਿ ਅਸੀਂ ਸਹੀ ਦੱਸਿਆ ਜੀ ਟੀ ਆਰ ਹੋਰ ਵੀ ਤਰ੍ਹਾਂ ਦੀਆਂ ਹੁੰਦੀਆਂ ਤੇ ਕਿਉਂ ਜੀ ਟੀ ਆਰ
0: ਕਹਾਣੀਆਂ ਨੇ ਦੱਸ
1: ਪਲੀਜ਼ ਹਾਂ ਸੋਸ਼ਲ ਮੀਡੀਆ ਤੇ ਕਦੇ ਵੀ ਉਹ ਜਿਹੜਾ ਆਪਣਾ ਲਾਈਵ ਸ਼ੋਅ ਨਹੀਂ ਹੁੰਦਾ ਸਵੇਰੇ ਉਹ ਚ ਮੈਸੇਜ ਭੇਜ ਦਿਓ ਕਰਨਾ ਚਾਹੀਦਾ ਵੈਸੇ ਜੋ ਵੀ ਸੁਣ ਰਿਹਾ ਨਾ ਰੇਡੀਓ ਫੈਮਿਲੀ ਤੋਂ ਇੱਕ ਵਾਰੀ ਪ੍ਰੈਂਕ ਕਰਨਾ ਚਾਹੀਦਾ
0: ਕੁਛ ਹੈਪਨਿੰਗ ਜੀ ਕਰੋ ਯਾਰ ਪਤਾ ਲੱਗੇ
1: ਗੱਲ ਕਰਦੇ ਪਏ ਕਿ
0: ਸਾਨੂੰ ਵੀ ਪਤਾ ਲੱਗੇ ਸਾਡਾ ਕਦੀ ਲਾਈਵ ਹੀ ਜਾਂਦਾ
1: ਸਾਨੂੰ
0: ਪਤਾ ਲੱਗਦਾ ਕਰ ਕੇ ਚਲ ਜਾਈਦਾ
1: ਹੋਰ
0: ਨਹੀਂ ਕਿਵੇਂ ਯਾਰ
1: ਠੀਕ ਠਾਕ
0: ਹਾਂਜੀ ਗੁੱਡ ਇਟਸ ਓਕੇ ਲਾਈਫ ਇਟਸ ਓਕੇ
1: ਹਾਊ ਇਜ਼ ਯੋਰ ਲਾਈਫ
0: ਇਟਸ ਗੁੱਡ ਨਾਈਸ ਬਿਊਟੀਫੁਲ
1: ਯੂ ਇੰਜੋਇੰਗ ਯੋਰ ਲਾਈਫ
0: ਯਾ ਮਾਈ ਇਟ ਇਜ਼ ਮਾਈ ਓ ਯੂ ਆਲਵੇਜ਼ ਹੈਵ ਟੂ ਇੰਜੋਏ ਯੋਰ ਲਾਈਫ ਯੂ ਨੋ
1: ਲਾਈਫ ਇੰਜੋਏ ਕਰਨੀ ਬੜੀ ਜ਼ਰੂਰੀ ਹੈ
0: ਲਾਈਫ ਇਜ਼ ਆਲ ਅਬਾਊਟ ਇੰਜੋਏ ਇਫ ਯੂ ਡੋਨਟ ਇੰਜੋਏ ਯੂ ਡੋਨਟ ਇੰਜੋਏ ਬਿਕੋਜ਼ ਲਾਈਫ ਡੋਨਟ ਟੈਲ ਐਨੀਵਨ ਟੂ ਇੰਜੋਏ ਉਹ
1: ਫਿਰ ਫਾਇਦਾ ਨਹੀਂ ਜੀ ਇੰਜੋਇਮੈਂਟ ਫੁੱਲ ਹੋਣੀ ਚਾਹੀਦੀ ਹੈ ਜੋ ਕਰੋ ਉਹੀ ਨਾ ਅੱਤ ਤੱਕ ਚੱਕੋ ਮਤਲਬ ਕਿਸੇ ਨੂੰ ਤੰਗੀ ਦੁੱਖ ਤਕਲੀਫ ਇਨਕਨਵੀਨੀਅੰਸ ਲੋਸ ਆਫ ਕੰਫਰਟ
0: ਐਕਸੈਸ ਨਹੀਂ ਕਰਨਾ ਨਾ
1: ਕੋਈ ਇਦਾਂ ਦਾ ਕੁਛ ਨਾ ਹੋਵੇ ਆਪਣੀ ਮੌਜ ਚ ਰਹਿਣਾ ਚਾਹੀਦਾ ਤੇ ਬੰਦਾ ਮੌਜ ਚ ਰਹਿ
0: ਮੌਜ ਫਕੀਰਾਂ ਦੀ
1: ਫਕੀਰੀ ਮੌਜ ਹੋਵੇ ਜਾਂ ਫਿਰ ਦੂਸਰੇ ਤਸੀਰ ਦੀ ਮੌਜ ਹੋਵੇ ਮੌਜ ਹੁੰਦੀ ਯਾਰਾਂ ਦੋਸਤ
0: ਆਏ ਹੋਏ ਮਾਹੌਲ ਹੁੰਦਾ
1: ਮਾਹੌਲ ਬਣਦਾ
0: ਸਰਕਲ ਦੇ ਨਾਲ ਉਹ ਯਾਰਾਂ ਦੋਸਤਾਂ ਤੋਂ ਚੇਤਾ ਆ ਤੁਹਾਨੂੰ ਪਤਾ ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਨਾ ਤੇ ਪੜ੍ਹਦੇ ਤੇ ਚਲੋ ਹੁਣ ਵੀ ਆ ਕੁਛ ਨਾ ਕੁਛ ਪੜ੍ਹਦੇ ਹੀ ਰਹੀਦਾ ਵਾ ਫੋਨ ਦੇ ਉੱਤੇ ਕਿਉਂਕਿ ਲੱਗੇ ਰਹੀਦਾ ਤੇ ਕੁਛ ਨਾ ਕੁਛ ਪੜ੍ਹਿਆ ਹੀ ਜਾਂਦਾ
1: ਅੱਜਕੱਲ੍ਹ ਕੁਛ ਜ਼ਿਆਦਾ ਪੜ੍ਹਦੇ
0: ਮਤਲਬ ਪ੍ਰੋਫੈਸ਼ਨਲੀ ਪੜ੍ਹਦੇ ਕਹਿ ਲਓ ਤੁਸੀਂ ਹੁਣ ਤੇ ਅਨ ਪ੍ਰੋਫੈਸ਼ਨਲੀ ਪੜ੍ਹੀਦਾ ਵਾ ਵੀ ਚਲੋ ਉਦੋਂ ਕਹਿ ਲਓ ਕਿ ਮਜਬੂਰੀ ਲਈ ਪੜ੍ਹਦੇ ਹਾਂ ਜਦੋਂ

0: ਉਦੋਂ ਇਹ ਹੀ ਆ ਕਿ ਸਾਡੀ ਨਾ ਕੰਪਨੀ ਬਣ ਜਾਂਦੀ ਹੁੰਦੀ ਸੀ ਕਿ ਜਿੱਦਾਂ ਕਈ ਸਰਕਲ ਵਰਡ ਯੂਜ਼ ਕਰ ਲੈਂਦੇ ਆ, ਕਈ ਕਹਿ ਦਿੰਦੇ ਆ ਵੀ ਯਾਰ ਦੋਸਤ
1: ਯਾਰਾਂ ਦਾ ਕੱਟ
0: ਯਾਰ ਬੇਲੀ, ਹਾਂ ਮਤਲਬ ਕੋਈ ਕੋਈ ਕਹਿ ਦਿੰਦਾ ਵੀ ਸਾਡਾ ਆਪਣਾ ਹੋਰ ਕੀ ਕਹਿੰਦੇ ਯਾਰ ਇਹਨੂੰ ਇੰਗਲਿਸ਼ ਦੇ ਵਿੱਚ,
1: ਹਾਂ ਮਤਲਬ ਫਰੈਂਡ ਸਰਕਲ ਹੋ ਗਿਆ,
0: ਕੁਝ ਵੀ ਕਹਿ ਲਓ, ਫਰੈਂਡਸ ਕਹਿ ਲਓ, ਹਨਾ
1: ਯਾਰੀ ਦੋਸਤੀ,
0: ਸਾਡੇ ਕਹਿੰਦੇ ਹੁੰਦੇ ਸੀ ਕੰਪਨੀ
1: ਕੰਪਨੀ
0: ਵੀ ਆਹ ਕੰਪਨੀ ਵੀ ਨੀ ਕੰਪਨੀ ਤੇ ਹੁਣ ਪਤਾ ਲੱਗਾ ਕੰਪਨੀ ਕੰਪਨੀ ਪੰਜਾਬੀ ਵਾਲੀ ਕੰਪਨੀ ਤੇ ਆਉਂਦੇ ਤੇਰੀ ਕੰਪਨੀ ਬੜੀ ਮਾੜੀ ਹਨਾ, ਜਾਂ ਤੇਰੀ ਕੰਪਨੀ ਵਧੀਆ ਈ ਤੇਰੇ ਚ ਪੜ੍ਹੇ ਲਿਖੇ ਜਾ ਰਹੇ ਚੰਗੀ ਕੰਪਨੀ, ਤੇ ਉਹ ਕੰਪਨੀ ਉਦੋਂ ਇਹ ਨੀ ਸੀ ਪਤਾ ਵੀ ਕੰਪਨੀ ਜਾ ਕੇ ਤੇ ਕੰਪਨੀ ਇੱਕ ਆਰਗੇਨਾਈਜੇਸ਼ਨ ਨੂੰ ਵੀ ਕਹਿੰਦੇ ਆ, ਉਹ ਹੁਣ ਪਤਾ ਲੱਗਾ ਵੀ ਯਾਰ ਕੰਪਨੀ
1: ਉਲਟ ਬੰਦੇ ਨੂੰ ਇਹੀ ਹੁੰਦਾ ਕਿ ਯਾਰ ਇਹ ਕਿਉਂ ਕਹੀ ਜਾਂਦੇ ਪਏ ਕੰਪਨੀ ਬਾਰੇ ਸਾਨੂੰ,
0: ਹਾਂ ਵੀ ਸਾਡੀ ਤੇ ਕੰਪਨੀਆਂ ਲੱਗੀ,
1: ਸਾਡੀ ਕੰਪਨੀਆਂ ਨੇ ਮਸਲੇ ਪੜਨਾ ਹੈ ਭਰਾਵਾ,
0: ਸਾਡੇ ਕੋਲ ਏਸੀਐਨ ਹੈਗਾ ਹੀ ਨਹੀਂ ਹਾਲੇ, ਸਾਡੀ ਕੰਪਨੀ ਕਿੱਥੋਂ ਖੁੱਲ ਜੂਗੀ,
1: ਸਾਡੀ ਕੰਪਨੀ ਕਿੱਦਾਂ
0: ਖੁੱਲ, ਤੇ ਉਹੀ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਮਾਇਨੇ ਚੇਂਜ ਹੋਈ ਜਾਂਦੇ ਚਲੋ, ਪਰ ਉਦੋਂ ਕੰਪਨੀ ਹੀ ਕੰਪਨੀ ਕਿਉਂ ਹੀ, ਕਿਉਂਕਿ ਸਾਡਾ ਨਾ ਇੱਕ ਯਾਰ ਹੀ ਉਹ ਹੁਣ ਅਮਰੀਕਾ ਆ,
1: ਓਕੇ
0: ਓਹਨੂੰ ਜਿਆਦਾ ਨੀ ਹੋਏ ਪਰ ਹਾਲੇ ਓਹਨੂੰ 3 ਸਾਲ ਹੋਏ ਗਏ, ਰੀਸੈਂਟ ਡੋਂਕੀ ਲਾਈ
1: ਰੀਸੈਂਟਲੀ ਡੋਂਕੀ ਮੈਨ,
0: ਹਾਂਜੀ ਡੋਂਕੀ ਮੈਨ,
1: ਓਕੇ
0: ਤੇ ਉਹ ਕਹਿੰਦਾ ਵੀ ਉਹਦਾ ਨਾ ਬੜਾ ਮਤਲਬ ਵਧੀਆ ਜਜ਼ਬਾ ਹੁੰਦਾ ਸੀ ਹਾਸੇ ਠੱਠੇ ਵਾਲਾ, ਤੇ ਉਹਨੇ ਕਹਿਣਾ ਜਦੋਂ ਵੀ ਕੋਈ ਮੰਨ ਲਓ ਕੋਈ ਗਲਤ ਕੰਮ ਹੋ ਜਾਣਾ ਨਾ, ਗਲਤ ਕੰਮ ਤੇ ਕੀ ਗਲਤੀ ਹੋ ਜਾਣੀ ਭਾਵੇਂ ਨਿੱਕੀ ਮੋਟੀ ਕੋਈ ਵੀ, ਤੇ ਉਹਨੇ ਕਹਿਣਾ ਯਾਰ ਤੇਰੀ ਕੰਪਨੀ ਬੈਡ ਆ, ਕਹਿਣਾ ਬੈਡ ਕੰਪਨੀ, ਤੇ ਉਹਨੇ ਨਾ ਇੱਕ ਜਿੱਦਾਂ ਸਾਡੇ ਟੋਲੇ ਦਾ ਨਾਂ ਹੀ ਇਹ ਪਾਤਾ ਸੀ ਵੀ ਬੈਡ ਕੰਪਨੀ,
1: ਬੈਡ ਕੰਪਨੀ,
0: ਉਹਨੇ ਕਹਿਣਾ ਤੁਸੀਂ ਬੈਡ ਕੰਪਨੀ ਜੇ ਹਨਾ,
1: ਬੀਸੀ ਬੋਇਜ਼
0: ਉਹ ਬੜਾ ਮਸ਼ਹੂਰ ਜਿਹਾ ਹੋ ਗਿਆ ਵੀ ਬੈਡ ਕੰਪਨੀ ਬੈਡ ਕੰਪਨੀ,
1: ਈਗਲ ਗੈਂਗ,
0: ਮਤਲਬ ਐਵੇਂ ਹੀ ਨਜਾਇਜ਼ ਸੀਗੇ, ਮਤਲਬ ਕੀ ਗੁੱਡ ਬੈਡ ਦਾ ਤੇ ਚੰਗੀ ਤਰ੍ਹਾਂ ਪਤਾ ਵੀ ਨਹੀਂ, ਮਤਲਬ ਐਵੇਂ ਬੈਡ ਕੰਪਨੀ ਬੈਡ ਕੰਪਨੀ ਤੇ ਉਦੋਂ ਦਾ ਸਾਡੇ ਕੰਪਨੀ ਚੱਲਦੇ ਆ, ਅਸੀਂ ਕੰਪਨੀਆਂ ਹੀ ਕਹਿੰਦੇ ਆ, ਤੇ ਉਹ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਨਾ ਉਹ ਕੰਪਨੀ ਤੇ ਕਰਨੀ ਆ,
1: ਕਿੱਦਾਂ ਦੀ ਸੰਗਤ ਹੋਣੀ ਚਾਹੀਦੀ,
0: ਬਸ ਹੁਣ ਇਹ ਨਾ ਸਮਝ ਲਿਓ ਵੀ ਕੰਪਨੀ ਚ ਫਰਕ ਪਤਾ ਲੱਗ ਗਿਆ ਨਾ ਵੀ ਕਿਹੜੀ,
1: ਮੈਂ ਸਮਝ ਗਿਆ ਜੀ,
0: ਤੁਸੀਂ ਇਹ ਦੀ ਕੰਪਨੀ ਨਾ ਸਮਝ ਲਿਓ,
1: ਨਹੀਂ ਤੁਸੀਂ ਘੈਂਟ ਹੋ ਭਾਈ, ਤੁਸੀਂ ਜੋ ਕਹਿਤਾ ਉਹ ਸਹੀ ਹੈ, ਸਿਰ ਮੱਥੇ ਮੇਰਾ ਛੋਟੇ ਭਾ
0: ਸਹੀ ਕਰਦੀ, ਤੂੰ ਜੋ ਕਹਿਤਾ ਜੇ ਨਹੀਂ ਵੀ ਸਹੀ ਸਹੀ ਕਰ ਦੇਣਾ
1: ਤੂੰ, ਮੈਂ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਹਾਂ ਸਿਮਿਲਰ ਕੇਸ ਤਾਂ ਮੇਰੇ ਨਾਲ ਵੀ ਹੈ ਕਿ
0: ਤੁਹਾਡੀ ਕੰਪਨੀ ਗੁੱਡ ਹੀ ਕਿ ਬੈਡ ਹੈ,
1: ਕੰਪਨੀ ਵੈਸੇ ਤਾਂ ਮੈਡਮ ਆਕੀਆਂ ਹੀ ਰਹਿੰਦੀਆਂ ਸੀ ਕਿ ਸੈਕਸ਼ਨ ਸੀ ਸੀ ਸਾਡੀ ਕਲਾਸ 'ਚ ਏਕਾ ਬਹੁਤ ਸੀ, ਸਟਾਰਕ ਡਿਫਰੈਂਸ ਸੀਗਾ ਕਿ ਜ਼ਿਆਦਾ ਥੋੜੇ ਪੜ੍ਹਨ ਵਾਲੇ ਜਾਂ ਫਿਰ ਥੋੜਾ ਮਤਲਬ ਰਿਜ਼ਰਵਡ ਰਹਿਣ ਵਾਲੇ ਮੁੰਡੇ ਆ ਹਨਾ, ਤੇ ਦੂਸਰੇ ਪਾਸੇ ਕਿ ਇਹਨਾਂ ਦਾ ਤਾਂ ਕੋਈ ਹਾਲ ਨਹੀਂ, ਸਾਡਾ ਸਾਰੀ ਕਲਾਸ ਦਾ ਹੀ ਕੋਈ ਹਾਲ ਨਹੀਂ ਸੀਗਾ, ਕਲਾਸ 'ਚ ਸਿਰਫ ਚੁਣ ਕੇ ਵਿਚਾਰੀਆਂ 8 ਜਾਂ 9 ਕੁੜੀਆਂ ਸੀਗੀਆਂ,
0: ਅੱਛਾ ਜੀ,
1: ਤੇ ਬਾਕੀ ਸਾਰੇ ਆਪਾਂ ਕੁਛ 28-29 ਮੁੰਡੇ ਸੀਗੇ, ਤੇ ਸਾਰਿਆਂ ਦਾ ਬਹੁਤ ਪ੍ਰੇਮ,
0: ਬੜਾ ਫਰਕ ਹੀ,
1: ਐਂਡ ਸਾਰਿਆਂ ਦਾ ਬਹੁਤ ਪ੍ਰੇਮ ਪਿਆਰ, ਤੇ ਪਰ ਇਹ ਹੈ ਉਹ ਹਰ ਕੋਈ ਆਪਣੇ ਲੈਵਲ ਦਾ ਕਰੈਕਟਰ ਹੁੰਦਾ ਸੀਗਾ ਹਨਾ, ਕਿ ਇੱਕ ਕਦੀ ਕਲਾਸ 'ਚ ਅੰਦਰ ਬਾਅਦ 'ਚੋਂ ਆਉਂਦਾ ਸੀ, ਪਹਿਲਾਂ ਸਰ ਬਾਹਰ ਕੱਢਦਾ ਸੀ ਕਿ ਤੇਰੀ ਤਾਂ ਸ਼ਕਲ ਹੀ ਨਹੀਂ ਦੇਖਣੀ, ਤੂੰ ਬਾਹਰ ਖੜਾ ਹੋ, ਪਰ ਆਈ ਗੈਟ ਯੂਅਰ ਪੁਆਇੰਟ ਜੋ ਤੂੰ ਕਹਿੰਦਾ ਪਿਆ ਕਿ ਅਲਟੀਮੇਟਲੀ ਉਹਦੇ ਅੰਦਰ ਵੀ ਤੁਹਾਡੇ ਛੋਟੇ ਛੋਟੇ ਜਿਹੇ ਗੁੱਟ ਬਣੇ ਹੁੰਦੇ, ਅਲਟੀਮੇਟਲੀ ਯੂ ਫਾਈਂਡ ਯੋਰ ਪੀਪਲ,
0: ਹਾਂ ਮਤਲਬ ਆਪਾਂ ਤੇ ਗੱਲਬਾਤ ਇਹੀ ਕਰ ਰਹੀ ਹੈ ਕਿ ਜਦੋਂ ਆਪਾਂ ਮੰਨ ਲਓ ਜਿਹੜੇ ਪੀਪਲ ਦੀ ਆਪਾਂ ਗੱਲ ਕਰ ਰਹੇ ਹਾਂ, ਨਾ ਕਿ ਪੀਪਲਸ ਨਾ ਕਹਿਣ ਆਪਾਂ ਕਿਤੇ ਕਹਿ ਦਈਏ, ਕਿਉਂਕਿ ਪਹਿਲਾਂ ਪੀਪਲ ਚ ਕਹਿ ਦਈਦਾ ਭਰਾਵਾ,
1: ਇਹ ਵੀ ਬੜੀ ਪ੍ਰੋਬਲਮ,
0: ਇਹ ਵੀ ਬੜੀ ਪ੍ਰੋਬਲਮ, ਇੱਕ ਥੋੜਾ ਯਾਰ
1: ਪਰ ਇਹ ਨਾ ਇਸ਼ੂ ਦਾ ਇਸ਼ੂ ਇਜ਼ ਵਿਦ ਇੰਗਲਿਸ਼ ਲੈਂਗੁਏਜ, ਕਿਉਂਕਿ ਅੰਗਰੇਜ਼ੀ ਲੈਂਗੁਏਜ ਦਾ ਕੋਈ ਸਿੱਧਾ ਸਿਧਾਂਤ ਨਹੀਂ ਚੱਲਦਾ, ਆਪਣੀ ਇੱਛਾ ਨਾਲ ਸਾਇਲੈਂਟ ਵਰਡ ਹਨਾ, ਆਪਣੀ ਇੱਛਾ ਨਾਲ ਇੱਥੇ ਸੱਸਾ ਹੀ ਲੱਗਣੇ ਆ ਤੇ ਇੱਥੇ ਨਹੀਂ ਲੱਗਣੇ,
0: ਜੈਡ ਨੂੰ ਜੀ ਬਣਾਤਾ
1: ਹਨਾ, ਇਹ ਇਹਨਾਂ ਦੀ ਪ੍ਰੋਬਲਮ
0: ਆਲਰੇਡੀ ਹੈਗੀ ਆ, ਜੈਡ ਨੂੰ ਜੀ ਬਣਾਉਣ ਦੀ ਕੀ ਲੋੜ ਹੈ,
1: ਬਸ ਉਹੀ ਨਾ ਮਨ ਆ, ਹੁਣ ਸੀ ਸੀ ਨੇ ਕੱਕੇ ਦੀ ਆਵਾਜ਼ ਵੀ ਦੇਣੀ ਹੈ, ਸੀ ਨੇ ਚੱਚੇ ਦੀ ਆਵਾਜ਼ ਵੀ ਦੇਣੀ, ਸੀ ਨੇ ਸੱਸੇ ਦੀ ਆਵਾਜ਼ ਵੀ ਦੇਣੀ, ਉਹ ਫਿਰ ਇਹ ਇਹਨਾਂ ਦੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ ਨਹੀਂ ਹੈ ਬਈ, ਇਹ ਨਹੀਂ ਸਿੱਖ ਪਾਏ ਪੰਜਾਬੀ ਜਾਂ ਹਿੰਦੀ ਜਾਂ ਫਿਰ ਕੋਈ ਵੀ ਇੱਦਾਂ ਦੀ ਭਾਸ਼ਾ ਜਿਹ 'ਚ ਮਾਤਰਾ ਹੋਵੇ, ਸਾਊਥ ਇੰਡੀਅਨ ਭਾਸ਼ਾ ਬਾਰੇ ਮੈਨੂੰ ਬਹੁਤ ਨੌਲੇਜ ਨਹੀਂ, ਪਰ ਜੇ ਤੁਸੀਂ ਇਨਫੈਕਟ ਫਾਰਸੀ ਲਿਪੀ ਅਤੇ ਉਰਦੂ ਦੀ ਲਿਪੀ ਵੀ ਜਿਹੜੀ ਹੈ, ਜੇ ਤੁਸੀਂ ਉਹ ਵੀ ਚੰਗੇ ਤਰੀਕੇ ਪੜ੍ਹੀ ਹੋਵੇ ਨਾ, ਤਾਂ ਉਹਦੇ ਅੰਦਰ ਵੀ ਉਹੀ ਹੈ ਕਿ ਜੋ ਲਿਖਿਆ ਉਹੀ, ਜੇ ਤੁਹਾਨੂੰ ਵਰਡ ਪਤਾ, ਜੇ ਤੁਹਾਨੂੰ ਐਲਫਾਬੈਟ ਆਉਂਦਾ ਜੋ ਪੜ੍ਹਿਆ ਤੁਸੀਂ ਪੜ੍ਹ ਸਕਦੇ ਹੋ, ਇੰਗਲਿਸ਼ ਹੀ ਕਿਸ ਤਰ੍ਹਾਂ ਦਾ ਕਿ ਯੂ ਡੋਂਟ ਨੋ ਹਾਊ ਟੂ, ਖਾਸ ਕਰ ਜਿਹੜੇ ਨਾਮ ਆਪਾਂ ਬੋਲਦੇ ਹਾਂ ਜਦੋਂ, ਤਾਂ
0: ਮਤਲਬ ਵੈਸੇ ਜਿੰਨੀ ਸੌਖੀ ਆ ਦੂਜੀਆਂ ਲੈਂਗੁਏਜ ਲੱਗਦੀਆਂ ਵੀ ਬਹੁਤ ਜ਼ਿਆਦਾ ਹਾਰਡ ਆ, ਅਤੇ ਉਹਦੇ ਕੰਪੈਟੀਟਿਵ ਵੀ ਲੱਗਦਾ ਵਾ ਕਿ ਜਿਹੜੀ ਇੰਗਲਿਸ਼ ਆ ਉਹ ਈਜ਼ੀ ਅੰਡਰਸਟੈਂਡਿੰਗ ਲਈ, ਪਰ ਜਦੋਂ ਤੁਸੀਂ ਕਰਨ ਜਾਓ ਸਭ
1: ਤੋਂ ਜ਼ਿਆਦਾ ਅਲਫਾਬੈਟ ਵਾਈਜ਼ ਸਭ ਤੋਂ ਔਖੀ ਭਾਸ਼ਾ ਪਤਾ ਕਿਹੜੀ ਹੈ? ਚਾਈਨੀਜ਼। ਜਿਸ ਤਰ੍ਹਾਂ ਆਪਣੀ ਕੀ ਇੰਗਲਿਸ਼ ਚ ਜਿਸ ਤਰ੍ਹਾਂ 26 ਅਲਫਾਬੈਟ ਹੈ ਨਾ, ਆਪਾਂ ਬਾਕੀ ਭਾਸ਼ਾ ਦੀ ਗੱਲ ਨਹੀਂ ਕਰਦੇ, 26 ਹੈ, ਇਹਦਾ ਅੰਦਰ 4000 ਯਾਦ ਕਰੋਗੇ। ਇੱਕ ਤਾਂ ਨਾ ਮੇਰੇ ਹਿਸਾਬ ਨਾਲ ਇਹ ਵੀ ਹੈ ਕਿ ਜੋ ਅਸੀਂ ਖੁਦ ਹੁੰਦੇ ਨਾ ਪਰਸਨੈਲਿਟੀ ਵਾਈਜ਼, ਉਹ ਸਾਡੇ ਗਰੁੱਪ ਚ ਮਿਰਰ ਹੋ ਜਾਂਦਾ, ਉਹ ਦਿਸ ਜਾਂਦਾ ਕਿ ਸਕੂਲ ਤੁਹਾਡੀ ਪਰਸਨੈਲਿਟੀ ਥੋੜੀ ਗਰੋ ਹੋ ਰਹੀ ਹੈ। ਸਕੂਲ ਟਾਈਮ 'ਚ ਮੇਰੇ ਖਿਆਲ ਨਾਲ ਹਰ ਬੰਦਾ ਥੋੜ੍ਹਾ ਅਗਰੈਸਿਵ ਹੁੰਦਾ ਹੀ ਹੈ ਨਾ, ਖਾਸ ਕਰ ਜਦੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਵਾਲੀ ਜਿਹੜੀ ਏਜ ਹੈ, ਹਰ ਕਿਸੇ ਦੇ ਅੰਦਰ ਥੋੜ੍ਹੀ ਜਿਹੀ ਕ੍ਰਾਂਤੀ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ,
0: ਕਿਉਂਕਿ ਉਮਰ ਦਾ ਹੈ ਨਾ ਫਰਕ।
1: ਉਮਰ
0: ਦੇ ਹਿਸਾਬ ਨਾਲ ਤੁਹਾਡੇ ਜਿਹੜੇ ਉਹ ਕੀ ਹੁੰਦੇ ਅੰਦਰ, ਉਹ ਯਾਰ ਇੰਗਲਿਸ਼ 'ਚ ਉਹਨਾਂ ਨੂੰ ਕੀ ਕਹਿੰਦੇ ਆ,
1: ਕੀ ਹੁੰਦੇ ਆ, ਹਾਰਮੋਨਸ,
0: ਹਾਰਮੋਨਸ, ਹੱਦ ਹੋ ਗਈ ਯਾਰ,
1: ਬੋਨਸ, ਮਸਲ,
0: ਇਹ ਜਿੱਦਾਂ ਜਿੱਦਾਂ ਚੇਂਜ ਹੁੰਦੇ ਰਹਿੰਦੇ ਉਦਾਂ ਉਦਾਂ ਹੱਦਾਂ
1: ਉਦਾਂ ਉਦਾਂ। ਫਿਰ ਜਦੋਂ ਬੰਦਾ ਥੋੜ੍ਹਾ ਕਾਲਜ ਆ ਜਾਂਦਾ ਤਾਂ ਉੱਪਰੋਂ ਜੇ ਕਾਲਜ ਹੋਵੇ ਕੋਵੈਜ ਹਨਾ, ਫਿਰ ਐਵਰੀਬਡੀ ਵਾਂਟਸ ਕਿ ਯਾਰ ਥੋੜ੍ਹਾ ਸਰਕਲ ਨਾ ਹੁਣ ਡਿਵਰਸ ਜਿਹਾ ਹੋਵੇ ਹਨਾ, ਦੋ ਚਾਰ ਬੀਬੀਆਂ ਵੀ ਹੋਣ ਸਰਕਲ ਦੇ ਅੰਦਰ। ਕਿ ਇੱਕ ਤਾਂ ਚਲੋ ਜੋ ਮਾਇੰਡ 'ਚ ਆਉਂਦਾ ਸਾਰਿਆਂ ਦੇ ਪਹਿਲੇ ਹੀ ਆ ਮੇਰੇ ਕਹਿੰਦੇ, ਉਹ ਤਾਂ ਹੈ ਹੀ ਆ, ਕਈ ਇੱਕ ਇਹ ਵੀ ਹੁੰਦਾ ਕਿ ਯਾਰ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਕਿ ਮਤਲਬ ਜਾਨਵਰ ਥੋੜ੍ਹੀ ਦੂਸਰਾ ਜੈਂਡਰ
0: ਦੀ ਅਕਲ ਹੁੰਦੀ ਆ, ਰਹਿਣ-ਸਹਿਣ ਦੀ ਅਕਲ ਹੁੰਦੀ ਆ।
1: ਸਾਡੇ ਕਾ ਸਮਾਜ 'ਚ ਬੜੀ ਪ੍ਰੋਬਲਮ ਰਹੀ ਨਾ ਕਿ ਔਰਤ ਨੂੰ ਇੱਕ ਜਿਸ ਤਰ੍ਹਾਂ ਬੰਦਾ ਜ਼ੂ 'ਚ ਦੇਖਦਾ ਨਾ ਸ਼ੇਰ ਕੀ ਹਾਏ ਕੀ ਕਰਨਾ, ਔਰਤ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖੀ, ਜਦਕਿ ਸਮਝੋ ਜਿਨ੍ਹਾਂ ਦੇ ਥੋੜ੍ਹੇ ਗੁੱਡ ਫਰੈਂਡਲੀ ਰਿਲੇਸ਼ਨ ਰਹੇ ਹੋਣਗੇ, ਹੁਣ ਆਪਾਂ ਬਾਹਰਲੇ ਮੁਲਕਾਂ 'ਚ ਆ ਗਈਆਂ, ਵੀ ਵਰਕ ਵਿਦ ਵਿਮੈਨ ਹੈ ਨਾ, ਐਂਡ ਚਲੋ ਸਾਡੇ ਫਿਰ ਵੀ ਇੱਕ ਤਰ੍ਹਾਂ ਦੇ ਸੰਸਕਾਰ ਨੇ, ਆਪਾਂ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਿਲੇਸ਼ਨ ਦੇ ਅੰਦਰ ਢਾਲ ਦਿੰਦੇ ਹਾਂ ਹੈ ਨਾ, ਕਿ ਉਹਨੂੰ ਫਿਰ ਕੋਈ ਵੀ ਤੁਹਾਡੇ ਤੋਂ ਵੱਡਾ ਦੀਦੀ ਹੋ ਗਈ, ਭੈਣ ਜੀ ਹੋ ਗਈ ਹੈ ਨਾ, ਉਸ ਤਰੀਕੇ
0: ਨਾਲ ਬਹਾਨੇ ਵਾਹਵਾ ਬਣਾ ਲੈਂਦੇ,
1: ਮਾਰਾਂ ਤੇਰੇ ਮੁੱਕੇ। ਗੱਲ ਹੈ ਕਿ ਫਿਰ ਨਾ ਤੁਸੀਂ ਜਦੋਂ ਕਾਲਜ ਵਗੈਰਾ ਆ ਜਾਂਦੇ ਹੋ, ਤੁਸੀਂ ਥੋੜੇ ਮੈਲੋ ਡਾਊਨ ਹੋ ਜਾਂਦੇ ਹੋ, ਤੁਹਾਡਾ ਸਰਕਲ ਫਿਰ ਉਸ ਹਿਸਾਬ ਨਾਲ ਡਾਈਵਰਸੀਫਾਈ ਹੁੰਦਾ। ਫਿਰ ਜਦੋਂ ਤੁਸੀਂ ਕੰਮ 'ਚ ਪੈ ਗਏ, ਉਹ ਤੁਹਾਡੇ ਤੇ, ਉਹ ਮੈਨੂੰ ਫੀਲ ਹੁੰਦਾ ਉਹ ਤੁਹਾਡੇ ਤੇ ਥੋਪਿਆ ਹੋਇਆ ਸਰਕਲ ਹੁੰਦਾ। ਬਹੁਤ ਘੱਟ ਲੋਕ ਨੇ ਜੋ ਇੰਨੇ ਕੁ ਕਹਿ ਸਕਦੇ ਖੁਸ਼ਕਿਸਮਤ ਨੇ ਕਿ ਉਹਨਾਂ ਦਾ ਆਫਿਸ ਦਾ ਕਲਚਰ ਜਾਂ ਉਹਨਾਂ ਦੇ ਕੰਮ ਦਾ ਕਲਚਰ, ਉਹਨਾਂ ਨੂੰ ਬੰਦੇ ਇੰਨੇ ਵਧੀਆ ਮਿਲੇ ਹੋਏ ਕਿ ਉਹ ਦੇ ਕਹਿਣ ਹਨਾ ਗੋ ਆਊਟ ਵਿਦ ਦੇਅਰ,
0: ਕਹਿਣ ਨੂੰ ਨਾ ਉਧਾਰ ਇੱਕ ਕੰਮ,
1: ਖਾਸ ਕਰ ਇੱਧਰ
0: ਜਿਹੜਾ ਇੱਥੇ ਆ ਨਾ, ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਕੰਮ ਆ, ਗੋਰਿਆਂ ਦਾ ਨਹੀਂ ਆ, ਉਹਦੇ ਵਿੱਚ ਤੇ ਹਰ ਕੋਈ ਇੱਦਾਂ ਕਹਿੰਦਾ ਵੀ ਸਾਡੇ ਇੱਥੇ ਫੈਮਿਲੀ ਵਾਲਾ ਹਿਸਾਬ ਕਿਤਾਬ ਆ, ਵੀ ਅਸੀਂ ਫੈਮਿਲੀ ਆ, ਅਸੀਂ ਇੱਕ ਆਰਗੇਨਾਈਜੇਸ਼ਨ ਵਾਂਗੂ ਕੰਮ ਨਹੀਂ ਕਰਦੇ, ਅਸੀਂ ਫੈਮਿਲੀ ਵਾਂਗੂ ਕਰਦੇ ਹਾਂ। ਪਰ ਅਸਲੀਅਤ ਇਹ ਆ ਕਿ ਉਹ ਸਿਰਫ ਕਹਿਣ ਦੀਆਂ ਹੀ ਗੱਲਾਂ,
1: ਕਹਿਣ ਦੀਆਂ ਗੱਲਾਂ,
0: ਕਿਉਂਕਿ ਆਰਗੇਨਾਈਜੇਸ਼ਨ ਇੱਕ ਆਰਗੇਨਾਈਜੇਸ਼ਨ ਆ, ਕੰਮ ਕਰਨਾ ਮਤਲਬ ਕੰਮ ਕਰਨਾ, ਫੈਮਿਲੀ ਮਤਲਬ ਫੈਮਿਲੀ, ਜਿਹੜਾ ਉਹ 100% ਕੰਪਲੀਟਲੀ ਕਰ ਹੀ ਨਹੀਂ ਸਕਦੇ ਜੋ ਮਰਜ਼ੀ ਹੋ।
1: ਮੈਨੂੰ ਤਾਂ ਅੱਵਲ ਇਹ ਲੱਗਦਾ ਕਿ ਇਹ ਏਦਾਂ ਦੀ ਚੀਜ਼ ਕਹਿਣੀ ਹੀ ਨਹੀਂ ਚਾਹੀਦੀ।
0: ਹਾਂ,
1: ਮਤਲਬ ਅਗੇਨ ਉਹੀ ਵਾਲੀ ਗੱਲ ਕਿ ਜੋ ਗੋਰਿਆਂ ਦੇ ਕਲਚਰ ਆਪਾਂ ਕਹਿ ਲਈਏ, ਵਰਕ ਪਲੇਸ ਇਜ਼ ਵਰਕ ਪਲੇਸ, ਉਹ ਕੀ ਹੁੰਦਾ ਜਦੋਂ ਮੈਨੂੰ ਪਤਾ ਨਾ ਤੂੰ ਮੇਰਾ ਕੁਲੀਗ ਹੈ, ਮੈਂ ਤੇਰਾ ਕੁਲੀਗ ਹੈ, ਅਸੀਂ ਜ਼ਿਆਦਾ ਬੈਟਰ ਵਰਤਦੇ ਹਾਂ ਇੱਕ ਦੂਜੇ ਨਾਲ, ਅਸੀਂ ਕਿਤੇ ਬਾਹਰ ਵੀ ਮਿਲਦੇ ਹਾਂ ਜ਼ਿਆਦਾ ਬੈਟਰ ਵਰਤਦੇ ਹਾਂ। ਪਰ ਜਦੋਂ ਆਪਾਂ ਕਿਸੇ ਨੂੰ ਜਚਾ ਦਈਏ ਨਾ ਕਿ ਨਹੀਂ ਤੂੰ ਤਾਂ ਭਰਾ ਹੈ, ਤੂੰ ਤਾਂ ਇਹ ਹੈ,
0: ਈਜ਼ੀ ਜ਼ਿਆਦਾ ਹੋ ਜਾਂਦਾ ਨਾ ਫਿਰ ਬੰਦਾ,
1: ਇੱਕ ਤਾਂ ਈਜ਼ੀ ਹੋ ਜਾਂਦੇ ਹੋ, ਫਿਰ ਇੱਕ ਦੂਸਰੇ ਨੂੰ ਕੰਮ ਕਹਿਣ ਨੂੰ ਥੋੜ੍ਹਾ ਔਖਾ ਲੱਗਦਾ, ਫਿਰ ਜਦੋਂ ਆਫਿਸ ਪੋਲੀਟਿਕਸ ਹੋਵੇ ਫਿਰ ਉਹ ਪਤਾ ਲੱਗੇ ਯਾਰ ਆਹ ਮੈਨੂੰ ਤਾਂ ਆ ਕੇ ਭਾਜੀ ਭਾਜੀ ਕਰਦਾ, ਮਗਰੋਂ ਮੇਰੀ ਕਰਦਾ ਚੁਗਲੀ
0: ਹਨਾ, ਉਹ ਮਗਰੋਂ ਮੰਨ ਲਓ ਕਿਸੇ ਨਾਲ ਲਾ ਕੇ ਨਹੀਂ ਖਾਂਦੇ,
1: ਹਾਂ
0: ਓਦਾਂ ਹੀ ਹੈ ਹੀ ਨਹੀਂ, ਓਦਾਂ ਪਿਆਰ ਹੀ ਨਹੀਂ ਹੈਗਾ ਕਿਸੇ ਨਾਲ,
1: ਸੋ ਮਾਹੌਲ ਜਿਹਾ ਖਰਾਬ ਕਰਦਾ ਗਾ
0: ਇੱਦਾਂ ਹੀ ਨਾਲੇ ਜਿਹੜੀਆਂ, ਚਲੋ ਆਪਾਂ ਫਿਰ ਗੱਲ ਕਿਸੇ ਹੋਰ ਪਾਸੇ ਨਿਕਲ ਜਾਂਦੀ ਆ,
1: ਪਰ ਸਾਡੇ ਨਾਲ ਪ੍ਰੋਬਲਮ ਬੜੀ ਆ ਯਾਰ,
0: ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਗੱਲ ਹੋਰ ਪਾਸੇ ਨਿਕਲ ਗਈ, ਜਿਹੜੇ ਪਾਸੇ ਵੀ ਨਿਕਲੀ ਆ ਤੁਸੀਂ ਉਹ ਪਾਸਾ ਸੋਚਣਾ ਆ ਤੇ ਰਿਲੇਟ ਕਰਨਾ ਬਸ, ਕਿਉਂਕਿ ਚੀਜ਼ਾਂ ਵੇਖੋ ਇਹ ਆਪਾਂ ਕੋਈ ਇਦਾਂ ਦਾ ਤੇ ਹੈ ਨਹੀਂ ਆ ਵੀ ਆਹ ਗੱਲ ਕਰਨੀ ਜਾਂ ਉਹ ਗੱਲ ਕਰਨੀ, ਆਪਾਂ ਇੱਕ ਹਾਂ ਟੌਪਿਕ ਜ਼ਰੂਰ ਰੱਖੀਦਾ,
1: ਨਾਲੇ ਸਾਡੀ ਗੱਲ ਹੈ ਨਾ ਉਹ ਬੀਜ ਦੀ ਤਰ੍ਹਾਂ ਉਹ ਫੁੱਟ ਕੇ ਬਾਹਰ ਨਿਕਲਦੀ ਹੈ ਨਾ ਗੱਲਾਂ ਚੋਂ, ਗੱਲ
0: ਵੇਖੋ ਹੁਣ ਉਹਦੇ ਕਿਸੇ ਵੇਲੇ ਬੀਜ ਇੱਧਰ ਨੂੰ ਹੋ ਸਕਦਾ, ਫਿਰ ਉਹਨੂੰ ਆਪਾਂ ਬੰਨ ਕੇ ਸਿੱਧਾ ਕਰਨਾ ਹੁੰਦਾ ਕਿਸੇ ਵੇਲੇ, ਹੁਣ ਬੂਟਾ ਜਦੋਂ ਮੰਨ ਲਓ ਵੱਡਾ ਹੁੰਦਾ ਵਾ ਤੇ ਉਹ ਜ਼ਰੂਰੀ ਨਹੀਂ ਵੀ ਸਟ੍ਰੇਟ ਹੀ ਹੋਵੇ,
1: ਸਟ੍ਰੇਟ ਹੀ ਹੋਵੇ,
0: ਉਹ
1: ਹੌਲੀ ਹੌਲੀ ਟਾਣੀਆਂ ਨਿਕਲਣੀਆਂ ਸਭ ਹੋਣਾ, ਸੋ ਸਾਡੀ ਗੱਲਾਂ
0: ਬਸ ਇਹ ਪਾਸੇ ਟਾਣੀ ਵੱਡੀ ਭਾਰੀ ਹੋ ਸਕਦੀ ਆ, ਉਹ ਟਾਣੀ ਹਲਕੀ ਵੀ ਕਰਨੀ ਪੈ ਸਕਦੀ ਆ ਉਹਨੂੰ ਡੰਡੇ ਨਾਲ ਬੰਨ ਕੇ,
1: ਸਾਡੀਆਂ ਗੱਲਾਂ ਜਿਵੇਂ ਗੁਲਾਬ ਦਾ ਬੂਟਾ,
0: ਹਾਂ ਮੈਂ ਵੇਲ ਨਾ ਕਹਿ ਦਿਓ ਕਿਤੇ,
1: ਨਹੀਂ ਨਹੀਂ ਠੀਕ,
0: ਕੱਦੂ ਦੀ ਵੇਲ ਜਿਹੜੀ ਪਤਾ ਹੀ ਨਹੀਂ ਕਹਿਣ ਨੂੰ ਚੜ ਜਾਣੀ, ਜਾਣੂ ਡੰਡਾ ਬੰਨ ਕੇ ਲੈ ਜਾਓ ਉਹਨੂੰ ਚੜ ਜਾਣੀ ਅੱਜ, ਤੇ ਗੱਲ ਜਿਹੜੀ ਉਹ ਫਿਰ ਆਪਾਂ ਕੰਪਨੀ ਤੇ ਲੈ ਕੇ ਆਉਂਦੇ ਹਾਂ। ਮੈਨੂੰ ਲੱਗਦਾ ਜਦੋਂ ਸਕੂਲ ਦੇ ਵਿੱਚ ਆਪਣੀਆਂ, ਚਲੋ ਵੈਸੇ ਜਿਨ੍ਹਾਂ ਦੇ ਸਕੂਲ ਦੇ ਯਾਰ ਨੇ ਅੱਜ ਤੱਕ ਨਾਲ ਨੇ, ਉਹ ਕਹਿੰਦੇ ਨੇ ਕਿ ਲੱਕੀ ਨੇ ਬੰਦੇ ਵੱਡੇ ਹੋ ਕੇ, ਜਿੰਨੀਆਂ ਯਾਰੀਆਂ ਕਹਿੰਦੇ ਨੇ ਕਿ ਬੰਦੇ ਦੀ ਜਿਹੜੀ
2: ਸ਼ੁਕਰ ਕਰਨਾ
0: ਕਿੱਦਾਂ ਦਾ ਵਾ ਬੰਦਾ, ਇਹ ਚੀਜ਼ ਪਛਾਣਨੀ ਹੋਵੇ ਤੇ ਤੁਸੀਂ ਇਹ ਵੇਖ ਲਓ ਵੀ ਉਹਦੇ ਯਾਰ ਕਿੰਨੇ ਪੁਰਾਣੇ ਨੇ ਜਾਂ ਉਹਦੀਆਂ ਯਾਰੀਆਂ ਜਿਹੜੀਆਂ ਨੇ ਉਹ ਕਦੋਂ ਦੀਆਂ ਲੱਗੀਆਂ ਨੇ ਤੇ ਅੱਜ ਤੱਕ ਨਿਭਰੀਆਂ ਨੇ ਤੇ ਬੜੇ ਬੜੀ ਵਧੀਆ ਨਿਭਰੀਆਂ ਨੇ।
2: ਬਿਲਕੁਲ,
0: ਜਦੋਂ ਤੁਸੀਂ ਸਕੂਲ ਦੇ ਵਿੱਚ ਹੁੰਦੇ ਹੋ ਨਾ, ਮੈਨੂੰ ਲੱਗਦਾ ਜੇ ਹੁਣ ਮੈਂ ਪੜ੍ਹਨ ਵਾਲਾ ਬੱਚਾ ਫੋਰ ਐਗਜ਼ਾਮਪਲ, ਵੈਸੇ ਝੂਠ ਆ ਇਹ ਗੱਲ ਪਰ ਮੰਨ ਲਓ, ਮੰਨਣ ਚ ਕੀ ਮੰਨ ਲਓ, ਉਦੋਂ ਮੈਂ ਕੀ ਵੇਖਣਾ ਵਾ ਕਿ ਯਾਰ ਜਿਹੜਾ ਮੈਂ ਦੋਸਤ ਬਣਾਉਣਾ ਵਾ ਉਹ ਵੀ ਪੜ੍ਹਦਾ ਹੋਵੇ। ਕਿਉਂ? ਕਿਉਂਕਿ ਜੇ ਮੈਂ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਨੇ ਤੇ ਮੈਨੂੰ ਬੰਦਾ ਵੀ ਅੱਗੋਂ ਉਹ ਚਾਹੀਦਾ ਵਾ ਵੀ ਜਿਹੜੀਆਂ ਪੜ੍ਹਾਈ ਦੀਆਂ ਗੱਲਾਂ ਮੇਰੀਆਂ ਸਮਝੇ ਤੇ ਅੱਗੋਂ ਮੈਨੂੰ ਦੱਸੇ ਵੀ ਕਿ ਕੋਈ ਨਾ ਕੁਛ ਮੈਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਮੈਂ ਜੋ ਕਰਨ ਡਿਆ ਜਾਂ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਅਗਲੇ ਕੋ ਹੈਗਾ ਆ ਉਹ ਮੈਨੂੰ ਸਹੀ ਦੱਸੂਗਾ। ਜੇ ਮੰਨ ਲਓ ਮੈਨੂੰ ਮੈਂ ਕਿਤੇ ਅੜ ਗਿਆ ਵਾ, ਮੈਂ ਪੁੱਛਣਾ ਹੀ ਪੜ੍ਹਾਈ ਬਾਰੇ ਆ ਤੇ ਮੈਨੂੰ ਦੱਸ ਵੀ ਕੌਣ ਸਕਦਾ? ਉਹੀ
2: ਖੁਦ ਪੜ੍ਹ ਰਿਹਾ, ਆਪ ਨੂੰ 10 ਚੀਜ਼ਾਂ ਪਤਾ ਤਾਂ ਹੀ 4 ਦੱਸੂਗਾ।
0: ਜਿਹਨੇ ਖੁਦ ਨੇ ਸੁਣਿਆ ਵਾ ਕਲਾਸ ਦੇ ਵਿੱਚ ਕੀ ਮੈਡਮ ਨੇ ਕਿਹਾ ਉਹੀ ਦੱਸੂਗਾ। ਹੁਣ ਜਿਹਨੇ ਮੰਨ ਲਓ ਸੁਣਿਆ ਹੀ ਨੀ ਕੁਝ ਕਲਾਸ ਦੇ ਵਿੱਚ ਕੀ ਚੱਲਦਾ ਰਿਹਾ ਸਾਰੀ ਦਿਹਾੜੀ, ਕੀ ਹੋ ਗਿਆ ਉਹ ਮੈਨੂੰ ਕੀ ਦੱਸ ਦੂਗਾ? ਉਹਨੂੰ ਤੇ ਉਹ ਹੀ ਨੀ ਪਤਾ ਹੋਣਾ ਵੀ ਕਿਹਦੇ ਬਾਰੇ ਗੱਲ ਚੱਲਣ ਦੀ।
2: ਇਹਦੇ ਅੰਦਰ ਇੱਕ ਮੇਨ ਗੱਲ ਇਹ ਹੋ ਜਾਂਦੀ ਹੈ ਹਨਾ, ਅਗੇਨ ਦੋਸਤੀ ਯਾਰੀ ਇਹ ਇਕੱਲਾ ਏਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਅਸੀਂ ਆਪ ਚੁਣਦੇ ਹਾਂ, ਬਾਕੀ ਸਾਰੇ ਸਾਡੇ
0: ਬਾਕੀ ਸਾਰੇ ਬਣੇ ਬਣੇ
2: ਜਦੋਂ ਆਪਾਂ ਨੇ ਸਾਨੂੰ ਅਸੀਂ ਡਿਸਕਵਰ ਕਰਦੇ
0: ਹਾਂ ਕਿ ਭੈਣ ਦਾ ਬਣਿਆ ਹੁੰਦਾ। ਜਾਂ ਇੱਕ ਹੋਰ ਆਪਸ਼ਨ ਹੈਗੀ ਹੈ ਕਿ ਤੁਸੀਂ ਯਾਰ ਦੋਸਤ ਤੇ
2: ਤੂੰ ਕਲੇਸ਼ ਪਵਾ ਮੇਰੇ ਪੱਲੇ। ਗੱਲ ਇਹ ਆ ਕਿ ਬਹੁਤ ਜ਼ਰੂਰੀ ਹੈ, ਮੇਨ ਪੁਆਇੰਟ ਜਿਹੜਾ ਹੁੰਦਾ ਨਾ ਸਰਕਲ ਦਾ, ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇੱਕ ਬੰਦੇ ਯੈਸ ਮੈਨ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਤੇ ਉਹਨੂੰ ਕਹਿੰਦਾ ਯਾਰ ਤੂੰ ਸਹੀ ਕਰਦਾ ਯਾਰ, ਤੂੰ ਬੈਸਟ ਹੈ, ਵੈਰੀ ਗੁੱਡ ਵੈਰੀ ਗੁੱਡ। ਕੀ ਪਤਾ ਲੱਗਦਾ ਮੁੜ ਕੇ ਹਨਾ, ਜਾਂ ਤਾਂ ਬੰਦੇ ਨੂੰ ਝਿਜਕ ਹੁੰਦੀ ਹੈ ਕਿ ਜਾਂ ਫਿਰ ਕਿ ਇਹਨੂੰ ਕਹਾਂ ਕਿ ਨਾ ਕਰ, ਜਾਂ ਦੂਸਰੇ ਪਾਸੇ ਹੁੰਦਾ ਬੰਦਾ ਕਹਿੰਦਾ ਬੋਦਰ ਹੀ ਨਹੀਂ ਕਰਦਾ, ਠੀਕ ਹੈ ਕਰਦਾ ਕਰੀ ਜਾਵੇ। ਤੇ ਸਭ ਤੋਂ ਮਾੜਾ ਹੁੰਦਾ ਮੌਜੂ ਲੈਣਾ ਕਿ ਲੈ ਵੀ ਇਹ ਕਰੇ ਅਸੀਂ ਫਿਰ ਹੱਸਾਂਗੇ। ਮੇਰੇ ਹਿਸਾਬ ਨਾਲ ਇੱਕ ਯੈਸ ਮੈਨ ਨਹੀਂ ਹੋਣਾ ਚਾਹੀਦਾ ਬੰਦਾ, ਦੂਜਾ ਤੁਹਾਡੇ ਹਿਤੈਸ਼ੀ ਹੋਣੇ ਚਾਹੀਦੇ ਆ, ਤੁਹਾਡੇ ਯਾਰ ਦੋਸਤ, ਤੁਹਾਡਾ ਸਰਕਲ ਦੇ ਸ਼ੁੱਡ ਬੀ ਥਿੰਕਿੰਗ ਗੁੱਡ ਅਬਾਊਟ ਯੂ ਐਂਡ ਵਾਈਸ ਵਰਸਾ। ਜੇ ਤੁਸੀਂ ਵੀ ਮਤਲਬ ਇਹ ਦੋਨੋਂ ਚੀਜ਼ਾਂ ਤੁਹਾਡੇ ਅੰਦਰ ਵੀ ਹਨਾ ਉਸ ਹਿਸਾਬ ਦੀ ਹੋਣੀਆਂ ਚਾਹੀਦੀਆਂ ਕਿ ਜੇ ਤੁਸੀਂ ਵੀ ਯੈਸ ਮੈਨ ਨਹੀਂ ਹੋਣੇ ਚਾਹੀਦੇ ਹੋ ਆਪਣੇ ਗਾਂਹ ਕਿਸੇ ਦੋਸਤ ਵਾਸਤੇ ਹਨਾ, ਤੇ ਤੁਸੀਂ ਵੀ ਹਿਤੈਸ਼ੀ ਹੀ ਹੋਣੇ ਚਾਹੀਦੇ ਹੋ, ਤੁਹਾਡੇ ਵੀ ਮਾਇੰਡ 'ਚ ਇਹੀ ਹੋਣਾ ਚਾਹੀਦਾ ਕਿ ਯਾਰ ਜੋ ਮੈਂ ਸਲਾਹ ਦੇਵਾਂ, ਜੋ ਮੈਂ ਜਿਸ ਤਰ੍ਹਾਂ ਦੀ ਵੀ ਹੈਲਪ ਕਰਾਂ ਆਪਣੇ ਵੱਲੋਂ ਜਿੰਨੀ ਕੁ ਮੇਰੀ ਸਮਰੱਥਾ ਉਹਦੇ ਆਸੇ ਪਾਸੇ ਮੈਂ ਇਹਦੀ ਹੈਲਪ ਕਰ ਦੇਵਾਂ।
0: ਵੇਖੋ ਜਦੋਂ ਤੁਸੀਂ ਸਕੂਲ ਲਾਈਫ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪਿੱਛੇ ਚੱਲ ਜਾਂਦੇ, ਕਿਉਂਕਿ ਉਦੋਂ ਹੀ ਸਿਲਸਿਲਾ ਹੀ ਸ਼ੁਰੂ ਹੁੰਦਾ, ਉੱਥੋਂ ਹੀ ਹੁੰਦਾ ਸਾਰਾ, ਉਹੀ ਇੱਕ ਥਾਂ ਆ ਜਿੱਥੋਂ ਕਿ ਇਹ ਸ਼ੁਰੂਆਤ ਹੁੰਦੀ ਹੈ ਦੋਸਤੀ ਦੀ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹਦੇ ਨਾਲ ਤੁਹਾਡੀ ਮਾੜੀ ਜਿਹੀ ਵਾਈਬ ਮੈਚ ਕਰਦੀ ਆ, ਤੁਸੀਂ ਉਹਦੇ ਨਾਲ ਹੈਲੋ ਹਾਏ ਗੱਲਬਾਤ ਵਧਾ ਲੈਂਦੇ ਹੋ, ਮੰਨ ਲਓ ਕਲਾਸ ਦੇ ਵਿੱਚ ਨਾਲ ਬਹਿਣਾ ਸ਼ੁਰੂ ਕਰ ਦਿੰਦੇ ਹੋ, ਜਾਂ ਰਿਸੈਸ ਟਾਈਮ ਇਕੱਠੇ ਥੱਲੇ ਜਾਣਾ, ਥੱਲੇ ਮਾੜਾ ਮੋਟਾ ਖੇਡਣਾ, ਕੰਟੀਨ ਜਾਣਾ, ਜਾਂ ਮੰਨ ਲਓ ਬੁੱਕ ਸ਼ੋਪ ਦੇ ਉੱਤੇ ਕੋਈ ਪੈਨ ਪੈਨਸਲ ਲੈਣ ਜਾਣੀ, ਕੁਝ ਵੀ ਮਾੜਾ ਮੋਟਾ ਇੱਦਾਂ ਦਾ ਕਰਨਾ, ਤੇ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਜਾਂ ਉਹਨੂੰ ਕਹਿਣਾ ਕਿ ਆ ਜਾ ਥੱਲੇ ਹਨਾ, ਜਾਂ ਮਾੜੀ ਮੋਟੀ ਗੱਲ ਸ਼ੁਰੂ ਕਰਨੀ
2: ਬਾਥਰੂਮ ਕਿੱਡੇ ਚੱਲ।
0: ਹਾਂ ਯਾਰ ਇਹ
2: ਮਾਣ ਨਹੀਂ ਹੁੰਦਾ ਭਰਾਵਾਂ,
0: ਮੈਂ ਤੁਹਾਡੀ ਨਹੀਂ ਛੱਡੀ ਇਹ ਗੱਲ,
2: ਮੈਨੂੰ ਦੱਸਦਾ ਪਏ ਮੈਂ ਕਿ ਬੋਲਿਆ ਨਹੀਂ ਇਹ ਤਾਂ ਕਹਿਣਾ ਚਾਹੁੰਦਾ ਸੀ, ਪਰ ਇਹ ਹੁੰਦਾ ਕਿ
0: ਮੈਂ ਯਾਰ ਥੋੜਾ ਅਵੋਇਡ ਕਰਦਾ, ਮੈਂ ਸਿਆਣਾ ਬਣ ਡਿਆ ਹੁਣ,
2: ਪਰ ਇਹ ਤੇਰੀ ਕਿੰਨੀ ਸੱਚੀ ਗੱਲ ਹੈ ਨਾ ਬਣੀ, ਬੰਦਾ ਖਾਸ ਕਰ ਸਕੂਲ ਕਾਲਜ ਚ ਤੁਸੀਂ ਐਵੇਂ ਉੱਠ ਪੈਂਦੇ ਐਵੇਂ ਚੱਲ ਜਾਂਦੇ, ਸ਼ਾਮ ਨੂੰ ਤੁਸੀਂ ਫ੍ਰੀ ਬੈਠੇ ਹੋ ਤੇ ਯਾਰ ਦੋਸਤ ਦਾ ਫੋਨ ਆ ਗਿਆ, ਉਹਨੇ ਆਪਣੇ ਘਰ ਦਾ ਸਮਾਨ ਸਮੂਨ ਲੈਣ ਜਾਣਾ, ਉਹਨੇ ਪਹਿਲੇ ਤੁਹਾਨੂੰ ਚੱਕਣਾ ਨਾ, ਉਹਨੇ ਭਾਵੇਂ ਪੁੱਠਾ ਰਸਤਾ ਪੈਂਦਾ ਹੋਵੇ ਪਹਿਲੇ ਉੱਧਰ ਆਏਗਾ ਫੇਰ ਜਾਊਗਾ,
0: ਉਹ ਭਾਵੇਂ ਈਸਟ ਤੋਂ ਪਹਿਲਾਂ ਵੈਸਟ ਤੋਂ ਤੁਹਾਨੂੰ ਚੋਕੇ ਤੇ ਜਾਣਾ ਈਸਟ ਚ ਹੀ ਹੋਵੇ,
2: ਕਰੇ ਉਹਦੇ ਪਰਾਉਣੇ ਆਏ ਹੋਣ ਕਿ ਚੀਜ਼ ਚਾਹ ਪੱਤੀ ਮੁੱਕੀਏ ਚਾਹ ਬਣਾਉਣੀ ਹੈ, ਆਰਾਮ ਨਾਲ ਆਊਗਾ ਪਹਿਲੇ ਹਨਾ, ਫਿਰ ਪੁੱਛੂਗਾ ਹਾਂ ਕੀ ਮਾਹੌਲ ਚਾਲ ਆ, ਫਿਰ ਆਪਾਂ ਚ ਗੱਲ ਹੋਊਗੀ ਤੂੰ ਚਲਾਏਗਾ ਕਿ ਮੈਂ ਚਲਾਵਾਂ,
0: ਫਿਰ ਅਗਲਾ ਕਹੂ ਨਹੀਂ ਨਹੀਂ ਮੈਂ ਚਲਾਉਂਗਾ,
2: ਮੈਂ ਚਲਾਉਂਗਾ ਚੱਲ ਬਹਿ ਜਾ, ਫਿਰ ਆਰਾਮ ਨਾਲ ਹੌਲੀ ਹੌਲੀ ਮੱਠੇ ਮੱਠੇ ਜ਼ਿਗ-ਜ਼ੈਗ ਕਰਕੇ ਸਕੂਟਰ ਬਾਈਕ ਜੋ ਵੀ ਆ ਪਹੁੰਚਣਾ,
0: ਰਾਹ ਚ ਕੁਛ ਹੋ ਵੀ ਸਕਦਾ ਵਾ 10-15 ਮਿੰਟ ਉੱਥੇ ਵੀ,
2: ਰਾਹ ਚ ਵੀ ਹੋ ਸਕਦਾ ਯਾਰ ਆ ਮਾੜੇ ਇਧਰੋਂ ਚੱਲਦੇ ਆ, ਇਧਰੋਂ ਥੋੜੀ ਬੈਟਰ ਹੁੰਦੀ ਹੈ ਰੋਡ,
0: ਉੱਥੇ ਇਹ ਵੀ ਨੀ ਕਿ ਪਤਾ ਕੋਈ ਚੀਜ਼ ਹੀ ਵੇਖਣੀ ਪੈ ਜੇ ਰਾਹ ਚ, ਇੱਧਰ ਦੀ ਲੰਘਣ ਦੇ
2: ਬਿਲਕੁਲ ਬਿਲਕੁਲ ਹਾਂਜੀ ਨਹੀਂ ਜ਼ਰੂਰੀ, ਹਾਂਜੀ ਹਾਂਜੀ ਕੋਈ ਵੀ ਚੀਜ਼ ਹੋ ਸਕਦੀ, ਫਿਰ ਉੱਥੇ ਜਦੋਂ ਪਹੁੰਚ ਗਏ
1: ਹੈ ਨਾ ਉਸ ਦੁਕਾਨ ਤੇ, ਹੁਣ ਲੈਣੀ ਸਿਰਫ ਚਾਹ ਪੱਤੀ ਹੈ, ਪਰ ਹੁਣ ਦੋ ਦੋ ਮੁੰਡੇ ਜਾਂ ਤਿੰਨ ਮੁੰਡੇ ਹੈ ਨਾ, ਟ੍ਰਿਪਲੀ ਚਲੋ ਮਾਰਨੀ ਨੀ ਚਾਹੀਦੀ ਟ੍ਰਿਪਲੀ, ਪਰ ਚਲੋ ਖੈਰ ਜਿੰਨੇ,
0: ਸੋਰੀ ਤੁਹਾਡੀ ਗੱਲ ਵਿੱਚ ਕੱਟਣ ਡਿਆ, ਮੈਨੂੰ ਗੱਲ ਯਾਦ ਆ ਗਈ, ਇੱਕ ਤੁਹਾਡੀ ਵਰਗਾ ਇੱਕ ਮੇਰਾ ਵੀਰ ਭਰਾ ਸੀ, ਤੇ ਉਹ ਵੀ ਬਾਵਾ ਚਿਰ ਦਾ ਆਸਟ੍ਰੇਲੀਆ ਆ, ਮੈਨੂੰ ਗੱਲ ਪਤਾ ਕਿੱਥੋਂ ਚੇਤਾ ਆਈ, ਆਹ ਜਿਹੜਾ ਵੀ ਜਾਂਦੇ ਜਾਂਦੇ ਕਿਤੇ ਰਾਹ ਚ ਗੇੜਾ ਮਾਰ ਕੇ ਜਾਣ ਤੋਂ, ਉਹ ਜਦੋਂ ਹੁਣ ਇੰਡੀਆ ਗਿਆ ਪੰਜਾਂ ਕੁ ਸਾਲਾਂ ਬਾਅਦ ਗਿਆ ਹੋਣਾ, ਤੇ ਉਹ ਸਭ ਤੋਂ ਪਹਿਲਾਂ ਕਿੱਥੇ ਗਿਆ ਹੋਊਗਾ ਦੱਸੋ, ਏਅਰਪੋਰਟ ਤੋਂ ਉਤਰ ਕੇ ਸਿੱਧਾ
1: ਯਾਰ ਦੋਸਤ ਦੇ ਘਰ ਆਪਣੇ ਕਿਸੇ
0: ਦੂਜਾ ਗੈਸ,
1: ਬੰਦਾ ਘਰ ਹੀ ਜਾਂਦਾ ਵੈਸੇ, ਮੱਥਾ ਮੁੱਥਾ ਟੇਕਣ ਚਲ ਗਿਆ ਮੰਦਰ ਗੁਰਦੁਆਰੇ ਜਿਹੜੀ ਵੀ ਹੈ ਨਾ,
0: ਮੱਥਾ ਹੀ ਟੇਕਣਾ ਕਹਿ ਲਓ, ਪਰ ਮੱਥਾ ਪਤਾ ਕਿਤੇ
1: ਚਾਹ ਪੱਤੀ ਲੈਣ ਲਈ ਜੇ ਪਹੁੰਚ ਗਏ ਉਹ ਅੰਕਲ ਜੀ ਦੀ ਦੁਕਾਨ ਤੇ, ਹੁਣ ਦੇਖੋ ਕੱਲਾ ਬੰਦਾ ਜਾਂਦਾ ਅੰਕਲ ਆ ਚਾਹ ਪੱਤੀ ਕਿਹੜੀ ਆ ਵਾਲੀ ਜੀ, ਹਾਂ ਲਿੱਤੇ ਪੈਸੇ ਦਿੱਤੇ ਆ ਗਏ, ਪਰ ਹੁਣ ਦੋ ਕੁ ਯਾਰ ਦੋਸਤ ਗਏ ਹੋਏ ਨਾ, ਅੰਕਲ ਕੰਮ ਕਾਰ ਕਿੱਦਾਂ ਠੀਕ ਹੈ, ਮੁੰਡਾ ਤੁਹਾਡਾ ਕਿਸਰਾ ਠੀਕ ਹੈ, ਠੀਕ ਹੈ ਠੀਕ ਹੈ ਠੀਕ ਹੈ, ਗਰਮੀ ਬਹੁਤ ਹੋਈ ਪਈ ਹੈ ਨਾ, ਉਹ ਵੀ ਕਹਿ ਰਿਹਾ ਕਿ ਖੈੜਾ ਛੱਡੋ ਮੇਰਾ ਜਾਓ, ਐਵੇਂ ਬਿਨਾਂ ਗੱਲੋਂ ਸਿਰ ਖਪਾਈ ਕਰੀ ਜਾਣੀ ਅੰਕਲ ਨਾਲ, ਅੰਕਲ ਵਿਚਾਰਾ ਸੋਚ ਰਿਹਾ ਕਿ
0: ਅੰਕਲ ਆ ਟੋਫੀਆਂ ਨਵੀਆਂ ਰੱਖ ਲਈਆਂ,
1: ਨਵੀਆਂ ਰੱਖ ਲਈਆਂ, ਨਾਲ ਇੱਕ ਦੂਜੇ ਨੇ ਨਾ ਕੱਢ ਚੱਕ ਲੈਣਾ ਉਹ ਵਾਲਾ ਕੰਟੇਨਰ ਚੱਕ ਲੈਣਾ, ਨਾਲ ਖੋਲਣਾ ਸ਼ੁਰੂ ਕਰ ਦੇਣਾ, ਆਹ ਸੈਂਟਰ ਫਰੈਸ਼ ਨਵੀਂ ਆਈ ਹੈ, ਹੈ ਫਲੇਵਰ ਆ ਸਟ੍ਰਾਬੇਰੀ ਆ, ਤੂੰ ਖਾਧਾ, ਉਹ ਦੂਜਾ ਕਹਿੰਦਾ ਨਹੀਂ ਨਹੀਂ ਮੈਂ ਨੀ ਖਾਧਾ, ਮਾੜਾ ਟਰਾਈ ਕਰ, ਅੰਕਲ ਦੇਖੀ ਜਾਂਦਾ ਇਹਨਾਂ ਨੇ, ਪਤਾ ਨਹੀਂ ਕੋਈ ਨੀ ਕੋਈ ਨੀ, ਹਾਂ ਕੋਈ ਗੱਲ ਨੀ ਕੋਈ ਗੱਲ ਨੀ, ਅੰਕਲ ਆ ਮਟਰੀਆਂ ਨੀ ਆਈਆਂ, ਬੜਾ ਟਾਈਮ ਹੋ ਗਿਆ ਤੁਹਾਡੇ ਕੋਲ, ਹੈ ਉਹ ਕਹਿੰਦਾ ਹਾਂ ਨਹੀਂ ਹਜੇ ਅੱਜ ਕੱਲ ਗਰਮੀਆਂ ਚ ਗਾਕੀ ਗੁਕੀ ਇੰਨੀ ਨੀ ਹੁੰਦੀ ਬਈ, ਹਨਾ ਸਰਦੀਆਂ ਚ
0: ਆਉਣ ਵਾਲੇ ਸੀਜ਼ਨ ਚ ਲਿਆਵਾਂਗੇ,
1: ਸੀਜ਼ਨ ਚ ਲਿਆਵਾਂਗੇ, ਇੱਦਾਂ ਚਲੋ ਫਿਰ ਮਾੜੀ ਇੱਦਾਂ ਕਰੋ ਚਾਹ ਪੱਤੀ ਕਹੋ, ਹਾਂ ਮੁੰਡੇ ਨੂੰ ਆਇਆ ਨੀ ਕਿ ਮੁੰਡਾ ਅੱਜ ਕੰਮ ਕਰਨਾ, ਚਲੋ ਤੁਸੀਂ ਫੜ ਲਓ, ਹਨਾ ਜਦ ਤੱਕ ਅੰਕਲ ਮੁੜ ਕੇ ਆਇਆ ਤਦ ਤੱਕ ਚੋਕਲੇਟ ਫੜੀ ਹੋਈ ਹੈ ਉਹ ਖਾਈ, ਹਾਂਜੀ ਅੰਕਲ ਕਿੰਨੇ ਹੋਏ, ਤੇ ਉਹ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕਹਿੰਦੇ ਹੋ ਉਹ ਅੰਕਲ ਦੇ ਅੰਦਰ ਦਾ ਬੋਏ ਵੀ ਜਾਗ ਜਾਂਦਾ, ਉਹ ਵੀ ਕਹਿੰਦਾ ਯਾਰ ਮੈਂ ਵੀ ਇਸ ਉਮਰ ਆ ਹੀ ਸਭ ਕੀਤਾ, ਉਹ ਉਹਦੇ ਹੀ ਪੈਸੇ ਲੈਂਦਾ ਗਿਆ ਜਾਓ
0: ਕੋਈ,
1: ਪਰ ਅੱਗੋ ਇਹ ਕਹਿੰਦਾ ਕਾਕਾ ਘੱਟ ਆਇਆ ਕਰੋ, ਘਰ ਦੇ ਨਾਲ
0: ਭੇਜਿਆ ਕਰੋ ਤੁਸੀਂ, ਐਵੇਂ ਖਬਰੂ ਬੜਾ ਹੁੰਦੇ ਲੱਲੀ ਕਰਾਉਂਦੇ
1: ਨਹੀਂ ਇਦਾਂ ਹੀ, ਐਵਰੀ ਅੰਕਲ ਸ਼ਾਰਟ ਆਊਟ ਐਵਰੀ ਅੰਕਲ ਜਿਨ੍ਹਾਂ ਨੇ ਇਹ ਸਭ ਹਨਾ ਚਰੀਆਂ, ਥੈਂਕ ਯੂ ਅੰਕਲ ਜੀ ਆਲ ਅੰਕਲਸ,
0: ਸਾਡੇ ਵੀ ਹੁੰਦਾ ਸੀ ਗੰਜਾ ਅੰਕਲ, ਮਤਲਬ ਗੰਜਾ ਉਹਦਾ ਨਾਂ ਨੀ ਸੀ, ਉਹ ਥੋੜਾ ਮੇਰੇ ਵਰਗਾ ਵਿਚਾਰਾ ਵਾਲ, ਮੇਰੇ ਵਰਗਾ ਨੀ, ਮੇਰੇ ਤੇ ਚਲੋ ਥੋੜੇ ਹੈਗੇ ਪਰ
1: ਉਹ
0: ਪਰ ਹੁਣ ਡੇ ਯਾਰ ਮੈਂ ਬੜਾ ਸਟ੍ਰੈਸ ਆ, ਚਲੋ ਇਹ ਫੇਰ ਕਿਸੇ ਦਿਨ
1: ਤੈਨੂੰ ਕਿਹਾ ਸੀ ਮੀਨੋਕਸੀਡਿਲ ਲਿਆ ਤੇ
0: ਉਹ ਨਹੀਂ ਯਾਰ, ਮੈਂ ਤੁਹਾਨੂੰ ਉਹ ਵੀ ਬਾਅਦ ਚ ਆਪਾਂ ਕਰਦੇ ਗੱਲ, ਤੇ ਗੱਲ ਇਹ ਕਿ ਉਹ ਗੰਜਾ ਅੰਕਲ ਸੀ, ਮਤਲਬ ਉਹਦੇ ਵਾਲ ਨਹੀਂ ਹੈਗੇ ਸਿਰ ਤੇ, ਇਹ ਉਹ ਗੰਜੇ ਅੰਕਲ ਨੇ ਬੜੀ ਐਸ਼ ਕਰਾਈ ਹੈ, ਅੱਜ ਤੱਕ ਗੰਜੇ ਅੰਕਲ ਕੋਲ ਜਾਈਏ ਤੇ ਹੁਣ ਤੇ ਚਲੋ ਹੈਗਾ ਸਾਰਾ ਕੁਝ, ਨਾਲੇ ਹੁਣ ਸਮਝ ਆ ਗਈ ਆ, ਹੁਣ ਤੇ ਗੰਜੇ ਅੰਕਲ ਕੋਲ ਮੰਨ ਲਓ ਸਮਾਨ ਕੋਈ ਪੰਜਾਵਾਂ ਦਾ ਲਈਏ ਤੇ ਗੰਜੇ ਅੰਕਲ ਨੂੰ 200 ਦੇ ਜਾਈਦਾ ਵੀ ਗੰਜੇ ਅੰਕਲ ਯਾਰ ਤੂੰ ਉਹ ਟਾਈਮ ਦੇ ਵਿੱਚ ਸਾਥ ਦਿੱਤਾ ਸੀ ਤੇ ਅੱਜ ਭਰਾ ਨਾਲ ਖੜੇ ਤੇਰੇ,
1: ਐਕਚੁਅਲੀ ਚੱਕਰ ਪਤਾ ਕੀ ਹੈ, ਭਰਾ ਨਾਲ ਖੜੇ ਗੰਜੇ ਅੰਕਲ ਤੁਹਾਡੇ ਕੀ ਬਾਤ, ਸੈਂਟੈਂਸ ਹੀ ਆਪਣੇ ਆਪ ਚ ਕਿੰਨਾ ਕ੍ਰਾਂਤੀਕਾਰੀ ਆ, ਪਰ ਇੱਕ ਗੱਲ ਦੇਖੋ ਇਹ ਨਾ ਇਹ ਗੱਲ ਸਹੀ ਆ, ਜਦੋਂ ਹੁਣ ਤੂੰ ਵੀ ਕਦੇ ਇੱਦਾਂ ਕੀਤਾ ਹੋਣਾ ਜਾਂ ਮੈਂ ਵੀ ਆਪਣੀ ਲਾਈਫ 'ਚ ਇਸ ਤਰ੍ਹਾਂ ਕੀਤਾ ਹੋਣਾ, ਮਾਇੰਡ ਸੈਟ ਇਹ ਨਹੀਂ ਹੁੰਦਾ ਕਿ ਪੈਸੇ ਨਹੀਂ ਦੇਣੇ, ਮਾਇੰਡ ਸੈਟ ਹੁੰਦਾ ਆਪਣਾਪਨ, ਹਾਂ ਹਨਾ, ਪਰ ਉਹ ਤੁਸੀਂ ਭੋਲੇ ਇੰਨੇ ਖੁੰਨੇ ਹੋ ਉਸ ਉਮਰ 'ਚ, ਤੁਹਾਨੂੰ ਇਹ ਜਾਂਚ ਨਹੀਂ ਹੁੰਦੀ ਕਿ ਅਗਲੇ ਨੇ ਕੋਈ ਚੀਜ਼ ਹੈ ਨਾ ਖਰੀਦ ਕੇ ਰੱਖੀ ਆ ਕਿ ਅਗਲੇ ਦੇ ਪੈਸੇ ਲੱਗਦੇ ਹਨਾ, ਰੋਜੀ ਆ ਰੋਟੀ ਆ ਕੁਛ ਹੋਰ,
0: ਸਾਰੇ ਅੰਕਲ ਨਹੀਂ ਇੱਦਾਂ ਦੇ ਹੁੰਦੇ,
1: ਹਾਂ ਨਹੀਂ ਸਾਰੇ ਤਾਂ ਇੱਦਾਂ ਦੇ ਹੁੰਦੇ ਨੇ, ਉਹਨਾਂ ਕੋਲ ਜਾਣਾ ਨੀ,
0: ਹੋਰ ਅੰਕਲ ਹੈਗਾ, ਇੱਕ ਹੋਰ ਅੰਕਲ ਹੈਗਾ
1: ਉਹਦੇ ਕੋਲ ਜਾਣਾ,
0: ਮਗਰ ਸਾਈਕਲ ਲੈ ਕੇ ਆ ਗਿਆ ਭਰਾਵਾ, ਪਰ ਅਸੀਂ ਨੀ ਲੱਭੇ ਮੁੜ ਕੇ ਉਹਨੂੰ ਗਲੀਆਂ ਚ, ਪਰ ਹਾਂ ਗੱਲਬਾਤ ਚੱਲ ਰਹੀ ਸੀ ਜੀ ਕੰਪਨੀ ਦੀ, ਤੇ ਸਾਰਾ ਕੁਛ ਵੇਖੋ ਜੋ ਗਲਤ ਆ ਜੋ,
1: ਪਰ ਆਪਾਂ ਜਦੋਂ ਹੁਣ ਆਪਾਂ ਸਕੂਲ ਤੋਂ ਆ ਜਾਂਦੇ ਹਾਂ ਨਾ, ਫਿਰ ਆਪਾਂ ਜਦੋਂ ਬਾਹਰ ਆਉਂਦੇ ਹਾਂ ਤਾਂ ਉੱਥੇ ਸਰਕਲ ਥੋੜਾ ਸੋਚ ਸਮਝ ਕੇ ਬਣਾਉਣਾ ਪੈਂਦਾ, ਇਹ ਉਹ ਚੀਜ਼ ਹੁੰਦੀ ਆ,
0: ਮੈਨੂੰ ਲੱਗਦਾ ਸੋਚ ਸਮਝ ਕੇ ਆਪਾਂ ਜਾਣ ਕੇ ਨਹੀਂ ਬਣਾਈਦਾ, ਸਾਨੂੰ ਉਦੋਂ ਤੱਕ ਆਲਰੇਡੀ ਸਮਝ ਆ ਚੁੱਕੀ ਹੁੰਦੀ ਆ, ਕਿਉਂਕਿ ਆਪਾਂ ਹਰ ਇੱਕ ਨਾਲ ਥੋੜਾ ਜਿਹਾ ਐਕਸਪੀਰੀਅੰਸ ਕਰ ਲਿਆ ਹੁੰਦਾ, ਜ਼ਿਆਦਾ ਪੜਾਕੂ ਦੇ ਨਾਲ ਵੀ ਕਰ ਲਿਆ ਹੁੰਦਾ, ਤੇ ਥੋੜਾ ਜਿਹੜਾ ਮੇਰੇ ਵਰਗਾ ਕੋਈ ਵਿਹਲਾ ਜਾਂ ਜਿਹੜਾ ਟਾਈਮ ਪਾਸ ਕਰਦਾ ਸੀ ਉਹਦੇ ਨਾਲ ਵੀ ਕਰ ਲਿਆ ਹੁੰਦਾ ਐਕਸਪੀਰੀਅੰਸ, ਵੀ ਇਹਦਾ ਕੀ ਲਾਈਫ ਸਟਾਈਲ ਆ, ਪਰ ਕਈ ਵਿੱਚ ਹੁੰਦੇ ਸੀ ਜਿਹੜੇ ਦਰਮਿਆਨੇ ਜੇ ਵੀ ਜਿਨ੍ਹਾਂ ਨੇ ਪੜ੍ਹਾਈ ਵੀ ਕਰ ਲੈਣੀ ਆ ਸਰਦੀ ਬਣਦੀ, ਤੇ ਸਰਦਾ ਬਣਦਾ ਥੋੜਾ ਜਿਹਾ ਇੰਜੋਏ ਵੀ ਕਰ ਲੈਣਾ, ਘੁੰਮ ਫਿਰ ਵੀ ਲੈਣਾ,
1: ਬੈਸਟ
0: ਵਿੱਚ ਆਉਂਦੇ ਆ, ਹਾਂ ਬੈਸਟ ਉਹੀ ਹੁੰਦਾ ਵਾ, ਪਰ
1: ਬੈਸਟ ਆਫ ਐਵਰੀ ਵਰਲਡ
0: ਉਹਦੇ ਵਿੱਚੋਂ ਤੁਸੀਂ ਤਿੰਨਾਂ ਚੌਵਾਂ ਕੈਟੇਗਰੀਜ਼ ਚ ਤੁਸੀਂ ਕੀ ਪਸੰਦ ਆਉਂਦਾ ਤੁਹਾਨੂੰ ਜਾਂ ਕਿਹੜੀ ਤੁਸੀਂ ਕਿੱਦਾਂ ਦੇ ਬਣਨਾ ਵਾ ਫਿਰ ਬੰਦਾ ਆਪਣੇ ਆਪ ਨੂੰ ਉਦਾਂ ਦਾ ਬਣਾਉਂਦਾ
2: ਇੱਕ ਵੀ ਹੈ ਨਾ ਕਿ
0: ਉਹ ਤੁਸੀਂ ਕੀ ਨਾਲ ਲੈ ਕੇ ਜਾਣਾ ਜਦੋਂ ਜਦੋਂ ਤੁਸੀਂ ਕਾਲਜ ਆਉਂਦੇ ਫਿਰ ਸਮਝ ਆ ਜਾਂਦੀ
2: ਇੱਕ ਵੀ ਉਹ ਅਖਾਣ ਇਸ ਤਰ੍ਹਾਂ ਹੀ ਹੈ ਨਾ ਕੁਛ ਇੱਦਾਂ ਇੱਦਾਂ ਕਹਿੰਦੇ ਕਿ ਦ ਪੈਕ ਡਜ਼ਨਟ ਯੂ ਡੋਂਟ ਚੂਜ਼ ਦ ਪੈਕ ਆਫ ਵੁਲਵਸ ਦ ਵੁਲਵਸ ਚੂਜ਼ ਦੈਟ ਯੂ ਵਾਂਟ ਟੂ ਬੀ ਦੈਟ ਯੂ ਸ਼ੁੱਡ ਬੀ ਦੇਅਰ ਇਨ ਇਨ ਦੇਅਰ ਪੈਕ ਔਰ ਨਾਟ ਇੱਦਾਂ
0: ਕਰਕੇ ਹਾਂ ਇਸ
2: ਹਾਂ ਸੋ ਇਹਦਾ ਮਤਲਬ
0: ਵੀ ਆਰ ਇਨ ਦ ਪੈਕ ਔਰ ਨਾਟ
2: ਵੀ ਆਰ ਇਨ ਦ ਪੈਕ
0: ਓ ਦੈਟਸ ਗੁੱਡ
2: ਦੈਟਸ ਸੋ ਉਹਦੇ ਅੰਦਰ ਪੁਆਇੰਟ ਇਹ ਹੈ ਦੈਟਸ ਗ੍ਰੇਟ ਤੇ ਉਹ ਆਪਾਂ ਸੱਚ ਮੈਂ ਤੁਹਾਨੂੰ ਦੱਸਣਾ ਆਪਾਂ ਕਾਫੀ ਕਾਫੀ ਟਰਾਈ ਕਰਕੇ ਆਣੀ ਆ
0: ਕਿੱਥੋਂ ਦੀ
2: ਪਿਛਲਾ ਸ਼ੋਅ ਕੀਤਾ ਸੀ ਚਾਚਾ ਜੀ ਨਾਲ ਬਦਲੇ ਸੱਜਣ ਰਾਤੋ ਰਾਤ ਨੀ
0: ਜਿਵੇਂ ਕਿਸੇ ਦੇ ਸਿਖਾਏ ਹੁੰਦੇ
2: ਕਿਸੇ ਦੇ ਸਿਖਾਏ ਹੋਏ ਨੇ ਤੇ ਮੈਂ ਨਾ ਮੈਂ ਸੋਹਾ ਪਾਉਂਦਾ ਰਿਹਾ ਮੈਂ ਕਿਹਾ ਉਹਨਾਂ ਨੇ ਨਾ ਇੱਧਰ ਦਾ ਪ੍ਰੈਸ਼ਰ ਪਾ ਤਾ ਦੱਸ ਦੱਸ ਮੈਂ ਭੁੱਲ ਗਿਆ ਮੌਕੇ ਤੇ
0: ਓਹੋ
2: ਤੇ ਮੈਂ ਫਿਰ ਕਾਫੀ
0: ਸੁਣਾ ਦੇਣਾ ਉਹਦੇ ਮੁੰਡੇ ਦਾ ਕੋਈ
2: ਉਹ ਮੈਨੂੰ ਯਾਰ ਆਪਰੇਸ਼ਨ ਨੀ ਦਿੱਤਾ ਨਾ ਬੋਸ ਨੇ ਬੋਸ ਕਹਿੰਦੇ ਬੈਠੇ ਇਹੀ ਬਹੁਤ ਹੈ ਚਲੋ ਠੀਕ ਹੈ ਬਾਈ ਓਕੇ ਆ ਤੇ ਖੈਰ ਮਾਹੌਲ ਜਿਹੜਾ ਨਾ ਉਹ ਵੇਵੀ ਕਰਾਂਗੇ ਆਪਾਂ
0: ਨਹੀਂ ਕਾਫੀ ਦੇ ਕਿੱਥੇ ਦੇ ਕਹਿੰਦੇ
2: ਕਾਫੀ ਆਪਾਂ ਪੀ ਕੇ ਆਣੀ ਆ ਮੌਂਟ ਬਲੈਂਕ ਬੜੀ ਘੈਂਟ ਹੈ ਮੇਰੀ ਫੇਵਰੇਟ ਹੋ ਗਈ ਦੋ ਤਿੰਨ ਹਫ਼ਤਿਆਂ ਤੋਂ ਮੈਂ ਉਹੀ ਪੀ ਰਿਹਾ
0: ਹਾਂ ਯਾਰ ਸੁਣਿਆ ਤੇ ਮੈਂ
2: ਸਿੰਘ ਸਾਹਿਬ ਨੂੰ ਵੀ ਮੈਂ ਕਿਹਾ ਕਿ ਉਹੀ ਪੀਆਂਗੇ ਇਟਸ ਕੋਲਡ ਕਾਫੀ
0: ਹਾਂ
2: ਪਰ ਬਲੈਕ ਬਿਲਕੁਲ ਬਹੁਤ ਨਾ ਮਾਤਰ ਦੁੱਧ
0: ਠੀਕ ਹੈ
2: ਮਤਲਬ ਕਹਿ ਲਾ ਕਿ
0: ਮੌਂਟ ਬਲੈਂਕ
2: ਮਤਲਬ ਕਹਿ
0: ਲਾ ਮੈਂ ਸੁਣਿਆ ਵੱਡੇ ਲੋਕਾਂ
2: ਦਾ ਅਮਰੀਕਨ ਨੂੰ ਨਹੀਂ ਹੁੰਦਾ ਕਹਿ ਲਾ ਉਹ ਠੰਡਾ ਹਨਾ
0: ਤੇ
2: ਉਹਦੇ ਅੰਦਰ ਪਰ ਸਵੀਟਨਰ ਪਤਾ ਕਿਹੜਾ ਪਾਉਂਦੇ ਆ ਉਹ ਔਰੇਂਜ ਦਾ
0: ਅੱਛਾ ਜੀ
2: ਔਰੇਂਜ ਦਾ ਜ਼ੈਸਟ ਬੰਦੋ
0: ਠੀਕ
2: ਹੈ ਉਹ ਗੁੱਡ
0: ਉਹ ਜਦੋਂ ਆਪਾਂ ਉੱਥੇ ਨਹੀਂ ਜਾਣਾ ਮਾਊਂਟ ਆਥਮ
2: ਹਾਏ
0: ਕਿ ਕਿਹੜਾ ਹੀ ਮਾਊਂਟ ਬੁੱਲਰ ਹੀ
2: ਮਾਊਂਟ ਬਾਊ ਬਾਊ
0: ਹਾਏ ਯਾਰ ਤੂੰ ਗਲਤ ਨਹੀਂ ਚੁਣ ਲਿਆ
2: ਨਹੀਂ ਬਾਊ ਬਾਊ
0: ਰੱਖੋ
2: ਤੂੰ ਮੈਨੂੰ ਬਾਊ ਬਾਊ ਕਿਹਾ ਹੈ ਤੂੰ ਮੈਨੂੰ ਬਾਊ ਬਾਊ ਕਿਹਾ ਹੈ
0: ਬਾਊ ਬਾਊ ਚੱਲਾਂਗੇ ਯਾਰ ਆਡੀ ਮਰਜ਼ੀ ਭਾਵੇਂ ਬਾਊ ਬਾਊ
2: ਸਾਡੀ ਮਰਜ਼ੀ ਆ ਸਾਡੀ
0: ਮਰਜ਼ੀ
2: ਆ ਮਾਹੌਲ ਆ

0: अर्जेंट व्यवस्थित सी महल कहना मित्र ने महल मित्र नखरो सॉरी तुरके मुड़के चेकेंगी गल सही है इदा हुंदा है ना जिहड़ा ब्याह शादियां ते है ना ग्रुप लगे हुंदे उस तरह ही करदे
1: सही गल है पिछे एवे चुकी जानी के नहीं मैं लोड़ आवाज चुकन की चुक देनी उन्होंने क्योंकि कम ही आवाज चुक
0: कई बार सिंगर सोची पाया होंगे कि यार इन्नी तो एनर्जी मैं नहीं लिया रहा इनू की होया सोच के जांच के परख के अच्छा बहुत ही साडी कम्युनिटी है जिहड़ी बलकिरत भी नोट करने वाली गल कि इदां दे कम्मां च आपां ज्यादा काफी मतलब सारे तो नहीं ओबियसली पर काफी अपां जैसा ब्लू कॉलर काम दे अंदर है ते ब्लू कॉलर दे अंदर हुंदा है कि तुसी यूजुअली यू आर बाय योरसेल्फ आल्सो लोनलीनेस से बहुत आ जांदी है ना
1: एग्जैक्टली
0: ट्रक ड्राइव कर रहे हैं प्रीटी मच शो जे इंटरस्टेट जा रहे किन्ने दिन लग जांदे होणगे
1: तीन चार कोई हां मैक्सिमम 5 दिन ला लो 5 दिन जान दी दे विच पा लिए
0: जे तुसी सिक्योरिटी कर रहे हो 8 घंटे 10 घंटे कल्ले खलोते हो ना किसी रिटेल रेस्टोरेंट अंदर यू हैव नथिंग टू डू सेम इज द केस विद ऊबर सेम इज द केस विद टैक्सी कि बहुते लोकां दा समां कल्ले निकलदा तां सानूं पता नहीं लगदा कदों इह कल्लापन ना साडा हिस्सा बन जांदा है ना ते उदों यू नीड टू नो कि सर्कल बनाना बहुत जरूरी है देखो फैमिली सब कुछ है यह सच है पर उही गल है कि तुसी मतलब की कहिए कि आपां एक चीज तो सारी सारी चीजा का है ना मुफात नहीं लै सकते दिस इज वॉट आई बिलीव है ना सिर्फ एक फोन ही है इस तरह का जिसके अंदर वखरा इन्होंने कैमरा भी पाता थानू टेक्सटिंग भी करने कहता वैबसाइट भी खोल सकते हो अदरवाइज ये सेम चीज तुम इंसाना तो नहीं एक्सपैक्ट कर सकते मे बी मेरा बहुत वधिया रिलेशन हो मेरे पेरेंट्स ना मेरे पेरेंट्स नाल रेंदे हुण मेरी पार्टनर या मेरा पार्टनर है ना मेरे नाल रेंदे है सेम गोज विद है ना फॉर हाउस वाइफ ऑलसो है ना जो सुनदियां पई कितना दिन कल्ले ही निकल जाता है ना कि कई बार यही होंगी है कि यार मेरी कम्युनिकेशन जो होंगी पी है वह समझ नहीं आ रही पर आप कई ये चीज़ निगेट कर दें सोचने कि शायद दायरा नहीं है अगले बंदे का वो गलती नहीं है ना सो इदा के मौके के अंदर थोड़ा एक सर्कल होना बहुत जरूरी
1: पता की चक्कर है कृष्णा जी जदों सर्कल की गल आती है ना फिर कई मन दे कि सर्कल जरा छोटा होना चाहिए वा पर कई मन उल्टा आ कई कहते भी सर्कल ता जिन्ना व्डा आना ही चंगा वा
0: हाँ एक्सट्रोवर्ट पर लोग होंगे काफी
1: पर जिनक मतलब मेनु लगता वा जो कित हूँ तक की जिंदगी जो आप एक्सपीरियंस किया वा मैनू ए लगता भी सर्कल छोटा होना जा व्डा होना ज कि होना यह नहीं मैटर करता ता जिन्ना भी सर्कल आ जो तुम मान लो अपने ना रख्या वा वो तुम कि मैनेज कर दौ ठीक है किनू केड़ी स्पेस किनू कितने रख दौ वो चीज़ा ज्यादा मैटर कर दियाँ उ डिसाइड कर दें कि सर्कल किड्डा होगा जे तो तू नहीं मैनेज करना बार आन दिया नहीं तू पता लगन दिया भी किनू किनी स्पेस देनी कितने जाना कि आना मतलब कि गल मननी है कि गल नहीं मननी फिर तो वेखो ता छोटा ही होगा तो छोटा भी ता जड़ा होगा वह बहुता ही छोटा होगा कोई एक दो बंदा जिसे वाइब मैच कर दी होगी उ बंदा होगा तो व्डा रख ही नहीं सकते क्योंकि हर एक बंदे की जी सोचनी डिफरेंट आ हर एक बंदे का रिएक्शन डिफरेंट आ मतलब हाँ, सारा कुछ डिफरेंट होता कोई भी बंदा एग्जैक्टली सेम नहीं
0: लोग थोनों एक अलग नजरिए भी वेखते हाँ, एज ग्रुप का भी इशू आ जाता
1: जो तुम मान लो व्डा हो जाता जे ता व्डा आ सर्कल यदा मतलब भी तुम्हें पता है भी तुम कि कितने स्पेस देनी है हूँ व्डे सर्कल के नहीं है कि तुम सारे सर्कल न रोज़ गल कर दौ ज वीकली गल कर दौ पिन बाद गल कर दौ कई पांच साल नहीं तुम गल करते पर स्टिल सर्कल आ जो तुम पांच साल बाद गल करते हो इट्स सेम
0: हाँ
1: पांच साल पहला मंगो
0: खासकर स्कूल वालिया यारियां है ना
1: हाँ
0: वह जिथे गल लास्ट मुक्की होंगी भावे 6 महीने या फिर दो
1: सर्कल व्डा छोटा दिन गल सर्कल ये कि जेड़ा सर्कल तुम बनाओ इदा का बनाओ भी कोई निकी मोटी गल करके टुटे ना तो वह लोंग टर्म तेडे न चले हूँ ये तुम ये कोई लिखा नहीं है कित जो कोई चैकलिस्ट नहीं हैगी आह चीजा आ ये सारा कुछ एक्सपीरियंस है तो जिदा तुम कि बिहेव कर दौड़े न कोई किदा बिहेव करता ये चीज़ों का डिपेंड करता क्योंकि इंसान आ जोड़ा वो हर जिदा मान लो हर ਜ਼ਿੰਦਗੀ ਦੇ ਪੜਾਅ ਦੇ ਉੱਤੇ ਚੇਂਜ ਹੁੰਦਾ ਵਾ। ਹੁਣ ਜੇ ਆਪਾਂ ਪਹਿਲਾਂ ਸਕੂਲ ਦੀ ਗੱਲ ਕਰਦੇ ਹਾਂ, ਉੱਥੇ ਆਪਣਾ ਸੁਭਾਅ ਹੋ ਰਹੀ ਠੀਕ ਹੈ, ਉੱਥੇ ਆਪਣੀਆਂ ਮਜਬੂਰੀਆਂ ਰਿਸਪੋਂਸੀਬਿਲਟੀਜ਼ ਜਾਂ ਮਤਲਬ ਇੱਕ ਵੱਖਰੇ ਥਾਂ ਤੇ ਹਾਂ, ਫਿਰ ਵੱਡੇ ਹੋਏ ਹਾਂ ਇਨਵਾਇਰਮੈਂਟ ਵੱਖਰਾ ਲਾ ਲਓ,
2: ਬਿਲਕੁਲ।
1: ਫਿਰ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਮੰਨ ਲਓ ਉੱਤੇ ਗਏ ਹਾਂ, ਕਾਲਜ ਗਏ ਹਾਂ ਜਾਂ ਕਾਲਜ ਤੋਂ ਬਾਅਦ ਇੱਥੇ ਆਏ ਹਾਂ ਕਹਿ ਲਓ, ਜਿਹੜੇ ਮੇਨ ਮੇਨ ਪੜਾਅ ਆਪਾਂ ਜ਼ਿੰਦਗੀ ਦੇ ਚੜ੍ਹੇ ਨੇ, ਉਹ ਹਰ ਇੱਕ ਪੜਾਅ ਦੇ ਉੱਤੇ ਸਾਨੂੰ ਡਿਫਰੈਂਟ ਲੋਕ ਮਿਲਦੇ ਨੇ, ਸੇਮ ਨਹੀਂ ਰਹਿੰਦੇ। ਸਕੂਲ ਵਾਲੇ ਹੋ ਸਕਦਾ ਕਈ ਦਸਵੀਂ 'ਚ ਛੱਡ ਗਏ, ਕਈ ਮੁੜ ਕੇ ਬਾਰਵੀਂ ਤੋਂ ਬਾਅਦ ਕਾਲਜ ਨਹੀਂ ਤੁਹਾਡੇ ਨਾਲ ਇਕੱਠੇ ਰਹੇ, ਕਾਲਜ ਤੁਹਾਡੇ ਬਦਲ ਗਏ, ਕਾਲਜ ਤੋਂ ਬਾਅਦ ਤੁਹਾਡੇ ਨਾਲ ਕਈ ਕੈਨੇਡਾ ਚਲ ਗਏ, ਅਮੈਰੀਕਾ ਚਲ ਗਏ ਜਾਂ ਆਸਟ੍ਰੇਲੀਆ ਨਹੀਂ ਆਏ, ਜਾਂ ਤੁਸੀਂ ਹੋਰ ਕਿਸੇ ਕੰਟਰੀ ਚਲ ਗਏ ਹੋਰ ਕਿਸੇ, ਮਤਲਬ ਤੁਸੀਂ ਜਦੋਂ ਇੱਥੇ ਆਏ ਤੁਹਾਡੇ ਨਵੇਂ ਬੰਦੇ ਮਿਲ ਗਏ ਤੁਹਾਨੂੰ, ਹਰ ਇੱਕ ਪੜਾਅ ਦੇ ਉੱਤੇ ਤੁਹਾਨੂੰ ਨਵੀਂ ਜਿਹੜੀ ਇੱਕ ਸੰਗਤ ਕਹਿ ਲਓ ਜਾਂ ਕੰਪਨੀ ਕਹਿ ਲਓ ਜਾਂ ਲੋਕ ਜਿਹੜੇ ਤੁਹਾਨੂੰ ਮਿਲਦੇ ਆ, ਉਹ ਤੁਸੀਂ ਹਰ ਵਾਰੀ ਜੱਜ ਕਰਨੇ ਪੈਂਦੇ ਆ, ਤੁਹਾਨੂੰ ਵੇਖਣਾ ਪੈਂਦਾ ਵਾ, ਕਿਉਂਕਿ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਮੈਂ ਜੱਜ ਕਰਕੇ ਨਹੀਂ ਦੋਸਤੀ ਬਣਾਉਂਦਾ ਜਾਂ ਮੈਂ ਇੱਦਾਂ ਨਹੀਂ ਬਣਾਉਂਦਾ, ਹਰ ਕੋਈ ਜੱਜ ਕਰਦਾ ਆ ਕਿ ਉਹ ਤੁਹਾਨੂੰ ਕਿੱਦਾਂ ਬਿਹੇਵ ਕਰਦਾ ਤੁਹਾਡੇ ਨਾਲ, ਨਿੱਕੀ ਨਿੱਕੀ ਗੱਲ ਦੀ ਉੱਤੇ
2: ਤੁਹਾਨੂੰ ਮੁਫਾਦ ਕੀ ਆ, ਉਸ ਤੋਂ ਕੀ ਫਾਇਦਾ,
1: ਮਿਲ ਵਰਤਨ ਕਿੱਦਾਂ ਆ ਤੁਹਾਡਾ, ਕਿ ਹਾਂ ਜੇ ਤੁਸੀਂ
2: ਐਂਡ ਚ ਕੋਈ ਬੁਰੀ ਗੱਲ ਨਹੀਂ, ਮੈਂ
1: ਕਰਨਾ ਚਾਹੀਦਾ ਯਾਰ,
2: ਆਪਾਂ ਨਾ ਬਹੁਤੀਆਂ ਖਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਟੈਬੂ ਕਰ ਦਿੱਤਾ, ਇਸ ਤਰੀਕੇ ਨਾਲ ਉਹਨਾਂ ਨੂੰ ਉਸ ਬਸਤੇ ਚ ਪਾ ਦਿੱਤਾ ਜਿਹਨੂੰ ਆਪਾਂ ਖੁਦ ਹੀ ਜੱਜ ਕਰਦੇ ਹਾਂ, ਕਿ ਬਹੁਤੀਆਂ ਚੀਜ਼ਾਂ ਰਹਿ ਜਾਂਦੀਆਂ। ਇਫ ਯੂ ਆਰ ਸ਼ਾਏ ਤੇ ਤੁਹਾਡੇ ਕੋਈ ਪੁਰਾਣੇ ਯਾਰ ਮਿੱਤਰ ਨੇ ਤਾਂ ਉਹਨਾਂ ਨਾਲ ਬਣੇ ਰਹੋ, ਹੋ ਸਕਦਾ ਯਾਰ ਅਗਲਾ ਬੰਦਾ ਤੁਹਾਡੇ ਲਈ ਉਨਾ ਹੀ ਪ੍ਰੇਮ ਪਿਆਰ ਕੁਛ ਰੱਖਦਾ ਹੋਵੇ,
1: ਪਤਾ
2: ਪਰ ਉਹਨੂੰ ਵਿਹਲ ਨਾ ਲੱਗਦਾ ਹੋਵੇ ਬਹੁਤਾ, ਤੁਸੀਂ ਕਰ ਲਓ ਮੈਸੇਜ।
1: ਹਾਂ ਆਪਣੇ ਨਾ ਇੱਥੇ ਮਤਲਬ ਮੈਂ ਬੜੇ ਜਣਿਆਂ ਨੂੰ ਵੇਹਨਾ, ਉਹ ਸਾਰੇ ਉਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਨਾ ਆਪਣਾ ਅਸੀਂ ਬੜਾ ਵਰਤਦੇ ਹਾਂ ਅਤੇ ਉਹ ਅੱਗੋਂ ਨਹੀਂ ਵਰਤਦੇ, ਹੈ ਨਾ ਵੀ ਉਹ ਮੰਨ ਲਓ ਅਸੀਂ ਹਰ ਪ੍ਰੋਗਰਾਮ 'ਤੇ ਜਾਂਦੇ ਅਸੀਂ ਫੋਰ ਰੋਜ਼ ਫੋਨ ਕਰਦੇ ਹਾਂ, ਉਹ ਸਾਡਾ ਫੋਨ ਵੀ ਘੱਟ ਚੁੱਕਦੇ ਆ ਜੀ, ਉਹ ਸਾਡਾ ਯਾਰ ਦੋਸਤ ਮੰਨ ਲਓ ਆਉਂਦੇ ਵੀ ਸਾਡੇ ਪ੍ਰੋਗਰਾਮਾਂ ਦੇ ਉੱਤੇ ਘੱਟ ਆ, ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ, ਅਤੇ ਉਹਦੇ ਵਿੱਚ ਵੀ ਮੈਨੂੰ ਜੋ ਲੱਗਦਾ, ਵੈਸੇ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੈ, ਵੀ ਤੁਸੀਂ ਇੱਦਾਂ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਜਿੱਦਾਂ ਹੋ ਉੱਦਾਂ ਤੁਸੀਂ ਕਰੋ, ਕਿ ਸੇਮ ਬਣੋ। ਮੰਨ ਲਓ ਜੇ ਕੋਈ ਤੁਹਾਡੇ ਪਰਿਵਾਰ ਨਾਲ ਵਰਤਣ ਡਿਆ ਵਾ, ਜੇ ਕੋਈ ਆਉਣ ਡਿਆ ਤੁਹਾਡੇ ਪ੍ਰੋਗਰਾਮ ਦੇ ਉੱਤੇ, ਤਾਂ ਹਾਂ ਤੁਹਾਨੂੰ ਵੀ ਟਾਈਮ ਕੱਢ ਕੇ ਜਾਣਾ ਚਾਹੀਦਾ, ਡਿਜ਼ਨ ਮੈਟਰ ਵੀ ਕੰਮ ਕਾਰ ਚਲੋ ਚੱਲਦੇ ਆ ਚੱਲਦੇ ਆ, ਪਰ ਜੇ ਕੋਈ ਮੰਨ ਲਓ ਤੁਹਾਨੂੰ ਫੋਨ ਕਰਦਾ ਤਾਂ ਤੁਹਾਨੂੰ ਵੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਉਹਨੂੰ ਦੇਣਾ ਚਾਹੀਦਾ ਵਾ। ਹਾਂ ਠੀਕ ਹੈ, ਇੱਦਾਂ ਨਹੀਂ ਹੈ ਕਿ ਤੁਸੀਂ ਮੰਨ ਲਓ ਇੱਕ ਜਣਾ ਕਰੀ ਜਾਵੇ ਦੂਜਾ ਨਾ ਕਰੇ, ਫਿਰ ਤੇ
2: ਓਬਵੀਅਸਲੀ
1: ਕੱਲ ਚੱਲੂ ਪਰਸੋਂ ਚੱਲੂ ਕਿਤੇ ਨਾ ਕਿਤੇ ਰੁਕਣਾ,
2: ਪਰ ਆਪਣੇ ਯਾਰਾਂ ਦੋਸਤਾਂ ਨੂੰ ਸਮਾਂ ਦਿਓ।
1: ਹਾਂ ਜ਼ਰੂਰੀ ਹੈ ਸਰ,
2: ਆਪਣੇ ਆਪ ਨੂੰ ਸਮਾਂ ਦਿਓ, ਅਤੇ ਜੇ ਸਮਝੋ ਇੱਕ ਸਮੇਂ ਦੀ ਦਰਕਾਰ ਇਹ ਹੈ ਕਿ ਨੀਡ ਟੂ ਫਾਇੰਡ ਅ ਬੈਟਰ ਗਰੁੱਪ ਆਫ ਪੀਪਲ, ਅਤੇ ਬਹੁਤ ਤਰੀਕੇ ਹੁੰਦੇ ਆ ਨਵੇਂ ਲੋਕਾਂ ਨਾਲ ਜੁੜਨਾ, ਆਂਢ ਗੁਆਂਢ ਕੋਈ ਕਿਸੇ ਦੇ ਥਰੂ ਕੋਈ ਕਿਸੇ ਨੂੰ ਜਾਣਦਾ, ਅਤੇ ਯੂ ਸ਼ੁੱਡ ਨਾਟ ਐਵਰ ਫੀਲ ਸ਼ਾਏ ਟੂ ਰੀਚ ਆਊਟ, ਹੈ ਨਾ। ਖਾਸ ਕਰ ਜਦੋਂ ਆਪਾਂ ਇੱਧਰ ਹੀ ਗੱਲਾਂ ਕਰਦੇ ਹਾਂ, ਖਾਸ ਕਰ ਜਦੋਂ ਆਪਾਂ ਗੱਲਾਂ ਕਰਦੇ ਹਾਂ ਮੈਂਟਲ ਹੈਲਥ ਬਾਰੇ, ਅਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਮੈਨਸ ਮੈਂਟਲ ਹੈਲਥ ਬਾਰੇ ਖਾਸ ਕਰ, ਹੈ ਨਾ, ਕਿਉਂਕਿ ਇਹ ਇੱਕ ਸ਼ਫਾ ਹੈ ਔਰਤ ਕੋਲ ਬਹੁਤ ਵੱਡੀ, ਕਿ ਦੇ ਆਰ ਵੈਰੀ ਸੈਂਸਿਟਿਵ, ਇੱਕ ਸੈਂਸਿਟਿਵ ਤਾਂ ਹੁੰਦੀ ਹੈ, ਅਤੇ ਉਹਨਾਂ ਕੋਲ ਇਮੋਸ਼ਨਲ ਇੰਟੈਲੀਜੈਂਸ ਮਰਦਾਂ ਨਾਲੋਂ ਲੱਖ ਗੁਣਾ ਬਿਹਤਰ ਹੈ, ਹੈ ਨਾ। ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਫੀਲਿੰਗ ਫਿਲਹਾਲ ਇੰਟਰਨਲੀ ਉਹ ਫੀਲ ਕਰਦੇ ਪਏ ਆ, ਜੋ ਉਹਨਾਂ ਦੇ ਮਨ 'ਚ ਚੱਲਦਾ ਪਿਆ, ਉਹਨੂੰ ਚੈਨਲਾਈਜ਼ ਕਿੱਦਾਂ ਕਰਨਾ, ਹੈ ਨਾ, ਉਹ ਹੈ ਕੀ ਹੈ, ਹੈ ਨਾ। ਆਪਾਂ ਫਿਰ ਤੋਂ ਉਹੀ, ਹੈ ਨਾ, ਆਪਾਂ ਫਿਰ ਤੋਂ ਉਹੀ ਫੀਲਿੰਗਸ ਜਿੰਨਾਂ ਬਾਰੇ ਸਾਡੇ ਕੋਲ ਜਵਾਬ ਨਹੀਂ ਹੈ, ਉਹਨਾਂ ਨੂੰ ਇੱਕ ਬਸਤੇ 'ਚ ਪਾ ਕੇ ਸਾਈਡ 'ਤੇ ਬੰਦ ਕਰ ਦਿੰਦੇ ਕਲਮਾਰੀ ਦੇ ਅੰਦਰ ਚੁੱਪ ਚਾਪ, ਹੈ ਨਾ। ਪਰ ਉਹ ਚੀਜ਼ਾਂ ਕੁਰੇਦਦੀਆਂ ਰਹਿੰਦੀਆਂ ਤੁਹਾਨੂੰ, ਹੈ ਨਾ। ਹੁੰਦਾ ਕਈ ਵਾਰੀ ਕੁਛ ਨਹੀਂ ਹੈ, ਹੁੰਦਾ ਇਹ ਹੈ ਕਿ ਇਟਸ ਮੋਰ ਆਫ ਲੋਨਲੀਨੈਸ, ਹੁੰਦਾ ਹੈ ਕਿ ਇਟਸ ਮੋਰ ਆਫ ਬੋਰਡਮ। ਸੋ ਬਹੁਤ ਸਾਰੇ, ਖਾਸ ਕਰ ਜੇ ਆਪਾਂ ਮੈਲਬਨ ਦੀ ਹੀ ਗੱਲ ਕਰੀਏ, ਬਹੁਤ ਸਾਰੇ ਨੈਟਵਰਕਿੰਗ ਇਵੈਂਟਸ ਹੁੰਦੇ ਆ, ਵੀਕਐਂਡ ਦੇ ਵੀਕਐਂਡ ਫਰੀ ਇਵੈਂਟਸ ਹੁੰਦੇ ਆ, ਤੁਸੀਂ ਸਰਚ ਕਰ ਸਕਦੇ ਹੋ ਗੂਗਲ 'ਤੇ, ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਟਾਈਮ ਦੇ ਹਿਸਾਬ ਨਾਲ, ਜਾ ਕੇ ਆ ਸਕਦੇ ਹੋ। ਮੈਂ ਪਰਸਨਲੀ ਦੋ ਥਾਵਾਂ 'ਤੇ ਗਿਆ ਵੀ ਹੋਇਆ, ਸੋ ਇਟਸ ਨਥਿੰਗ ਲਾਈਕ ਕਿ ਕੁਛ ਹੈ ਕਿ ਇੰਨੇ ਪੈਸੇ ਦੇ ਕੇ ਅੰਦਰ ਵੜਨਾ ਹੈ ਕੁਛ ਆ। ਨਵੇਂ ਲੋਕਾਂ ਨੂੰ ਮਿਲੋ, ਵਧੀਆ ਲੱਗਦੇ ਨਹੀਂ ਲੱਗਦੇ ਗੱਲਬਾਤ ਦੀ ਆ, ਕਈ ਵਾਰੀ ਤੁਹਾਨੂੰ ਕੁਛ ਕਲਿੱਕ ਹੋ ਜਾਂਦਾ, ਕਈ ਵਾਰੀ ਕੋਈ ਤੁਹਾਨੂੰ ਕਈ ਲੋਕਾਂ ਦੇ ਬਿਜ਼ਨਸ ਦੇ ਸਾਥ ਬਣ ਜਾਂਦੇ ਆ, ਹੈ ਨਾ, ਕਈਆਂ ਲਈ ਜੋਬਸ ਲਈ ਰਾਹ ਬਣ ਜਾਂਦੇ, ਅਤੇ ਹੋਰ ਕੁਛ ਨਹੀਂ, ਕਈਆਂ ਲਈ ਇੱਕ ਇੱਦਾਂ ਦਾ ਇੱਕ ਬੰਦਾ ਮਿਲ ਜਾਂਦਾ ਕਿ ਜਿਹਦੀ ਸਪੋਰਟਸ ਦੀ ਚੋਇਸ ਤੁਹਾਡੇ ਨਾਲ ਮਿਲਦੀ ਆ,
0: ਫਿਲਮਾਂ ਦੀ ਚੋਇਸ ਤੁਹਾਡੇ ਨਾਲ ਮਿਲਦੀ
1: ਹੈ ਜਿੱਧਰ ਤੁਸੀਂ ਹੋ
0: ਉੱਧਰ ਹੀ ਕਿ ਹੋਰ ਕੁਛ ਨਹੀਂ ਤੇ ਦੋ ਮਹੀਨੇ ਬਾਅਦ ਜੇ ਕਿਤੇ ਕਿਸੇ ਨਾਲ ਬੈਠ ਕੇ ਡਰਿੰਕ ਹੀ ਸ਼ੇਅਰ ਕਰਨੀ ਹੈ ਤੇ ਤੁਹਾਨੂੰ ਕੋਈ ਇੱਧਰ ਸਾਥੀ ਮਿਲ ਜਾਂਦਾ
1: ਨਾਲੇ ਜਿਹੜੇ ਇੱਕ ਹੋਰ ਚੀਜ਼ ਜਿਹੜੀ ਆਪਾਂ ਜਾਂਦੇ ਜਾਂਦੇ ਐਡ ਆਨ ਕਰ ਦਿੰਦੇ ਹਾਂ ਕਿ ਜਦੋਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਕਿ ਯਾਰ ਸਾਡੇ ਨਾਲ ਕੋਈ ਯਾਰ ਨਹੀਂ ਬਣਦਾ ਜੇ ਦੋਸਤ ਬਣਦਾ ਆ ਤੇ ਉਹ ਥੋੜ੍ਹਾ ਟਾਈਮ ਰਹਿੰਦਾ ਫਿਰ ਟੁੱਟ ਜਾਂਦਾ ਵਾ ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਵੇਖਣਾ ਪਊਗਾ ਕਿ ਹੋ ਸਕਦਾ ਤੁਹਾਡੇ 'ਚ ਕੋਈ ਪ੍ਰੋਬਲਮ ਹੋਵੇ ਕਿਉਂਕਿ ਜਦੋਂ ਜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਸਰਕਲ ਆ ਜਾਂ ਯਾਰੀ ਦੋਸਤੀ ਇਹ ਵੀ ਰੱਬ ਵੱਲੋਂ ਗਿਫਟਿਡ ਹੁੰਦੀਆਂ ਨੇ ਤੇ ਹਾਂਜੀ ਠੀਕ ਆ ਹੋ ਸਕਦਾ ਆ ਇੱਥੇ ਵੀ ਇੱਦਾਂ ਹੋਵੇ ਪਰ ਰੱਬ ਤੁਹਾਨੂੰ ਹਰ ਇੱਕ ਇਨਸਾਨ ਨੂੰ ਜਿੱਥੇ ਵੀ ਕੋਈ ਜਾਂਦਾ ਉੱਥੇ ਤੁਹਾਨੂੰ ਉਹ ਲੋਕ ਮਿਲਾਉਂਦਾ ਹੀ ਮਿਲਾਉਂਦਾ ਆ ਇੱਦਾਂ ਤੇ ਹੁੰਦਾ ਨਹੀਂ ਆ ਕਿ ਤੁਸੀਂ ਕਿਤੇ ਜਾਂਦੇ ਹੋ ਉੱਥੇ ਤੁਹਾਨੂੰ ਕੋਈ ਨਹੀਂ ਮਿਲਦਾ ਤੁਸੀਂ ਅੱਜ ਮੇਰੇ ਨਾਲ ਮੰਨ ਲਓ ਕਿਤੇ ਘੁੰਮਣ ਹੀ ਤੁਰ ਪਓ ਉੱਥੇ ਤੁਹਾਨੂੰ 50 ਲੋਕ ਮਿਲ ਜਾਣਗੇ 100 ਲੋਕ ਮਿਲ ਜਾਣਗੇ ਅਤੇ ਹਰ ਮੋੜ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਣਾ ਵਾ ਤੁਸੀਂ ਗਰੋਸਰੀ ਲੈਣ ਚਲ ਜਾਓ ਤੁਹਾਨੂੰ ਉੱਥੇ ਕਿੰਨੇ ਜਾਣੇ ਮਿਲ ਜਾਣਗੇ ਤੁਸੀਂ ਮੰਨ ਲਓ ਖਾਣ ਚਲ ਜਾਓ ਰੈਸਟੋਰੈਂਟ ਤੁਹਾਨੂੰ ਭਰਿਆ ਮਿਲੂਗਾ ਉੱਥੇ ਸਟਾਫ ਮਿਲੂਗਾ ਸਾਰਾ ਹਰ ਕਿਤੇ ਸਾਰਿਆਂ ਨੂੰ ਸਾਰੇ ਲੋਕ ਮਿਲਦੇ ਨੇ ਹਾਂ ਉਹਦੇ ਵਿੱਚੋਂ ਤੁਸੀਂ ਕਿੱਦਾਂ ਕਿਸੇ ਨਾਲ ਗੱਲਬਾਤ ਕਰਦੇ ਹੋ ਤੁਹਾਡੇ ਨਾਲ ਕੀ ਉਹ ਮੰਨ ਲਓ ਵਾਈਬ ਮੈਚ ਹੁੰਦੀ ਆ ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰਦੇ ਹੋ ਕਿੱਦਾਂ ਉਹਨੂੰ ਗਾਂਹ ਡਰਾਈਵ ਕਰਕੇ ਲੈ ਕੇ ਜਾਂਦੇ ਹੋ ਕਿੰਨਾ ਤੁਸੀਂ ਉਹ 'ਚ ਐਫਰਟ ਪਾਉਂਦੇ ਹੋ ਕਿੰਨਾ ਕੋਈ ਐਫਰਟ ਪਾਉਂਦਾ ਉਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ ਜੇ ਤੁਹਾਨੂੰ ਲੱਗਦਾ ਇੱਦਾਂ ਦਾ ਕੁਛ ਵੀ ਸਾਡਾ ਮੇਰਾ ਸਰਕਲ ਨਹੀਂ ਆ ਜਾਂ ਮੈਂ ਨਹੀਂ ਯਾਰ ਦੋਸਤ ਬਣਾ ਪਾ ਰਿਹਾ ਜਾਂ ਬਣਾ ਪਾ ਰਹੀ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਦੇ ਉੱਤੇ ਵੀ ਥੋੜ੍ਹਾ ਜਿਹਾ ਵਰਕਆਊਟ ਕਰਨਾ ਪਊ ਹੋ ਸਕਦਾ ਤੁਹਾਡਾ ਥੋੜ੍ਹਾ ਜਿਹਾ ਨੇਚਰ ਜਾਂ ਕੋਈ ਹੋਰ ਵੀ ਹੋ ਚੀਜ਼ ਸਕਦੀ ਚੀਜ਼ ਵੀ ਜਿਹੜੀ ਤੁਹਾਨੂੰ ਥੋੜ੍ਹੀ ਜਿਹੀ ਫਿਕਸ ਕਰਨ ਦੀ ਲੋੜ
0: ਦੈਟ ਇਜ਼ ਸੋ ਰਾਈਟ ਐਂਡ ਬਹੁਤ ਜੈਨੂਇਨ ਗੱਲ ਐਂਡ ਬਹੁਤ ਘੱਟ ਲੋਕ ਆਪਣੇ ਆਪ ਨਾਲ ਇਹ ਗੱਲ ਕਰ ਪਾਉਂਦੇ ਆ ਸ਼ਾਇਦ ਇਸੇ ਕਰਕੇ ਅਸੀਂ ਲਾਈਵ ਨਹੀਂ ਕਰਦੇ ਸ਼ੋਅ ਨਾ ਆਪਾਂ ਕਈ ਵਾਰੀ ਗੱਲ ਇੱਦਾਂ ਹੀ ਛੇੜਦੇ ਹਾਂ ਕਿ ਇਹੀ ਕਾਰਨ ਹੈ ਮੇਰੇ ਖਿਆਲ ਨਾਲ ਪਰ ਗੱਲ ਬਿਲਕੁਲ ਖਰੀ ਹੈ 16 ਆਨੇ ਸੱਚ 24 ਕੈਰਟ ਗੋਲਡ
1: ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ ਜਾਂ ਜਿਹੜੇ ਰਿਸ਼ਤੇ ਆਪਾਂ ਆਪ ਨਹੀਂ ਬਣਾਉਂਦੇ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਪ ਬਣਾਉਂਦੇ ਹਾਂ ਸੋਰੀ ਜਿਹੜੇ ਰੱਬ ਵੱਲੋਂ ਨਹੀਂ ਬਣੇ ਹੁੰਦੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਜਦੋਂ ਤੁਸੀਂ ਗੱਲ ਆਉਂਦੀ ਹੈ ਕਿ ਯਾਰ ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਮੇਰਾ ਆ ਜਾਂ ਮੇਰੇ ਨਾਲ ਕਿੰਨਾ ਕੁ ਖਲੋਣ ਵਾਲਾ ਜਾਂ ਮੇਰਾ ਕਿੰਨਾ ਕੁ ਵਧੀਆ ਆ ਤੁਸੀਂ ਕਦੀ ਵੀ ਤੁਹਾਡੇ 'ਤੇ ਮੰਨ ਲਓ ਕੋਈ ਨਿੱਕੀ ਮੋਟੀ ਵੀ ਕੋਈ ਮੁਸੀਬਤ ਪੈਂਦੀ ਹੈ ਜਾਂ ਕਦੀ ਕੋਈ ਕੰਮ ਪੈਂਦਾ ਵਾ ਤਾਂ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ
0: ਬਿਲਕੁਲ
1: ਠੀਕ ਹੈ ਜੇ ਤਾਂ ਉਹ ਤੁਹਾਡੇ ਕੰਮ ਆਉਂਦੇ ਨੇ ਅਤੇ ਦੈਨ ਯੂ ਟੈਨਸ਼ਨ ਫਰੀ ਫਿਰ ਜੇ ਮਾੜੀ ਮੋਟੀ ਕੋਈ ਗੱਲ ਹੁੰਦੀ ਵੀ ਆ ਤਾਂ ਉਹ ਭੁੱਲ ਜਾਓ ਕਿਉਂਕਿ ਦੇ ਆਰ ਓਕੇ ਵੀ ਉਹ ਤੁਹਾਡੇ ਨਾਲ ਖੜੇ ਆ ਪਰ ਜੇ ਮੰਨ ਲਓ ਕੋਈ ਬੜਾ ਤੁਹਾਡੇ ਨਾਲ ਪਿਆਰ ਆ ਹਰ ਰੋਜ਼ ਤੁਸੀਂ ਗੱਲਬਾਤ ਕਰਦੇ ਹੋ ਅਤੇ ਜਦੋਂ ਤੁਹਾਨੂੰ ਕੋਈ ਕੰਮ ਪੈਂਦਾ ਤਾਂ ਅਗਲਾ ਕਹੇ ਵੀ ਯਾਰ ਮੈਂ ਵੀ ਸੋਰੀ ਯਾਰ ਮੇਰਾ ਤੇ ਆਹ ਚੀਜ਼ ਚੱਲਣ ਡੀ ਹਾਂ ਆਂਟੀ ਨਾਲ ਅਨਲੈਸ ਕੋਈ
0: ਹਾਂ ਮਤਲਬ ਕੋਈ ਜੈਨੂਇਨ ਰੀਜ਼ਨ ਹੋਵੇ ਠੀਕ ਹੈ ਪਰ ਜਦੋਂ ਪਤਾ ਲੱਗੇ ਕਿ ਵਾਕਈ ਬੰਦਾ ਇਸ ਤਰ੍ਹਾਂ ਦਾ ਕਿ ਮੇਰਾ ਇੰਟਰਸਟ
1: ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਚੀਜ਼ ਸਹੀ ਆ ਜਾਂ ਗਲਤ ਆ ਪਰ ਜੇ ਮੈਂ ਆਪਣਾ ਦੱਸਾਂ ਤਾਂ ਮੈਂ ਮੇਰਾ ਇੱਦਾਂ ਹੀ ਹਾਂ
0: ਨਹੀਂ ਨਹੀਂ ਬੰਦਾ ਸਗੋਂ ਮੈਂ ਦੱਸਾਂ ਕੀ ਹੈ ਜੇ ਸਮਝੋ ਬੰਦਾ ਫਿਰ ਅੱਗੋਂ ਇੱਦਾਂ ਨਾ ਕਰਿਆ ਤੁਹਾਨੂੰ ਪਤਾ ਕਿ ਇਹ ਜਾਣ ਬੁੱਝ ਕੇ ਹੈ ਕਿ ਸ਼ਾਇਦ ਉਹਨੂੰ ਕੋਈ ਫਾਇਦਾ ਹੀ ਪਤਾ ਨਹੀਂ ਭਾਵੇਂ ਹੁੰਦਾ ਪਿਆ ਮੇਰੇ ਨਾਲ ਫਿਰ ਮੇਰੇ ਮਨ 'ਚੋਂ ਤਾਂ ਇੱਕ ਬੋਝ ਲੱਥ ਜਾਂਦਾ ਕਿ ਚਲੋ ਕਿਉਂਕਿ ਆਪਾਂ ਤਾਂ ਕਿਸੇ ਨਾਲ ਯਾਰੀ ਦੋਸਤੀ ਇਸ ਤਰ੍ਹਾਂ ਹੀ ਕਰੀਦੀ ਨੇ ਕਿ ਯਾਰ ਇਹ ਬੰਦਾ ਰਿਸਪੋਂਸੀਬਿਲਟੀ ਆਪਣੀ
1: ਬਸ
0: ਫਿਰ ਰਿਸਪੋਂਸੀਬਿਲਟੀ ਘਟੀ ਹੈ ਤੁਹਾਡੀ ਲਾਈਫ ਸਹੀ ਕਿ ਨਹੀਂ
1: ਬਸ ਇੱਦਾਂ ਹੀ ਆ
0: ਕਰਤੀਆਂ ਸਿਆਣੀਆਂ ਗੱਲਾਂ ਆਪਾਂ
1: ਯਾਰ ਕਟੂਗੀ ਤੇ ਫੇਰ ਹੀ ਤੁਸੀਂ ਗਾਂ ਕੋਦੇ ਚੰਗੇ ਥਾਂ ਵਧਾਓਗੇ ਰਿਸਪੋਂਸੀਬਿਲਟੀ
0: ਨਾਲੇ ਮੈਂ ਕਹਿੰਦਾ ਹੋਰ
1: ਦੀਆਂ ਰਿਸਪੋਂਸੀਬਿਲਟੀ
0: ਨਾਲੇ ਮੈਂ ਕਹਿੰਦਾ ਕਿ ਘਰ ਦੇ ਅੰਦਰ ਖਰਾਬ ਚੀਜ਼ਾਂ ਕਬਾੜ ਰੱਖਣ ਨਾਲੋਂ ਬੈਟਰ ਹੈ ਘਰ ਖਾਲੀ ਹੋਵੇ
1: ਹਾਂ ਹਾਂ
0: ਸਫਾਈ ਹੋਵੇ
1: ਬਿਲਕੁਲ ਕਿਉਂਕਿ ਚੰਗੀ ਚੀਜ਼ ਜੇ ਕਿਤੇ ਮਿਲੇ ਤੇ ਤੁਸੀਂ ਲਿਆ ਕੇ
0: ਰੱਖ ਸਕਦੇ ਜਗ੍ਹਾ ਬਣਾ ਨਹੀਂ ਮਿਲੇ ਤਾਂ ਵੀ ਕੋਈ ਨਹੀਂ ਪਰ ਕਬਾੜ ਗੰਦ ਨਹੀਂ ਹੋਣਾ ਚਾਹੀਦਾ
1: ਹਾਂ ਕਿਉਂਕਿ ਇਟਸ ਆਲ ਅਬਾਊਟ ਨੈਗੇਟਿਵਿਟੀ
0: ਕਿਆ ਓਸ਼ੋ ਨੂੰ ਮੈਂ ਗੱਲਾਂ ਕੀਤੀਆਂ ਮੇਰਾ ਵੀਰ ਜਿਉਂਦੇ ਰਹੋ
1: ਯਾਰ ਤੁਹਾਡੇ ਦੇ ਮੈਂ ਕਿੱਸਾ ਲਿਖ ਦੇਣਾ
0: ਆਏ ਹੋਏ ਕਿੱਸਾ ਤੁਸੀਂ ਮੇਰੇ ਲਈ ਬਾਅਦ ਚੋਂ ਲਿਖਿਓ ਮੈਂ ਪਲਾਨਾ ਤੁਹਾਨੂੰ ਮੌਂਟ ਬਲੈਂਕ
1: ਚਲੀਏ ਫਿਰ ਆਪਾਂ ਨਿਕਲੀਏ
0: ਆਪਾਂ ਚੱਲਦੇ ਹਾਂ ਤੇ ਆਪਣੇ ਇੰਡੀਆ
1: ਸੀ ਯੂ ਬਾਏ ਬਾਏ ਟਾਟਾ
0: ਆਸਟ੍ਰੇਲੀਆ ਕੈਨੇਡਾ
1: ਆਏ ਹੋਏ ਵਰਲਡ ਵਾਈਡ ਕਹਿ ਦਿਓ ਕਿਤੇ
0: ਤੇ ਦਿਲ 'ਚ ਬੈਠੇ ਯਾਰਾਂ ਵਾਸਤੇ ਜਾਂਦੇ ਹੋਏ ਪਿਆਰਾ ਜਿਹਾ ਗਾਣਾ ਮੈਂ ਸੀ ਕ੍ਰਿਸ਼ਨਾ ਤੇ ਨਾਲ ਸੀ ਮੇਰੇ ਬਲਕੀਰਤ ਤੁਸੀਂ ਸੁਣ ਰਹੇ ਸੀ ਬੋਇਸ ਮੀਟਅਪ ਦਾ ਐਪੀਸੋਡ
1: ਤੇ ਹੁਣ ਆਪਾਂ ਬਾਏ ਬਾਏ ਸੀ ਯੂ ਟਾਟਾ
0: ਟਾਟਾ ਟੇਕ ਕੇਅਰ ਕਰਦੇ ਆ ਓਕੇ ਜੀ
1: ਇਦਾਂ ਨਾ ਕਰੋ ਓਕੇ ਕਹਿ ਕੇ ਗਾਣਾ ਦੇ ਦਿੰਦੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 3 ਤਰੀਕ ਆ, ਅਗਸਤ ਦਾ ਮਹੀਨਾ। ਸਾਡੇ ਨਾਲ ਗੌਤਮ ਕਪਿਲ ਨੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਔਰ ਯੂਰਪ ਤੋਂ ਪਹਿਲੀ ਖਬਰ, ਜਿੱਥੇ ਗ੍ਰੀਸ ਦੇ ਏਥਨਸ ਦੇ ਵੈਸਟਰਨ ਏਰੀਆਜ਼ ਦੇ ਵਿੱਚ, ਯਾਨੀ ਪੱਛਮ ਦੇ ਵਿੱਚ ਲੱਗੀ ਜੰਗਲਾਂ ਝਾੜੀਆਂ ਦੀਆਂ ਅੱਗਾਂ। ਪਿਛਲੇ ਹਫ਼ਤੇ ਤੋਂ ਇਹ ਖ਼ਬਰਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਯੂਰਪ ਦੇ ਵਿੱਚ ਇਸ ਵਾਰ ਬੁਸ਼ ਫਾਇਰ ਦਾ ਸੀਜ਼ਨ, ਜਾਂ ਇੰਝ ਕਹਿ ਲਈਏ ਕਿ ਜਿਹੜਾ ਸਮਰ ਸੀਜ਼ਨ, ਗਰਮੀਆਂ ਦਾ ਮੌਸਮ ਹੈ, ਕਾਫ਼ੀ ਭਿਆਨਕ ਹੈ। ਐਲਨੀਨੋ ਸਾਲ ਕਿਹਾ ਜਾ ਰਿਹਾ ਇਸਨੂੰ। ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਵੀ ਇਹ ਖ਼ਤਰਨਾਕ ਹੋਏਗਾ। ਅੱਗੇ ਚੱਲ ਕੇ ਉਹਦੀਆਂ ਗੱਲਾਂ ਕਰਾਂਗੇ ਜਦੋਂ ਆਸਟ੍ਰੇਲੀਆ ਦੇ ਲਿਹਾਜ਼ ਦੀ ਖ਼ਬਰਾਂ ਆਉਣਗੀਆਂ। ਹਾਲ ਫਿਲਹਾਲ ਪਹਿਲਾਂ ਯੂਰਪ ਦੇ ਵਿੱਚ ਇਹ ਖ਼ਬਰ ਆਈ ਹੈ ਕਿ ਜਰਮੈਨੋ ਏਰੀਆ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਲੱਗੀ ਜੰਗਲਾਂ ਝਾੜੀਆਂ ਦੀ ਇਹ ਅੱਗ ਸੀ, ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਦਮਕਲ ਕਰਮਚਾਰੀਆਂ ਦੀ ਇੱਕ ਟੀਮ ਦੇ ਵਿੱਚ 2 ਹੈਲੀਕਾਪਟਰ ਆਪਸ ਦੇ ਵਿੱਚ ਟਕਰਾ ਗਏ ਤੇ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਵੀ ਹੋਈ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ। ਆਪਣੀ ਜਾਨ ਗੁਆਉਣ ਵਾਲੇ ਚਾਲਕ ਦਲ ਦੇ ਮੈਂਬਰਾਂ ਦੇ ਵਿੱਚ ਇੱਕ ਯੂਨਾਨੀ ਨਾਗਰਿਕ ਹੈ, ਇੱਕ ਡੈਨਿਸ਼ ਨਾਗਰਿਕ ਸ਼ਾਮਲ ਹੈ। ਇਸ ਦੌਰਾਨ ਹਾਦਸੇ ਤੋਂ ਵਾਲ ਵਾਲ ਬਚੇ 2 ਵਿਅਕਤੀਆਂ ਦੇ ਵਿੱਚ ਇੱਕ ਯੂਨਾਨੀ ਸਿਟੀਜ਼ਨ, ਇੱਕ ਬ੍ਰਿਟਿਸ਼ ਸਿਟੀਜ਼ਨ ਵੀ ਹੈ, ਜਿਹੜੇ ਇਸ ਹਾਦਸੇ ਦੇ ਵਿੱਚ ਬਚ ਨਿਕਲੇ ਨੇ। ਪਰ ਇਹ ਅੱਗ ਜਿਹੜੀ ਇਹ ਏਥਨਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਫੈਲ ਗਈ ਸੀ। ਅਟਿਕਾ ਨਾਮ ਦਾ ਏਰੀਆ ਤੇ ਇੱਥੋਂ ਦੇ ਜਿਹੜੇ ਰਿਹਾਇਸ਼ੀ ਇਲਾਕਿਆਂ ਤੱਕ ਔਰ ਇੱਥੋਂ ਦੇ ਇੰਡਸਟਰੀਅਲ ਜ਼ੋਨ ਨੂੰ ਖਤਰਾ ਪੈਦਾ ਹੋ ਗਿਆ ਸੀ। ਉਧਰ ਫਰਾਂਸ ਤੇ ਸਪੇਨ ਦੀਆਂ ਲੱਗੀਆਂ ਜੰਗਲਾਂ ਝਾੜੀਆਂ ਦੀਆਂ ਅੱਗਾਂ ਤਾਂ 3 ਲੱਖ ਤੋਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕੀਆਂ ਨੇ। ਫਰਾਂਸ ਦੇ ਬਾਰਡੋ ਦੇ ਵਿੱਚ ਵੀ ਐਤਵਾਰ ਦੇ ਦਿਨ ਇੱਕ ਵਿਸ਼ਾਲ ਜੰਗਲ ਦੀ ਅੱਗ ਜਿਹੜੀ ਸੀ, ਉਹ ਹਾਲੇ ਵੀ ਉਹਦੇ ਤੇ ਪੂਰੀ ਤਰ੍ਹਾਂ ਦੇ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ। ਪਿਛਲੇ ਹਫ਼ਤੇ ਤੋਂ ਇਸ ਬਾਰਡੋ ਦੇ ਜਿਹੜੀ ਲੱਗੀ ਜੰਗਲਾਂ ਦੀ ਅੱਗ ਹੈ, ਉਦੋਂ ਤੋਂ ਤੁਹਾਡੇ ਨਾਲ ਇਹ ਖ਼ਬਰਾਂ ਸਾਂਝੀਆਂ ਕਰ ਰਹੇ ਹਾਂ। ਔਰ ਹੁਣ ਪੈਰਿਸ ਦੇ 4 ਗੁਣਾ ਵੱਡੇ ਖੇਤਰ ਨੂੰ ਇਸ ਅੱਗ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ। ਲਗਭਗ 2.25 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਮਜਬੂਰ ਹੋਣਾ ਪਿਆ। ਗਿਰੋਂਡੋ ਖੇਤਰ ਦੇ ਵਿੱਚ ਲੱਗੀ ਅੱਗ ਪਿਛਲੇ 10 ਦਿਨਾਂ ਦੇ ਵਿੱਚ 420 ਸਕੁਅਰ ਜਿਹੜਾ ਕਿਲੋਮੀਟਰ ਦਾ ਏਰੀਆ ਉਸਨੂੰ ਸਾੜ ਕੇ ਉਸਨੇ ਰੱਖ ਕਰ ਦਿੱਤਾ। ਸਪੇਨ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ, ਛੋਟੇ ਛੋਟੇ ਕਸਬਿਆਂ ਦੇ ਵਿੱਚ ਇਹ ਅੱਗ, ਖਾਸ ਤੌਰ ਤੇ ਸਪੋਕਨ ਏਰੀਆ ਦੇ ਵਿੱਚ ਇਹ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਹੈ। ਉੱਥੇ ਯੂਰਪ ਦੀ ਜਦੋਂ ਗੱਲ ਕਰਦੇ ਹਾਂ ਤਾਂ ਪਿਛਲੇ ਇਸ ਲੰਘੇ ਸ਼ੁੱਕਰਵਾਰ ਦੇ ਦਿਨ ਇੱਕ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਮੋਰੋਕੋ ਤੋਂ ਸਪੇਨ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਜਿਹੜੇ ਪ੍ਰਵਾਸੀ ਸੀ, ਜਾਂ ਜਬਰਨ ਦਾਖਲ ਹੋਣ ਵਾਲੇ ਪ੍ਰਵਾਸੀ ਸੀ, ਵਾਲੰਟੇਰਲੀ ਹੁਣ ਇਸ ਵੀਕਐਂਡ ਦੇ ਦਰਮਿਆਨ ਬਹੁਤ ਸਾਰੇ ਪ੍ਰਵਾਸੀਆਂ ਨੇ ਉਸ ਨੂੰ ਉਸ ਇਲਾਕੇ ਨੂੰ ਛੱਡ ਦਿੱਤਾ ਜਾਂ ਸਪੇਨ ਨੂੰ ਛੱਡ ਕੇ ਬਾਹਰ ਹੋਣੇ ਸ਼ੁਰੂ ਹੋ ਗਏ ਨੇ। ਪਰ ਮੋਰੋਕੋ ਤੋਂ ਸਪੇਨ ਦੇ ਇਸ ਸਿਓਟਾ ਏਰੀਆ ਦੇ ਵਿੱਚ ਪਹੁੰਚਣ ਵਾਲੇ ਪ੍ਰਵਾਸੀਆਂ ਦੇ ਜਿਹੜਾ ਇੱਕ ਹਜੂਮ ਦਾਖਲ ਹੋ ਗਿਆ ਸੀ, ਇਸ ਦਰਮਿਆਨ ਭੱਜ ਦੌੜ ਦੀਆਂ ਜਿਹੜੀਆਂ ਘਟਨਾਵਾਂ ਵੀ ਵਾਪਰੀਆਂ ਸੀ। ਹੁਣ ਤੱਕ ਇਹਨਾਂ ਘਟਨਾਵਾਂ ਦੇ ਵਿੱਚ 90 ਤੋਂ ਵਧੇਰੇ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਰਿਪੋਰਟਾਂ ਦੇ ਮੁਤਾਬਕ ਸਪੈਨਿਸ਼ ਅਧਿਕਾਰੀਆਂ ਨੇ 74 ਲਾਸ਼ਾਂ ਬਰਾਮਦ ਕਰ ਲਈਆਂ ਨੇ। ਮੋਰੋਕੋ ਦੇ ਅਧਿਕਾਰੀਆਂ ਨੇ ਵੀ 16 ਲਾਸ਼ਾਂ ਬਰਾਮਦ ਕੀਤੀਆਂ ਨੇ। ਦੱਸ ਦਈਏ ਕਿ ਇਹ ਇੱਕੋ ਹੀ ਦਿਨ ਦੇ ਵਿੱਚ ਪੈਦਾ ਹੋਇਆ ਸੰਕਟ ਨਹੀਂ ਸੀ। ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਦੇ ਦਰਮਿਆਨ ਮੋਰੋਕੋ ਤੋਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਸਮੁੰਦਰੀ ਰਸਤੇ ਰਾਹੀਂ ਜਾਂ ਜਿਸ ਤਰੀਕੇ ਦੇ ਨਾਲ ਵੀ ਉਹ ਸਿਓਟਾ ਦੇ ਵਿੱਚ ਦਾਖਲ ਹੋ ਸਕਦੇ ਸੀ। ਹਾਲਾਂਕਿ ਮੋਰੋਕੋ ਦੇ ਕਾਫੀ ਨਾਲ ਲੱਗਦਾ, ਖੁਦਮੁਖਤਿਆਰ ਇਲਾਕਾ ਹੈ, ਪਰ ਸਪੇਨ ਦੇ ਅਧੀਨ ਪੈ ਜਾਂਦਾ। ਸਿਓਟਾ ਦੇ ਮੇਅਰ ਨੇ ਦੱਸਿਆ ਕਿ ਇੱਕ ਦਿਨ ਦੇ ਵਿੱਚ ਹੀ ਲਗਭਗ 60,000 ਪ੍ਰਵਾਸੀ ਜਬਰਨ ਇੱਥੇ ਦਾਖਲ ਹੋ ਗਏ ਸੀ। ਹਾਲਾਂਕਿ ਹੁਣ ਸਪੇਨ ਦੀ ਤਰਫ ਤੋਂ ਬੈਰੀਕੇਡਿੰਗ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਸਮੁੰਦਰੀ ਰਸਤੇ ਦੇ ਵਿੱਚ ਵੀ ਜਿਹੜੀ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਇੱਥੇ ਵਾਧੂ ਪੁਲਿਸ ਕਾਲ, ਸਿਵਲ ਗਾਰਡ, ਫੌਜ ਦੀਆਂ ਯੂਨਿਟਸ ਨੂੰ ਤੈਨਾਤ ਕਰਨਾ ਪਿਆ ਹੈ। ਜਬਰਨ ਪ੍ਰਵਾਸ ਕਰਨ ਦੀ ਇਸ ਘਟਨਾ ਦਾ ਪੂਰੀ ਦੁਨੀਆ ਨੇ ਨੋਟਿਸ ਲਿਆ ਹੈ ਔਰ ਇਸ ਦੇ ਚੱਲਦਿਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਖੜਾ ਹੋ ਗਿਆ। ਜਦੋਂ ਇਸ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਖਿੱਤੇ ਨੂੰ ਇਸ ਤਰੀਕੇ ਦੇ ਨਾਲ ਅਣਗੌਲਿਆਂ ਛੱਡ ਦਿੱਤਾ ਜਾਂਦਾ ਹੈ ਤਾਂ ਉਸ ਖਿੱਤੇ ਦੇ ਲੋਕ ਕਿਸ ਤਰੀਕੇ ਦੇ ਨਾਲ ਬਗਾਵਤ ਕਰਕੇ ਇੱਕ ਵੱਖਰੀ ਦੁਨੀਆ ਦੇ ਵਿੱਚ ਦਾਖਲ ਹੁੰਦੇ ਨੇ। ਵੈਸੇ ਇਸ ਨੂੰ ਵੈਸਟਰਨ ਮੀਡੀਆ ਦੇ ਵਿੱਚ ਥਰਡ ਵਰਲਡ ਦੇ ਨਾਲ ਸੱਦਿਆ ਜਾਂਦਾ ਹੈ, ਜ਼ਿਆਦਾਤਰ ਇਸ ਇਹਨਾਂ ਅਫਰੀਕਨ ਮੁਲਕਾਂ ਨੂੰ। ਉੱਥੇ ਇੱਕ ਮੰਤਰੀ ਖ਼ਬਰਾਂ ਚ, ਅਗਲੀ ਖ਼ਬਰ ਇੰਡੋਨੇਸ਼ੀਆ ਦੇ ਨਾਲ ਜੁੜੀ ਹੋਈ। ਵੈਸੇ ਜਿਵੇਂ ਸਪੇਨ, ਫਰਾਂਸ, ਗ੍ਰੀਸ ਦੇ ਵਿੱਚ ਬੁਸ਼ਫਾਇਰ ਲੱਗੀ ਹੋਈ ਹੈ, ਇਹ ਇੱਕ ਕੁਦਰਤੀ ਘਟਨਾਵਾਂ ਨੇ। ਉਸੇ ਤਰੀਕੇ ਦੇ ਨਾਲ ਇੱਕ ਮਨੁੱਖੀ ਘਟਨਾ ਜਿਹੜੀ ਉਹ ਇੰਡੋਨੇਸ਼ੀਆ ਦੇ ਵਿੱਚ ਵਾਪਰੀ। ਇੰਡੋਨੇਸ਼ੀਆ ਦੇ ਮਧੁਰਾ ਟਾਪੂ ਦੇ ਕੋਲ 271 ਯਾਤਰੀਆਂ ਤੇ ਕਰੂ ਮੈਂਬਰਸ ਨੂੰ ਲਿਜਾ ਰਹੇ ਇੱਕ ਵੱਡੇ ਕਰੂਜ਼ ਸ਼ਿਪ ਦੇ ਵਿੱਚ ਅੱਗ ਲੱਗ ਗਈ। ਇਸ ਅੱਗ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ, 41 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਦੇਸ਼ ਦੀ ਖੋਜ ਤੇ ਬਚਾਅ ਏਜੰਸੀ ਦੇ ਅੰਕੜਿਆਂ ਦੇ ਮੁਤਾਬਕ 225 ਲੋਕਾਂ ਨੂੰ ਬਚਾ ਲਿਆ ਗਿਆ ਸੀ। ਇਹ ਜਿਹੜਾ ਵੱਡਾ ਕਰੂਜ਼ ਸ਼ਿਪ ਹੈ ਜਾਂ ਫੇਰੀ ਜਿਹਨੂੰ ਕਿਹਾ ਜਾਂਦਾ ਹੈ, ਇਹ ਜਾਵਾ ਦੇ ਸੁਰਾਬਿਆ ਖੇਤਰ ਤੋਂ ਸੁਲਾਵੇਸੀ ਤੱਕ ਜਾ ਰਹੀ ਸੀ। ਐਤਵਾਰ ਦੇ ਦਿਨ ਇਸ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਦੇ ਲਈ ਖੋਜ ਟੀਮਾਂ ਬਚਾਅ ਮੁਹਿੰਮਾਂ ਜਿਹੜੀਆਂ ਨੇ ਚਲਾ ਰਹੀਆਂ ਨੇ। ਮਧੁਰਾ ਟਾਪੂ ਦੇ ਜਿਹੜਾ ਜਾਵਾ ਦੇ ਉੱਤਰ ਪੂਰਬ ਦੇ ਵਿੱਚ ਇਹ ਸਥਿਤ ਹੈ। ਫੇਰੀ ਦੇ ਵਿੱਚ ਅੱਗ ਲੱਗਣ ਦੀ ਘਟਨਾ ਕਿਵੇਂ ਵਾਪਰੀ ਇਸ ਦੇ ਬਾਰੇ ਅਲੱਗ ਤੋਂ ਪੜਤਾਲ ਵੀ ਕੀਤੀ ਜਾ ਰਹੀ ਹੈ, ਪਰ ਲੋਕ ਜਾਨ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਕੁੱਦਣ ਲੱਗ ਪਏ। ਆਲੇ ਦੁਆਲੇ ਗੁਜ਼ਰ ਰਹੇ ਜਹਾਜ਼ਾਂ ਨੇ ਵੀ ਇਹਨਾਂ ਦੀ ਮਦਦ ਕੀਤੀ, ਆਪਣੇ ਜਹਾਜ਼ ਦੇ ਵਿੱਚ ਲਿਆਉਣ ਦੇ ਲਈ ਸਮੁੰਦਰ ਤੋਂ ਰੱਸੀਆਂ, ਲਾਈਫ ਸੇਵਿੰਗ ਵੈਸਟ ਸਿੱਟ ਕੇ ਇਹਨਾਂ ਨੂੰ ਬਚਾਇਆ ਗਿਆ। ਗੋਤਾਖੋਰਾਂ ਨੇ ਵੀ ਸਮੁੰਦਰ ਦੇ ਵਿੱਚ ਉਤਰ ਕੇ ਇਹਨਾਂ ਦਾ ਪਤਾ ਲਗਾਇਆ। ਦੱਸ ਦਈਏ ਕਿ ਇਹ ਇੱਕ ਘਟਨਾ ਜਿਹੜੀ ਵਾਪਰੀ ਹੈ ਇਸ ਦੇ ਲਈ ਇਹ ਪ੍ਰਾਈਵੇਟ ਫੇਰੀਸ ਜਿਹੜੀਆਂ ਚੱਲਦੀਆਂ ਨੇ। ਹਾਲ ਫਿਲਹਾਲ ਉਸ ਦੇ ਅਦਾਰੇ ਤੋਂ ਪਤਾ ਕੀਤਾ ਜਾਏਗਾ ਕਿ ਆਖਿਰਕਾਰ ਇਸ ਦੇ ਪਿੱਛੇ ਦੀ ਵਜ੍ਹਾ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੋਲ ਨਜਿੱਠਣ ਦੇ ਲਈ ਅਜਿਹੀਆਂ ਘਟਨਾਵਾਂ ਦੇ ਨਾਲ ਪ੍ਰਬੰਧ ਕੀ ਮੌਜੂਦ ਸੀ, ਇਸ ਦਾ ਜ਼ਿੰਮੇਦਾਰ ਕੌਣ ਸੀ। ਉਧਰ ਪਾਕਿਸਤਾਨ ਦੇ ਸਵਾਤ ਖੇਤਰ ਦੇ ਵਿੱਚ ਇੱਕ ਫਿਦਾਇਨ ਹਮਲਾ ਹੋਇਆ। ਪੁਲਿਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਸਵਾਤ ਦੇ ਕਾਬਲ ਪੁਲਿਸ ਸਟੇਸ਼ਨ ਦੇ ਗੇਟ ਦੇ ਬਾਹਰ ਹੋਏ ਇਸ ਆਤਮਘਾਤੀ ਹਮਲੇ ਦੇ ਵਿੱਚ 5 ਸੁਰੱਖਿਆ ਕਰਮੀਆਂ ਦੇ ਸਣੇ 14 ਲੋਕਾਂ ਦੀ ਮੌਤ ਹੋਈ ਹੈ, 1 ਦਰਜਨ ਤੋਂ ਵਧੇਰੇ ਜ਼ਖਮੀ ਹੋਏ ਦੱਸੇ ਗਏ ਨੇ। ਇਸ ਦੇ ਵਿੱਚ ਸਵਾਤ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਦੇ ਮੁਤਾਬਕ ਆਤਮਘਾਤੀ ਹਮਲਾਵਰ ਨੇ ਵਿਸਫੋਟ ਧਮਾਕਾ ਉਦੋਂ ਕੀਤਾ ਜਦੋਂ ਪੁਲਿਸ ਕਰਮੀ ਉਸ ਪੁਲਿਸ ਸਟੇਸ਼ਨ ਦੇ ਸਿਕਿਉਰਿਟੀ ਗੇਟ ਦੇ ਉੱਤੇ ਜਾਣ ਤੋਂ ਉਸ ਨੂੰ ਰੋਕ ਰਹੇ ਸੀ, ਉਸ ਦੀ ਤਲਾਸ਼ੀ ਲਈ ਜਾ ਰਹੀ ਸੀ। ਪਾਕਿਸਤਾਨ ਦੇ ਅਖਬਾਰ ਦੀ ਡੌਨ ਦੀ ਖਬਰ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਸ਼ੁਰੂਆਤ ਚ 7 ਲੋਕਾਂ ਦੀ ਮੌਤ ਹੋ ਗਈ ਸੀ, 18 ਹੋਰ ਜ਼ਖਮੀ ਹੋਏ ਸੀ, ਪਰ ਜ਼ਖਮੀਆਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਸੀ। ਸੁਰੱਖਿਆ ਬਲਾਂ ਨੇ ਫਿਲਹਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ, ਅੱਗੇ ਦੇ ਸਬੂਤ ਜੁਟਾਏ ਜਾ ਰਹੇ ਨੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਬਾਂਗਲਾਦੇਸ਼ ਦੇ ਵਿੱਚੋਂ ਕੱਢੀ ਗਈ ਲੇਖਿਕਾ ਤਸਲੀਮਾ ਨਸਰੀਨ ਹੁਣ 19 ਸਾਲ ਬਾਅਦ ਬਾਂਗਲਾਦੇਸ਼ ਤਾਂ ਨਹੀਂ ਪਰ ਭਾਰਤ ਪਰਤੇ ਨੇ, ਕੋਲਕਾਤਾ ਆਏ ਨੇ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵਾਪਸੀ ਇਸ ਗੱਲ ਦਾ ਸਬੂਤ ਹੈ ਕਿ ਅਨਿਆਂ ਦੇ ਖਿਲਾਫ ਜੰਗ ਲੰਬੀ ਚੱਲ ਸਕਦੀ ਹੈ ਪਰ ਹਮੇਸ਼ਾ ਨਹੀਂ ਰਹਿ ਸਕਦੀ। ਕੋਲਕਾਤਾ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ 63 ਸਾਲ ਦੀ ਤਸਲੀਮਾ ਨਸਰੀਨ ਕਾਫੀ ਭਾਵਕ ਦਿਖਾਈ ਦਿੱਤੇ। ਸ਼ਹਿਰ ਦੇ ਵਿੱਚ ਪਰਤਣਾ ਉਹਨਾਂ ਕਿਹਾ ਕਿ ਇੱਕ ਅਜਿਹਾ ਹੈ ਜਿਵੇਂ ਜ਼ਿੰਦਗੀ ਦੇ ਇੱਕ ਵੱਡੇ ਹਿੱਸੇ ਨੂੰ ਜਿਸ ਨੂੰ ਉਹ ਸਾਲਾਂ ਪਹਿਲਾਂ ਪਿੱਛੇ ਛੱਡ ਚੁੱਕੇ ਸੀ ਹੁਣ ਵਾਪਸ ਆ ਗਏ ਹੋਣ। ਤਸਲੀਮਾ ਨਸਰੀਨ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਦੀ ਲੜਾਈ ਕਿਸੇ ਵੀ ਸਿਆਸੀ ਧਿਰ ਦੇ ਨਾਲ ਜਾਂ ਕਿਸੇ ਦੇ ਹੱਕ ਜਾਂ ਕਿਸੇ ਦੇ ਵਿਰੋਧ ਚ ਨਹੀਂ ਹੈ। ਉਹਨਾਂ ਕਿਹਾ ਕਿ ਸੰਘਰਸ਼ ਹਮੇਸ਼ਾ ਮਹਿਲਾਵਾਂ ਦੇ ਅਧਿਕਾਰਾਂ ਤੇ ਬੋਲਣ ਦੀ ਆਜ਼ਾਦੀ ਦੇ ਲਈ ਰਿਹਾ ਸੀ। ਇਸ ਦਰਮਿਆਨ ਤਸਲੀਮਾ ਨਸਰੀਨ ਨੇ ਮਦਰੱਸਿਆਂ ਦੇ ਉੱਤੇ ਵੀ ਬਿਆਨ ਦਿੱਤਾ। ਉਹਨਾਂ ਕਿਹਾ ਕਿ ਮਦਰੱਸਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਉਹ ਜਿਹਾਦੀ ਫੈਕਟਰੀਆਂ ਨੇ, ਉਹਨਾਂ ਨੂੰ ਸੈਕੂਲਰ ਸਕੂਲਾਂ ਦੇ ਵਿੱਚ ਬਦਲ ਦੇਣਾ ਚਾਹੀਦਾ। ਜ਼ਿਕਰਯੋਗ ਹੈ ਕਿ ਤਸਲੀਮਾ ਨਸਰੀਨ ਨੂੰ ਸਾਲ 2007 ਦੇ ਵਿੱਚ ਕੋਲਕਾਤਾ ਛੱਡਣਾ ਪਿਆ ਸੀ, ਇਸ ਤੋਂ ਬਾਅਦ ਉਹ ਇੱਕ ਅਣਜਾਣ ਥਾਂ ਦੇ ਉੱਤੇ ਜਾ ਕੇ ਰਹਿਣ ਲੱਗ ਪਏ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਤਾਂ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਦੀ ਅੱਜ ਦੇ ਦਿਨ ਬੈਠਕ ਹੋਣੀ ਹੈ। ਇਸ ਦਰਮਿਆਨ ਹੁਣ ਇੰਝ ਲੱਗਦਾ ਹੈ ਕਿ ਬੈਠਕ ਦੇ ਵਿੱਚ ਰੈਪੋ ਦਰ ਜਿਹੜੀ ਹੈ ਜਾਂ ਵਿਆਜ ਦਰਾਂ ਕਾਇਮ ਰੱਖੀਆਂ ਜਾਣਗੀਆਂ। ਔਰ ਜਿਵੇਂ ਸੋਸ਼ਲ ਮੀਡੀਆ ਤੇ ਖਬਰਾਂ ਤੁਰ ਪਈਆਂ ਨੇ ਕਿ ਰਿਜ਼ਰਵ ਬੈਂਕ ਨੂੰ ਕਿ ਕੋਈ ਇੱਕ ਇਨਸਾਨ ਚਲਾ ਰਿਹਾ ਹੈ, ਜਿਵੇਂ ਅਮਰੀਕਾ ਦੇ ਵਿੱਚ ਰਿਜ਼ਰਵ ਬੈਂਕ ਦੀਆਂ ਦਰਾਂ ਨੂੰ ਸਥਿਰ ਰੱਖਿਆ ਗਿਆ, ਹੁਣ ਭਾਰਤ ਦੇ ਵਿੱਚ ਜਾਂ ਜਾਪਾਨ ਦੇ ਵਿੱਚ ਜਾਂ ਦੁਨੀਆ ਦੇ ਦੂਸਰਿਆਂ ਦੇਸ਼ਾਂ ਦੇ ਵਿੱਚ। ਠੀਕ ਇਸੇ ਤਰੀਕੇ ਦੇ ਨਾਲ ਅਗਲੇ ਹਫ਼ਤਿਆਂ ਦੇ ਦਰਮਿਆਨ ਜਦੋਂ ਆਸਟ੍ਰੇਲੀਆ 'ਚ ਵੀ ਬੈਠਕ ਹੋਏਗੀ, ਖ਼ਬਰਾਂ ਇਹ ਸਾਹਮਣੇ ਆ ਰਹੀਆਂ ਕਿ ਆਸਟ੍ਰੇਲੀਆ 'ਚ ਵੀ ਵਿਆਜ ਦਰਾਂ ਸਥਿਰ ਹੀ ਰੱਖੀਆਂ ਜਾਣਗੀਆਂ। ਸੋ ਇੱਕ ਹੀ ਤਰਜ਼ ਦੇ ਉੱਤੇ ਜਦੋਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕ ਵਿਆਜ ਦਰਾਂ ਵਧਾ ਦਿੰਦੇ ਨੇ, ਯਾਨੀ ਕਿ ਕੋਈ ਘਰੇਲੂ ਬਾਜ਼ਾਰ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਘਰੇਲੂ ਬਾਜ਼ਾਰ ਦੇ ਹਾਲਾਤਾਂ ਨੂੰ ਦੇਖਦਿਆਂ ਜਾਂ ਘਰੇਲੂ ਬਾਜ਼ਾਰ ਦੇ ਮਹਿੰਗਾਈ ਦਰ ਨੂੰ ਦੇਖਦਿਆਂ ਵਿਆਜ ਦਰਾਂ ਦੇ ਫੈਸਲੇ ਲਏ ਜਾਂਦੇ ਨੇ, ਅਜਿਹਾ ਕੋਈ ਬਹੁਤਾ ਸਟੀਕ ਸੱਚ ਨਜ਼ਰ ਨਹੀਂ ਆਉਂਦਾ। ਬਹਰਹਾਲ ਭਾਰਤ ਵਾਲੇ ਪਾਸੇ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਮਹਿੰਗਾਈ ਦੇ ਵੱਧਦੇ ਖਤਰਿਆਂ ਤੇ FCNRB ਜਮ੍ਹਾਂ ਯੋਜਨਾ ਦੇ ਬੰਦ ਹੋਣ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਆਪਣੀ ਅਗਸਤ ਮਹੀਨੇ ਦੀ ਮੁਦਰਾ ਨੀਤੀ ਦੀ ਸਮੀਖਿਆ ਦੇ ਵਿੱਚ ਵਿਆਜ ਦਰਾਂ ਨੂੰ ਜਿਉਂ ਦਾ ਤਿਉਂ ਰੱਖੇਗਾ। ਇਸ ਕਿਸਮ ਦੀਆਂ ਇਕਨੋਮਿਕ ਟਾਈਮਸ ਦੇ ਮੁਤਾਬਕ ਖ਼ਬਰਾਂ ਸਾਹਮਣੇ ਆਈਆਂ ਨੇ। 10 ਆਰਥਿਕ ਮਾਹਰਾਂ ਤੇ ਟ੍ਰੈਜਰੀ ਮੁਖੀਆਂ ਦੇ ਸਰਵੇਖਣ ਦੇ ਵਿੱਚ ਇਹ ਖੁਲਾਸਾ ਵੀ ਕੀਤਾ ਗਿਆ ਸੀ। ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਕੇਂਦਰੀ ਜਿਹੜੇ ਬੈਂਕ ਨੇ, ਜਿਹੜੇ ਸੈਂਟਰਲ ਬੈਂਕ ਨੇ ਭਾਰਤ ਦੇ, ਉਹ ਦੁਨੀਆਂ ਭਰ ਦੇ ਵਿੱਚ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ, ਖਾਸ ਤੌਰ ਦੇ ਉੱਤੇ ਮੱਧਪੁਰ ਦੇ ਹਾਲਾਤ, ਕੱਚੇ ਤੇਲ ਦੀਆਂ ਕੀਮਤਾਂ ਚ ਵਾਧੇ, ਔਰ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਮੌਨਸੂਨ ਵੀ ਕਾਫੀ ਹੱਦ ਤੱਕ ਅਸਰ ਪਾਉਂਦੀ ਹੈ ਇੱਥੋਂ ਦੀ ਆਰਥਿਕਤਾ ਦੇ ਉੱਤੇ। ਸੋ ਮੌਨਸੂਨ ਦੇ ਵਿੱਚ ਵੀ ਜਿਹੜੀ ਗੜਬੜਾਂ ਜਾਂ ਤੇਜ਼ ਬਾਰਿਸ਼ਾਂ ਦੇਖੀਆਂ ਗਈਆਂ ਨੇ, ਉਸ ਦੇ ਚੱਲਦਿਆਂ ਨੀਤੀਗਤ ਫੈਸਲੇ ਜਿਹੜੇ ਨੇ ਉਹ ਲਏ ਜਾਣਗੇ। ਹਾਲਾਂਕਿ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਜਾਂਦਾ ਹੈ, ਪਰ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੁਹਰਾਇਆ ਕਿ ਮਹਿੰਗਾਈ ਕੇਂਦਰੀ ਬੈਂਕ ਦੀ ਸਭ ਤੋਂ ਵੱਡੀ ਤਰਜੀਹ ਰਹਿੰਦੀ ਜ਼ਰੂਰ ਹੈ, ਪਰ ਤਰੱਕੀ ਦੇ ਉੱਤੇ ਵੀ ਨਿਗਾਹ ਰੱਖੀ ਜਾਂਦੀ ਹੈ ਜਦੋਂ ਵਿਆਜ ਦਰਾਂ ਦੇ ਵਿੱਚ ਫੈਸਲੇ ਦੀ ਗੱਲ ਕੀਤੀ ਜਾਂਦੀ ਹੈ। ਮਾਨਸੂਨ ਦੀ ਗੱਲ ਜਦੋਂ ਕੀਤੀ ਹੋਇਆ ਤਾਂ ਹੁਣ ਪਹਿਲਾਂ ਕੇਰਲ ਤੋਂ ਖ਼ਬਰ, ਜਿੱਥੇ ਕੇਰਲ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਾਵੇਰੀ ਜਿਹੜਾ ਇੱਕ ਨਦੀ ਨੂੰ ਲੈ ਕੇ ਵਿਵਾਦ ਵੀ ਚੱਲਦਾ ਕਿ ਇਸ ਦਾ ਪਾਣੀ ਕਿਸ ਨੂੰ ਜਾਵੇ, ਕਿਹੜੇ ਸੂਬੇ ਨੂੰ ਜਾਵੇ। ਕਰਨਾਟਕ ਤੇ ਤਾਮਿਲਨਾਡੂ ਦੇ ਵਿਚਕਾਰ ਜਿਹੜਾ ਇਹ ਸੰਕਟ ਹੈ ਉਹ ਕਾਫੀ ਹੱਦ ਤੱਕ ਹੁਣ ਘੱਟ ਹੋ ਗਿਆ, ਕਿਉਂਕਿ ਮੀਂਹ ਦੇ ਚੱਲਦਿਆਂ ਕਾਬਿਨੀ ਸਮੇਤ ਕਾਵੇਰੀ ਬੇਸਿਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਨਦੀਆਂ ਨੇ ਜਾਂ ਸਹਾਇਕ ਨਦੀਆਂ ਨੇ ਉਹਨਾਂ ਦੇ ਵਿੱਚ ਤੇਜ਼ ਪਾਣੀ ਆਉਣ ਲੱਗ ਪਿਆ, ਜਿਸ ਦੇ ਚੱਲਦਿਆਂ ਕਰਨਾਟਕ ਤੇ ਤਾਮਿਲਨਾਡੂ ਅਕਸਰ ਜਿਹੜੇ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਨੂੰ ਪਾਣੀ ਕਾਵੇਰੀ ਦਾ ਮਿਲਣਾ ਚਾਹੀਦਾ, ਹੁਣ ਦੋਹਾਂ ਨੂੰ ਹੀ ਪਾਣੀ ਛੱਡਿਆ ਪਿਆ ਹੈ। ਕਰਨਾਟਕ ਦੇ ਮੁੱਖ ਮੰਤਰੀ DK ਸ਼ਿਵ ਕੁਮਾਰ ਨੇ ਸਰਬਦਲੀ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਕਾਬਿਨੀ ਰਿਜ਼ਰਵਾਇਰ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧਣ ਦੇ ਚੱਲਦਿਆਂ ਸ਼ੁੱਕਰਵਾਰ ਦੁਪਹਿਰ ਤੋਂ ਹੀ ਤਾਮਿਲਨਾਡੂ ਦੇ ਵੱਲ ਪਾਣੀ ਛੱਡਿਆ ਜਾ ਰਿਹਾ। ਉਹਨਾਂ ਸਪਸ਼ਟ ਕੀਤਾ ਕਿ ਵਾਧੂ ਪਾਣੀ ਨਹੀਂ ਹੈ ਬਲਕਿ ਬੰਨ ਦੀ ਸੁਰੱਖਿਆ ਤੇ ਜਲ ਪੱਧਰ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਪਾਣੀ ਛੱਡਿਆ ਗਿਆ। ਕਾਬਿਨੀ ਰਿਜ਼ਰਵਾਇਰ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕੇ ਆ। ਇਸ ਤੋਂ ਪਹਿਲਾਂ ਕਾਵੇਰੀ ਦੀ ਜਿਹੜੀ ਨਦੀ ਹੈ ਜਾਂ ਜਿਹੜਾ ਦਰਿਆ, ਉਸ ਦੀ ਜਲ ਪ੍ਰਬੰਧਨ ਕਰਨ ਵਾਲੀ ਇੱਕ ਕਮੇਟੀ ਨੇ ਕਰਨਾਟਕ ਨੂੰ 29 ਜੁਲਾਈ ਤੋਂ ਅਗਲੇ 15 ਦਿਨਾਂ ਦੇ ਲਈ 3500 ਕਿਊਸਿਕ ਪਾਣੀ ਤਾਮਿਲਨਾਡੂ ਨੂੰ ਛੱਡਣ ਦੇ ਨਿਰਦੇਸ਼ ਦਿੱਤੇ ਸੀ। ਕੁੱਲ ਮਿਲਾ ਕੇ ਇਹ 4.5 TMC ਫਿੱਟ ਪਾਣੀ ਬਣਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਕਾਬਿਨੀ ਰਿਜ਼ਰਵਾਇਰ ਦੇ ਵਿੱਚ 26,000 ਕਿਊਸਿਕ, ਕ੍ਰਿਸ਼ਨ ਰਾਜ ਸਾਗਰ ਦੇ ਵਿੱਚ 22,000 ਕਿਊਸਿਕ, ਹਰੰਗੀ ਦੇ ਵਿੱਚ 10,500 ਕਿਊਸਿਕ ਤੇ ਹੇਮਾਵਤੀ ਦੇ ਵਿੱਚ 11,800 ਕਿਊਸਿਕ ਪਾਣੀ ਭਰ ਚੁੱਕਿਆ ਸੀ। ਇਸ ਦੇ ਚੱਲਦਿਆਂ ਬੈਂਗਲੁਰੂ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪਾਣੀ, ਪੀਣ ਵਾਲੇ ਪਾਣੀ ਦੀਆਂ ਜਿਹੜੀਆਂ ਲੋੜਾਂ ਅਕਸਰ ਜਿਹਦੀ ਕਮੀ ਦੱਸੀ ਜਾਂਦੀ ਹੈ। ਕਿਹਾ ਜਾ ਰਿਹਾ ਸੀ ਕਿ 36 TMC ਫਿੱਟ ਪਾਣੀ ਸੁਰੱਖਿਅਤ ਰੱਖਣਾ ਜ਼ਰੂਰੀ ਹੁੰਦਾ ਹੈ ਬੈਂਗਲੋਰ ਦੀਆਂ ਲੋੜਾਂ ਦੇ ਲਈ, ਜਦਕਿ 4 TMC ਫਿੱਟ ਪਾਣੀ ਹੀ ਰੱਖਿਆ ਜਾਂਦਾ ਹੈ ਮੀਂਹ ਵਾਲੇ ਪਾਣੀ ਤੋਂ ਬਾਅਦ ਜਿਹਨੂੰ ਰੀਟਰੀਟ ਕਰਕੇ, ਤੇ ਹੁਣ ਘੱਟੋ ਘੱਟ ਇਹ ਸੋਕਾ ਵੀ ਮੁੱਕ ਜਾਏਗਾ। ਉਧਰ DK ਸ਼ਿਵ ਕੁਮਾਰ ਨੇ ਮੀਟਿੰਗ ਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਉਹਨਾਂ ਦੀ, ਬਸਵਰਾਜ ਬੋਮਈ, ਉਹਨਾਂ ਨੇ ਸੁਝਾਅ ਦਿੱਤਾ ਕਿ ਨਹਿਰਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਬੜੀ ਸਾਵਧਾਨੀ ਦੇ ਨਾਲ ਛੱਡਿਆ ਜਾਵੇ। ਪਹਿਲਾਂ ਸਭ ਤੋਂ ਪਹਿਲੀ ਤਰਜੀਹ ਜਿਹੜੀ ਉਹ ਪੀਣ ਵਾਲੇ ਪਾਣੀ ਦੀ ਹੋਣੀ ਚਾਹੀਦੀ ਹੈ। ਸ਼ਿਵ ਕੁਮਾਰ ਨੇ ਕਿਹਾ ਕਿ ਬੈਠਕ ਦੇ ਵਿੱਚ ਸ਼ਾਮਲ ਸਾਰੇ ਨੇਤਾਵਾਂ ਦੇ ਸੁਝਾਵਾਂ ਨੂੰ ਲੈ ਲਿਆ ਗਿਆ। ਆਮ ਤੌਰ ਦੇ ਉੱਤੇ ਤਾਮਿਲਨਾਡੂ ਦੇ ਲਈ 170 TMC ਪਾਣੀ, ਜਿਹੜਾ 170 TMC ਫਿੱਟ ਪਾਣੀ ਛੱਡਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਇਸ ਵਾਰ ਦੱਖਣ ਪੱਛਮ ਮਾਨਸੂਨ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਕੁਝ ਤੈਅ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਮਾਨਸੂਨ ਚੱਲ ਰਿਹਾ, ਕਦੇ ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ, ਵੈਸੇ ਵੀ ਲੇਟ ਆਇਆ। ਹੁਣ ਤੈਅ ਮਾਤਰਾ ਤੋਂ 40 TMC ਫਿੱਟ ਪਾਣੀ ਹੀ ਇਹ ਘੱਟ ਸੀ। ਉਧਰ ਤਾਮਿਲਨਾਡੂ ਦੇ ਮੁੱਖ ਮੰਤਰੀ ਜੋਸਫ ਵਿਜੇ ਤੋਂ ਜਦੋਂ ਪੁੱਛੇ ਗਏ ਸਵਾਲ ਕਿ DK ਸ਼ਿਵ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਕਿਸੇ ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ ਹੈ, ਤਾਂ ਉਹਨਾਂ ਕਿਹਾ ਕਿ ਜੋਸਫ ਵਿਜੇ ਇੱਕ ਚੰਗੇ ਇਨਸਾਨ ਨੇ, ਮੈਂ ਉਹਨਾਂ ਦਾ ਸਨਮਾਨ ਕਰਦਾ। ਇਸ ਦੇ ਉੱਤੇ ਜੋਸਫ ਵਿਜੇ ਹੱਸ ਕੇ ਨਿਕਲ ਪਏ। ਖੈਰ ਇੱਧਰ ਕੁਝ ਖ਼ਬਰਾਂ ਭਾਰਤ ਦੀ ਸਿਆਸਤ ਦੇ ਨਾਲ ਵੀ ਜੁੜੀਆਂ ਸਾਂਝੀਆਂ ਕਰ ਲਈਏ। ਅੱਜ ਦੇ ਦਿਨ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ, ਵਿਦਿਆਰਥੀਆਂ ਦੇ ਨਾਲ ਜਿਹੜੀ ਪੁਲਿਸ ਵਧੀਕੀ ਹੋਈ ਸੀ, ਜਿਹੜੀ ਜੰਤਰ ਮੰਤਰ ਦੇ ਵਿੱਚ ਧਰਨੇ ਦੇ ਦਰਮਿਆਨ ਪੈਲਟ ਗਨ ਚਲਾਉਣ ਦਾ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲੇ ਦੇ ਦੋਸ਼ਾਂ ਦਾ ਮਾਮਲਾ, ਉਸ ਨੂੰ ਲੈ ਕੇ ਸਾਬਕਾ ਜੱਜ ਦੀ ਅਗਵਾਈ ਦੇ ਵਿੱਚ ਇੱਕ ਸਿੱਟ ਬਣਾਈ ਗਈ ਸੀ ਸਿਖਰਲੀ ਅਦਾਲਤ, ਉਹਦੇ ਤੇ ਹੁਣ ਉਸ ਸਿੱਟ ਦੀ ਤਰਫ ਤੋਂ ਜਿਹੜੀ ਰਿਪੋਰਟ ਸਾਹਮਣੇ ਰੱਖੀ ਜਾਏਗੀ। ਚੀਫ ਜਸਟਿਸ ਸੂਰਿਆ ਕਾਂਤ ਦੀ ਤੇ ਜਸਟਿਸ ਜੋਮੀਲੀਆ ਬਾਗਚੀ ਦੀ ਬੈਂਚ ਦੇ ਅੱਗੇ ਉਹਦੇ ਉੱਤੇ ਸੁਣਵਾਈ ਕੀਤੀ ਜਾਣੀ ਹੈ। ਪਿਛਲੀ ਵਾਰ ਸੁਪਰੀਮ ਕੋਰਟ ਨੇ ਪੈਲਟ ਗਨ ਦੇ ਨਾਲ ਜੁੜੇ ਮਾਮਲੇ ਦੇ ਉੱਤੇ ਪੁਲਿਸ ਨੂੰ ਇਹ ਕਿਹਾ ਸੀ ਕਿ ਜੇਕਰ ਲੋੜੀਂਦਾ ਹੋਵੇ ਤਾਂ ਹੀ ਇਹ ਵਰਤਿਆ ਜਾਵੇ, ਪਰ ਇਸ ਦੇ ਉੱਤੇ ਬੈਨ ਨਹੀਂ ਲਗਾਇਆ ਜਾ ਸਕਦਾ। ਪਰ ਹੁਣ ਪੀੜਤਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਤੇ ਇਹ ਪਤਾ ਲਗਾਉਣ ਦੇ ਲਈ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕਿਸ ਨੇ ਕੀਤਾ? ਵਿਦਿਆਰਥੀਆਂ ਨੇ ਕੀਤਾ, ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਕਾਰਕੁਨਾਂ ਨੇ ਕੀਤਾ, ਜਾਂ ਬਾਹਰੋਂ ਕੁਝ ਲੋਕ ਸੀ? ਇਸ ਦੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਦੀ ਅਗਵਾਈ ਵਾਲੀ ਇੱਕ ਸਿੱਟ ਬਣਾ ਕੇ ਇਸ ਨੂੰ ਇੱਕ ਵੱਖਰੇ ਤੌਰ ਦੇ ਉੱਤੇ ਜਾਂਚ ਵੀ ਅੱਜ ਦੇ ਦਿਨ ਸਪੁਰਦ ਕੀਤੀ ਜਾ ਸਕਦੀ ਹੈ। ਅਦਾਲਤ ਨੇ 28 ਜੁਲਾਈ ਨੂੰ ਪਿਛਲੀ ਸੁਣਵਾਈ ਦੇ ਦਰਮਿਆਨ ਸਾਰੇ ਹੀ ਸੂਬਿਆਂ ਨੂੰ ਕਿਸੇ ਸਖ਼ਤ ਕਾਰਵਾਈ ਤੋਂ ਰੋਕਦਿਆਂ ਹੋਇਆ 18 ਸਾਲ ਤੋਂ ਘੱਟ ਉਮਰ ਦੇ ਅੰਦੋਲਨਕਾਰੀਆਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਸੀ। ਹਾਲਾਂਕਿ ਕਾਂਗਰਸ ਜਨਤਾ ਪਾਰਟੀ ਇਹ ਬਾਰ ਬਾਰ ਕਹਿੰਦੀ ਰਹੀ ਹੈ ਕਿ ਸਰਕਾਰ ਖਾਸ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਜਿਹੜੇ ਜਾਂ ਭਾਜਪਾ ਦੇ ਸ਼ਾਸਤ ਸੂਬੇ ਨੇ ਉੱਥੇ ਧਰਨਿਆਂ ਤੋਂ ਬਾਅਦ ਨਫ਼ਰਤੀ ਤਰੀਕੇ ਦੇ ਨਾਲ ਬੱਚਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੀ ਪ੍ਰਧਾਨ ਨੋਹਾ ਬੋਰਾ ਦਾ ਕਹਿਣਾ ਹੈ, ਨੇਹਾ ਬੋਰਾ ਦਾ, ਕਿ ਹੱਥ ਦੇ ਨਾਲ ਬੰਨੇ ਪੋਸਟਰ ਤੇ ਜੰਤਰ ਮੰਤਰ ਤੋਂ ਲੈ ਕੇ ਦੂਰ ਦੂਰ ਤੱਕ ਦਿਲ ਖਿੱਚਵੇਂ ਨਜ਼ਾਰਿਆਂ ਦੇ ਨਾਲ ਪੇਪਰ ਲੀਕ ਦੇ ਖਿਲਾਫ ਮਹੀਨਾ ਭਰ ਚੱਲੇ ਅੰਦੋਲਨ ਨੂੰ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਨੇ ਰਚਨਾਤਮਕ ਮਜ਼ਬੂਤੀ ਦਿੱਤੀ ਸੀ। ਉਹਨਾਂ ਦਾ ਤਰਕ ਇਹ ਹੈ ਕਿ ਅੰਦੋਲਨ ਕੋਈ ਅਚਾਨਕ ਸਿਆਸੀ ਵਾਪਸੀ ਦੇ ਲਈ ਨਹੀਂ ਬਲਕਿ ਵਿਦਿਆਰਥੀਆਂ ਦੇ ਸੰਘਰਸ਼ ਦਾ ਨਤੀਜਾ ਸੀ। ਦੱਸ ਦਈਏ ਕਿ ਆਇਸਾ ਅਕਸਰ ਭਾਜਪਾ ਦੇ ਖਿਲਾਫ ਬਿਆਨਬਾਜ਼ੀਆਂ ਕਰਦੀ ਹੈ, ਇੱਕ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਮੰਨੀ ਜਾਂਦੀ ਹੈ। ਕਾਂਗਰਸ ਜਨਤਾ ਪਾਰਟੀ ਦੇ ਇਸ ਅੰਦੋਲਨ ਦੇ ਵਿੱਚ ਆਇਸਾ ਦੇ 3 ਜਿਹੜੇ ਮੈਂਬਰ ਸੀ ਉਹ ਖੁਦ ਸੋਨਮ ਵਾਂਗਚੁਕ ਦੇ ਨਾਲ ਭੁੱਖ ਹੜਤਾਲ ਦੇ ਉੱਤੇ ਵੀ ਬੈਠੇ ਸੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਐਦ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ੇ ਕੁਝ ਸਮੇਂ ਦੇ ਲਈ ਆਨੰਦ ਦੇ ਸਕਦੇ ਨੇ ਪਰ ਪੂਰੇ ਕਰੀਅਰ ਨੂੰ ਤਬਾਹ ਕਰ ਸਕਦੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਤੋਂ ਸੈਲਫੀ ਸਟਾਈਲ ਦੇ ਵਿੱਚ ਵੀਡੀਓ ਪਾਉਂਦਿਆਂ ਹੋਇਆਂ ਉਹਨਾਂ ਵਿਦਿਆਰਥੀਆਂ ਨੂੰ ਮਾਫ਼ ਕਰਨ ਦੀ ਗੱਲ ਕਹੀ ਜਿਨ੍ਹਾਂ ਨੇ ਉਹਨਾਂ

ਵੱਖਰੀ ਗੱਲ ਹੈ ਕਿ ਉਹਨਾਂ ਦੀਆਂ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ ਪਈਆਂ ਉਹਨਾਂ ਰੀਲਾਂ ਦੇ ਥੱਲੇ ਕਮੈਂਟਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਜਿਹੜਾ ਸੀ ਪ੍ਰਧਾਨ ਮੰਤਰੀ ਨੂੰ ਗਾਲੀ ਗਲੋਚ ਹੀ ਕੀਤਾ ਸੀ। ਅਜੇ ਇਹਦੇ ਵਿੱਚ ਕਾਂਗਰਸ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਜਿਹੜੀ ਇਹ ਵੀਡੀਓ ਬਣਾਈ ਗਈ ਸੀ ਜਾਂ ਉਸ ਤੋਂ ਬਾਅਦ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਨਿਸ਼ਾਨਾ ਸਾਧਿਆ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਵਿਦਿਆਰਥੀਆਂ ਨੂੰ ਮਾਫ਼ ਕਰਨ ਦੀ ਗੱਲ ਕਹਿ ਰਹੇ ਨੇ ਪਰ ਅਸਲ ਦੇ ਵਿੱਚ ਸਰਕਾਰ ਨੂੰ ਵਿਦਿਆਰਥੀਆਂ ਨੂੰ ਸੱਚਾਈ ਤੇ ਨਿਆਂ ਦੇਣਾ ਚਾਹੀਦਾ, ਨਾਲ ਹੀ ਵਿਦਿਆਰਥੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਗਾਂਧੀ ਤਮਿਲਨਾਡੂ ਦੌਰੇ ਦੇ ਦਰਮਿਆਨ ਨੀਟ ਪੇਪਰ ਲੀਕ ਤੇ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰਨ ਵਾਲੇ ਮੈਡੀਕਲ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਜਿਹੜੇ ਬੱਚੇ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਵੀਡੀਓ ਸੁਨੇਹਾ ਵੀ ਸਾਂਝੇ ਕਰਦੇ ਦਿਖਾਈ ਦਿੱਤੇ। ਰਾਹੁਲ ਗਾਂਧੀ ਨੇ ਕਿਹਾ ਕਿ ਹਰ ਇੱਕ ਪਰਿਵਾਰ ਦੇ ਸਾਹਮਣੇ ਇੱਕ ਹੀ ਦਰਦ ਭਰਿਆ ਸਵਾਲ ਹੈ ਕਿ ਇਸ ਬੇਈਮਾਨ ਵਿਵਸਥਾ ਦੇ ਵਿੱਚ ਇਸ ਦੀ ਕੀਮਤ ਇਮਾਨਦਾਰ ਤੇ ਮਿਹਨਤੀ ਵਿਦਿਆਰਥੀਆਂ ਨੂੰ ਕਿਉਂ ਚੁਕਾਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜੇ ਅਜਿਹੇ ਮਾਮਲਿਆਂ ਦੇ ਵਿੱਚ ਜਵਾਬ ਦੀ ਤੈਅ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਦੇ ਨਾਲ ਧੱਕਾ ਕਰਨ ਤੋਂ ਬਾਅਦ ਹੁਣ ਖੁਦ ਸਿੰਪਤੀ ਗੇਨ ਕਰਨ ਦੇ ਲਈ ਲੱਗੇ ਹੋਏ ਨੇ। ਉਸ ਵੀਡੀਓ ਦੇ ਥੱਲੇ ਪਈ ਗਾਲੀ ਗਲੋਚ ਤੋਂ ਬਾਅਦ ਹੁਣ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਮਾਂ ਨੂੰ ਵੀ ਗਾਲਾਂ ਕੱਢੀਆਂ ਗਈਆਂ। ਅਜਿਹੇ ਦੇ ਵਿੱਚ ਹੁਣ ਕਾਂਗਰਸ ਦੇ ਨੇਤਾ ਪਵਨ ਖੇੜਾ ਨੇ ਐਤਵਾਰ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਸਲ ਜੈਨਜ਼ੀ ਤੋਂ ਡਰ ਰਹੇ ਨੇ। 2029 ਦੇ ਵਿੱਚ ਇਹੀ ਸਭ ਤੋਂ ਵੱਡਾ ਵੋਟਰ ਤਬਕਾ ਹੈ। ਪਵਨ ਖੇੜਾ ਦੀ ਟਿੱਪਣੀ ਅਜਿਹੇ ਸਮੇਂ ਚ ਸਾਹਮਣੇ ਆ ਰਹੀ ਹੈ ਜਦੋਂ ਮੋਦੀ ਇੱਕ ਤੋਂ ਬਾਅਦ ਇੱਕ ਹੁਣ ਰੀਲਾਂ ਬਣਾ ਕੇ ਪਾਉਣ ਲੱਗ ਪਏ ਨੇ। ਪਵਨ ਖੇੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰ ਲਿਖਿਆ ਕਿ 2029 ਚ ਜੈਨਜ਼ੀ ਭਾਰਤ ਦਾ ਸਭ ਤੋਂ ਵੱਡਾ ਵੋਟਰ ਤਬਕਾ ਹੋਏਗਾ, ਮੋਦੀ ਇਹਨਾਂ ਤੋਂ ਹੀ ਡਰਦੇ ਨੇ। ਹਾਲਾਂਕਿ ਇਸ ਲਈ ਅੱਧੀ ਰਾਤ ਨੂੰ ਉਹ ਰੀਲ ਬਣਾ ਕੇ ਪਾ ਦਿੰਦੇ ਨੇ, ਇਸ ਗੱਲ ਦੀ ਵੀ ਫਿਕਰ ਨਹੀਂ ਹੈ ਕਿ ਇਸ ਦਾ ਪ੍ਰਚਾਰ ਉਹਨਾਂ ਦੇ ਹੀ ਖਿਲਾਫ ਜਾਏਗਾ। ਜ਼ਿਕਰਯੋਗ ਹੈ ਕਿ ਮੋਦੀ ਦੀ ਇੰਸਟਾਗ੍ਰਾਮ ਦੇ ਉੱਤੇ ਰੀਲ ਤੋਂ ਬਾਅਦ ਇਸ ਵਕਤ ਭਾਰਤ ਦੇ ਮੀਡੀਆ ਦੇ ਵਿੱਚ ਸਿਰਫ ਇਹੀ ਕੁਝ ਖਬਰਾਂ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਇਹੀ ਖਬਰਾਂ ਜਿਹੜੀਆਂ ਨੇ ਇਹਨਾਂ ਨੂੰ ਮਾਫ ਕਰਨਾ ਇਹਨਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਉੱਥੇ ਹੀ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਵਿਕਟੋਰੀਆ ਦੇ ਵਿੱਚ ਜਿਹੜੀਆਂ ਸੂਬਾਈ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਸੈਨੇਟ ਅਪਰ ਹਾਊਸ ਦੇ ਲਈ ਜਿਹੜੇ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਉਮੀਦਵਾਰਾਂ ਦੇ ਨਾਮ ਨਸ਼ਰ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇੱਕ ਖਬਰ ਦੇ ਵਿੱਚ ਦੱਸਿਆ ਗਿਆ ਕਿ ਵਨ ਨੇਸ਼ਨ ਪਾਰਟੀ ਨੇ ਵੈਰਨ ਪਿਕਰਿੰਗ ਜਿਹੜੇ ਕਿ ਵਿਕਟੋਰੀਆ ਸੂਬੇ ਦੇ ਵਨ ਨੇਸ਼ਨ ਪਾਰਟੀ ਦੇ ਪ੍ਰਮੁੱਖ ਵੀ ਨੇ ਉਹਨਾਂ ਨੂੰ ਆਪਣਾ ਪ੍ਰਮੁੱਖ ਉਮੀਦਵਾਰ ਬਣਾਇਆ ਤੇ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਇੱਕ ਅਹਿਮ ਅਹੁਦਾ ਵੀ ਦਿੱਤਾ ਜਾ ਸਕਦਾ ਹੈ। ਹਾਲਾਂਕਿ ਵਨ ਨੇਸ਼ਨ ਪਾਰਟੀ ਸੱਤਾ ਦੇ ਵਿੱਚ ਆਉਂਦੀ ਤਾਂ ਨਹੀਂ ਦਿਖਾਈ ਦੇ ਰਹੀ ਵਿਕਟੋਰੀਆ ਦੇ ਨਾਲ ਜੁੜੇ ਜਿਹੜੇ ਵੀ ਚੋਣਾਂ ਦੇ ਸਰਵੇਖਣ ਨੇ, ਪਰ ਫਿਰ ਵੀ ਪੌਲਿਨ ਹੈਂਸਨ ਇਸ ਵਕਤ ਜਿਹੜੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਨੇ ਉਸ ਦੇ ਨਾਲ ਉਹ ਲਿਬਰਲ ਤੇ ਲੇਬਰ ਦੋਹਾਂ ਨੂੰ ਇੱਕ ਸੁਨੇਹਾ ਦੇ ਰਹੇ ਨੇ। ਅਸਲ ਦੇ ਵਿੱਚ ਹੈਰਾਲਸਨ ਦੇ ਨਾਲ ਸਾਂਝੀ ਕੀਤੀ ਵਨ ਨੇਸ਼ਨ ਨੇ ਇਸ ਖਬਰ ਦੇ ਵਿੱਚ ਦੱਸਿਆ ਹੈ ਕਿ ਵਾਰਨ ਜਿਹੜੇ ਨੇ ਵਾਰਨ ਪਿਕਰਿੰਗ ਉਹ ਪਹਿਲਾਂ ਇੱਕ ਫੌਜੀ ਹੁੰਦੇ ਸੀ, ਫਿਰ ਉਹਨਾਂ ਨੇ ਬ੍ਰਿਕਲੇਅਰ ਦੇ ਤੌਰ ਤੇ ਵੀ ਕੰਮ ਕੀਤਾ, ਫਿਰ ਉਹਨਾਂ ਨੇ ਕੋਲਾ ਇੰਡਸਟਰੀ ਦੇ ਵਿੱਚ ਵੀ ਇੱਕ ਵਰਕਰ ਦੇ ਤੌਰ ਤੇ ਕੰਮ ਕੀਤਾ। ਪਰ ਕੋਵਿਡ-19 ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਜਦੋਂ ਵੈਕਸੀਨੇਸ਼ਨ ਨੂੰ ਲੈ ਕੇ ਕੁਝ ਪਾਬੰਦੀਆਂ ਲੱਗੀਆਂ ਸੀ ਕਿ ਜੇਕਰ ਵੈਕਸੀਨੇਸ਼ਨ ਹੈ ਤਾਂ ਹੀ ਕੰਮ ਤੇ ਆਓ, ਨਹੀਂ ਤੇ ਫਿਰ ਨੌਕਰੀ ਛੱਡ ਦਿਓ, ਤਾਂ ਉਹਨਾਂ ਦੇ ਵਿੱਚ ਵਾਰਨ ਪਿਕਰਿੰਗ ਵੀ ਸੀ ਜਿਹਨਾਂ ਨੇ ਨੌਕਰੀ ਛੱਡ ਦਿੱਤੀ ਸੀ। ਕੋਵਿਡ-19 ਇੰਜੈਕਸ਼ਨ ਦੇ ਖਿਲਾਫ ਪ੍ਰਚਾਰ ਕਰਨ ਵਾਲੀ ਪੌਲਿਨ ਹੈਂਸਨ ਖੁਦ ਜਿਹੜੇ ਆਪ ਬੜੇ ਮੋਰੀ ਰਹੇ ਨੇ, ਝੰਡਾ ਬਰਦਾਰ ਰਹੇ ਨੇ, ਉਹਨਾਂ ਨੂੰ ਵਾਰਨ ਪਿਕਰਿੰਗ ਦਾ ਇਹ ਰਵੱਈਆ ਵਧੀਆ ਲੱਗਿਆ ਤੇ ਉਹਨਾਂ ਨੇ ਉਦੋਂ ਤੋਂ ਹੀ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦਾ ਸੂਬਾਈ ਪ੍ਰਧਾਨ ਵਿਕਟੋਰੀਆ ਦਾ ਬਣਾ ਕੇ ਰੱਖਿਆ ਹੈ। ਅਜੇ ਇਹਦੇ ਵਿੱਚ ਜੀਲੋਂਗ ਦੇ ਕੌਂਸਲਰ ਰਹਿ ਚੁੱਕੇ ਕ੍ਰਿਸ ਬਰਸਨ ਨੂੰ ਵੀ ਵੈਸਟਰਨ ਆਸਟ੍ਰੇਲੀਆ ਦੀ ਸੀਟ ਤੋਂ ਉਮੀਦਵਾਰ ਜਿਹੜਾ ਉਹ ਵਨ ਨੇਸ਼ਨ ਪਾਰਟੀ ਬਣਾਏਗੀ। ਇਸ ਦਰਮਿਆਨ ਜਿਹੜੇ ਕ੍ਰਿਸ ਬਰਸਨ ਨੇ ਦੱਸ ਦਈਏ ਕਿ ਉਹਨਾਂ ਨੇ ਤਾਂ ਪਹਿਲਾਂ ਡੈਨੀਅਲ ਐਂਡਰਿਊਜ਼ ਦੀ ਇੱਕ ਜਿਹੜੀ ਪਰਸਨਲ ਪ੍ਰੋਟੈਕਸ਼ਨ ਟੀਮ ਸੀ ਉਹਦੇ ਵਿੱਚ ਵੀ ਉਹ ਹਿੱਸਾ ਰਹੇ ਨੇ। ਕ੍ਰਿਸ ਬਰਸਨ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਕੋਵਿਡ-19 ਦੇ ਦਰਮਿਆਨ ਲੋਕਡਾਊਨ ਲਗਾਉਣ ਦਾ ਐਲਾਨ ਪ੍ਰੀਮੀਅਰ ਤਤਕਾਲੀ ਪ੍ਰੀਮੀਅਰ ਜਿਹੜੇ ਵਿਕਟੋਰੀਆ ਦੇ ਹੁੰਦੇ ਸੀ
ਡੈਨੀਅਲ ਐਂਡਰਿਊ ਕਰ ਦਿੰਦੇ ਸੀ, ਉਸ ਤੋਂ ਬਾਅਦ ਸ਼ਾਮ ਨੂੰ ਪੈ ਕੇ ਉਹ ਖੂਬ ਹਾਸੇ ਠੱਠੇ ਕਰਦੇ ਸੀ। ਕਈ ਕਈ ਵਾਰ ਤਾਂ

ਉਹ 6-6 ਬੀਅਰ ਇਕੱਠੀਆਂ ਹੀ ਪੀ ਜਾਂਦੇ ਸੀ। ਅਜਿਹੇ ਦੇ ਵਿੱਚ ਮੈਨੂੰ ਬੜਾ ਮਾੜਾ ਲੱਗਦਾ ਸੀ ਕਿ ਇਹ ਸੂਬੇ ਦੇ ਲੋਕਾਂ ਦੇ ਨਾਲ ਕਿਵੇਂ ਧੱਕਾ ਕੀਤਾ ਜਾ ਰਿਹਾ ਤੇ ਖੁਦ ਪ੍ਰੀਮੀਅਰ ਕਿਵੇਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਹਾਲਾਂਕਿ ਇਸ ਵਕਤ ਡੈਨੀਅਲ ਐਂਡਰਿਊਜ਼ ਕੀ ਬਿਆਨ ਦਿੰਦੇ ਨੇ ਉਹ ਮਾਇਨੇ ਵੀ ਨਹੀਂ ਰੱਖਦਾ ਕਿਉਂਕਿ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਨਹੀਂ ਨੇ, ਪਰ ਕੀ ਵਾਕਈ ਕ੍ਰਿਸ ਬਰਸਨ ਸਹੀ ਬੋਲ ਰਹੇ ਨੇ ਜਾਂ ਨਹੀਂ, ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨ ਸਾਹਮਣੇ ਆ ਸਕਦਾ। ਖੈਰ ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਵਿਵਾਦਿਤ ਨਾਮ ਇਸ ਲਿਸਟ ਦੇ ਵਿੱਚ ਸਾਹਮਣੇ ਆਏ ਨੇ। ਸਾਊਥ ਈਸਟਰਨ ਮੈਟਰੋਪੋਲੀਟਨ ਤੋਂ ਜਿਹੜੇ ਕੈਂਡੀਡੇਟ ਬਣਾਇਆ ਗਿਆ ਉਹ ਕੋਲੀਨ ਹਾਰਕਿਨ ਨੂੰ ਬਣਾਇਆ ਗਿਆ। ਹੁਣ ਕੋਲੀਨ ਹਾਰਕਿਨ ਉਹ ਚਿਹਰਾ ਨੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੀ MP ਮੋਇਰਾ ਡੀਮਿੰਗ ਨੂੰ ਪੰਜਾਬੀ ਚ ਕਹੀਏ ਤਾਂ ਚੰਗਾ ਚੱਕਿਆ ਸੀ ਆਪਣੀ ਹੀ ਪਾਰਟੀ ਦੇ ਖਿਲਾਫ। ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਾਓ ਸੁਪਰੀਮ ਕੋਰਟ ਚ, ਬਲਕਿ ਪਲੈਂਟਿਫ ਵੀ ਬਣ ਗਏ ਸੀ, ਯਾਨੀ ਕਿ ਇੱਕ ਤਰੀਕੇ ਦੇ ਨਾਲ ਉਹ ਇਸ ਮਾਮਲੇ ਦੇ ਵਿੱਚ ਇੱਕ ਗਵਾਹ ਵੀ ਬਣੇ ਸੀ। ਔਰ ਜੌਨ ਪਸੇਤੋ ਜਿਹੜੇ ਉਸ ਵਕਤ ਲਿਬਰਲ ਪਾਰਟੀ ਦੇ ਪ੍ਰਮੁੱਖ ਹੁੰਦੇ ਸੀ ਵਿਕਟੋਰੀਆ ਦੇ ਵਿੱਚ, ਉਹਨਾਂ ਤੋਂ ਹੀ $1.5 million ਦਾ ਜਿਹੜਾ ਇੱਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਮੋਇਰਾ ਡੀਮਿੰਗ ਤੋਂ, ਉਸ ਦੇ ਪਿੱਛੇ ਇੱਕ ਪ੍ਰਮੁੱਖ ਚਿਹਰਾ ਕੋਲੀਨ ਹਾਰਕਿਨ ਹੀ ਸੀ। ਲਿਬਰਲ ਪਾਰਟੀ ਦੇ ਨਾਲ ਵੀ ਜੁੜੇ ਰਹੇ ਨੇ, ਬਲਕਿ ਉਹ ਬਲਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਲਿਬਰਲ ਪਾਰਟੀ ਨੂੰ ਚੰਗੀ ਤਰ੍ਹਾਂ ਅੰਦਰੋਂ ਤੇ ਬਾਹਰੋਂ ਜਾਣਦੇ ਨੇ। ਸੋ ਲਿਬਰਲ ਪਾਰਟੀ ਨੂੰ ਇੱਕ ਚੰਗੀ ਸੱਟ ਮਾਰੀ ਹੈ। ਕੋਲੀਨ ਹੈਨਸਨ ਨੇ ਕੋਲੀਨ ਹਾਰਕਿਨ ਨੂੰ ਹੁਣ ਆਪਣਾ ਇੱਕ ਚਿਹਰਾ ਬਣਾ ਕੇ, ਇਸ ਤੋਂ ਇਲਾਵਾ ਇੱਕ ਫਿਲਮ ਸ਼ਾਇਦ ਤੁਹਾਡੇ ਯਾਦ ਹੋਏਗੀ ਸੁਪਰ ਪ੍ਰੋਗਰੈਸਿਵ ਮੂਵੀ ਕਰਕੇ, ਕੋਲੀਨ ਹੈਨਸਨ ਦੇ ਨਾਮ ਦੇ ਉੱਤੇ ਇੱਕ ਫਿਲਮ ਬਣਾਈ ਗਈ ਸੀ, ਇੱਕ ਐਨੀਮੇਸ਼ਨ ਮੂਵੀ ਸੀ ਜਿਸ ਦੇ ਵਿੱਚ ਇੱਕ ਤਰ੍ਹਾਂ ਦੀ ਕਾਰਟੂਨ ਸੀਰੀਜ਼ ਤਿਆਰ ਕੀਤੀ ਗਈ ਸੀ ਅਲੱਗ ਅਲੱਗ ਕਿਸਮ ਦੇ ਸਟਾਇਰ ਯਾਨੀ ਕਿ ਵਿਅੰਗ ਸਮਾਜ ਦੇ ਉੱਤੇ ਜਾਂ ਫੈਡਰਲ ਪੋਲਿਟਿਕਸ ਦੇ ਲੈ ਕੇ ਸਮਾਜਿਕ ਢਾਂਚੇ ਦੇ ਉੱਤੇ ਕੀਤੇ ਗਏ ਸੀ। LGBT ਭਾਈਚਾਰੇ ਤੋਂ ਦੀ ਨਿਖੇਧੀ ਵੀ ਕੀਤੀ ਗਈ ਸੀ, ਮਜ਼ਾਕ ਵੀ ਬਣਾਇਆ ਗਿਆ ਸੀ ਜੋ ਕਿ ਕੋਲੀਨ ਹੈਨਸਨ ਵੀ ਅਕਸਰ ਕਰਦੇ ਨੇ। ਤੇ ਉਸ ਐਨੀਮੇਸ਼ਨ ਸੀਰੀਜ਼ ਨੂੰ ਬਣਾਉਣ ਵਾਲੇ ਮਾਰਕ ਨਿਕਲਸਨ ਨੂੰ ਹੁਣ ਇਨਾਮ ਦਿੱਤਾ ਜਾ ਰਿਹਾ, ਵਨ ਨੇਸ਼ਨ ਪਾਰਟੀ ਉਹਨਾਂ ਨੂੰ ਵੀ ਆਪਣਾ ਇੱਕ ਉਮੀਦਵਾਰ ਬਣਾਏਗੀ। ਵੈਸੇ ਕੁਝ ਕੁ ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ, ਇਹਨਾਂ ਚ ਐਰਨ ਸੈਨਫਰਡ, ਰਿਕੀ ਲੀਲ, ਟਾਇਲਰ ਤੇ ਫਿਓਨਾ ਲੋਪੇਸ ਤੇ ਨੈਥਲੀ ਐਡਮਸ ਵੀ ਸ਼ਾਮਲ ਨੇ। ਵਿਕਟੋਰੀਆ ਦੀ ਸਿਆਸਤ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਜਦੋਂ ਬੈਨ ਕੈਰਲ ਜਿਹੜੇ ਮੌਜੂਦਾ ਪ੍ਰੀਮੀਅਰ ਨੇ ਉਹ ਕਿਸ ਤਰੀਕੇ ਦੇ ਨਾਲ ਪ੍ਰੀਮੀਅਰ ਬਣੇ ਨੇ। ਖੈਰ ਉਹ ਖਬਰਾਂ ਹੁਣ ਪੁਰਾਣੀਆਂ ਹੋ ਗਈਆਂ, ਹੁਣ ਇੱਕ ਨਵੀਂ ਖਬਰ ਇਹ ਹੈ ਕਿ ਪ੍ਰੀਮੀਅਰ ਬਣਦਿਆਂ ਹੀ ਬੈਨ ਕੈਰਲ ਨੇ ਇਹ ਗੱਲ ਕਹੀ ਸੀ ਕਿ ਉਹ ਜਿਹੜਾ ਭ੍ਰਿਸ਼ਟਾਚਾਰ ਜਾਂ ਹੋਰ ਬਹੁਤ ਸਾਰੇ ਮਾਮਲੇ ਜਿਹੜੇ ਨੇ ਜਿਹਨਾਂ ਨੂੰ ਲੈ ਕੇ ਅਕਸਰ ਲੇਬਰ ਪਾਰਟੀ ਦੀ ਜਿਹੜੀ ਸੂਬਾਈ ਸਰਕਾਰ ਹੈ ਵਿਕਟੋਰੀਆ ਦੀ ਉਹਦੇ ਤੇ ਇਲਜ਼ਾਮ ਲੱਗਦੇ ਰਹੇ ਨੇ, ਉਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਰਾਇਲ ਕਮਿਸ਼ਨ ਸਥਾਪਿਤ ਕਰਨਗੇ। ਰਾਇਲ ਕਮਿਸ਼ਨ ਹੁਣ ਬੈਨ ਕੈਰਲ ਆਪ ਉਹਦੇ ਅੱਗੇ ਜਵਾਬਦੇਹੀ ਦੇਣ ਜਾਣਗੇ, ਬਿਆਨ ਦੇਣ ਜਾਣਗੇ ਜਾਂ ਨਹੀਂ, ਇਸ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕੱਲ ਦੇ ਦਿਨ ਪੱਤਰਕਾਰਾਂ ਦੇ ਨਾਲ ਐਤਵਾਰ ਦੇ ਦਿਨ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਇਹ ਕਮਿਸ਼ਨਰ ਦੇ ਦਾਇਰੇ ਦਾ ਫੈਸਲਾ, ਜੇਕਰ ਉਹਨਾਂ ਨੂੰ ਬੁਲਾਉਂਦੇ ਨੇ ਤਾਂ ਉਹ ਜ਼ਰੂਰ ਜਾਣਗੇ ਤੇ ਉੱਥੇ ਬਤੌਰ ਪ੍ਰੀਮੀਅਰ ਨਹੀਂ ਬਲਕਿ ਇੱਕ ਲੇਬਰ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਆਪਣੀ ਪਾਰਟੀ ਦਾ ਪੱਖ ਰੱਖਣ ਜਾਣਗੇ। ਜਦੋਂ ਬੈਨ ਕੈਰਲ ਤੋਂ ਇਹ ਪੁੱਛਿਆ ਗਿਆ ਕਿ ਕੀ ਰਾਇਲ ਕਮਿਸ਼ਨ ਜੈਸਿੰਟਾ ਐਲਨ ਜਾਂ ਡੈਨੀਅਲ ਐਂਡਰਿਊਜ਼ ਜਿਹੜੇ ਦੋਵੇਂ ਸਾਬਕਾ ਪ੍ਰੀਮੀਅਰ ਰਹਿ ਚੁੱਕੇ ਨੇ ਵਿਕਟੋਰੀਆ ਦੇ, ਦੋਹਾਂ ਨੂੰ ਵੀ ਬਤੌਰ ਗਵਾਹ ਸੱਦ ਸਕਦਾ, ਤਾਂ ਉਹਨਾਂ ਕਿਹਾ ਕਿ ਰਾਇਲ ਕਮਿਸ਼ਨ ਦਾ ਜਿਹੜਾ ਇਹ ਜ਼ਿੰਮੇਵਾਰੀ ਹੈ ਉਹ ਜਿਹਨੂੰ ਵੀ ਸਵਾਲ ਕਰਨਾ ਚਾਹੇ ਤੇ ਜਿਹਨੂੰ ਵੀ ਸਵਾਲ ਕਰਨ ਦੇ ਲਈ ਉਹ ਬੁਲਾਉਣਗੇ ਉਹਨਾਂ ਨੂੰ ਜਾਣਾ ਚਾਹੀਦਾ ਕਿਉਂਕਿ ਸੁਤੰਤਰ ਤਰੀਕੇ ਦੇ ਨਾਲ ਹੋਣ ਵਾਲੀ ਇਹ ਪੜਤਾਲ ਹੋਏਗੀ। ਪ੍ਰੀਮੀਅਰ ਬਣਦੇ ਹੀ ਮਹਿਜ਼ ਕੁਝ ਘੰਟਿਆਂ ਦੇ ਵਿੱਚ ਵਿਕਟੋਰੀਆ ਦੇ 50ਵੇਂ ਪ੍ਰੀਮੀਅਰ ਬੈਨ ਕੈਰਲ ਨੇ ਇਸ ਦਾ ਐਲਾਨ ਕਰ ਦਿੱਤਾ ਸੀ। ਵਜ੍ਹਾ ਇਹ ਵੀ ਸੀ ਕਿ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਿਸੇ ਵੀ ਬੈਕਲੈਸ਼ ਤੋਂ ਬਚਿਆ ਜਾ ਸਕੇ। ਹਾਲਾਂਕਿ ਇਹ ਗੱਲ ਨਹੀਂ ਦੱਸੀ ਗਈ ਕਿ ਇਹ ਜਿਹੜਾ ਰਾਇਲ ਕਮਿਸ਼ਨ ਹੈ ਇਹ ਕਿਹੜੇ ਮਾਮਲਿਆਂ ਦੀ ਸੁਣਵਾਈ ਕਰ ਰਿਹਾ ਹੈ। ਡੈਨੀਅਲ ਐਂਡਰਿਊਜ਼ ਦੀ ਸਰਕਾਰ ਦੀ ਕਰ ਰਿਹਾ ਕਿ 2014 ਤੋਂ ਇਹ ਸੁਣਵਾਈ ਜਿਹੜੀ ਹੋਣੀ ਸ਼ੁਰੂ ਹੋਏਗੀ, ਇਹ ਕਿਸੇ ਇੱਕ ਮਾਮਲੇ ਦੀ ਹੋ ਰਹੀ ਹੈ ਸੁਣਵਾਈ ਜਾਂ ਇਹ ਬਿਗ ਬਿਲਡ ਤੋਂ ਲੈ ਕੇ ਸਾਰੇ ਪ੍ਰੋਜੈਕਟਾਂ ਦੀ ਗੱਲ ਇਹਦੇ ਚ ਕੀਤੀ ਜਾਏਗੀ। ਇਸ ਨੂੰ ਲੈ ਕੇ ਇਸ ਇਨਕੁਆਇਰੀ ਨੂੰ ਕਾਫੀ ਖੁੱਲਾ ਰੱਖਿਆ ਜਾ ਰਿਹਾ। ਅਖਬਾਰ ਹੈਰਲਸਨ ਨੇ ਵੀ ਇਹ ਖਬਰ ਲਗਾਈ ਹੈ ਕਿ ਕਮਿਸ਼ਨ ਇਸ ਦੇ ਉੱਤੇ ਵਿਚਾਰ ਕਰ ਸਕਦਾ ਹੈ ਜਾਂ ਆਪਣੇ ਫੈਸਲੇ ਖੁਦ ਲੈ ਸਕਦਾ। ਵਿਕਟੋਰੀਆ ਦੀ ਲਿਬਰਲ ਪਾਰਟੀ ਦੀ ਤਰਫ ਤੋਂ ਜਿਹੜੀ ਵਿਰੋਧੀ ਧਿਰ ਨੇਤਾ ਨੇ ਜੈਸ ਵਿਲਸਨ, ਉਹਨਾਂ ਨੇ ਵੀ ਕਿਹਾ ਕਿ ਵਿਕਟੋਰੀਅਨ ਲੋਕ ਇਸ ਗੱਲ ਨੂੰ ਡਿਜ਼ਰਵ ਕਰਦੇ ਨੇ ਕਿ ਇੱਕ ਜੈਨੂਇਨ ਇਨਕੁਆਇਰੀ ਹੋਵੇ, ਸਿਰਫ ਬਿਗ ਬਿਲਡ ਪ੍ਰੋਜੈਕਟ ਦੀ ਨਾ ਹੋਵੇ ਬਲਕਿ ਸਰਕਾਰ ਜਿਨ੍ਹਾਂ ਜਿਨ੍ਹਾਂ ਪ੍ਰੋਜੈਕਟਾਂ ਦੇ ਲਈ, ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਦੇਰੀ ਦੇ ਲਈ ਜ਼ਿੰਮੇਦਾਰ ਹੈ ਉਹਨਾਂ ਸਾਰਿਆਂ ਦੇ ਵਿੱਚ ਹੋਵੇ। ਕਰਪਸ਼ਨ ਦੇ ਨਾਲ ਜੁੜਿਆ ਹੋਇਆ ਕੋਈ ਵੀ ਮਸਲਾ ਹੋਵੇ, ਇੱਥੋਂ ਤੱਕ ਕਿ ਕ੍ਰਿਮੀਨੈਲਿਟੀ ਦੇ ਨਾਲ ਜੁੜੇ ਹੋਏ ਵੀ ਜਿਹੜੇ ਮਿਸਕੰਡਕਟ ਨੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਔਰ ਸਿਰਫ CFMEU ਕਾ ਤੇ
ਬਲਕਿ ਜਿੰਨੀਆਂ ਵੀ ਯੂਨੀਅਨਸ ਨੇ ਉਹਨਾਂ ਦੀ ਤਰਫ ਤੋਂ ਕੀਤੀਆਂ ਗਈਆਂ ਧੋਖਾਧੜੀਆਂ ਦੇ ਨਾਲ, ਜਾਂ ਜੇ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਸਰਕਾਰ ਦੇ ਨਾਲ ਰਲ ਕੇ ਕੋਈ ਫਾਇਦੇ ਚੁੱਕੇ ਨੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ 'ਚ, ਤਾਂ ਉਹਨਾਂ ਦੀ ਵੀ ਰਾਇਲ ਕਮਿਸ਼ਨ ਜਾਂਚ ਕਰੇ। ਜੈਸ ਵਿਲਸਨ ਨੇ ਇਹ ਵੀ ਮੰਗ ਕੀਤੀ ਕਿ ਸਿਰਫ ਮੌਜੂਦਾ ਮੈਂਬਰਸ ਤੋਂ ਹੀ ਨਹੀਂ ਬਲਕਿ ਸਾਬਕਾ ਮੈਂਬਰਸ ਨੂੰ ਵੀ ਗਵਾਹੀ ਦੇਣ ਦੇ ਲਈ ਬੁਲਾਇਆ ਜਾ ਸਕੇ। ਉਧਰ ਦੂਸਰੇ ਪਾਸੇ ਪ੍ਰੀਮੀਅਰ ਬੈਨ ਕੈਰਲ ਦੇ ਸਾਹਮਣੇ ਇਸ ਵਕਤ ਚੁਣੌਤੀਆਂ ਤਾਂ ਬੇਸ਼ੁਮਾਰ ਨੇ। ਰਾਇਲ ਕਮਿਸ਼ਨ ਆਪਣਾ ਜਿਹੜਾ ਨਿਤਾਰਾ ਉਹ ਤਾਂ ਅਲੱਗ ਤੋਂ ਕਰ ਸਕਦੀ ਹੈ, ਉਸਦੇ ਕੀ ਅਸਰ ਪੈਣਗੇ ਵਿਕਟੋਰੀਆ ਦੀ ਸਿਆਸਤ ਤੇ ਉਹਦੇ ਬਾਰੇ ਹੁਣ ਬਹੁਤ ਛੇਤੀ ਹੋਏਗਾ, ਇਹ ਬਹੁਤ ਜਲਦੀ ਹੋਏਗਾ ਟਿੱਪਣੀ ਕਰਨਾ। ਪਰ ਬੈਨ ਕੈਰਲ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਦੇ ਚ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸੂਬੇ ਚ ਹੋ ਰਹੀਆਂ ਹੜਤਾਲਾਂ ਨੇ। ਹੁਣ 19 ਅਗਸਤ ਨੂੰ ਇੱਕ ਵਾਰ ਫੇਰ ਤੋਂ ਜਿੰਨੇ ਵੀ ਸਿੱਖਿਅਕ ਨੇ, ਜਿੰਨੇ ਵੀ ਐਜੂਕੇਸ਼ਨ ਮਹਿਕਮੇ ਦੇ ਨਾਲ ਜੁੜੇ ਹੋਏ ਪ੍ਰਿੰਸੀਪਲ ਜਾਂ ਹੋਰ ਐਜੂਕੇਸ਼ਨ ਐਕਸਪਰਟਸ ਨੇ, ਉਹਨਾਂ ਦੇ ਦੁਆਰਾ ਇਹ ਹੜਤਾਲ ਕੀਤੀ ਜਾ ਰਹੀ ਹੈ, ਇੱਕ ਇੰਡਸਟਰੀਅਲ ਐਕਸ਼ਨ ਕੀਤਾ ਜਾ ਰਿਹਾ। ਪ੍ਰੀਮੀਅਰ ਜਿਹੜੇ ਕਿ ਆਪ ਪਹਿਲਾਂ ਐਜੂਕੇਸ਼ਨ ਮਿਨਿਸਟਰ ਵੀ ਰਹੇ ਸੀ ਜਸਿੰਟਾ ਐਲਨ ਦੇ ਕਾਰਜਕਾਲ ਦੇ ਵਿੱਚ, ਹੁਣ ਵੀ ਐਜੂਕੇਸ਼ਨ ਦਾ ਮੰਤਰਾਲਾ ਉਹਨਾਂ ਦੇ ਕੋਲ ਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਜਿਹੜੀ ਬਾਰ ਬਾਰ ਇਹ ਹੜਤਾਲਾਂ ਕਰ ਰਹੀ ਹੈ ਚੱਲਦੀ ਟਰਮ ਦੇ ਦਰਮਿਆਨ, ਇਹਨੂੰ ਲੈ ਕੇ ਉਹ ਫੇਅਰ ਵਰਕ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ, ਇਸ ਦੇ ਬਾਰੇ ਉਹਨਾਂ ਨੇ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਹੈ ਕਿ ਅਸੀਂ ਆਪਣੇ ਸਾਰੇ ਰਿਸੋਰਸਿਸ ਜਿਹੜੇ ਅਸੀਂ ਵਰਤ ਸਕਦੇ ਹਾਂ ਵਰਤਾਂਗੇ, ਯੂਨੀਅਨ ਦੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਪਰ ਮੈਂ ਉਹਨਾਂ ਨੂੰ ਅਗਲੇ ਹਫ਼ਤੇ ਸਟ੍ਰਾਈਕ ਕਰਨ ਦੇ ਲਈ ਨਹੀਂ ਕਹਿ ਰਿਹਾ, ਹਾਂ ਰੋਕਣ ਦੇ ਲਈ ਜਿਹੜੇ ਤਰੀਕੇ ਹੈਗੇ ਨੇ ਉਹ ਅਸੀਂ ਜ਼ਰੂਰ ਵਰਤ ਰਹੇ ਹਾਂ। ਵਿਦਿਆਰਥੀਆਂ ਦਾ ਪੜ੍ਹਾਈ ਕਰਨਾ, ਕਲਾਸਰੂਮ ਦੇ ਵਿੱਚ ਬੈਠ ਕੇ ਪੜ੍ਹਾਈ ਕਰਨਾ ਜ਼ਿਆਦਾ ਲਾਜ਼ਮੀ ਹੈ, ਘਰਾਂ ਦੇ ਵਿੱਚ ਬੈਠ ਕੇ ਆਨਲਾਈਨ ਚੈਪਟਰ ਦੇ ਦੇਣਾ ਉਹਨਾਂ ਦੇ ਜਿਹੜਾ ਕਰੀਅਰ ਦੇ ਉੱਤੇ ਵੀ ਅਸਰ ਪਾਉਂਦਾ ਹੈ। ਉਧਰ ਪ੍ਰਾਪਰਟੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਅੱਜ ਦੇ ਦਿਨ ਸਾਰੇ ਹੀ ਆਸਟ੍ਰੇਲੀਅਨ ਮੀਡੀਆ ਦੇ ਉੱਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ, ਅਲੱਗ ਅਲੱਗ ਚੈਨਲਸ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਹਾਊਸਿੰਗ ਮਾਰਕੀਟ ਜਿਹੜੀ ਹੈ ਉਹ ਥੱਲੇ ਨੂੰ ਜਾ ਰਹੀ ਹੈ। ਇੰਟਰਸਟ ਰੇਟ ਦੇ ਵਿੱਚ ਵਧੀਆਂ ਹੋਈਆਂ ਨੇ ਹਾਲ ਫਿਲਹਾਲ, ਥੱਲੇ ਤਾਂ ਨਹੀਂ ਆਉਣਗੀਆਂ, ਸਥਿਰ ਹੀ ਰੱਖੀਆਂ ਜਾ ਸਕਦੀਆਂ ਨੇ, ਪਰ ਪ੍ਰੋਪਰਟੀ ਟੈਕਸਿਸ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਕਟੌਤੀ ਹੋਈ ਹੈ ਉਸ ਤੋਂ ਬਾਅਦ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਨੂੰ ਜਾਣ ਲੱਗ ਪਈਆਂ ਨੇ। ਕੋਟੈਲਿਟੀ ਨਾਮ ਦੀ ਇਹ ਕੰਪਨੀ ਦੀ ਤਰਫ ਤੋਂ ਜਿਹੜੇ ਪ੍ਰੋਪਰਟੀ ਐਨਾਲਿਟਿਕਸ ਸਾਂਝੇ ਕੀਤੇ ਗਏ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਔਸਤਨ ਦੇਸ਼ ਦੇ ਅੰਦਰ ਘਰਾਂ ਦੀਆਂ ਕੀਮਤਾਂ 'ਚ 0.7% ਦਾ ਪਿਛਲੇ ਮਹੀਨੇ ਗਿਰਾਵਟ ਦੇਖਣ ਨੂੰ ਮਿਲੀ ਹੈ, ਯਾਨੀ 1% ਤੋਂ ਥੋੜੀ ਜਿਹੀ ਘੱਟ। ਹਾਲਾਂਕਿ ਦਸੰਬਰ 2022 ਤੋਂ ਬਾਅਦ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਹੈ, ਚੇਤੇ ਰਵੇ ਇੱਥੇ ਮਹਿਜ਼ 1 ਮਹੀਨੇ ਦੇ ਅੰਕੜੇ ਸਾਂਝੇ ਕੀਤੇ ਜਾ ਰਹੇ ਨੇ, ਉੱਥੇ ਉਹ ਵੱਖਰੀ ਗੱਲ ਹੈ ਕਿ ਐਨੂਅਲ ਗਰੋਥ ਜਿਹੜੀ ਹੈ ਉਹ 5.3% ਦੇ ਆਸ ਪਾਸ ਜਤਾਈ ਗਈ ਸੀ, ਜਾਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਸੰਭਾਵਨਾ ਜਤਾਈ ਗਈ ਹੈ ਕਿ ਕੀਮਤਾਂ ਇੰਨੀਆਂ ਵਧਣਗੀਆਂ। ਪਰ ਦੇਸ਼ ਦੇ ਵੱਡੇ ਬਾਜ਼ਾਰ ਜਿਹੜੇ ਨੇ ਸਿਡਨੀ ਮੈਲਬਰਨ, ਇੱਥੇ ਸਭ ਤੋਂ ਵੱਧ ਕਮੀਆਂ ਦੇਖਣ ਨੂੰ ਮਿਲੀਆਂ ਨੇ। ਲਾਰਜੈਸਟ ਪ੍ਰੋਪਰਟੀ ਮਾਰਕੀਟ ਨੇ ਸਿਡਨੀ ਦੇ ਵਿੱਚ 1.4%, ਮੈਲਬਰਨ 'ਚ 1.2% ਦੀ ਪ੍ਰੋਪਰਟੀ ਮਾਰਕੀਟ ਥੱਲੇ ਗਈ ਹੈ। ਦੋਹਾਂ ਸ਼ਹਿਰਾਂ ਦੇ ਵਿੱਚ ਹੀ ਜਿਹੜੀਆਂ ਇਸ ਵਕਤ 5% ਦੀ ਜਿਹੜੀ ਇੱਕ ਸਾਲਾਨਾ ਗਰੋਥ ਰੇਟ ਦਰਸਾਈ ਗਈ ਹੈ ਸਾਲ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਹੋਏਗੀ, ਇਸ ਬ੍ਰੈਕਟ ਦੇ ਵਿੱਚ ਵੀ ਆਉਂਦੇ ਨਜ਼ਰ ਨਹੀਂ ਆ ਰਹੇ ਜੇਕਰ ਇਸ ਕਿਸਮ ਦੇ ਨਾਲ ਮਹੀਨਾਵਾਰ ਗਿਰਾਵਟਾਂ ਹੁੰਦੀਆਂ ਗਈਆਂ। ਬ੍ਰਿਸਬੇਨ ਤੇ ਐਡੀਲੇਡ ਇਸ ਤੋਂ ਉਲਟ ਪਿਛਲੇ ਮਹੀਨੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇੱਥੇ ਬਾਜ਼ਾਰ ਜਿਹੜੇ ਨੇ ਉਹ ਵਧੀਆ ਹੋਏ ਨੇ। ਬਾਜ਼ਾਰ ਵਧੀਆ ਹੋਣ ਦੇ ਬਾਵਜੂਦ ਇਸ ਮਹੀਨੇ ਦੀ ਜਿਹੜੀ ਗਿਰਾਵਟ ਹੈ ਇਹਨਾਂ ਸ਼ਹਿਰਾਂ 'ਚ ਵੀ ਦੇਖਣ ਨੂੰ ਮਿਲੀ, ਹਾਲਾਂਕਿ ਉਹ ਮਾਮੂਲੀ ਹੈ, ਬ੍ਰਿਸਬੇਨ 'ਚ 0.5% ਦੀ ਔਰ ਐਡੀਲੇਡ ਦੇ ਵਿੱਚ 0.2% ਦੀ ਗਿਰਾਵਟ ਜਿਹੜੀ ਦੇਖਣ ਨੂੰ ਮਿਲੀ ਹੈ। ਪਰਥ ਇੱਕੋ ਇੱਕ ਮਾਰਕੀਟ ਰਹੀ ਹੈ ਜੇਕਰ ਕੈਪੀਟਲ ਸਿਟੀਜ਼ ਦੀ ਗੱਲ ਕੀਤੀ ਜਾਵੇ ਜਿਹੜੀ ਸਟਰੋਂਗ ਰਹੀ ਹੈ, ਔਰ ਜਿੱਥੇ ਪੂਰੇ ਦੇਸ਼ ਦੇ ਵਿੱਚ 5% ਦਾ ਇਜ਼ਾਫਾ ਦੱਸਿਆ ਜਾ ਰਿਹਾ, ਪਰਥ ਦੀ ਮਾਰਕੀਟ 'ਚ 21% ਦਾ ਸਾਲਾਨਾ ਇਜ਼ਾਫਾ ਹੋਏਗਾ। ਪਰ ਹਾਲਾਂਕਿ ਇੱਥੇ ਗਿਰਾਵਟ ਤਾਂ ਨਹੀਂ ਹੋਈ ਪਿਛਲੇ ਮਹੀਨੇ ਦੇ ਅੰਕੜਿਆਂ ਦੇ ਵਿੱਚ ਪ੍ਰਾਪਰਟੀ ਮਾਰਕੀਟ ਦੇ ਅੰਦਰ, ਪਰ ਇਜ਼ਾਫਾ ਵੀ ਕੋਈ ਬਹੁਤਾ ਵਧੀਆ ਨਹੀਂ ਹੋਇਆ, 0.1% ਹੀ ਇਜ਼ਾਫਾ ਹੋਇਆ। ਪਰ ਜਦੋਂ ਪੂਰੇ ਦੇਸ਼ ਦੇ ਵਿੱਚ ਇੱਕ ਕਿਸਮ ਦਾ ਨੈਗੇਟਿਵ ਟ੍ਰੈਂਡ ਚੱਲ ਰਿਹਾ ਹੋਵੇ, ਅਜਿਹੇ ਦੇ ਵਿੱਚ ਪਰਥ ਦੀ ਮਾਰਕੀਟ ਦਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਵੀ ਇੱਕ ਚੰਗਾ ਸੰਕੇਤ ਹੈ। ਪਰ ਇੱਥੇ ਇੱਕ ਹੋਰ ਗੱਲ ਵੀ ਹੈ, ਇੱਕ ਕੈਚ ਵੀ ਕਹਿ ਸਕਦੇ ਹੋ ਕਿ ਸਾਰੀਆਂ ਜਿਹੜੀਆਂ ਕੀਮਤਾਂ ਦੇ ਅੰਦਰ ਕਟੌਤੀ, ਕਮੀ, ਇਜ਼ਾਫੇ ਇਹਨਾਂ ਖ਼ਬਰਾਂ ਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਹ ਹਾਈ ਐਂਡ ਮਾਰਕੀਟ ਦੀਆਂ ਹੀ ਗੱਲਾਂ ਹੁੰਦੀਆਂ ਨੇ, ਯਾਨੀ ਕਿ $1 million ਜਾਂ ਉਸ ਤੋਂ ਉੱਪਰ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ। ਜਿਹੜੇ ਛੋਟੇ ਯੂਨਿਟਸ ਨੇ ਜਾਂ ਛੋਟੇ ਘਰ ਨੇ ਜਾਂ ਹੇਠਲੀਆਂ ਕੀਮਤਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਆਇਆ, ਉਹ ਉਸੇ ਤਰੀਕੇ ਦੇ ਨਾਲ ਮੁਨਾਫੇ ਦੇ ਵਿੱਚ ਹੀ ਵਿਕਰੀਆਂ ਨੇ, ਪਰ ਉਹਨਾਂ ਦਾ ਮੁਨਾਫਾ ਵੀ ਵੱਡਾ ਨਹੀਂ, ਉਹਨਾਂ ਦਾ ਨੁਕਸਾਨ ਵੀ ਵੱਡਾ ਨਹੀਂ।
ਅਜਿਹੇ ਦੇ ਵਿੱਚ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਖੇਤਰੀ ਇਲਾਕਿਆਂ ਦੇ ਵਿੱਚ ਵੀ ਪ੍ਰਾਪਰਟੀ ਕੀਮਤਾਂ ਦੇ ਅੰਦਰ ਥੋੜੀ ਜੀ ਗਿਰਾਵਟ ਦੇਖਣ ਨੂੰ ਮਿਲੀ ਹੈ। ਆਮ ਲੋਕਾਂ ਦੇ ਵਿੱਚ ਹਾਲ ਫਿਲਹਾਲ ਜਿਹੜੇ ਸੈਲਰਸ ਨੇ ਉਹਨਾਂ ਦੇ ਵਿੱਚ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਹੈ ਸੈਲਿੰਗ ਦੇ ਲਈ, ਇਹ ਬਹੁਤੀ ਵਧੀਆ ਮਾਰਕੀਟ ਵੀ ਨਹੀਂ ਮੰਨੀ ਜਾ ਰਹੀ, ਪਰ ਰੈਂਟਲ ਪ੍ਰਾਈਸਿਸ ਇਸ ਤੋਂ ਉਲਟ ਵੱਧ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ $200 ਤੋਂ ਵੀ ਵੱਧ ਦੀਆਂ ਕੀਮਤਾਂ ਜੇਕਰ ਪਿਛਲੇ 5 ਸਾਲਾਂ ਦੇ ਨਾਲ ਤੁਲਨਾ ਕਰੀਏ, ਕਿ ਅੱਜ ਤੋਂ 5 ਸਾਲ ਪਹਿਲਾਂ ਹਫਤੇ ਦਾ ਰੈਂਟ ਜਿੰਨਾ ਹੁੰਦਾ ਸੀ ਉਸ ਦੇ ਨਾਲੋਂ $200 ਵੱਧ ਹੋ ਗਿਆ। ਇਹ ਪੂਰੇ ਦੇਸ਼ ਦੀ ਇੱਕ ਔਸਤ ਦੱਸੀ ਗਈ ਹੈ। ਜ਼ਾਹਿਰ ਜੀ ਗੱਲ ਹੈ ਕਿ ਕੈਨਬਰਾ, ਪਰਥ, ਸਿਡਨੀ ਵਰਗੇ ਸ਼ਹਿਰ ਜਿਹੜੇ ਨੇ ਇਹਨਾਂ ਦੇ ਵਿੱਚ ਕਿਰਾਏ ਅਕਸਰ ਜ਼ਿਆਦਾ ਰਹਿੰਦੇ ਨੇ ਤੇ ਜ਼ਿਆਦਾ ਹੀ ਨੇ। ਟੁੱਟੀਆਂ ਸੜਕਾਂ, ਸੜਕਾਂ ਦੇ ਨੇਚਰ ਸਟ੍ਰਿਪ ਦੇ ਉੱਤੇ ਗਿਰੇ ਹੋਏ ਬਿਨਸ, ਜਾਂ ਫਿਰ ਕਿਤੇ ਕਿਤੇ ਖੜੀਆਂ ਟਰਾਲੀਆਂ ਜਿਹੜੀਆਂ ਨੇ, ਸ਼ਾਪਿੰਗ ਟਰਾਲੀਆਂ ਘਰਾਂ ਦੇ ਬਾਹਰ, ਰਿਹਾਇਸ਼ੀ ਇਲਾਕਿਆਂ ਦੇ ਬਾਹਰ, ਇਸ ਕਿਸਮ ਦੇ ਨਜ਼ਾਰੇ ਜਿਹੜੇ ਨੇ ਆਸਟ੍ਰੇਲੀਆ ਨੂੰ ਇੱਕ ਵਿਕਸਿਤ ਮੁਲਕ ਨਹੀਂ ਬਲਕਿ ਇੱਕ ਅਲਪ ਵਿਕਸਿਤ ਮੁਲਕ ਜਾਂ ਕਿਸੇ ਤੀਸਰੇ ਦਰਜੇ ਦਾ ਜਿਹੜਾ ਮੁਲਕ ਹੈ ਉਸ ਕਿਸਮ ਦਾ ਇੱਕ ਨਜ਼ਾਰਾ ਪੇਸ਼ ਕਰਦੇ ਨੇ। ਸਨੈਪਸ ਐਂਡ ਸੋਲਵ ਨਾਮ ਦੀ ਇੱਕ ਐਪ ਦੇ ਬਾਰੇ ਤੁਹਾਡੇ ਨਾਲ ਪਹਿਲਾਂ ਵੀ ਖਬਰਾਂ ਸਾਂਝੀਆਂ ਕੀਤੀਆਂ ਨੇ, ਹੁਣ ਇੱਕ ਕਮਿਊਨਿਟੀ ਸੈਟੀਸਫੈਕਸ਼ਨ ਇੰਡੈਕਸ ਜਿਹੜਾ ਸਾਂਝਾ ਕੀਤਾ ਗਿਆ ਸਨੈਪਸ ਐਂਡ ਸੋਲਵ ਐਪ ਦੇ ਜ਼ਰੀਏ। ਦੇਖਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਕਿਹੜੇ ਸੂਬੇ ਦੇ ਵਿੱਚ ਕਿਹੜੀਆਂ ਕੌਂਸਲਸ ਨੇ ਜਿਹੜੀਆਂ ਆਪਣੇ ਆਪ ਨੂੰ ਸਾਫ਼ ਰੱਖਦੀਆਂ ਨੇ ਤੇ ਜਿੱਥੇ ਸਭ ਤੋਂ ਵੱਧ ਗੰਦ ਪੈਂਦਾ ਹੈ, ਚਾਹੇ ਉਹ ਸੜਕਾਂ ਦੇ ਉੱਤੇ ਟੋਏ ਹੋਣ, ਚਾਹੇ ਉਹ ਸੜਕ ਦੇ ਕਿਨਾਰੇ ਡਿੱਗੇ ਹੋਏ ਬਿਨ ਹੋਣ, ਹਫ਼ਤਾ ਹਫ਼ਤਾ ਜਿਨ੍ਹਾਂ ਨੂੰ ਨਹੀਂ ਚੱਕਿਆ ਜਾਂਦਾ, ਜਾਂ ਫਿਰ ਘਰਾਂ ਦੇ ਬਾਹਰ ਪਿਆ ਸਮਾਨ ਹੋਵੇ ਜਿਹੜਾ ਕਿ ਬੇਲੋੜਾ ਬੇਲਾਜ਼ਮੀ ਹੁੰਦਾ ਹੈ ਪਰ ਉਸ ਨੂੰ ਵੀ ਸਹੀ ਢੰਗ ਦੇ ਨਾਲ ਡਿਸਪੋਜ਼ ਆਫ ਨਹੀਂ ਕੀਤਾ ਜਾਂਦਾ, ਜਾਂ ਫਿਰ ਸ਼ਾਪਿੰਗ ਟਰਾਲੀਆਂ ਜਿਨ੍ਹਾਂ ਨੂੰ ਨੇੜਲੇ ਸ਼ਾਪਿੰਗ ਸੈਂਟਰਾਂ ਤੋਂ ਲਿਆ ਕੇ ਘਰਾਂ ਦੇ ਬਾਹਰ ਹੀ, ਅਪਾਰਟਮੈਂਟ ਦੇ ਬਾਹਰ ਹੀ ਛੱਡ ਦਿੱਤਾ ਜਾਂਦਾ ਹੈ। ਐਨਐਸਡਬਲਿਊ ਦੀ ਹਾਲਤ ਇਸ ਮਾਮਲੇ ਦੇ ਵਿੱਚ ਕੋਈ ਵਧੀਆ ਨਹੀਂ ਹੈ। 100 ਦੇ ਵਿੱਚੋਂ 2025-26 ਫਾਈਨੈਂਸ਼ੀਅਲ ਈਅਰ ਦਾ 100 ਦੇ ਵਿੱਚੋਂ ਜਿਹੜਾ ਸਕੋਰ ਹੈ ਐਨਐਸਡਬਲਿਊ ਦਾ 58.5 ਹੀ ਰਿਹਾ। ਇਸ ਤੋਂ ਮਾੜਾ ਜਿਹੜਾ ਸਕੋਰ ਹੈ ਇੱਕ ਦੋ ਸੂਬਿਆਂ ਦਾ ਹੀ ਹੈ, ਹਾਲਾਂਕਿ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਬਰਾਬਰ ਬਰਾਬਰ ਹੀ ਚੱਲਦੇ ਨੇ, ਪਰ ਐਨਐਸਡਬਲਿਊ ਦੇ ਵਿੱਚ ਕੰਪਲੇਂਟਸ ਜ਼ਿਆਦਾ ਲੌਜ ਹੋਈਆਂ ਨੇ, ਇਸ ਕਰਕੇ ਇਸ ਦੇ ਸਕੋਰ ਦੇ ਉੱਤੇ ਵੀ ਅਸਰ ਹੋਇਆ। 34,000 ਕੰਪਲੇਂਟਸ ਤਾਂ ਟੁੱਟੀਆਂ ਹੋਈਆਂ ਸੜਕਾਂ ਦੀਆਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਨੇ, 73,000 ਰਿਪੋਰਟਾਂ ਪਾਰਕਿੰਗ ਪ੍ਰੋਬਲਮਸ ਦੇ ਨਾਲ ਦਰਜ ਕੀਤੀਆਂ ਗਈਆਂ ਨੇ, 70,000 ਇਸ਼ੂ ਜਿਹੜੇ ਨੇ ਉਹ ਰਵਿਸ਼ ਦੇ ਨਾਲ ਜੁੜੇ ਹੋਏ ਦਰਜ ਕੀਤੇ ਗਏ ਨੇ, 47,000 ਕੰਪਲੇਂਟਸ ਅਬੰਡਨਡ ਟਰਾਲੀਜ਼ ਯਾਨੀ ਸੜਕਾਂ ਦੇ ਕਿਨਾਰੇ ਲਵਾਰਸ ਛੱਡ ਦਿੱਤੀਆਂ ਜਾਂਦੀਆਂ ਟਰਾਲੀਆਂ ਦੀਆਂ ਜੁੜੀਆਂ ਹੋਈਆਂ ਨੇ, 10% ਦਾ ਇਜ਼ਾਫਾ ਹੋਇਆ ਪਿਛਲੀ ਵਾਰ ਦੇ ਨਾਲੋਂ। ਔਰ ਇਹ ਡੇਟਾ ਜਿਹੜਾ ਇਸ ਦੇ ਇਸ ਲਿਹਾਜ਼ ਦੇ ਨਾਲ ਕੈਮਡਨ ਕੌਂਸਲ ਜਿਹੜੀ ਹੈ ਉਹ ਜਿਹੜੀਆਂ ਵਰਸਟ ਪਰਫਾਰਮਿੰਗ ਕੌਂਸਲਸ ਨੇ ਉਹਨਾਂ ਦਾ ਉਹਨਾਂ ਦੀ ਖਬਰ ਅਸੀਂ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ, ਪਰ ਜਿਹੜੀਆਂ ਬੈਸਟ ਪਰਫਾਰਮਿੰਗ ਜਿਹੜੀਆਂ ਕੌਂਸਲਸ ਨੇ ਉਹਨਾਂ ਦੇ ਵਿੱਚ ਸਿਡਨੀ ਦੀ ਕੈਮਡਨ ਕੌਂਸਲ ਹੈ ਟੋਪ 8 ਦੇ ਵਿੱਚ ਸ਼ਾਮਲ ਹੁੰਦੀ ਹੈ। ਵਿਕਟੋਰੀਆ ਦੀ ਮੰਡੂਰਾ ਕੌਂਸਲ ਹੈ ਜਿਹੜੀ ਟੋਪ 10 ਦੇ ਵਿੱਚ ਸ਼ਾਮਲ ਹੁੰਦੀ ਹੈ, ਕਿ ਜਿਹੜੀਆਂ ਹਾਲੇ ਫਿਲਹਾਲ ਬਿਹਤਰ ਨੇ, ਸੋਹਣੀਆਂ ਤਾਂ ਨਹੀਂ ਕਹਿ ਸਕਦੇ ਪਰ ਬਿਹਤਰ ਕੌਂਸਲਸ ਨੇ ਦੂਸਰਿਆਂ ਦੇ ਮੁਕਾਬਲੇ। ਪਰ ਵਿਕਟੋਰੀਆ ਦੇ ਵਿੱਚ ਜਿਹੜਾ ਓਵਰਆਲ ਸਕੋਰ ਹੈ ਉਹ 59.3 ਵਿਕਟੋਰੀਆ ਨੂੰ ਦਿੱਤਾ ਗਿਆ 100 ਦੇ ਵਿੱਚੋਂ। ਜੇਕਰ ਬਿਹਤਰ ਸਕੋਰ ਕਿਸੇ ਸਟੇਟ ਦਾ ਹੈ ਤਾਂ ਉਹ ਪਹਿਲੇ ਨੰਬਰ ਤੇ ਸਾਊਥ ਆਸਟ੍ਰੇਲੀਆ ਜਿਸ ਨੂੰ 61.2 ਦਾ ਸਕੋਰ ਹੈ। ਗੰਦਗੀ, ਸੜਕਾਂ ਦੇ ਉੱਤੇ ਟੋਏ ਜਾਂ ਦੂਸਰੀਆਂ ਇਹਨਾਂ ਜਿਹੜੇ ਗੜਬੜਾਂ ਨੇ ਇਹਨਾਂ ਦੇ ਮੁਕਾਬਲੇ ਜਿਹੜੇ ਬਾਕੀਆਂ ਸਟੇਟਸ ਨੇ ਉਹਨਾਂ ਤੋਂ ਬਿਹਤਰ ਹੀ ਸਾਊਥ ਆਸਟ੍ਰੇਲੀਆ ਦਿਖਾਈ ਦਿੰਦਾ ਹੈ। ਤਸਮੇਨੀਆ ਦੂਸਰਾ ਵਧੀਆ ਸੂਬਾ ਦਿਖਾਈ ਦਿੰਦਾ ਹੈ ਜਿੱਥੇ 61 ਦਾ ਸਕੋਰ ਇਹਨੇ ਹਾਸਲ ਕੀਤਾ। ਵੈਸਟਰਨ ਆਸਟ੍ਰੇਲੀਆ ਤੀਜੇ ਨੰਬਰ ਤੇ ਆਉਂਦਾ ਹੈ, ਚੌਥੇ ਦੇ ਉੱਤੇ ਨਾਰਦਰਨ ਟੈਰੀਟਰੀ, ਇਸ ਕਰਕੇ 5ਵੇਂ ਦੇ ਉੱਤੇ ਵਿਕਟੋਰੀਆ, 6ਵੇਂ ਤੇ ਕੁਇਨਜ਼ਲੈਂਡ ਤੇ 7ਵੇਂ ਦੇ ਉੱਤੇ ਨਿਊ ਸਾਊਥ ਵੇਲਸ ਤੇ 8ਵੇਂ ਦੇ ਉੱਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, 54.5 ਦਾ ਸਕੋਰ ਹੈ। ਹਾਲਾਂਕਿ ਬਿਹਤਰੀਨ ਬੜਾ ਸੋਹਣਾ ਇਲਾਕਾ ਮੰਨਿਆ ਜਾਂਦਾ ਪਰ ਫਿਰ ਵੀ ਜਿਵੇਂ ਦੱਸਿਆ ਹੈ ਕਿ ਅਨੁਪਾਤ ਜਿਹੜਾ ਆਬਾਦੀ ਦਾ ਉਸਦੇ ਮੁਕਾਬਲੇ ਜਾਗਰੂਕ ਲੋਕਾਂ ਦੀ ਗਿਣਤੀ ਜ਼ਿਆਦਾ, ਇੱਥੇ ਸ਼ਿਕਾਇਤਾਂ ਇੱਥੋਂ ਜ਼ਿਆਦਾ ਦਰਜ ਹੋਈਆਂ ਨੇ, ਇਸ ਕਰਕੇ ਇਹਨਾਂ ਦਾ ਸਕੋਰ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ ਦੱਸਿਆ ਗਿਆ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਫਿਊਲ ਦੀਆਂ ਕੀਮਤਾਂ, ਜਿਹੜਾ ਐਕਸਾਈਜ਼ ਕੱਟ ਸੀ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ 'ਚ ਦਿੱਤਾ ਜਾ ਰਿਹਾ ਅਮਰੀਕਾ ਇਰਾਨ ਜੰਗ ਦੇ ਦਰਮਿਆਨ, ਉਹ ਹੁਣ ਖਤਮ ਹੋ ਚੁੱਕਿਆ। ਸੋ ਇਹ ਪਹਿਲਾ ਵੀਕਡੇ ਹੈ ਜਿਹੜਾ ਸੋਮਵਾਰ ਦਾ ਦਿਨ ਜਦੋਂ ਅੱਜ ਤੁਹਾਨੂੰ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਸੜਕਾਂ ਦੇ ਉੱਤੇ ਨਿਕਲੇ ਹੋਵੋਗੇ ਜਾਂ ਨਿਕਲੋਗੇ ਜਾਂ ਨਿਕਲ ਚੁੱਕੇ ਹੋਵੋਗੇ ਤਾਂ ਇੱਕ ਚੀਜ਼ ਨੋਟ ਜ਼ਰੂਰ ਕੀਤੀ ਹੋਏਗੀ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋ ਚੁੱਕੇ ਨੇ। ਨੈਸ਼ਨਲ ਐਵਰੇਜ ਜਿਹੜੀ ਹੈ ਉਹ ਇੱਕ ਅਨਲਿਡਿਡ
पेट्रोल दी जड़ी है वो 197 सेंट पर लीटर है, यानी $97, ते डीजल दी 239 सेंट पर लीटर है दसी गई है। NRMA अदारे दी तरफ तो दसया गया है कि E10 दियां कीमतां जड़ियां ने वो सस्तियां जरूर ने पर वो फिर भी एक रिकॉर्ड पद्धर ते जा चुकियां ने। प्रीमियम 98 ता बड़ा महंगा हो चुके है, जिन्हों लिक्विड गोल्ड कहा जाता है पेट्रोल नू, उसे तरीके दे नाल ये सोने दे भाव बिक रहा है। उथे वेस्टर्न आस्ट्रेलिया दे नाल जुड़ियां खबरां दी भी सांझ पांदे हुए चलिए। वेस्टर्न आस्ट्रेलिया दे विच इस वक्त एक ट्रेन स्टेशन है जेड़ा के सियासत दा विषय बनया है। सूबाई सरकार दी तरफ तों अनाउंस किया गया है कि पर्थ दे आउटर सबर्ब्स दे विच पैंदा जिन्हों जेड़ा सीक्रेट हार्बर नू जांदा है ट्रेन स्टेशन कार्डनुप, ओदा हुण एतवार दे दिन ओदे बारे ऐलान किया गया कि $156 मिलियन इस दे उत्ते इन्वेस्ट किए जाणगे कार्डनुप दे ट्रेन स्टेशन दे उत्ते। ट्रांसपोर्ट मिनिस्टर रीटा सफोती ने भी ये गल दी पुष्टि की कि $10 मिलियन पहलां दे नालों वधा के जिहड़े ने इस दे विच लगाए गए ने, लगभग $150 मिलियन लगा के कार्डनुप स्टेशन का कायाकल्प किया जाना। सीक्रेट हार्बर संसदीय हल्का है जिस दे विच ये कार्डनुप का ट्रेन स्टेशन पैंदा है, पर इस तो पहला लेबर पार्टी दी जेड़ी कैंडिडेट ने जॉर्जिया ट्री वो इथों आंदे ने, वो पहला इस हलके तो बाहर रहंदे सी, हुण उन्हां ने इस हलके दे विच रहना शुरू कर दिता है क्योंकि वेस्टर्न ऑस्ट्रेलिया च लोग बहुत ज्यादा ट्रोल करन लग पए सी जॉर्जिया ट्री नू, ते कार्डनुप स्टेशन दी मंग भी जेड़ी सी वो चलन लग पई सी। सब तो पहला 2013 दे विच इस दी मंग उठी सी जदों मंडूरा लाइन जेड़ी सी वो दोबारा तो शुरू की गई सी, पर हुण इस मामले नू लैके दोवें धिरां जेड़ियां ने वो आमह सामने ने। दोवां धिरां दी तरफ तों यानी विरोधी धिर ते सत्ताधारी सरकार दी तरफ तों दावे किए जा रहे ने कि वो इंफ्रास्ट्रक्चर प्रोजेक्ट दे विच तेजी लैके आणगे जेकर विरोधी धिर सूबे दी बदली सरकार दे विच स्थापित हुंदे ने, जबकि लेबर सरकार दा कहना है कि पिछले कुछ महीनों दे विच इंफ्रास्ट्रक्चर प्रोजेक्टां दी जिहड़ा बड़ हाड़ जिहड़ा हाड़ उन्हां ने लियांदा पिया, और एक तो बाद एक जिहड़े प्रोजेक्ट खास तौर दे उत्ते रेलवे लाइन रेलवे इंफ्रास्ट्रक्चर दे नाल जुड़े हुए प्रोजेक्ट उन्हां दी तरफ तों जिहड़े अनाउंस किए जा रहे ने, उन्हां नू लिबरल पार्टी दी तरफ तों कॉपी किया जा रहा है। उथे वैस्टर्न आस्ट्रेलिया दी अगली खबर जेकर साझी करिए ते ऑस्ट्रेलैंड नाम दे सबब तों पर्थ तों लगभग 150 किलोमीटर साउथ दे वल पै जांदा है सबब। एतवार तड़क सवेर वेले अज दे दिन एक हादसा इत्थे वापरदा 1:30 बजे दे आसपास, जिथे दी ब्लूवर्ड नाम दे सड़क दे उत्ते एक 20 साल दे व्यक्ति नू किसे अनजान वाहन दी तरफ तों फेट मार दित्ती जांदी है। इस 20 साला व्यक्ति नू बनबरी हस्पताल ले जाया गया जिथे उसनू मृतक भी ऐलान दिता गया। पुलिस की तरफ तो होमीसाइड स्क्वाड की तरफ तो 30 साल से दो व्यक्तियों की भाल की जा रही है इस मामले च। कहा जा रहा है कि हालांकि उन्होंने दो शायद नहीं किए गए ने, पर वो हिट एंड रन करके चले गए। प्रीमियर रॉजर कुक ने इस हादसे को एक मंदभागा ते गैर आस्ट्रेलियन हादसा दसिया कि इस तरीके दे नाल सड़क के उत्ते मरण के लिए लोगों को छड़ के जाना आस्ट्रेलियन जिहड़ा संस्कार नहीं हो सकते, संस्कार नहीं हो सकते। इस तरीके दे नाल देखना यह होएगा कि असी लोगों की मदद किवें करते हैं, तो इस हादसे दे विच वो व्यक्ति बच भी सकता सी जेकर उसनू मौके सिर मदद पहुंचाई गई हुंदी। तां उथे जाण तों पहलां कॉमनवैल्थ खेडां दी गल करदे चलीए। वैसे तां कॉमनवैल्थ खेडां दे विच बड़ा कुछ रहा, आस्ट्रेलियन जिहड़ी क्लोजिंग सैरेमनी दे उत्ते स्कॉटलैंड दे ग्लासगो शहर दे विच इह क्लोजिंग सैरेमनी हुई, कितें आस्ट्रेलिया विक्टोरिया दे विच होनी सी इह। खैर डेनियल एंड्रयूज की मेहरबानी के चलद खेडा इतने हो ही नहीं सकिया। 2023 आस्ट्रेलिया ने इन्हों खेडा तो इनकार कर दिता सी, ते फिर महज थोड़े समय दे विच ग्लासगो नू स्कॉटलैंड नू इह इसकी नुमाइंदगी दिती गई। हुण बहुत सारिया कमियां रहियां इन्हां खेडां दे विच, पर उन्हां कमियां नू नजरअंदाज किया जा सकता है। उदाहरण के तौर दे उत्ते 4x100 दी जिहड़ी 4x100 दी जिहड़ी रिले हुंदी है खेडां दे विच एथलेटिक्स दे विच बड़ी ज्यादा मशहूर हुंदी है खेड। इस खेड नू अखीर तक लिजाया गया, इस दे फाइनल नू अखीर तक लिजाया गया, और जदों इस दा फाइनल होया ग्लासगो खेडां दी क्लोजिंग सैरेमनी तो बाद होया,
ਹਾਲਾਂਕਿ ਇਹਨਾਂ ਕਮੀਆਂ ਦੇ ਬਾਰੇ ਬਹੁਤੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਸਟ੍ਰੇਲੀਆ ਦੇ ਲਈ ਕਲੋਜ਼ਿੰਗ ਦਾ ਡੇ ਜਿਹੜਾ ਸੀ ਕਲੋਜ਼ਿੰਗ ਸੈਰੇਮਨੀ ਤੋਂ ਪਹਿਲਾਂ ਇਤਿਹਾਸਕ ਦਿਨ ਹੋ ਨਿਬੜਿਆ। ਆਸਟ੍ਰੇਲੀਆ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਸਿਰਫ ਸਵਿਮਿੰਗ ਦੇ ਦਮ ਦੇ ਉੱਤੇ ਜਾਂ ਹੋਰ ਇਸ ਕਿਸਮ ਦੀਆਂ ਖੇਡਾਂ ਦੇ ਵਿੱਚ ਜਿਮਨਾਸਟਿਕ ਦੇ ਨਾਲ ਜੁੜੀਆਂ ਹੋਈਆਂ ਖੇਡਾਂ 'ਚ ਆਸਟ੍ਰੇਲੀਆ ਦਾ ਦਬਦਬਾ ਰਹਿੰਦਾ। ਅਥਲੈਟਿਕਸ ਦੇ ਵਿੱਚ ਇਸ ਵਾਰ ਆਸਟ੍ਰੇਲੀਆ ਨੇ ਆਪਣਾ ਲੋਹਾ ਮਨਵਾਇਆ, ਲੋਹਾ ਛੱਡੋ ਬਲਕਿ ਸੋਨਾ ਮਨਵਾਇਆ। ਇੱਕੋ ਹੀ ਦਿਨ ਦੇ ਵਿੱਚ 7 ਗੋਲਡ ਮੈਡਲ ਸਨ, 17 ਗੋਲਡ ਮੈਡਲ ਇੱਕ ਦਿਨ 'ਚ ਆਸਟ੍ਰੇਲੀਆ ਨੇ ਸਿਰਫ ਅਥਲੈਟਿਕਸ ਦੇ ਵਿੱਚੋਂ ਹਾਸਲ ਕੀਤੇ। ਅੱਜ ਤੋਂ ਪਹਿਲਾਂ ਲਗਭਗ 76 ਸਾਲ ਪਹਿਲਾਂ ਅਜਿਹਾ ਹੋਇਆ ਸੀ ਜਦੋਂ ਆਸਟ੍ਰੇਲੀਆ ਨੇ 1950 ਦੀਆਂ ਕਾਮਨਵੈਲਥ ਖੇਡਾਂ 'ਚ ਇੱਕ ਦਿਨ ਦੇ ਅੰਦਰ 6 ਗੋਲਡ ਮੈਡਲ ਤੇ ਕੁੱਲ 11 ਮੈਡਲ ਜਿੱਤੇ ਸੀ, ਪਰ ਉਸ ਦੇ ਨਾਲੋਂ ਵੀ ਇਹ ਬਿਹਤਰ ਰਿਕਾਰਡ ਬਣਿਆ ਕੱਲ ਦੇ ਦਿਨ। ਔਰ ਇਸ ਦਰਮਿਆਨ ਰਿਕਾਰਡਿੰਗ ਸੈਰੇਮਨੀ ਕਲੋਜ਼ਿੰਗ ਸੈਰੇਮਨੀ ਜਿਹੜੀ ਸੀ ਉਸ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਬਿਹਤਰੀਨ ਰਹੀ ਕਿਉਂਕਿ 4 ਸਾਲਾਂ ਬਾਅਦ ਹੁਣ ਕਾਮਨਵੈਲਥ ਖੇਡਾਂ ਭਾਰਤ ਦੇ ਗੁਜਰਾਤ ਸੂਬੇ ਦੇ ਅਹਿਮਦਾਬਾਦ ਦੇ ਵਿੱਚ ਹੋਣੀਆਂ ਨੇ। ਭੂਮੀ ਤ੍ਰਿਵੇਦੀ ਦੀ ਪਰਫਾਰਮੈਂਸ ਇੱਥੇ ਰਹੀ ਤੇ ਗੜਬਾ ਤੇ ਹੋਰ ਦੂਸਰੀਆਂ ਜਿਹੜੀਆਂ ਪਰਫਾਰਮੈਂਸ ਇੱਥੇ ਦੇਖਣ ਨੂੰ ਮਿਲੀਆਂ। ਪਰ ਇਹ ਖੇਡਾਂ ਜਿਹੜੀਆਂ ਸੀ ਕਾਮਨਵੈਲਥ ਖੇਡਾਂ ਡੈਨੀਅਲ ਐਂਡਰਿਊਜ਼ ਦੀ ਕਮੀ ਦੇ ਚੱਲਦਿਆਂ ਬਹੁਤ ਛੋਟੀਆਂ ਹੋ ਗਈਆਂ, ਇਸ ਕਰਕੇ ਦੁਨੀਆ 'ਚ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਨਹੀਂ ਰਹੀਆਂ। ਇਸ ਤੋਂ ਪਹਿਲਾਂ ਜਿਹੜੀਆਂ ਬਰਮਿੰਗਮ ਦੇ ਵਿੱਚ ਆਯੋਜਿਤ ਹੋਈਆਂ ਸੀ ਕਾਮਨਵੈਲਥ ਖੇਡਾਂ ਉਦੋਂ 20 ਅਲੱਗ ਅਲੱਗ ਖੇਡਾਂ ਸੀ ਔਰ 5,000 ਐਥਲੀਟ ਉੱਥੇ ਭਾਗ ਲਿਆ ਸੀ ਉਹਨਾਂ ਨੇ। ਇਸ ਵਾਰ ਗਲਾਸਕੋ ਦੇ ਕੋਲ ਥੋੜਾ ਸਮਾਂ ਹੋਣ ਦੇ ਨਾਤੇ, ਥੋੜੀ ਤਿਆਰੀਆਂ ਹੋਣ ਦੇ ਨਾਤੇ 10 ਹੀ ਖੇਡਾਂ ਕਰਵਾਈਆਂ ਗਈਆਂ। 3,000 ਦੇ ਕਰੀਬ ਹੀ ਜਿਹੜੇ ਇੱਥੇ ਪਹੁੰਚੇ ਸੀ ਖਿਡਾਰੀ। ਇਸ ਵਾਰ ਆਸਟ੍ਰੇਲੀਆ ਦਾ ਦਬਦਬਾ ਇਸ ਤਰੀਕੇ ਦੇ ਨਾਲ ਰਿਹਾ ਕਿ ਆਖਰੀ ਦਿਨ ਮੁੱਕਣ ਤੋਂ ਬਾਅਦ ਜਾਂ ਕਾਮਨਵੈਲਥ ਖੇਡਾਂ ਦੇ ਇਸ ਐਡੀਸ਼ਨ ਦੇ ਵਿੱਚ ਗਲਾਸਗੋ 2026 ਦੀਆਂ ਖੇਡਾਂ 'ਚ ਆਸਟ੍ਰੇਲੀਆ ਨੇ 70 ਸੋਨੇ ਦੇ ਤਮਗਿਆਂ ਦੇ ਨਾਲ ਕੁੱਲ 171 ਤਮਗੇ ਜਿੱਤ ਕੇ ਇਸ ਫਹਿਰਿਸਤ ਦੇ ਵਿੱਚ ਆਪਣਾ ਸਿਖਰਲਾ ਦਬਦਬਾ, ਆਪਣਾ ਰੁਤਬਾ ਕਾਇਮ ਰੱਖਿਆ। ਇੰਗਲੈਂਡ ਨੇ 29 ਗੋਲਡ ਮੈਡਲ ਦੇ ਨਾਲ ਕੁੱਲ 110 ਤਮਗੇ ਜਿੱਤੇ। ਕੈਨੇਡਾ ਨੇ 19 ਗੋਲਡ ਮੈਡਲ ਦੇ ਨਾਲ 62 ਜਿੱਤੇ। ਭਾਰਤ ਨੇ ਆਖਰੀ ਦਿਨ ਫਾਈਨਲ ਦੇ ਵਿੱਚ ਮੈਡਲਾਂ ਦੀ ਝੜੀ ਲਗਾ ਦਿੱਤੀ ਤੇ 13 ਸੋਨ ਤਮਗਿਆਂ ਦੇ ਨਾਲ ਜਿਹੜੇ ਕੁੱਲ 39 ਤਮਗੇ ਜਿੱਤੇ। ਹਾਲਾਂਕਿ ਸੋਨ ਤਮਗਿਆਂ ਤੇ ਸਿਲਵਰ ਦੇ ਮਾਮਲੇ ਦੇ ਵਿੱਚ ਭਾਰਤ 4th ਨੰਬਰ ਤੇ ਸੀ, ਪਰ ਇੱਕ ਸਾਂਝਾ ਸਥਾਨ ਮਿਲਿਆ ਹੋਸਟ ਕੰਟਰੀ ਸਕਾਟਲੈਂਡ ਦੇ ਨਾਲ, ਕਿਉਂਕਿ ਭਾਰਤ ਦੇ 13 ਗੋਲਡ, ਸਕਾਟਲੈਂਡ ਦੇ ਵੀ 13 ਗੋਲਡ ਸੀ। ਹਾਂ, ਭਾਰਤ ਦੇ ਕੋਲ ਸਿਲਵਰ ਮੈਡਲ 17 ਸੀ, ਸਕਾਟਲੈਂਡ ਦੇ ਕੋਲ 9 ਸੀ, ਤੇ ਭਾਰਤ ਦੇ ਕੋਲ ਬ੍ਰੋਂਜ਼ ਮੈਡਲ 9 ਸੀ ਤੇ ਸਿਲਵਰ ਮੈਡਲ ਜਿਹੜੇ ਸੀਗੇ 17 ਸੀ। ਸਕਾਟਲੈਂਡ ਦੇ ਕੋਲ ਬ੍ਰੋਂਜ਼ ਮੈਡਲ 17 ਸੀ ਤੇ ਸਿਲਵਰ ਮੈਡਲ 9 ਸੀ, ਸੋ ਕੁੱਲ ਮੈਡਲ ਦੀ ਗਿਣਤੀ 39 ਹੀ ਰਹੀ ਦੋਹਾਂ ਦੇਸ਼ਾਂ ਦੀ, ਭਾਰਤ ਤੇ ਸਕਾਟਲੈਂਡ ਦੀ। ਫਹਿਰਿਸਤ ਦੇ ਵਿੱਚ ਆਸਟ੍ਰੇਲੀਆ ਦਾ ਗੁਆਂਢੀ ਨਿਊਜ਼ੀਲੈਂਡ 6ਵੇਂ ਨੰਬਰ ਤੇ ਰਿਹਾ, ਜਿਸ ਦੇ ਕੋਲ ਕੁੱਲ 10 ਗੋਲਡ ਤੇ 36 ਮੈਡਲ ਨੇ। ਅਫਰੀਕੀ ਮੁਲਕ ਨਾਈਜੀਰੀਆ ਦੇ ਕੋਲ 10 ਗੋਲਡ ਤੇ ਕੁੱਲ 24 ਮੈਡਲ, ਤੇ ਜਮਾਇਕਾ ਨੇ ਅਥਲੈਟਿਕਸ ਦੇ ਵਿੱਚ ਆਪਣੇ ਜੌਹਰ ਦਿਖਾਏ ਤੇ ਫਿਰ ਇੱਕ ਵਾਰ 10 ਗੋਲਡ ਤੇ 19 ਟੋਟਲ ਮੈਡਲ ਲੈ ਕੇ ਗਿਆ। ਛੋਟਾ ਜਿਹਾ ਮੁਲਕ ਵੇਲਸ ਦੇ ਵਿੱਚ ਵੀ ਵੇਲਸ ਦੀ ਟੀਮ ਨੇ 9 ਗੋਲਡ ਮੈਡਲ ਤੇ ਕੁੱਲ 31 ਮੈਡਲ ਹਾਸਲ ਕੀਤੇ, ਤੇ ਮਲੇਸ਼ੀਆ ਨੇ 8 ਗੋਲਡ ਤੇ ਕੁੱਲ 16 ਮੈਡਲ ਹਾਸਲ ਕੀਤੇ। ਟੌਪ 10 ਟੀਮਾਂ ਇਸ ਗਲਾਸਗੋ 2026 ਦੀਆਂ ਖੇਡਾਂ ਦੀਆਂ ਰਹੀਆਂ। ਇਸ ਦਰਮਿਆਨ ਇਹਨਾਂ ਖੇਡਾਂ ਦੇ ਵਿੱਚ ਜਿਹੜੀ ਆਸਟ੍ਰੇਲੀਅਨ ਡੈਲਟਾ ਗੋਲਡਮੈਨ ਦੀ ਜਿਹੜੀ ਪਰਫਾਰਮੈਂਸ ਉਹ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਗਲਾਸਗੋ ਖੇਡਾਂ ਦੇ ਵਿੱਚ ਪ੍ਰਬੰਧਕਾਂ ਦੀ ਤਰਫ ਤੋਂ ਜਿਹੜੀਆਂ ਕਮੀਆਂ ਰਹੀਆਂ ਉਹ ਅਣਗੌਲੀਆਂ ਜ਼ਰੂਰ ਕੀਤੀਆਂ ਜਾ ਸਕਦੀਆਂ ਨੇ। ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਲਈ ਤਾਂ ਇਸ ਕਰਕੇ ਕਿ ਆਸਟ੍ਰੇਲੀਆ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ, ਭਾਰਤ ਦੇ ਲਈ ਇਸ ਕਰਕੇ ਕਿਉਂਕਿ ਅਗਲੀ ਵਾਰ ਭਾਰਤ ਦੀ ਵਾਰੀ ਹੈ, ਤੇ ਇਸ ਵਾਰ ਦੇਖਣਾ ਇਹ ਹੋਏਗਾ ਕਿ ਭਾਰਤ ਉਹਨਾਂ ਖੇਡਾਂ ਨੂੰ ਕਿਵੇਂ ਕਿੰਨੇ ਵਧੀਆ ਤਰੀਕੇ ਦੇ ਨਾਲ ਕਰਵਾ ਪਾਉਂਦਾ। ਹਾਲਾਂਕਿ ਭਾਰਤ ਦੇ ਵਿੱਚ ਆਸਟ੍ਰੇਲੀਆ ਦੀ ਤਰਜ਼ ਦੀ ਤਰ੍ਹਾਂ ਖੇਡਾਂ ਵਿਦਡਰਾਅ ਨਹੀਂ ਹੋਣ ਲੱਗੀਆਂ, ਸੋ ਚਿੰਤਾ ਨਾ ਕਰਿਓ, ਭਾਰਤ ਦੇ ਵਿੱਚ ਖੇਡਾਂ ਹੋਣਗੀਆਂ ਜ਼ਰੂਰ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ, ਅੱਜ 3 ਤਰੀਕ ਅਗਸਤ ਦੇ ਮਹੀਨੇ ਦੀ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲੀ, ਪੰਜਾਬ ਵਿਧਾਨ ਸਭਾ ਦਾ ਜਿਹੜਾ ਹੈ ਅੱਜ ਅਜਲਾਸ ਸ਼ੁਰੂ ਹੋ ਰਿਹਾ, ਜਿਹਦਾ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ। ਉਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖ ਵਿਧਾਇਕਾਂ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਵੱਲ ਵੇਖਣ ਵੀ ਨਾ। ਤੇ ਦੂਜੀ ਖਬਰ, ਸੁਪਰੀਮ ਕੋਰਟ ਵਿਦਿਆਰਥੀਆਂ ਤੇ ਨੌਜਵਾਨਾਂ ਉੱਪਰ ਪੁਲਿਸ ਵਧੀਕੀਆਂ ਦੇ ਮਾਮਲੇ ਚ ਅੱਜ ਸੁਣਵਾਈ ਕਰੇਗੀ, ਤੇ ਇਹਦੇ ਨਾਲ ਹੀ ਅੱਜ ਜਿਹੜੀ ਹੈਗੀ ਹੈ ਜਿਹੜੇ ਪੁਲਿਸ ਦਸਤਿਆਂ ਦੇ ਉੱਪਰ ਜੇ ਕਿਉਂਕਿ ਬਰਾਬਰ ਇੱਕ FIR ਲਾਂਚ ਹੋਈ ਹੈ ਕਿ ਉਹਨਾਂ ਦੇ ਉੱਪਰ ਵੀ ਜਿਹੜਾ ਅਟੈਕ ਕੀਤਾ ਗਿਆ, ਉਹਦੀ ਸੁਣਵਾਈ ਵੀ ਹੋਏਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨੌਜਵਾਨਾਂ ਜਿਹੜੇ ਹੈਗੇ ਆ ਉਹਨਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਕੱਲ ਨਸ਼ਾ ਮੁਕਤ ਯੁਵਾ ਵਿਕਾਸ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਨੇ। ਉਧਰ ਭੁਪੇਸ਼ ਬਘੇਲ ਪੰਜਾਬ ਦੇ ਦੌਰੇ ਤੇ ਨੇ, ਤੇ ਹਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਚੰਨੀ ਤੇ ਵੜਿੰਗਰ ਦੇ ਜਿਹੜੇ ਹੈਗੇ ਸਮਰਥਕ ਆਪਸ ਦੇ ਵਿੱਚ ਭਿੜ ਜਾਂਦੇ ਆ ਤੇ ਨਾਅਰੇਬਾਜ਼ੀ ਹੁੰਦੀ ਹੈ। ਤੇ ਇਸ ਦੇ ਦੌਰਾਨ ਹੀ ਜਿਹੜਾ ਹੈ, ਕਿਉਂਕਿ ਰਾਜਾ ਵੜਿੰਗ ਕਹਿ ਰਹੇ ਨੇ ਕਿ ਨਹੀਂ, ਕਾਂਗਰਸ ਜਿਹੜੀ ਆ ਉਹ ਇਕਜੁੱਟ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤੇ ਇਸ ਵਾਰੀ ਚਰਚੇ ਕੁਛ ਵਧੇਰੇ ਨੇ, ਜਿੱਦਾਂ ਕਿ ਤੁਸੀਂ ਦੱਸਿਆ ਹੀ ਆ ਕਿ ਕਿਹੜੇ ਤਰੀਕੇ ਦੇ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਦੇ ਵਿੱਚ ਕੀ ਚੱਲ ਰਿਹਾ। ਅਤੇ ਮੁੱਖ ਮੰਤਰੀ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਵੱਲ ਤੁਸੀਂ ਹੁਣ ਵੇਖਣਾ ਵੀ ਨਹੀਂ ਆ, ਪੰਥ 'ਚੋਂ ਵੀ ਪਿਛਲੇ ਹਫ਼ਤੇ, ਮਾਫ਼ੀ ਚਾਹੁੰਦਾ, ਪਿਛਲੀ ਜਿਹੜੇ ਬਿਆਨ ਸੀ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਵੀ ਇਹਨਾਂ ਨੂੰ ਪੰਥ 'ਚੋਂ ਛੇਕਿਆ ਜਾਂਦਾ। ਸੋ ਇਸ ਸਭ ਕੁਛ ਦੇ ਦਰਮਿਆਨ ਫਿਰ ਕੀ ਹੋਣ ਦੇ ਆਸਾਰ ਨੇ, ਕਿੱਦਾਂ ਅਤੇ ਕੀ ਫਿਰ, ਮਤਲਬ ਕਾਫ਼ੀ ਵੈਸੇ ਹੀ ਕਾਰਵਾਈਆਂ ਨਹੀਂ ਚੱਲਦੀਆਂ ਹੁੰਦੀਆਂ ਇੱਥੇ, ਅਤੇ ਇਸ ਵਾਰੀ ਤਾਂ ਕੁਛ ਹੋਰ ਖਾਸ ਵਧੇਰੇ ਹੋਣ ਦੇ ਆਸਾਰ ਲੱਗ ਰਹੇ ਨੇ ਫਿਰ?
1: ਨਹੀਂ ਦੇਖੋ, ਇਹ ਵਿਧਾਨ ਸਭਾ ਦਾ ਮੇਰਾ ਖਿਆਲ ਹੈ ਜਿਹੜਾ ਇਹ ਸੈਸ਼ਨ ਹੈ, ਸ਼ਾਇਦ ਇਸ ਸਰਕਾਰ ਦਾ ਇਹ ਆਖਰੀ ਜਿਹੜਾ ਹੈਗਾ ਅਜਲਾਸ ਹੀ ਹੋਵੇ, ਕਿਉਂਕਿ ਹੁਣ ਅਗਸਤ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਇਸ ਤੋਂ ਬਾਅਦ ਜਿਹੜੀ ਹੈ ਅਗਲੇ ਸਾਲ ਫਰਵਰੀ ਦੇ ਵਿੱਚ ਤਾਂ ਵੈਸੇ ਹੀ ਜਿਹੜੀ ਇਲੈਕਸ਼ਨ ਡਿਊ ਹੈ, ਤੇ ਹੋ ਸਕਦਾ ਚੋਣ ਕਮਿਸ਼ਨ ਉਸ ਤੋਂ ਪਹਿਲਾਂ ਵੀ ਕਰਵਾ ਸਕਦਾ। ਤੇ ਇਸ ਲਈ ਜਿਹੜਾ ਇਹ ਸਾਰੀ ਗੱਲਬਾਤ ਦੇ ਦੌਰਾਨ ਜੋ ਪਿਛਲੇ ਸਿਆਸੀ ਘਟਨਾਵਾਂ ਹੋਈਆਂ, ਜਿਹਦੇ ਚ ਕੁਛ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ MLA ਨੂੰ ਸੱਦਿਆ, ਉਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਸੱਦਿਆ, ਇਹਨਾਂ ਤੋਂ ਬਾਅਦ ਜਿਹੜੀਆਂ ਕੁਛ ਹੁਣ ਏਦਾਂ ਦੀਆਂ ਡਿਵੈਲਪਮੈਂਟਸ ਜਿਹੜੀਆਂ ਇਹਦੇ ਚ ਹੋਈਆਂ ਨਵੀਆਂ, ਖਾਸ ਕਰਕੇ ਜਦੋਂ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਕਾਲ ਤਖ਼ਤ ਸਾਹਿਬ ਨੂੰ ਤੋਂ ਪੁੱਛਦੇ ਆ, ਇਜਾਜ਼ਤ ਲੈਂਦੇ ਆ ਵੀ ਉਹਨਾਂ ਨੂੰ ਸ਼ਾਮਿਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ, ਵੈਸੇ ਇਹ ਕਮਾਲ ਹੈ, ਪਹਿਲੀ ਵਾਰੀ ਜਿਹੜੀ ਏਦਾਂ ਦੀ ਕੋਈ ਗੱਲ ਹੋ ਗਈ ਜਿੱਥੇ ਸਰਕਾਰ ਦੇ ਕੰਮ ਚ ਜਾਂ ਵਿਧਾਨ ਸਭਾ ਦੇ ਕੰਮ ਚ ਇੱਦਾਂ ਦਾ ਜਿਹੜਾ ਹੈਗਾ ਉਹ ਦਖਲ ਦਿੱਤਾ ਜਾ ਰਿਹਾ ਹੈਗਾ। ਤੇ ਉਹ ਕਹਿ ਰਿਹਾ ਕਿ ਨਹੀਂ, ਉਹ ਜਿਹੜੀ ਗੱਲ ਕਰਨੀ ਹੈ ਸਪੀਕਰ ਨੂੰ ਸੰਬੋਧਨ ਹੋ ਕੇ ਕਰਨ, ਉਹ ਮੁੱਖ ਮੰਤਰੀ ਵੱਲ ਦੇਖਣ ਤੱਕ ਨਾ ਹੋਰ ਹੈ। ਉਹ ਵਿਚਾਰੇ ਗੜਗੱਜ ਸਾਹਿਬ ਨੂੰ ਇਹ ਨੀ ਪਤਾ ਕਿ ਵਿਧਾਨ ਸਭਾ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਜਿਹੜਾ ਸੰਬੋਧਨ ਹੈ ਜਿਹੜਾ ਹੋਇਆ ਉਹ ਦੋ ਹੀ ਤਰੀਕਿਆਂ ਦੇ ਨਾਲ ਹੁੰਦਾ, ਜਾਂ ਜਿਹੜਾ ਜਿਹੜਾ ਹੈਗਾ ਸਪੀਕਰ ਸਾਹਿਬ ਨੂੰ, ਭਾਵੇਂ ਮੰਤਰੀ ਵੀ ਬੋਲੇ ਉਹ ਵੀ ਸਪੀਕਰ ਸਾਹਿਬ ਨੂੰ ਐਡਰੈਸ ਕਰਕੇ ਬੋਲਦਾ, ਤੇ MLA ਤਾਂ ਬੋਲਦੇ ਸਪੀਕਰ ਸਾਹਿਬ ਨੂੰ ਐਡਰੈਸ ਕਰਕੇ, ਤੇ ਉਹਦੇ ਚ ਜਦੋਂ ਕੁਐਸਚਨ ਆਵਰ ਵਗੈਰਾ ਹੁੰਦਾ ਹੈ ਉਦੋਂ ਜ਼ਰੂਰ ਉਹ ਮੁਖਾਤਬ ਹੁੰਦੇ ਜਿਹੜੇ ਮਹਿਕਮੇ ਦੇ ਮੰਤਰੀ ਤੋਂ, ਜਿਹੜੀ ਹੈ ਕੋਈ ਜਿਹੜਾ ਹੈਗਾ ਉਹ ਸਵਾਲ ਪੁੱਛਣਾ ਹੁੰਦਾ। ਤੇ ਪਰ ਕਿਉਂਕਿ ਭਾਵੇਂ ਅਸੈਂਬਲੀ ਹੈ, ਭਾਵੇਂ ਪਾਰਲੀਮੈਂਟ ਹੈ, ਰਾਜ ਸਭਾ, ਲੋਕ ਸਭਾ, ਕੋਈ ਵਿਧਾਨ ਸਭਾ ਹੈ, ਪਰ ਉੱਥੇ ਇੱਕ ਇਹ ਬਣ ਗਿਆ ਕਿ ਜਦੋਂ ਰੌਲਾ ਰੱਪਾ ਪੈਂਦਾ ਫਿਰ ਉਹ ਇੱਕ ਦੂਜੇ MLA ਦੇ ਨਾਲ ਤੂੰ ਤੂੰ ਮੈਂ, ਜਾਂ ਫਿਰ ਸਿੱਧੀ ਜਿਹੜੀ ਹੈ ਦੂਸ਼ਣਬਾਜ਼ੀ, ਜਾਂ ਸਿੱਧਾ ਹੀ ਜਿਹੜਾ ਜਦੋਂ ਉਹ ਸੰਬੋਧਨ ਸਪੀਕਰ ਸਾਹਿਬ ਨੂੰ ਤਾਂ ਉਹ ਲਾਂਭੇ ਰਹਿ ਜਾਂਦੇ ਆ, ਫਿਰ ਇੱਕ ਦੂਜੇ ਵੱਲ ਤੂੰ ਤੂੰ ਮੈਂ ਹੋ ਜਾਂਦੀ ਹੈ, ਏਦਾਂ ਦਾ ਹੋ ਗਿਆ। ਤੇ ਉਹ ਹੁਣ ਪਹਿਲੀ ਗੱਲ ਤਾਂ ਇਹਦੇ ਚ ਇਹ ਹੈ ਕਿ ਕਾਂਗਰਸ ਦੀ ਜਿਹੜੀ ਹੈ ਉਹ, ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਹੋਰ ਕਿਸੇ ਏਜੰਡੇ ਤੇ ਉਹਨਾਂ ਦੀ ਜਿਹੜੀ ਗੱਲ ਨਾ ਚੱਲੇ, ਉਹ ਵੀ ਹੁਣ ਜਿਹੜਾ ਹੈਗਾ ਧਰਮ ਦਾ ਸਹਾਰਾ ਲੈਣ ਲੱਗ ਪਈ ਹੈ। ਹਾਲਾਂਕਿ ਕਾਂਗਰਸ ਹੁਣ ਤੱਕ ਸ਼ੁਰੂ ਤੋਂ ਆਪਣੇ ਆਪ ਨੂੰ ਜਿਹੜੀ ਆ ਉਹ ਇੱਕ ਸੈਕੂਲਰ ਪਾਰਟੀ ਮੰਨਦੀ ਹੈ, ਤੇ ਪਰ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਉਹ ਸਾਰਾ ਇਹ ਜਿਹੜਾ ਹੈਗਾ ਪੁੱਛਿਆ, ਪੱਤਰ ਲਿਖਿਆ, ਤੇ ਹੁਣ ਅਕਾਲੀ ਦਲ ਦੀ ਜਿਹੜੀ ਇੱਕੋ ਇੱਕ ਸੋਲ MLA ਰਹਿ ਗਈ ਗਨੀਬ ਕੌਰ ਮਜੀਠੀਆ, ਤੇ ਉਹਨਾਂ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਹੈਗਾ ਉਹ ਚਿੱਠੀ ਲਿਖ ਕੇ ਪੁੱਛਿਆ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ। ਤੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਨਹੀਂ, ਇਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਮੁੱਖ ਮੰਤਰੀ ਵੱਲ ਮੂੰਹ ਵੀ ਨੀ ਕਰਨਾ ਚਾਹੀਦਾ, ਦੇਖਣਾ ਵੀ ਨੀ ਚਾਹੀਦਾ। ਮਤਲਬ ਕਿ ਬਹੁਤ ਹੀ ਜਿਵੇਂ ਬੱਚਿਆਂ ਦੀਆਂ ਖੇਡਾਂ ਹੁੰਦੀਆਂ, ਏਦਾਂ ਜਿਹੜਾ ਹੈ ਇਹਨੂੰ ਇਹ ਸਾਰਾ ਕੁਛ ਬਣਾ ਦਿੱਤਾ। ਇੱਕ ਤਾਂ ਇਹ ਹੈ ਕਿ ਜਦੋਂ ਰਾਜਨੀਤੀ ਭਾਰੂ ਹੋ ਜਾਂਦੀ ਨਾ ਕਿਸੇ ਚੀਜ਼ ਦੇ ਉੱਪਰ, ਤੇ ਉਹ ਫਿਰ ਜਿਹੜੀਆਂ ਧਾਰਮਿਕ ਰਵਾਇਤਾਂ ਨੇ ਜਾਂ ਹੋਰ ਆ ਉਹ ਸਭ ਛਿੱਕੇ ਤੇ ਟੰਗੀਆਂ ਜਾਂਦੀਆਂ, ਤੇ ਉਹਨਾਂ ਦਾ ਕਿਤੇ ਆਪਣੀ ਹਿਸਟਰੀ ਦਾ, ਆਪਣੇ ਜਿਹੜਾ ਇਥੋਸ ਹੈ ਉਹਦਾ, ਆਪਣੀ ਜਿਹੜੀ ਲਿਗੇਸੀ ਹੈ ਪਿੱਛੇ ਤੁਰੀ ਆਉਂਦੀ ਤੁਹਾਡੀ ਵਿਰਾਸਤ, ਉਹਦਾ ਕਿਤੇ ਜਿਹੜਾ ਉਹ ਖਿਆਲ ਜਿਹੜਾ ਉਹ ਨਹੀਂ ਰੱਖਿਆ ਜਾਂਦਾ ਕਿਸੇ ਕਿਸਮ ਦਾ। ਤੇ ਉਹ ਸ਼ਾਇਦ ਜਥੇਦਾਰ ਕੁਲਜੀਤ ਸਿੰਘ ਗੱਜ ਜੀ ਨੂੰ ਪਤਾ ਵੀ ਹੋਵੇ ਇਹਨਾਂ ਗੱਲਾਂ ਦਾ, ਤੇ ਹੋ ਸਕਦਾ ਉਹਨਾਂ ਦੀ ਮਜਬੂਰੀ ਹੋਵੇ ਕਿ ਜਿਵੇਂ ਅਕਾਲੀ ਦਲ ਚਾਹੁੰਦਾ ਉਵੇਂ ਹੀ ਜਿਹੜਾ ਉਹ ਗੱਲ ਕਰਨ, ਤੇ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਛਿੱਕੇ ਤੇ ਟੰਗ ਕੇ ਹੁਣ ਇਸ ਪਾਸੇ ਨੂੰ ਉਹ ਤੁਰ ਪਏ ਨੇ। ਹਾਲਾਂਕਿ ਜਦੋਂ ਉਹ ਪਹਿਲੀ ਗੱਲ ਆ ਜੇ ਉਹਦਾ ਕੋਈ ਨਿਤਾਰਾ ਨਹੀਂ ਹੋਇਆ, ਤੇ ਉਹਨਾਂ ਨੇ ਇੱਕ ਤਰਫਾ ਜਿਹੜਾ ਐਲਾਨ ਕਰਤਾ, ਜਿਹੜੀ CM ਦੀ ਵੀਡੀਓ ਸੀ ਕਿ ਇਹ ਪੰਥ ਦੋਖੀ ਹੈ ਜਾਂ ਗੁਰੂ ਦੋਖੀ ਹੈ ਤੇ ਜਿਹੜਾ ਪੰਥ ਵਿਰੋਧੀ ਕੋਈ ਏਦਾਂ ਦਾ ਉਹਨਾਂ ਨੇ ਜਿਹੜਾ ਫਤਵਾ ਜਿਹੜਾ ਉਹ ਦਿੱਤਾ ਸੀਗਾ। ਤੇ ਸੋ ਉਸ ਤੋਂ ਬਾਅਦ ਤੇ ਰਾਜਨੀਤੀ ਜਿਹੜੀ ਉਹ ਤੇਜ਼ ਹੋਈ, ਹਾਲਾਂਕਿ ਉਹ ਕੋਈ ਉਹਨਾਂ ਨੇ ਇਹ ਪੰਥ ਚੋਂ ਛੇਕਣ ਵਾਲੀ ਜਾਂ ਹੋਰ ਏਦਾਂ ਦੀ ਗੱਲ ਨਹੀਂ ਕੀਤੀ, ਪਰ SGPC ਕਿਉਂਕਿ ਸਿੱਧੀ ਸਿੱਧੀ ਅਕਾਲੀ ਦਲ ਦੇ ਮਤਹਿਤ ਹੈ, ਤੇ SGPC ਨੇ ਫਿਰ ਉਹ ਜਿਹੜੀ ਸਾਰੀ ਗੱਲ ਉਹ ਜਿਹੜੀ ਸੀ ਉਹਨਾਂ ਦੀ ਸਪੀਚ ਸੀ ਉਹ ਚਿੱਠੀ ਸੀ ਉਹ ਸਾਰੀ ਛਾਪ ਕੇ ਵੱਡੇ ਵੱਡੇ ਪੋਸਟਰ ਲਾਉਣ ਦੀ ਕੋਸ਼ਿਸ਼ ਕੀਤੀ, ਫਲੈਕਸ ਲਾਉਣ ਦੀ ਕੋਸ਼ਿਸ਼ ਕੀਤੀ ਗੁਰਦੁਆਰਾ ਸਾਹਿਬ ਦੇ ਬਾਹਰ, ਪਰ ਉਹ ਚੱਲੀ ਨੀ ਰਾਜਨੀਤੀ ਉੱਧਰ ਨੂੰ। ਤੇ ਪਰ ਕਮਾਲ ਦੀ ਗੱਲ ਤਾਂ ਇਹ ਵੀ ਕਿ ਹੁਣ ਪਾਰਲੀਮੈਂਟ ਦੇ ਅਸੈਂਬਲੀ ਦੇ ਵਿੱਚ ਵੀ, ਵਿਧਾਨ ਸਭਾ ਦੇ ਵਿੱਚ ਵੀ ਇਹੀ ਜਿਹੜਾ ਹੈਗਾ ਮਾਮਲਾ, ਇਸੇ ਨੂੰ ਉਛਾਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਵਿਰੋਧੀ ਧਿਰ ਦੇ ਨੇਤਾ ਇਹ ਕਰਦੇ। ਹਾਲਾਂਕਿ ਕਾਂਗਰਸ ਦਾ ਪੰਜਾਬ ਦੇ ਵਿੱਚ ਜੋ ਹਾਲ ਆ ਹੁਣ ਆਪਾਂ ਦੇਖ ਹੀ ਰਹੇ ਹਾਂ, ਹਰ ਰੋਜ਼ ਇੱਥੇ ਰੈਲੀ ਹੁੰਦੀ ਹੈ ਉੱਥੇ ਧੜੇਬੰਦੀ ਜਿਹੜੀ ਆ ਉਭਰ ਕੇ ਸਾਹਮਣੇ ਆਉਂਦੀ ਹੈ, ਸੀਨੀਅਰ ਜਿਹੜੇ ਆਗੂ ਆ ਭੁਪੇਸ਼ ਬਘੇਲ ਉਹ ਪੰਜਾਬ ਦੇ ਦੌਰੇ ਤੇ ਨੇ, ਤੇ ਦੂਜੇ ਪਾਸੇ ਹੁਣ ਪ੍ਰਤਾਪ ਸਿੰਘ ਬਾਜਵਾ ਜਿਹਨਾਂ ਦੇ ਨਾਲ ਹੋਰ ਜਿਹੜੇ MLA ਆਪਣੇ 18 MLA ਉਹਨਾਂ ਨੂੰ ਲੈ ਕੇ ਜਿਹੜੇ ਅੱਜ ਵਿਰੋਧੀ ਧਿਰ ਵਜੋਂ ਉਹਨਾਂ ਨੇ ਜਾਣਾ ਹੈ, ਤੇ ਉਹ ਜਿਹੜੀਆਂ ਆਹ ਗੱਲਾਂ ਕਰ ਰਹੇ ਨੇ। ਤੇ ਕਮਾਲ ਤਾਂ ਇਹ ਹੈ ਕਿ ਸੂਬੇ ਦੇ ਵਿੱਚ ਇਸ਼ੂਜ ਹੋਰ ਕਿੰਨੇ ਹੀ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਨੇ, ਖਾਸ ਕਰਕੇ ਜਿਹੜੇ ਮੁਲਾਜ਼ਮ ਹੈ ਜਾਂ ਪੈਨਸ਼ਨਰ ਆ ਉਹ ਆਪਣਾ DA ਦਾ ਮਾਮਲਾ ਹਾਈ ਕੋਰਟ ਚ ਲਟਕਿਆ ਹੋਇਆ ਹੈ, ਤੇ ਉਧਰੋਂ ਸੜਕਾਂ ਦੇ ਉੱਪਰ ਕਿੰਨੀਆਂ ਹੀ ਜਥੇਬੰਦੀਆਂ ਜਿਹੜੀਆਂ ਨੇ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਰੋਸ ਮੁਜ਼ਾਹਰਾ ਕਰ ਰਹੀਆਂ ਨੇ, ਤੇ ਸਫਾਈ ਸੇਵਕਾਂ ਦਾ ਜਿਹੜਾ ਹੈਗਾ ਅਜੇ ਕੋਈ ਕਹਾਣੀ ਜਿਹੜੀ ਆ ਉਹ ਤਣ ਪੱਤਣ ਨਹੀਂ ਲੱਗੀ, ਤੇ ਕਿਉਂਕਿ ਜਿਹੜੀ ਬਰਨਾਲੇ ਵਾਲੀ ਜਿਹੜੀ ਘਟਨਾ, ਤੇ ਉਹਨੇ ਕਾਫੀ ਇਸ ਗੱਲ ਨੂੰ ਜਿਹੜੀ ਆ ਉਹ ਅੱਗੇ ਤਿੱਖਾ ਕਰ ਦਿੱਤਾ ਇਸ ਮਾਮਲੇ ਨੂੰ। ਤੇ ਸੋ ਏਦਾਂ ਦੇ ਹੋਰ ਕਾਫੀ ਇਸ਼ੂ ਨੇ ਜਿਹਦੇ ਉੱਤੇ ਜਿਹੜਾ ਹੈਗਾ ਇਹ ਅੱਗੇ ਜਿਹੜੀ ਗੱਲ ਉਹ ਚੱਲ ਸਕਦੀ ਹੈ। ਤੇ ਹੁਣ ਅਗਲੀ ਜਿਹੜੀ ਇਹਦੇ ਚ ਗੱਲ ਹੈ ਕਿ ਸਰਕਾਰ ਨੂੰ ਇਹ ਸੀਗਾ ਕਿ ਜਿਹੜੀਆਂ ਆਹ ਸੈਸ਼ਨ ਹੈ ਇਹਦੇ ਚ ਪਿੱਛੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜੋ MLA ਸੱਦੇ ਸੀ, ਸਾਰੇ ਸਿੱਖ MLA ਜਿਹੜੇ ਸੀ ਉਹ ਸੱਦੇ ਸੀ, ਤੇ ਉਹਨਾਂ ਨੂੰ ਕਿਹਾ ਸੀਗਾ ਕਿ ਇਹਦੇ ਵਿੱਚ ਜਿਹੜੀਆਂ ਸੋਧਾਂ ਨੇ ਪ੍ਰਵਾਨੀ ਹੈ ਤੇ ਇਹਦੇ ਵਿੱਚ ਤਰਮੀਮ ਕੀਤੀ ਜਾਵੇ, ਆਹ ਤਬਦੀਲੀਆਂ ਕੀਤੀਆਂ ਜਾਣ। ਫਿਰ ਸਰਕਾਰ ਨੇ ਜਿਹੜੀ ਆਪਣੀ ਇੱਕ ਬਣਾ ਕੇ ਭੇਜਿਆ ਕਿ ਇਹਦੇ ਚ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਤੇ ਉਹ ਵੀ ਉਹਨਾਂ ਨੇ ਜਿਹੜਾ ਉਹ ਰੱਦ ਕਰਤਾ ਤੇ ਇੱਕ ਕਮੇਟੀ ਬਣਾ ਕੇ ਤੇ 2 ਮਹੀਨਿਆਂ ਦਾ ਟਾਈਮ ਦੇ ਤਾ। ਇਸ ਕਰਕੇ ਹੁਣ ਇਹ ਲੱਗਦਾ ਹੈ ਕਿ ਇਹ ਸੋਧਾਂ ਵਾਲਾ ਮਾਮਲਾ ਤਾਂ ਹੁਣ ਨਹੀਂ ਆਏਗਾ ਇਸ਼ੂ, ਸ਼ਾਇਦ ਸਰਕਾਰ ਨਾ ਲੈ ਕੇ ਆਵੇ ਜਿਹੜੀ ਇਹਦੀ ਅਮੈਂਡਮੈਂਟ ਵਾਲੀ ਜਿਹੜੀ ਗੱਲ ਹੈ ਇਸ ਕਾਨੂੰਨ ਦੇ ਵਿੱਚ। ਤੇ ਪਰ ਹੁਣ ਉਹਦੇ ਚ ਜਿਹੜੀ ਹੋਰ ਜਿਹੜੇ ਇਸ਼ੂ ਨੇ, ਕਿਉਂਕਿ ਕੁਛ ਹੋਰ ਜਿਹੜੇ ਬਿੱਲ ਇਹ ਸੈਸ਼ਨ ਦੇ ਦੌਰਾਨ 3-4 ਬਿੱਲ ਜਿਹੜੇ ਸਰਕਾਰ ਲਿਆਉਣਾ ਚਾਹੁੰਦੀ ਹੈ, ਇੱਕ ਤਾਂ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਵਾਸਤੇ ਜਾਂ ਜਿਹੜੇ ਕੰਟਰੈਕਟ ਤੇ ਜਿਹਨਾਂ ਦੀ 5-5 ਸਾਲ ਦੀ ਨੌਕਰੀ ਹੋ ਗਈ ਉਹਨਾਂ ਨੂੰ ਅੱਗੋਂ ਰੈਗੂਲਰ ਕਰਨ ਵਾਸਤੇ, ਏਦਾਂ ਦਾ ਜਿਹੜਾ ਹੈਗਾ ਇਸ਼ੂ ਹੈ। ਫਿਰ ਕੁਛ ਜਿਹੜੇ ਇੱਥੇ ਪ੍ਰਾਈਵੇਟ ਸਕੂਲ ਨੇ ਜਿਹੜੇ ਵੱਡੇ, ਤੇ ਉਹ ਆਪਣੀ ਮਰਜ਼ੀ ਨਾਲ ਫੀਸਾਂ ਚ ਵਾਧਾ ਕਰ ਲੈਂਦੇ ਆ, ਉਹਦੇ ਤੇ ਜਿਹੜੀ ਹੈ ਉਹ ਕੈਪਿੰਗ ਵਾਸਤੇ ਉਹਦੀ ਮਤਲਬ ਕਿ ਉਹਦੇ ਤੇ ਉਹਨੂੰ ਸੀਮਿਤ ਕਰਨ ਵਾਸਤੇ ਬਿੱਲ ਜਿਹੜਾ ਹੈਗਾ ਉਹ ਏਦਾਂ ਦੇ ਉਹ ਜਿਹੜੇ ਇੱਕ ਬਿੱਲ ਸਰਕਾਰ ਲਿਆਏਗੀ। ਚਲੋ ਉਹ ਤਾਂ ਖੈਰ ਪਾਸ ਵੀ ਹੋ ਜਾਣਗੇ ਕਿਉਂਕਿ ਬਹੁਤ ਜ਼ਿਆਦਾ ਬਹੁਮਤ ਹੈ, ਤੇ ਵਿਰੋਧੀ ਧਿਰ ਜਿਹੜਾ ਜਿਸ ਤਰੀਕੇ ਦੇ ਨਾਲ ਹੁਣ ਚੱਲੀ, ਹਾਲਾਂਕਿ ਬਹੁਤਾ ਲੰਬਾ ਨਹੀਂ, ਇੱਕ ਹਫ਼ਤੇ ਦਾ ਸੈਸ਼ਨ ਹੈ, ਤੇ ਇਹਦੇ ਜਿਹੜਾ ਹੈਗਾ ਇੱਕ ਇਸ਼ੂ ਬਾਹਰ ਜਿਸ ਤਰ੍ਹਾਂ ਬਿਆਨਬਾਜ਼ੀ ਵੀ ਹੁੰਦੀ ਹੈ, ਤੇ ਬੀਜੇਪੀ ਨੇ ਇਹਦੇ ਤੇ ਕੁਛ ਇੱਕ ਥਾਂ ਤੇ ਰੈਲੀਆਂ ਵਗੈਰਾ ਵੀ ਕੀਤੀਆਂ, ਇਸ ਤੱਕ ਕਿ ਦਿੱਲੀ ਦੇ ਵਿੱਚ ਵੀ ਇੱਕ ਜਿਹੜਾ ਹੈ ਉਹਨਾਂ ਨੇ ਵਿਖਾਵਾ ਕੀਤਾ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਫਾਰਮੇਸੀ ਦਾ ਪੇਪਰ ਉਹ ਲੀਕ ਹੋਇਆ, ਤੇ ਇੱਥੋਂ ਤੱਕ ਕਿ ਜਿਹੜਾ ਸਿੱਖਿਆ ਮੰਤਰੀ ਆ ਉਹਦੇ ਘਰ ਦੇ ਬਾਹਰ ਵੀ ਬਜ਼ਾਰਾਂ ਵਗੈਰਾ ਜਿਹੜਾ ਸੀ ਉਹਨਾਂ ਨੇ ਕੀਤਾ। ਹੁਣ ਜਿਹੜੇ ਇਹੋ ਜਿਹੜੇ ਇਸ਼ੂ ਨੇ, ਹਾਲਾਂਕਿ ਚਲੋ ਉਹ ਇੱਕ ਨਕਲ ਦਾ ਮਾਮਲਾ ਹੈ, ਤੇ ਉਹ ਓਦਾਂ ਦੇ ਜਿਹੜੇ ਮਾਮਲੇ ਆ ਉਹ ਵੀ ਆ ਸਕਦੇ ਆ ਕਾਂਗਰਸ, ਕਿਉਂਕਿ ਹੁਣ ਲੈ ਦੇ ਕੇ ਕਾਂਗਰਸ ਹੀ ਹੈ ਤੇ ਬੀਜੇਪੀ ਦਾ ਤਾਂ ਇੱਕੋ ਹੀ ਜਿਹੜਾ ਹੈਗਾ MLA ਜੋ ਉਹ ਕਦੇ ਆਉਂਦੇ ਆ ਕਦੇ ਨਹੀਂ ਆਉਂਦੇ, ਦੋ MLA ਨੇ ਵੈਸੇ ਉਹਨਾਂ ਦੇ, ਤੇ ਦੂਸਰਾ ਇੱਕ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਦਾ MLA ਹੈ, ਇੱਕ ਅਕਾਲੀ ਦਲ ਹੈ, ਤੇ ਕਿਉਂਕਿ ਮਿਸਟਰ ਅਯਾਲੀ ਉਹ ਵਾਰਸ ਪੰਜਾਬ ਦੇ ਅਕਾਲੀ ਦਲ ਚ ਅੱਜ ਕੱਲ ਨੇ ਸਰਗਰਮ, ਤੇ ਹੋ ਸਕਦਾ ਕਿ ਉਹ ਵੀ ਆਪਣੇ ਗਰੁੱਪ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਇਸ਼ੂ ਕੋਈ ਨਾ ਕੋਈ ਲੈ ਕੇ ਆਉਣ, ਖਾਸ ਕਰਕੇ ਜੇ ਉਹ ਕੋਈ ਇਸ਼ੂ ਉਠਾ ਸਕਦੇ ਆ ਤਾਂ ਉਹ ਜਿਹੜਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਵਾਲਾ ਇਸ਼ੂ ਜਿਹੜਾ ਹੈਗਾ ਉਹ, ਜਾਂ ਬੰਦੀ ਸਿੰਘਾਂ ਵਾਲਾ ਇਸ਼ੂ ਹੈ, ਇਹੋ ਜਿਹੇ ਇਸ਼ੂ ਤੇ ਜਿਹੜੇ ਆ ਉਹ ਕਰ ਸਕਦੇ ਆ, ਤੇ ਕਾਂਗਰਸ ਮੇਰਾ ਖਿਆਲ ਉਹ ਨਹੀਂ ਏਦਾਂ ਦੇ ਮਸਲੇ ਤੇ ਕੋਈ ਬੋਲੇਗੀ। ਤੇ ਹੁਣ ਦੇਖੋ ਪਰ ਇਹ ਕਿ ਅੱਗੋਂ ਜਿਸ ਤਰੀਕੇ ਦੇ ਨਾਲ ਅੱਜ ਤਾਂ ਚਲੋ ਪਹਿਲੇ ਦਿਨ ਤਾਂ ਕਿਉਂਕਿ ਵਿਚਰੀ ਨੋਟ ਵਗੈਰਾ ਹੁੰਦੇ ਆ ਤੇ ਕੋਈ ਬਹੁਤਾ ਹੋਰ ਬਿਜ਼ਨਸ ਨਹੀਂ ਹੁੰਦਾ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕਿਸ ਤਰ੍ਹਾਂ ਗੱਲਬਾਤ ਚੱਲਦੀ ਹੈ, ਕਿੰਨੀ ਕੁ ਤਿੱਖੀ ਹੁੰਦੀ ਹੈ ਗੱਲਬਾਤ, ਕਿੰਨੀ ਕੁ ਜਿਹੜੀ ਆ ਉਹ ਸੋਲਾ ਸਫਾਈ ਦੇ ਨਾਲ ਹੁੰਦੀ ਹੈ ਉਹ ਅੱਗੇ ਦੇਖਣ। ਤੇ ਬਾਕੀ ਫਿਰ ਇਹ ਹੁੰਦਾ ਕਿ ਕਈ ਵਾਰੀ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਵਿਰੋਧੀ ਧਿਰ, ਕਈ ਵਾਰੀ ਪਹਿਲਾਂ ਵੀ ਕਾਂਗਰਸ ਨੇ ਇਹ ਕੀਤਾ ਕਿ ਉਹ ਸੈਸ਼ਨ ਦੇ ਵਿੱਚ ਗੱਲ ਕਰਨ ਦੀ ਬਜਾਏ ਉਹ ਫਿਰ ਬਾਹਰ ਆਪਣਾ ਪੈਰਲਲ ਲਾ ਲੈਂਦੇ ਨੇ, ਏਦਾਂ ਦੇ ਜਿਹੜੇ ਆ ਉਹ ਵੀ ਮਾਮਲੇ ਜਿਹੜੇ ਉਹ ਸਾਹਮਣੇ ਆਉਂਦੇ ਆ। ਇਹਦੇ ਚ ਇੱਕ ਜਿਹੜੀ ਇਸ ਵਾਰ ਰਣਜੋਤ ਜੀ ਹੋਰ ਇਹ ਗੱਲ ਹੋਈ ਹੈ ਕਿ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਹੁੰਦੀ ਹੈ, ਜਿਹੜੀ ਜਿਹੜਾ ਸੈਸ਼ਨ ਦੇ ਦੌਰਾਨ ਜੋ ਕਾਰਵਾਈ ਚੱਲਣੀ ਹੁੰਦੀ ਹੈ ਉਹਦੇ ਤੇ ਜੋ ਵਿਚਾਰ ਕਰਨੀ ਹੁੰਦੀ ਹੈ, ਕਿਹੜੇ ਕਿਹੜੇ ਮੁੱਦੇ ਆਉਣ ਉਹਦੇ, ਕਿਉਂਕਿ ਉਹ ਸਾਰੀਆਂ ਪਾਰਟੀਆਂ ਦੇ ਮੈਂਬਰ ਹੁੰਦੇ ਆ, ਤੇ ਪਰ ਹੁਣ ਇਸ ਵਾਰੀ ਜਿਹੜਾ ਹੈ ਅਕਾਲੀ ਦਲ ਨੂੰ ਉਹਦੇ ਚੋਂ ਬਾਹਰ ਕੱਢ ਦਿੱਤਾ ਗਿਆ, ਕਿਉਂਕਿ ਅਕਾਲੀ ਦਲ ਦੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸੋਲ ਇੱਕੋ ਇੱਕੋ ਹੀ MLA ਜਿਹੜੀ ਉਹਦੇ ਚ ਰਹਿ ਗਈ ਹੈ, ਤੇ ਪਰ ਉਹ ਹੁਣ ਉਹਦੇ ਚ ਅਕਾਲੀ ਦਲ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਇਸ ਵਾਰੀ ਜਿਹੜਾ ਮੈਂਬਰ ਨਹੀਂ ਹੈ, ਤੇ ਇਹਦੇ ਤੇ ਭਾਵੇਂ ਕੋਈ ਖੈਰ ਬਹੁਤਾ ਉਜਰ ਪੋਲੀਟੀਕਲੀ ਨਹੀਂ ਕੀਤਾ, ਤੇ ਕਿਉਂਕਿ ਪੋਲੀਟੀਕਲੀ ਹੁਣ ਅਕਾਲੀ ਦਲ ਉਸ ਰੂਪ ਚ ਕਿਤੇ ਪੰਜਾਬ ਦੇ ਵਿੱਚ ਨਜ਼ਰ ਵੀ ਨਹੀਂ ਆ ਰਿਹਾ, ਜੇ ਉਹ ਕੋਈ ਨਾ ਕੋਈ ਐਕਟੀਵਿਟੀ ਆਪਣੀ ਕਰ ਰਿਹਾ ਤਾਂ ਉਹ ਅਕਾਲ ਤਖ਼ਤ ਦੇ ਰਾਹੀਂ ਹੀ ਜਿਹੜਾ ਹੈ ਉਹ ਕਰ ਰਿਹਾ, ਤੇ ਅੱਗੋਂ ਉਹਦਾ ਕਿੰਨਾ ਕੁ ਅਸਰ ਹੋਏਗਾ ਜਾਂ 2027 ਦੀਆਂ, ਕਿਉਂਕਿ ਇਲੈਕਸ਼ਨ ਹੈ, ਸਾਰੀਆਂ ਹੀ ਜਿਹੜੀਆਂ ਪਾਰਟੀਆਂ ਨੇ ਉਹਦੇ ਚ ਜੁਟੀਆਂ ਹੋਈਆਂ, ਹੁਣ ਬੀਜੇਪੀ ਵੀ ਬਹੁਤ ਜ਼ਿਆਦਾ ਸਰਗਰਮ ਆ, ਹਾਲਾਂਕਿ ਬੀਜੇਪੀ ਕੋਲੇ ਪੰਜਾਬ ਲਈ ਕੋਈ ਖਾਸ ਏਜੰਡਾ ਤਾਂ ਹੈ ਨਹੀਂ ਹੈ, ਤੇ ਪਰ ਬਸ ਇਧਰੋਂ ਉਧਰੋਂ ਧੂ ਧਾ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ, ਮੇਰਾ ਖਿਆਲ ਹੈ ਜਿੱਦਾਂ ਬੀਜੇਪੀ ਦੇ ਜਿਹੜੇ ਪ੍ਰਧਾਨ ਸੂਬੇ ਦੇ ਬਣਾਏ ਗਏ ਆ ਕੇਵਲ ਸਿੰਘ ਢਿੱਲੋਂ, ਉਹਦੇ ਨਾਲ ਵੀ ਜਿਹੜਾ ਹੈਗਾ ਹਰਿਆਣਾ ਦਾ ਮੁੱਖ ਮੰਤਰੀ ਇੱਥੇ ਜ਼ਿਆਦਾ ਆ ਕੇ ਸਰਗਰਮੀਆਂ ਕਰ ਰਹੇ ਨੇ, ਉਹ ਵੱਧ ਐਕਟਿਵ ਨੇ ਇੱਥੇ ਹਰਿਆਣੇ ਨਾਲੋਂ ਪੰਜਾਬ ਦੇ ਵਿੱਚ ਜ਼ਿਆਦਾ ਐਕਟਿਵ ਲੱਗਦੇ। ਸੋ ਹੁਣ ਆਉਣ ਵਾਲੇ ਅੱਜ ਦੇਖਦੇ ਹਾਂ ਕਿ ਸੈਸ਼ਨ ਦੇ ਦੌਰਾਨ ਕੀ ਹੁੰਦਾ, ਤੇ ਜਾਂ ਕੀ ਮੁੱਖ ਮੰਤਰੀ ਵੱਲ ਜਿਹੜੇ MLA ਦੇਖਦੇ ਆ ਜਾਂ ਨਹੀਂ ਦੇਖਦੇ, ਅਕਾਲ ਤਖ਼ਤ ਸਾਹਿਬ ਦੇ ਜਿਹੜੇ ਹੁਕਮ ਆ ਉਹਦੇ ਤੇ ਕਿੰਨਾ ਕੁ ਫੁੱਲ ਚੜਾਉਂਦੇ ਆ।
0: ਸੋ ਇਹਦਾ ਫਿਰ ਕੀ ਖਮਿਆਜ਼ਾ, ਕੀ ਜੇ ਮੰਨ ਲਓ ਕੋਈ ਨਹੀਂ ਇੱਦਾਂ ਕਰਦਾ ਤੇ ਫਿਰ ਕੀ ਉਹਦੇ ਉੱਤੇ ਅੱਗੇ ਕਰਨਗੇ? ਸੋ ਇਹ ਜਿਹੜੀਆਂ ਗੱਲਾਂ ਨੇ ਕੋਈ, ਕਿਉਂਕਿ ਪਹਿਲੀ ਵਾਰ ਹੁਣ ਜਾ ਰਹੀਆਂ ਨੇ, ਜੇ ਮੰਨ ਲਓ ਕੋਈ ਨਹੀਂ ਮੰਨਦਾ ਹੁਣ ਉਹਨਾਂ ਦੀ ਆਪਣੀ ਪਾਰਟੀ ਵਾਲੇ ਜਿਹੜੇ ਨੇ ਉਹ ਜੇ ਇੱਦਾਂ ਕਰਦੇ ਨੇ ਤੇ ਇਹ ਗੱਲ ਕੋਈ ਇੱਦਾਂ ਕੋਈ ਮੰਨਣ ਸੁਣ 'ਚ ਆਉਂਦੀ ਨਹੀਂ ਆ ਵੀ ਇਸੇ ਤਰੀਕੇ ਦੇ ਨਾਲ ਚੱਲੂਗਾ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ, ਤੇ ਫਿਰ ਅੱਗੇ ਕੀ?
1: ਨਹੀਂ ਉਹ ਰਣਜੋਤ ਜੀ ਇਹ ਵੀ ਪਹਿਲਾਂ ਵੀ ਨੀ ਕਦੇ ਹੋਇਆ, ਇਹ ਹੈ ਕਿ ਉੱਥੋਂ ਇੱਕ ਹੁਕਮ ਇੱਕ ਆਦੇਸ਼ ਆ ਗਿਆ ਇੱਕ ਵਰਡਿਕਟ ਆ ਗਿਆ ਉਹ ਅਲੱਗ ਗੱਲ ਹੈ। ਦੇਖੋ ਅਕਾਲ ਤਖ਼ਤ ਸਾਹਿਬ ਨੇ ਜਦੋਂ ਵੀ ਕੋਈ ਇੱਦਾਂ ਦੇ ਕਾਹਲੀ ਦੇ ਵਿੱਚ ਕੋਈ ਇੱਦਾਂ ਦੇ ਫੈਸਲੇ ਲਏ ਨੇ, ਕਿਉਂਕਿ ਜ਼ਿਆਦਾ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਨੇ ਜਦੋਂ ਕਿਸੇ ਪਰਟੀਕੁਲਰ ਕਿਸੇ ਗੱਲ ਨੂੰ ਲੈ ਕੇ, ਜਿੱਦਾਂ ਜਿੰਨੇ ਵੀ ਪਹਿਲਾਂ ਉਹ ਹੋਏ ਨੇ ਉਹ ਕਿਤੇ ਕੁਝ ਚੱਲੇ ਹੀ ਨਹੀਂ, ਤੇ ਇਥੋਂ ਤੱਕ ਕਿ ਇੱਕ ਪੰਜਾਬੀ ਦਾ ਬਹੁਤ ਅਖਬਾਰ ਹੈ, ਮੋਹਤਵਰ ਅਖਬਾਰ ਹੈਗਾ, ਤੇ ਉਹਦੇ ਐਡੀਟਰ ਨੂੰ ਉਹਨਾਂ ਨੇ ਸ਼ੱਕੀ ਰੱਖਿਆ, ਤੇ ਉਹਨਾਂ ਦਾ ਐਡੀਟਰ ਵੀ ਲਗਾਤਾਰ ਉਹ ਲਿਖੇ ਗਿਆ, ਉਹਨੇ ਕਦੇ ਪਰਵਾਹ ਨਹੀਂ ਕੀਤੀ, ਤੇ ਉਹ ਤਾਂ ਇਥੋਂ ਤੱਕ ਕਿ ਲਿਖਦਾ ਰਿਹਾ ਆਪਣੇ ਅਖਬਾਰ ਦੇ ਵਿੱਚ ਕਿ ਉਹ ਤਾਂ ਜਹਿਦਾਰ ਤਾਂ ਮੁਲਾਜ਼ਮ ਹੈ, ਉਹ ਕਿਉਂ ਹੁਕਮ ਮੰਨੇ ਉਹਦਾ ਮੁਲਾਜ਼ਮ ਦਾ, ਤੇ ਏਦਾਂ ਏਦਾਂ ਦੀ ਜਿਹੜੀ ਗੱਲ। ਪਰ ਕੀ ਲੋਕ ਉਹ ਅਖਬਾਰ ਪੜ੍ਹਨ ਹਟ ਗਏ, ਬਹੁਤ ਜ਼ਿਆਦਾ ਸ਼ਾਇਦ ਉਹਦੀ ਪੜ੍ਹਦੇ ਆ ਲੋਕ ਹੁਣ ਵੀ, ਤੇ ਜਾਂ ਕੀ ਜਿਹੜਾ ਹੈ ਉਹਨਾਂ ਦੇ ਫੰਕਸ਼ਨਾਂ ਜਾਣੋ ਹਟ ਗਏ, ਜਾਂ ਕੀ ਉਹਨਾਂ ਨੇ ਇੱਕ ਇੱਥੇ ਹੋਰ ਸਟੇਟ ਜਿਹੜੀ ਆ ਰਾਜਪੁਰੇ ਦੇ ਨੇੜੇ ਕਾਇਮ ਕੀਤੀ ਹੈ, ਤੇ ਸੋ ਇਹ ਪ੍ਰੈਕਟੀਕਲੀ ਇਹ ਗੱਲਾਂ ਹੁੰਦੀਆਂ ਨੀ, ਤੇ ਇਹ ਵੀ ਸਿਰਫ ਇੱਕ ਵਾਰੀ ਪੋਲੀਟੀਕਲ ਇੱਕ ਅਸਰ ਪਾਉਣ ਵਾਸਤੇ ਗੱਲਾਂ ਹੁੰਦੀਆਂ ਨੇ। ਨਿਰੰਕਾਰੀਆਂ ਦੇ ਖਿਲਾਫ ਦੇਖੋ ਉਦੋਂ ਤਾਂ ਇੰਨਾ ਜ਼ਿਆਦਾ ਜਿਹੜਾ ਸੀਗਾ ਚਾਰਜਡ ਸੀਗਾ ਮਾਹੌਲ ਪੰਜਾਬ ਦਾ, ਤੇ ਫਤਵਾ ਦਿੱਤਾ ਗਿਆ, ਪਰ ਕੀ ਨਿਰੰਕਾਰੀਆਂ ਨਾਲ ਬਾਕੀ ਜਿਹੜੇ ਸਿੱਖ ਸੀ ਉਹ ਬੋਲਣੋਂ ਹਟ ਗਏ ਜਾਂ ਉਹਨਾਂ ਨਾਲ ਕੋਈ ਏਦਾਂ ਦੀ ਉਹ, ਸੋ ਇਹ ਜਿਹੜੀਆਂ ਇਮੋਸ਼ਨਲ ਲੈਵਲ ਤੇ ਇੱਕ ਵਾਰੀ ਏਦਾਂ ਦੇ ਫਤਵੇ ਤਾਂ ਜਾਰੀ ਕੀਤੇ ਜਾਂਦੇ, ਪਰ ਇਹ ਹੈ ਕਿ ਉਹ ਇੰਪਲੀਮੈਂਟ ਹੁੰਦੇ ਤੇ ਨਾ ਹੀ ਜੇ ਕਈ ਨਹੀਂ ਕੋਈ ਉਹਨੂੰ ਮੰਨਦਾ ਫਿਰ ਕੋਈ ਉਹਨਾਂ ਤੇ ਕੋਈ ਐਕਸ਼ਨ ਹੁੰਦਾ। ਹੁਣ ਜਿਵੇਂ ਜਿੱਦਾਂ ਮੈਂ ਦੱਸਿਆ ਕਿ ਇੱਕ ਅਖਬਾਰ ਦੇ ਐਡੀਟਰ ਨੂੰ ਏਦਾਂ ਕੀਤਾ ਜਾਂ ਕੁਛ ਰਾਈਟਰਾਂ ਨੂੰ ਕੀਤਾ, ਲੇਖਕਾਂ ਨੂੰ ਕੀਤਾ ਜਿਹੜੇ ਉਹਦੇ ਲਈ ਲਿਖਦੇ ਸੀ, ਕਾਲਮ ਨਵੀਸ ਸੀ, ਤੇ ਪਰ ਅੱਗੋਂ ਕੀ ਫਿਰ ਜਿਹੜੇ ਉਹ ਅਖਬਾਰ ਪੜ੍ਹਦੇ ਸੀ ਜਾਂ ਇੰਨੀ ਰੀਡਰਸ਼ਿਪ ਸੀ ਉਹਦੀ, ਤੇ ਸਰਕਾਰਾਂ ਉਹਨੂੰ ਇਸ਼ਤਿਹਾਰ ਦਿੰਦੀਆਂ ਨੇ ਕਿ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਕੋਈ ਐਕਸ਼ਨ ਜਾਂ ਉਦੋਂ ਬਾਅਦ ਹੋਇਆ, ਤੇ ਸੋ ਇਹ ਮੁਸ਼ਕਲ ਹੁੰਦਾ ਪ੍ਰੈਕਟੀਕਲੀ, ਕਿਉਂਕਿ ਜਿੱਥੇ ਤੁਹਾਡੀ ਇੱਕ ਸੋਸ਼ਲ ਲਾਈਫ ਹੈ ਤੇ ਉਹ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਨਹੀਂ ਲਿਆ ਜਾ ਸਕਦਾ। ਹੁਣ ਤਾਂ ਏਦਾਂ ਤਾਂ ਉਹ ਬੜਾ ਕੁਛ ਹੈ, ਹੁਣ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਹੈ ਜਿਹੜੀ ਹੈ ਪੰਥਕ ਜਿਹੜੀ ਰਹਿਤ ਮਰਿਆਦਾ ਸਿੱਖਾਂ ਦੇ ਵਿੱਚ ਉਹ ਲਾਗੂ ਕਰਵਾਉਣੀ, ਪਰ ਕਿਤੇ ਹੁੰਦੀ ਹੈ ਸਾਰੇ ਗੁਰਦੁਆਰਿਆਂ ਦੀ ਸਾਰੀਆਂ ਸੰਪਰਦਾਵਾਂ ਦੀ ਆਪਣੀ ਆਪਣੀ ਜਿਹੜੀ ਉਹ ਮਰਿਆਦਾ, ਤੇ ਪਰ ਕਿਉਂਕਿ ਲੋਕ ਏਦਾਂ ਥੋੜੀ ਮੰਨਦੇ ਹੁੰਦੇ ਕਿਸੇ ਇੱਕ ਫਤਵੇ ਨੂੰ ਜਾਂ ਇੱਕ ਸੰਸਦਾ ਦੇ ਨੂੰ, ਇਹ ਤਾਂ ਕਿਉਂਕਿ ਸਾਰਾ ਕੁਛ ਪੋਲੀਟੀਕਲੀ ਹੋ ਰਿਹਾ ਹੈ, ਤੇ ਇਸ ਕਰਕੇ ਫਿਰ ਉਹਨੂੰ ਪੋਲੀਟੀਕਲੀ ਜ਼ਿਆਦਾ ਤੂਲ ਦਿੱਤੀ ਜਾਂਦੀ ਹੈ ਮੀਡੀਆ ਦੇ ਵਿੱਚ ਵੀ, ਕਿਉਂਕਿ ਮੀਡੀਆ ਦਾ ਵੀ ਆਪਣਾ ਇੰਟਰਸਟ ਹੁੰਦਾ ਕਿ ਸਾਡਾ ਸੌਦਾ ਕਿਵੇਂ ਵਿਕੇ, ਤੇ ਫਿਰ ਉਸ ਪਾਸੇ ਨੂੰ ਤਾਂ ਲੋਕਾਂ ਨੂੰ ਲੱਗਦਾ ਕਿ ਆਹ ਹੋ ਗਿਆ ਜੀ ਹੁਣ ਤਾਂ ਬਸ ਪਤਾ ਨੀ ਕੀ ਹੋਜੂਗਾ, ਪਰ ਹੋਣਾ ਹੋਣਾ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਕਿ ਨਹੀਂ ਕੁਛ ਹੋਣਾ ਪਾਉਣਾ ਹੁੰਦਾ। ਤੇ ਜੇ ਇਹ ਗੱਲ ਹੁੰਦੀ ਤਾਂ ਜਿਹੜੇ ਸੀ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸਾਰੇ ਪਿੰਡਾਂ ਦੇ ਵਿੱਚ ਸ਼ੁਰੂ ਕਰਤੇ ਸੀ ਫਲੈਕਸ ਲਾਉਣ ਦੀ ਮੁਹਿੰਮ, ਤੇ ਫਿਰ ਤਾਂ ਮੁੱਖ ਮੰਤਰੀ ਦੇ ਸਮਾਗਮਾਂ ਚ ਕੋਈ ਜਾਂਦਾ ਹੀ ਨਾ ਜਾਂ ਆਉਂਦਾ, ਉਹ ਭਰਮੇ ਸਮਾਗਮ ਮੁੱਖ ਮੰਤਰੀ ਹੁਣ ਵੀ ਕਰ ਰਿਹਾ ਪੰਜਾਬ ਦੇ ਵਿੱਚ, ਤੇ ਸਗੋਂ ਉਲਟਾ ਪੰਚਾਇਤਾਂ ਨੇ ਉਹ ਲਹਾ ਤੇ ਕਿ ਨਹੀਂ ਇਹਦੇ ਨਾਲ ਪਿੰਡਾਂ ਚ ਤੁਸੀਂ ਜਿਹੜਾ ਧੜੇਬੰਦੀ ਪੈਦਾ ਕਰ ਰਹੇ ਹੋ, ਤੇ ਇਸ ਉਸ ਨੂੰ ਲੈ ਕੇ ਫਿਰ ਕਿਹੜਾ ਉਸ ਤੋਂ ਬਾਅਦ ਕੋਈ ਅਕਾਲ ਤਖ਼ਤ ਉਹਦੇ ਤੇ ਕੁਛ ਬੋਲੇ। ਸੋ ਇੱਕ ਮੋਹਰਾ ਬਣ ਕੇ ਜਾਂ ਇੱਕ ਰਬੜ ਦੀ ਸਟੈਂਪ ਬਣ ਕੇ ਕਿਸੇ ਪੋਲੀਟੀਕਲ ਪਾਰਟੀ ਦੇ ਜਾਂ ਕਿਸੇ ਸੰਸਥਾ ਦੇ ਨਾਲ, ਤੇ ਉਹ ਫਿਰ ਇਹ ਏਦਾਂ ਨੀ ਬਹੁਤਾ ਆਮ ਲੋਕਾਂ ਚ ਜਾਂ ਆਮ ਭਾਵੇਂ ਕਿਸੇ ਵੀ ਸੰਪਰਦਾ ਦੇ ਨਾਲ ਕਿਸੇ ਵੀ ਧਰਮ ਦੇ ਨਾਲ ਸੰਬੰਧ ਨੀ, ਉੱਥੇ ਉਹ ਏਦਾਂ ਚੱਲਦਾ ਨੀ ਹੁੰਦਾ।
0: ਬਿਲਕੁਲ, ਇਹ ਬੜੀ ਵਾਰ ਇਹ ਵੇਖਣ ਦੇ ਵਿੱਚ ਆਉਂਦਾ ਕਿ ਹਾਂ ਜਿੱਦਾਂ ਚਿਰ ਕੋਈ ਅੱਗੇ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੈ ਤੇ ਉਸ ਲਿਹਾਜ ਦੇ ਨਾਲ ਤੇ ਫਿਰ ਉਹ ਆਪਣੀ ਐਵੇਂ ਗੱਲ ਜੀ ਨੀਵੀਂ ਕਰਨ ਵਾਲੀ ਗੱਲ ਆ ਵੀ ਉੱਥੇ ਫਿਰ ਜਾਂ ਤੇ ਕੋਈ ਐਡਾ ਵੱਡਾ ਐਕਸ਼ਨ ਹੋਣ ਦਾ ਕੋਈ ਕਿਸੇ ਨੂੰ ਕੋਈ ਡਰ ਹੋਵੇ, ਉਹ ਚੀਜ਼ਾਂ ਹੁਣ ਆਪਾਂ ਵੇਖਦੇ ਹਾਂ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਕਿ ਉਸ ਤਰੀਕੇ ਦੇ ਨਾਲ ਰਹੀਆਂ ਨੇ। ਜਿੱਦਾਂ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੁਰੂ ਘਰ ਦਾ ਜਿਹੜਾ ਮਸਲਾ ਹੋਇਆ ਅੱਗ ਲੱਗੀ ਸੀ ਉਹਨੂੰ ਲੈ ਕੇ ਵੀ ਮੈਂ ਬਿਆਨ ਸੁਣ ਰਿਹਾ ਸੀ ਜਥੇਦਾਰ ਸਾਹਿਬ ਦਾ, ਤੇ ਉਹਦੇ 'ਚ ਵੀ ਉਹ ਕਹਿ ਰਹੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਪਹਿਲਾਂ ਵੀ ਉਹਦੇ ਵਿੱਚ ਇਹ ਆਦੇਸ਼ ਦਿੱਤੇ ਸੀ ਕਿ ਜੇਕਰ 24 ਤੁਸੀਂ ਗੁਰੂ ਘਰ ਆ ਤਾਂ ਉਹਦੇ ਵਿੱਚ 24 ਘੰਟੇ ਦੀ ਨਿਗਰਾਨੀ ਹੋਵੇ। ਖੈਰ ਹਾਲਾਂਕਿ ਕੈਮਰਿਆਂ ਦੇ ਰਾਹੀਂ ਤਾਂ ਨਿਗਰਾਨੀ ਚਲੋ ਇੱਥੇ ਰਹਿੰਦੀ ਹੈ 24 ਘੰਟੇ, ਪਰ ਵੈਸੇ ਆਪਾਂ ਵੇਖੀਏ ਤਾਂ 24 ਘੰਟੇ ਦੀ ਨਿਗਰਾਨੀ ਸ਼ਾਇਦ ਬੜੇ ਥਾਵਾਂ 'ਤੇ ਨਹੀਂ ਆ, ਪਰ ਇਹ ਆ ਕਿ ਜੇਕਰ ਉਹ ਨਹੀਂ ਹੁੰਦੀ ਤਾਂ ਦੈਨ ਵੱਟ, ਮਤਲਬ ਫਿਰ ਕੀ ਅੱਗੇ ਕੀ ਆ ਉਸ ਚੀਜ਼ ਦਾ। ਸੋ ਬੜੀਆਂ ਥਾਵਾਂ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਉਹ ਨਹੀਂ ਮੰਨਿਆ ਜਾਂਦਾ, ਉਸੇ ਤਰੀਕੇ ਨਾਲ ਚਲਾਇਆ ਜਾ ਰਿਹਾ, ਪਰ ਇਹ ਆ ਕਿ ਉਹਦੇ ਤੋਂ ਕਿਸੇ ਨੂੰ ਹਟਾਉਣ ਦੇ ਲਈ ਫਿਰ ਹੈ ਕੀ, ਅਤੇ ਜੇਕਰ ਆਪਾਂ ਨਹੀਂ ਹਾਂ ਤਾਂ ਆਪਾਂ ਉੱਦਾਂ ਹੀ ਜੇਕਰ ਗੱਲ ਕਰੀ ਜਾਂਦੇ ਜਾਂ ਆਦੇਸ਼ ਆਪਾਂ ਜਾਰੀ ਕਰਤਾ ਪਰ ਉਹਦੇ ਉੱਤੇ ਕੋਈ ਫੋਲੋ ਅਪ ਨਹੀਂ ਆ, ਉਹਨੂੰ ਲਾਗੂ ਕਰਵਾਉਣ ਦਾ ਕੋਈ ਉਹ ਨਹੀਂ ਆ, ਅਤੇ ਫਿਰ ਉਸ ਤਰੀਕੇ ਦੇ ਨਾਲ ਤਾਂ ਫਿਰ ਹੋਰ ਜ਼ਿਆਦਾ ਤੁਹਾਡੀ ਗੱਲ ਜਿਹੜੀ ਆ ਕੱਲ੍ਹ ਨੂੰ ਕੋਈ ਵਾਜਬ ਵੀ ਆ ਤਾਂ ਉਹ ਵੀ ਕੋਈ ਨਹੀਂ ਮੰਨੂਗਾ।
1: ਨਹੀਂ ਦੇਖੋ ਇਹ ਤਾਂ ਹੋਏ ਨਾ ਜੀ, ਪਿਛਲੇ ਸਮੇਂ ਦੇ ਦੌਰਾਨ ਜੋ ਕੁਛ ਵੀ ਹੋਇਆ ਜਦੋਂ ਵੀ ਕਿਤੇ ਏਦਾਂ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰੈਸ਼ਰ ਚ ਆ ਕੇ

0: ਜਾਂ ਤਾਂ ਖੁਦ ਜਿਹੜੀਆਂ ਸੰਸਥਾਵਾਂ ਨੇ ਉਹਦਾ ਸਤਿਕਾਰ ਕਰਨ। ਜੇ ਹੁਣ ਭਾਈ ਰਣਜੀਤ ਸਿੰਘ ਜਦੋਂ ਨੇ ਇਹੀ ਗੱਲ ਕਹੀ ਸੀ ਜਦੋਂ ਜਹੇਦਾਰ ਟੌੜਾ ਤੇ ਬਾਦਲ ਸਾਹਿਬ ਦਾ ਜਦੋਂ ਆਪਸ ਦੇ ਵਿੱਚ ਸਿਆਸੀ ਤੌਰ ਤੇ ਇੱਕ ਦੂਜੇ ਦੇ ਖਿਲਾਫ਼ ਖਿੱਚ ਧੂਹ ਪੈਦਾ ਹੋਈ ਕਿ ਜਿਹੜਾ 13 ਅਪ੍ਰੈਲ ਜਿਹੜਾ ਹੈ 1999 ਨੂੰ 300 ਸਾਲ ਆ ਰਿਹਾ ਖਾਲਸਾ ਸਾਜਨਾ ਦਾ, ਵੀ ਉਦੋਂ ਤੱਕ ਤੁਸੀਂ ਸੀਜ਼ ਫਾਇਰ ਕਰ ਲਓ, ਉਦੋਂ ਤੱਕ ਇੱਕ ਦੂਜੇ ਦੇ ਕੋਈ ਬਿਆਨ ਨਾ ਦੇਵੋ, ਕੁਛ ਨਾ ਕਰੋ, ਤੇ ਸਾਂਝੇ ਤੌਰ ਤੇ ਜਿਹੜਾ ਹੈ ਉਹ ਸਮਾਗਮ ਬਣਾਓ, ਇੰਨਾ ਹੀ ਕਿਹਾ ਸੀਗਾ ਸਿਰਫ਼। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਖੁਦ ਅਕਾਲੀ ਦਲ ਨੇ ਤੇ SGPC ਨੇ ਪਹਿਲਾਂ ਜਹੇਦਾਰ ਟੌੜਾ ਨੂੰ ਲਾਇਆ, ਫਿਰ ਅਕਾਲ ਤਖ਼ਤ ਦੇ ਜਹੇਦਾਰ ਭਾਈ ਰਣਜੀਤ ਸਿੰਘ ਨੂੰ ਜਿਹੜਾ ਹੈ ਲਾਇਆ। ਜਦੋਂ ਖੁਦ ਪੋਲੀਟੀਕਲ ਪਾਰਟੀਆਂ ਜਦੋਂ ਏਦਾਂ ਕਰਦੀਆਂ ਨੇ ਉਹ ਹੁਕਮ ਨੂੰ ਜਾਂ ਉਸ ਜਿਹੜਾ ਹੈਗਾ ਮੈਂਡੇਟ ਨੂੰ ਉਹਨੂੰ ਮੰਨਣ ਦੀ ਬਜਾਏ ਤੇ ਉਸ ਜੋ ਵੀ ਜਾਰੀ ਫਰਮਾਨ ਹੈ ਤੇ ਖੁਦ ਉਸ ਨੂੰ ਤੁਸੀਂ ਜਾਂ ਤੂੰ ਆਪਣੇ ਘਰ ਚੱਲਦਾ ਹੋ, ਤੇ ਇਹ ਇਹ ਤਾਂ ਜਿਹੜੀ ਉਸ ਪੋਸਟ ਦੀ ਜਾਂ ਇੰਨਾ ਕੁ ਤਾਂ ਸਤਿਕਾਰ ਜਦੋਂ ਖੁਦ ਉਹਨਾਂ ਚ ਹੈ ਤਾਂ ਬਾਕੀ ਕਿਉਂ ਕਰਨਗੇ। ਜੇ ਹੁਣ ਕਾਂਗਰਸੀ ਨੇ, ਚਲੋ ਇਹ ਤਾਂ ਪਤਾ ਨੀ ਕਿਉਂ ਪ੍ਰਤਾਪ ਸਿੰਘ ਬਾਜਵਾ ਦੀ ਕੀ ਇਹ ਸਿਆਸੀ ਮਜਬੂਰੀ ਹੈ ਜਾਂ ਉਹ ਬਾਕੀ ਗੱਲਾਂ ਛੱਡ ਕੇ ਜਿਹੜੀਆਂ ਪੋਲੀਟੀਕਲ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ, ਤੇ ਜਾਂ ਜਿਵੇਂ ਹੁਣ ਕਿ ਇਸ ਗੱਲ ਵੱਲ ਧਿਆਨ ਨਾ ਜਾਵੇ ਉਹਨਾਂ ਦੀ ਪਾਰਟੀ ਦਾ ਹਾਲ ਕੀ ਹੈ ਪੰਜਾਬ ਦੇ ਵਿੱਚ, ਤੇ ਉਹ ਇਸ ਗੱਲ ਨੂੰ ਵਾਰ ਵਾਰ ਜਿਹੜੀ ਆ ਉਹ ਦੁਹਰਾ ਰਹੇ ਨੇ, ਇੱਕ ਤਰ੍ਹਾਂ ਦਾ ਇੱਕ ਸਹਾਰਾ ਲੈ ਰਹੇ ਨੇ ਅਕਾਲ ਤਖ਼ਤ ਸਾਹਿਬ ਦਾ। ਤੇ ਪਰ ਹਾਲਾਂਕਿ ਉਂਝ ਤਾਂ ਜਿੱਦਾਂ ਦਾ ਹੁਣ ਤੱਕ ਹੋਇਆ ਜਿੰਨੇ ਜਹੇਦਾਰ ਬਦਲੇ ਆ ਹਮੇਸ਼ਾ ਹੀ SGPC ਨੇ ਇੱਕ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਆ ਕੇ ਜਿਹੜੇ ਆ ਉਹ ਬਦਲੇ ਨੇ, ਤੇ ਫਿਰ ਲੋਕਾਂ ਨੂੰ ਇਹ ਗੱਲ ਸਾਰੇ ਹੁਣ ਜਾਗਰੂਕ ਨੇ, ਖਾਸ ਕਰਕੇ ਜਿਹੜੇ ਇੰਨੀ ਕੁ ਗੱਲ ਸਮਝਦੇ ਆ। ਚਲੋ ਜਿਹੜਾ ਆਮ ਆਵਾਮ ਹੈ ਉਹਨੂੰ ਤਾਂ ਬੜਾ ਬਹੁਤਾ ਹੁੰਦਾ ਨੀ ਕਿ ਕੀ ਕਿਤੋਂ ਆਇਆ ਜਾਂ ਨਹੀਂ ਆਇਆ। ਪੰਜਾਬ ਦਾ ਆਪਾਂ ਦੇਖਦੇ ਹਾਂ ਸਾਰਾ ਸਿਸਟਮ ਇੱਥੇ ਜਿਸ ਤਰ੍ਹਾਂ ਦਾ ਸਾਡੇ ਇੱਕ ਕਲਚਰ ਹੈਗਾ, ਤੇ ਪਰ ਇਹਦੇ ਬਾਵਜੂਦ ਜਿਹੜੇ ਲੋਕ ਥੋੜੇ ਜਿਹੇ ਧਾਰਮਿਕ ਤੌਰ ਤੇ ਜਾਂ ਏਦਾਂ ਆਪਣੇ ਆਪ ਨੂੰ ਜਾਂ ਪੰਥਕ ਕਹਾਉਂਦੇ ਆ, ਹੁਣ ਉਹਨਾਂ ਚੋਂ ਜਿਹੜੇ ਹੈਗੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਿੰਨੀ ਕੁ ਜਿਹੜਾ ਹੈਗਾ ਜਹੇਦਾਰ ਸਾਹਿਬ ਦਾ ਜਾਂ ਉਸ ਅਹੁਦੇ ਦਾ ਸਤਿਕਾਰ ਜਿਹੜੇ ਉਹਨਾਂ ਨੂੰ ਲਾਉਂਦੇ ਆ, ਨਿਯੁਕਤ ਕਰਦੇ ਆ, ਉਹ ਕਿੰਨਾ ਕੁ ਕਰਦੇ ਆ। ਤੇ ਸੋ ਇਸੇ ਕਰ ਇਹੀ ਕਾਰਨ ਹੈ ਕਿ ਫਿਰ ਇਹਨਾਂ ਗੱਲਾਂ ਦਾ ਬਹੁਤਾ ਜਿਹੜਾ ਅਸਰ ਨਹੀਂ ਹੁੰਦਾ।
1: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂ ਜੀ, ਧੰਨਵਾਦ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤ ਅਮਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
4: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।

0: ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੇਡੀ ਸੈਟ Ford. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te.
1: 04-93-280-252 ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: Wow! तेरी सब्जी की खुशबू और टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तो हाड़ी नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तो हाड़े बिजनेस दे भरोसेमंद टैक्स एडवाइजर्स।
4: Smith's Lane by Molekvich, अपने भविख की शुरुआत करो। हुणे कदम चुको अते Smith's Lane दे चुने हुए लॉट्स दे सीमित समय लई मिलन वाले $30,000 तक दी लैंड रिबेट दा फायदा लवो। चुनवे योग लॉट्स दे हाउस एंड लैंड पैकेज बुक करन ते हिस्सा ले रहे बिल्डर्स वालों वाधू $15,000 डिस्काउंट मिल सकता है। ए ऑफर 15 सितंबर 2026 नु खत्म है। अजे हे मौके ज्यादा देर नहीं रहंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नु खत्म है।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
9: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਆਇਆ?
8: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
10: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
8: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
11: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
8: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
12: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
13: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
12: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
13: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
14: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
15: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
14: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਜੁਲਾਈ ਤੇ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਹੈ। ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਜਾਰੀ ਹੋਣੇ ਸੀ, ਇਸ ਦਾ ਕੀ ਮਤਲਬ ਹੈ ਔਰ ਆਸਟ੍ਰੇਲੀਆ 'ਚ ਅਗਲੇ ਹਫ਼ਤਿਆਂ ਦੇ ਦਰਮਿਆਨ ਜਾਂ ਅਗਲੇ ਮਹੀਨੇ ਅਗਸਤ 'ਤੇ ਜਿਹੜੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਉਸ ਦੇ ਉੱਤੇ ਕੀ ਅਸਰ ਹੋਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂ ਪਹਿਲੀ ਖਬਰ, ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦੇ ਉੱਤੇ ਸਾਲ 2022 ਦੇ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਇੱਕ ਫੈਡਰਲ ਜਿਊਰੀ ਨੇ ਵੱਡਾ ਫੈਸਲਾ ਸੁਣਾਇਆ। 28 ਸਾਲ ਦੇ ਹਾਦੀ ਮਤਾਰ, ਜਿਹੜਾ ਕਿ ਉਹਨਾਂ ਦੇ ਉੱਤੇ ਹੋਏ ਹਮਲੇ ਦਾ ਪ੍ਰਮੁੱਖ ਜ਼ਿੰਮੇਦਾਰ ਕਥਿਤ ਤੌਰ 'ਤੇ ਠਹਿਰਾਇਆ ਜਾ ਰਿਹਾ ਸੀ, ਉਸ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਦੇ ਮੁਤਾਬਕ ਮਤਾਰ ਨੇ ਨਿਊਯਾਰਕ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ ਸਲਮਾਨ ਰਸ਼ਦੀ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸਲਮਾਨ ਰਸ਼ਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਾਂ ਹੋਈ ਸੀ, ਉਹਨਾਂ ਦੀ ਕੱਖ ਦੀ ਰੋਸ਼ਨੀ ਹਮੇਸ਼ਾ ਦੇ ਲਈ ਚਲੀ ਗਈ ਸੀ। ਡਿਫੈਂਸ ਧਿਰ ਨੇ ਹਾਲਾਂਕਿ ਕਿਹਾ ਕਿ ਦੋਸ਼ੀ ਲੰਮੇ ਸਮੇਂ ਤੋਂ ਹਮਲੇ ਦੀ ਯੋਜਨਾ ਬਣਾਈ ਬੈਠਾ ਸੀ, ਉੱਥੇ ਹੀ ਈਰਾਨ ਦੇ ਹਮਾਇਤੀ ਉਗਰਵਾਦੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਵੀ ਸੀ। ਮਾਮਲੇ 'ਚ ਹੁਣ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਘਟਨਾ ਅਗਸਤ 2022 ਦੀ ਸੀ, ਜਦੋਂ ਨਿਊਯਾਰਕ ਦੇ ਵਿੱਚ ਮੈਵਿਲ ਸਥਿਤ ਚਟਾਉਕਾ ਇੰਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਇੰਟਰਨੈਸ਼ਨਲ ਖਬਰਾਂ 'ਚ। ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਹਾਂਗੂ ਦੇ ਖਜ਼ੀਨਾ ਚੈੱਕ ਪੋਸਟ ਦੇ ਉੱਤੇ ਹੋਏ ਹਮਲੇ 'ਚ ਤੇ ਜਵਾਬੀ ਹਮਲੇ ਦੇ ਵਿੱਚ ਇੱਕ DSP ਸਣੇ ਪਾਕਿਸਤਾਨ ਦੇ 9 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਮੀਡੀਆ ਦੇ ਮੁਤਾਬਕ ਇਸ ਮੁੱਠਭੇੜ 'ਚ ਪੁਲਿਸ ਨੇ 15 ਕੱਟੜਪੰਥੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਹੈ। ਖੈਬਰ ਪਖਤੂਨਵਾ ਦੇ ਵਿੱਚ ਪੁਲਿਸ ਦੇ ਬਿਆਨ ਦੇ ਮੁਤਾਬਕ ਬੁੱਧਵਾਰ ਦੇ ਦਿਨ ਹੋਏ ਹਮਲੇ 'ਚ ਉਹਨਾਂ ਦੇ ਜਵਾਬੀ ਕਾਰਵਾਈ ਦੇ ਦਰਮਿਆਨ DSP ਦਿਆਰ ਖਾਨ ਸਣੇ 9 ਪੁਲਿਸ ਕਰਮੀ ਮਾਰੇ ਗਏ ਤੇ DSP ਮੁਜ਼ਾਹਿਦ ਹੁਸੈਨ ਸਣੇ 28 ਪੁਲਿਸ ਕਰਮੀ ਜ਼ਖਮੀ ਹੋਏ। ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਕੱਟੜਪੰਥੀਆਂ ਨੇ ਹਾਂਗੂ ਦੇ ਵਿੱਚ ਖਜ਼ੀਨਾ ਬੰਦਾ ਚੌਂਕੀ ਦੇ ਉੱਤੇ ਭਾਰੀ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਵਾ ਤੇ ਬਲੂਚਿਸਤਾਨ ਦੇ ਵਿੱਚ ਚਲਾਈ ਗਈ ਸਾਂਝੀਆਂ ਮੁਹਿੰਮਾਂ ਦੇ ਦਰਮਿਆਨ 32 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਕੋਵਿਡ ਮਹਾਮਾਰੀ ਦੇ ਦਰਮਿਆਨ ਅਮਰੀਕਾ ਦੇ ਚੀਫ ਮੈਡੀਕਲ ਐਡਵਾਈਜ਼ਰ ਰਹੇ ਐਂਥਨੀ ਫਾਉਚੀ ਨੇ ਅਮਰੀਕੀ ਸੈਨੇਟ ਦੀ ਇੱਕ ਕਾਰਵਾਈ ਦੇ ਵਿੱਚ ਸੁਣਵਾਈ ਦੇ ਦਰਮਿਆਨ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਰਿਪਬਲਿਕਨ ਉਨ੍ਹਾਂ ਦੇ ਬਿਆਨ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਖਿਲਾਫ਼ ਝੂਠੀ ਗਵਾਹੀ ਦੇਣ ਦੇ ਦੋਸ਼ ਦੇ ਵਿੱਚ ਮੁਕੱਦਮਾ ਦਾਇਰ ਕਰ ਸਕਦੇ ਨੇ। ਫਾਉਚੀ ਨੇ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦਾ 100 ਤੋਂ ਵੱਧ ਵਾਰ ਹਵਾਲਾ ਦਿੱਤਾ। 5ਵੇਂ ਸੋਧ ਦੇ ਤਹਿਤ ਜਦੋਂ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਕੋਈ ਵੀ ਵਿਅਕਤੀ ਪੇਸ਼ ਕੀਤਾ ਜਾਂਦਾ ਤਾਂ ਆਪਣੇ ਬੋਲਣ ਦੇ ਅਧਿਕਾਰ ਨੂੰ ਰਾਖਵਾਂ ਰੱਖ ਸਕਦਾ। ਇਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਪਰਾਧਕ ਮਾਮਲੇ ਦੇ ਵਿੱਚ ਆਪਣੇ ਖਿਲਾਫ਼ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਫਾਉਚੀ ਨੇ 100 ਤੋਂ ਵੱਧ ਵਾਰ ਆਰਟੀਕਲ 5 ਦੀ ਗੱਲ ਕੀਤੀ। ਫਾਉਚੀ ਨੇ ਇਹ ਵੀ ਕਿਹਾ ਕਿ ਉਹ ਕੋਵਿਡ ਤੇ ਉਹਨਾਂ ਦੇ ਸਰੋਤਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਂਗਰਸ ਦੀ ਕਈ ਸੁਣਵਾਈਆਂ 'ਚ ਗਵਾਹੀ ਦੇ ਚੁੱਕੇ ਨੇ, ਇਸ ਲਈ ਉਹਨਾਂ ਦੇ ਕੋਲ ਕੁਝ ਨਵਾਂ ਨਹੀਂ ਹੈ ਇਸ ਬਾਰੇ ਕਹਿਣ 'ਚ। ਰਿਪਬਲਿਕਨ ਲੰਬੇ ਸਮੇਂ ਤੋਂ ਫਾਉਚੀ ਦੇ ਉੱਤੇ ਦੋਸ਼ ਮਾਰ ਰਹੇ ਨੇ ਕਿ ਉਹਨਾਂ ਨੇ ਮਹਾਮਾਰੀ ਦੇ ਦਰਮਿਆਨ ਜੁੜੀ ਹੋਈ ਜਾਣਕਾਰੀ ਆਮ ਲੋਕਾਂ ਤੋਂ, ਅਮਰੀਕੀ ਲੋਕਾਂ ਤੋਂ ਛੁਪਾਈ ਸੀ ਔਰ ਇਸ ਦੇ ਖਤਰਿਆਂ ਦੇ ਬਾਰੇ ਵੀ ਝੂਠ ਬੋਲਿਆ ਸੀ। ਹਾਲਾਂਕਿ ਫਾਉਚੀ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਰਹੇ ਨੇ। ਅਮਰੀਕੀ ਸੰਵਿਧਾਨ ਦੇ 5ਵੇਂ ਐਕਟ ਦਾ ਇਸਤੇਮਾਲ ਕਰਨ ਦਾ ਕਰਨਾ ਅਪਰਾਧ ਸਵੀਕਾਰ ਕਰਨਾ ਨਹੀਂ ਹੈ, ਇਸ ਕਰਕੇ ਉਹਨਾਂ ਦੇ ਉੱਤੇ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਫਾਉਚੀ ਨੂੰ ਪਹਿਲਾਂ ਹੀ ਮਾਫ਼ੀ ਦੇ ਦਿੱਤੀ ਸੀ, ਜਿਸ ਦੇ ਵਿੱਚ 2014 ਤੋਂ 2025 ਦੇ ਦਰਮਿਆਨ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਲਈ ਉਹਨਾਂ ਨੂੰ ਫੈਡਰਲ ਪੱਧਰ ਦੇ ਉੱਤੇ ਜਿੰਨੇ ਵੀ ਮੁਕੱਦਮੇ ਸੀ ਉਹਨਾਂ ਤੋਂ ਰਾਹਤ ਦੇ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਕਿਸੇ ਹੋਰ ਕਾਰਵਾਈ ਦੇ ਲਈ ਉਹਨਾਂ ਦੇ ਉੱਤੇ ਦੋਸ਼ ਮੜੇ ਜਾ ਸਕਦੇ ਨੇ। ਇਸ ਤੋਂ ਉਹਨਾਂ ਨੂੰ ਕੋਈ ਸੁਰੱਖਿਆ ਜਾਂ ਕੋਈ ਵੀਟੋ ਨਹੀਂ ਦਿੱਤੀ ਗਈ, ਯਾਨੀ ਕਿ ਹੁਣ ਜੇਕਰ ਦੁਬਾਰਾ ਪਾਰਲੀਮੈਂਟਰੀ ਕਾਰਵਾਈ ਦੇ ਅੱਗੇ ਫਾਉਚੀ ਦੋਸ਼ੀ ਪਾ ਲਏ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਨਵਾਂ ਮੁਕੱਦਮਾ ਸ਼ੁਰੂ ਕੀਤਾ ਜਾ ਸਕਦਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਦੇ ਦਿਨ ਸਵੇਰੇ ਈਰਾਨ ਦੇ ਖਿਲਾਫ਼ ਬੇਹੱਦ ਹਮਲਾਵਰ ਤੇ ਗਾਲੀ ਗਲੋਚ ਭਰੀ ਭਾਸ਼ਾ ਦੇ ਵਿੱਚ ਧਮਕੀ ਦਿੱਤੀ। ਇਸ ਤੋਂ ਪਹਿਲਾਂ ਈਰਾਨ ਨੇ ਰਾਤ ਦੇ ਵਿੱਚ ਅਚਾਨਕ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀ। ਟਰੰਪ ਨੇ ਫੌਕਸ ਨਿਊਜ਼ ਦੇ ਪ੍ਰਮੁੱਖ ਪੱਤਰਕਾਰ ਟ੍ਰੇ ਸਟਿੰਗਸ ਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਵਾਂਗੇ, ਉਹਨਾਂ ਤੋਂ ਮਤਲਬ ਈਰਾਨ। ਟਰੰਪ ਨੇ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ, ਕਰਾਰਾ ਜਵਾਬ ਦਿੱਤਾ ਜਾਏਗਾ। ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖਬਰ ਸਾਂਝੀ ਨਹੀਂ ਕੀਤੀ ਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆਂ ਭਰ ਦੀਆਂ ਹੋਰਨਾਂ ਖਬਰਾਂ ਦੇ ਵੱਲ ਵੀ ਆਈ ਹੈ ਤੇ ਇੱਕ ਖਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਤੇ ਫਰਾਂਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਤੇ ਫਰਾਂਸ ਨੇ ਵੀ ਇਸ ਗਰਮੀ ਦੀ 4th ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ। ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁੰਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
5: ਕਹਾਣੀ ਕਣਕਾਂ ਦੇ ਓਲੇ,

0: 31st July.
1: Dasso.
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ
6: ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਗਸਤ ਮਹੀਨੇ ਦੀ 3 ਤਾਰੀਖ ਸਾਲ 2026 ਔਰ ਸੋਮਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਲੈ ਕੇ ਆਏ ਹਾਂ। ਪ੍ਰੋਗਰਾਮ ਨਿਊਜ਼ ਰੂਮ ਦੀ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਰਫ ਤੋਂ ਇਰਾਨ ਦੇ ਉੱਤੇ ਨਵੇਂ ਫੌਜੀ ਹਮਲੇ ਨੂੰ ਟਾਲਣ ਦੇ ਫੈਸਲੇ ਤੋਂ ਬਾਅਦ ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਸੋਮਵਾਰ ਯਾਨੀ ਅੱਜ 3 ਅਗਸਤ ਤੋਂ 4% ਦੀ ਵਧੇਰੇ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਸੁਰੱਖਿਅਤ ਨਿਵੇਸ਼ ਯਾਨੀ ਸੇਫ ਹੈਵਨ ਦੀ ਮੰਗ ਵਧਣ ਦੇ ਨਾਲ ਸੋਨੇ ਸਣੇ ਹੋਰਨਾਂ ਧਾਤੂਆਂ ਦੀ ਕੀਮਤਾਂ ਦੇ ਵਿੱਚ ਵੀ ਤੇਜ਼ੀ ਦਰਜ ਹੋਈ ਹੈ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ 'ਚ ਕਿਵੇਂ ਇਜ਼ਾਫਾ ਹੋਇਆ ਅੱਗੇ ਚੱਲ ਕੇ ਉਹ ਖਬਰਾਂ ਸਾਂਝੀ ਕਰਾਂਗੇ। ਪਰ ਬ੍ਰੈਂਟ ਕਰੂਡ $4.08 ਯਾਨੀ ਕਿ 4.64% ਟੁੱਟ ਕੇ ਹੁਣ $83.85 ਪ੍ਰਤੀ ਬੈਰਲ ਦੇ ਉੱਤੇ ਆ ਗਿਆ ਹੈ। ਇਹ $83.85 ਅਮਰੀਕੀ ਡਾਲਰ ਦੀ ਕੀਮਤ ਦੇ ਵਿੱਚ ਦੱਸ ਰਹੇ ਹਾਂ। ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ ਵੀ $4 ਟੁੱਟਿਆ ਹੈ ਯਾਨੀ ਕਿ ਇਹ ਹੁਣ $80.66 ਪ੍ਰਤੀ ਬੈਰਲ ਦੇ ਕਾਰੋਬਾਰ ਦੇ ਉੱਤੇ ਅੱਜ ਦੇ ਦਿਨ ਆ ਗਿਆ ਹੈ। ਦੂਜੇ ਪਾਸੇ ਸੋਨੇ ਦੀ ਕੀਮਤਾਂ ਦੇ ਵਿੱਚ ਮਜ਼ਬੂਤੀ ਦਰਜ ਕੀਤੀ ਗਈ ਹੈ। ਟਰੰਪ ਦੇ ਫੈਸਲੇ ਦੇ ਨਾਲ ਮਹਿੰਗਾਈ ਵਿਆਜ ਦਰਾਂ ਨੂੰ ਲੈ ਕੇ ਕੁਝ ਚਿੰਤਾਵਾਂ ਘੱਟ ਹੋਈਆਂ ਨੇ ਜਿਨ੍ਹਾਂ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਦੇ ਵੱਲ ਬਣਿਆ ਹੋਇਆ ਸੀ। ਉਹ ਲਗਾਤਾਰ ਸੋਨੇ ਜਾਂ ਹੋਰਨਾਂ ਕਮੋਡਿਟੀਜ਼ ਤੋਂ ਟੁੱਟ ਰਹੇ ਸੀ। ਸਪੋਟ ਗੋਲਡ ਦੀ ਕੀਮਤ ਦੇ ਵਿੱਚ ਲਗਭਗ 1% ਦਾ ਇਜ਼ਾਫਾ ਹੋਇਆ, $4,067 ਪ੍ਰਤੀ ਔਂਸ ਦੀ ਕੀਮਤ 'ਤੇ ਪਹੁੰਚ ਗਈ ਹੈ। ਜਦਕਿ ਅਮਰੀਕੀ ਗੋਲਡ ਫਿਊਚਰਸ ਦੇ ਵਿੱਚ $4,065 ਪ੍ਰਤੀ ਔਂਸ ਦੇ ਉੱਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ਦੇ ਨਾਲ ਨਵੇਂ ਦੌਰ ਦੀ ਗੱਲਬਾਤ ਅੱਜ ਦੇ ਦਿਨ ਤੋਂ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਸੀ ਕਿ ਵੱਡੇ ਪੱਧਰ ਦੇ ਉੱਤੇ ਫੌਜੀ ਹਮਲਿਆਂ ਨੂੰ ਫਿਲਹਾਲ ਢਾਲ ਦਿੱਤਾ ਗਿਆ ਕਿਉਂਕਿ ਇਰਾਨ ਅਤੇ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੇ ਅਜਿਹਾ ਕਰਨ ਦਾ ਮਨ ਫਿਲਹਾਲ ਨਹੀਂ ਬਣਾਇਆ। ਏਅਰਫੋਰਸ ਵਨ ਪਲੇਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਗੱਲਬਾਤ ਅੱਜ ਇਰਾਨ ਦੇ ਸਮੇਂ ਦੇ ਮੁਤਾਬਕ ਦੁਪਹਿਰ ਤੋਂ ਸ਼ੁਰੂ ਹੋਏਗੀ। ਹਾਲਾਂਕਿ ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਕਿਸ ਥਾਂ ਦੇ ਉੱਤੇ ਹੋਣੀ ਹੈ ਅਤੇ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੋਏਗਾ। ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ ਸੀ ਕਿ ਇਰਾਨ ਅਤੇ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ ਫੌਜੀ ਕਾਰਵਾਈ ਨੂੰ ਰੋਕਣ ਦੀ ਅਪੀਲ ਕਰ ਰਹੇ ਸੀ ਕਿਉਂਕਿ ਇਸ ਸਮਝੌਤੇ ਦੀ ਰੂਪ ਰੇਖਾ ਲਗਭਗ ਤੈਅ ਹੋ ਚੁੱਕੀ ਹੈ। ਟਰੰਪ ਦਾ ਦਾਅਵਾ ਕਿ ਹੌਰਮੁਜ਼ ਸਟ੍ਰੇਟ ਅਤੇ ਪਰਮਾਣੂ ਮੁੱਦੇ ਦੀ ਸਮਝੌਤੇ ਦੀ ਸੰਭਾਵਨਾ ਵੀ ਬਣੀ ਹੋਈ ਹੈ। ਹਾਲਾਂਕਿ ਇਰਾਨ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੱਡੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਮੇਹਰ ਦਾ ਕਹਿਣਾ ਹੈ ਕਿ ਇਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਫੌਜੀ ਕਾਰਵਾਈ ਨੂੰ ਟਾਲਣ ਦੀ ਕੋਈ ਅਪੀਲ ਹਾਲੇ ਤੱਕ ਤਾਂ ਨਹੀਂ ਕੀਤੀ। ਟਰੰਪ ਦਾ ਦਾਅਵਾ ਇੱਕ ਨਵਾਂ ਝੂਠ ਹੋ ਸਕਦਾ ਹੈ। ਪਰ ਇਰਾਨੀ ਮੀਡੀਆ ਦੇ ਮੁਤਾਬਕ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਕਿਹਾ ਕਿ ਓਮਾਨ ਦੀ ਵਿਚੋਲਗੀ ਦੇ ਨਾਲ ਹੌਰਮੁਜ਼ ਸਟ੍ਰੇਟ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਗੱਲਬਾਤ ਆਖਰੀ ਗੇੜ ਦੇ ਵੱਲ ਵੱਧ ਜ਼ਰੂਰ ਰਹੀ ਹੈ। ਇਹ ਅਗਲੀ ਖਬਰ ਗਜ਼ਾ ਦੇ ਨਾਲ ਜੁੜੀ ਹੋਈ ਜਿੱਥੇ ਗਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਨੇ ਲਗਾਤਾਰ ਦੂਸਰੇ ਦਿਨ ਵੀ ਹਵਾਈ ਹਮਲੇ ਕੀਤੇ ਜਿਨ੍ਹਾਂ ਦੇ ਵਿੱਚ ਬੱਚਿਆਂ ਸਣੇ ਕੁੱਲ 13 ਲੋਕਾਂ ਦੀ ਮੌਤ ਹੋ ਗਈ। ਫਲਸਤੀਨੀ ਅਧਿਕਾਰੀਆਂ ਦੇ ਮੁਤਾਬਕ ਹਮਲਾ ਗਜ਼ਾ ਸਿਟੀ ਖਾਨ ਯੂਨਸ ਅਤੇ ਦੀਰ ਅਲ ਬਲਾ ਦੇ ਰਿਹਾਇਸ਼ੀ ਇਲਾਕਿਆਂ 'ਚ ਕੀਤਾ ਗਿਆ। ਗਜ਼ਾ ਦੀ ਸਿਵਲ ਡਿਫੈਂਸ ਅਥਾਰਟੀ ਨੇ ਦੱਸਿਆ ਕਿ ਇਜ਼ਰਾਈਲੀ ਫੌਜੀ ਜਹਾਜ਼ਾਂ ਨੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲੀ ਫੌਜ ਯਾਨੀ IDF ਨੇ ਕਿਹਾ ਹੈ ਕਿ ਕਾਰਵਾਈ ਦਾ ਟੀਚਾ ਗਜ਼ਾ ਦੇ ਵਿੱਚ ਹਾਲੇ ਵੀ ਐਕਟਿਵ ਜਿਹੜੇ ਫੌਜੀ ਟਿਕਾਣੇ ਨੇ, ਅਸਲ ਦੇ ਵਿੱਚ ਹਮਾਸ ਦੇ ਟਿਕਾਣੇ ਅਤੇ ਹਮਾਸ ਦੇ ਲੜਾਕੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਣਾ ਹੈ। ਫੌਜ ਦੇ ਮੁਤਾਬਕ ਇਹਨਾਂ ਹਮਲਿਆਂ ਦੇ ਵਿੱਚ ਹਮਾਸ ਦੇ 2 ਲੜਾਕੇ ਮਾਰੇ ਗਏ ਨੇ। ਇਹ ਹਮਲਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਹਾਲੇ ਕੁਝ ਦਿਨ ਪਹਿਲਾਂ ਹਮਾਸ ਨੇ ਪ੍ਰਸਤਾਵਿਤ ਜਿਹੜੀ ਹਥਿਆਰ ਛੱਡਣ ਦੀ ਯੋਜਨਾ ਸੀ ਉਸਨੂੰ ਸਵੀਕਾਰ ਕਰ ਲਿਆ ਸੀ। ਇਸ ਯੋਜਨਾ ਦੇ ਤਹਿਤ ਹਮਾਸ ਨੇ ਆਪਣੇ ਹਥਿਆਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੋਰਡ ਆਫ ਪੀਸ ਨੂੰ ਸਪੁਰਦ ਕਰਨ ਦੇ ਬਾਰੇ ਗੱਲ ਸਵੀਕਾਰ ਕੀਤੀ ਸੀ। ਉਧਰ ਇਜ਼ਰਾਈਲ ਦੇ ਊਰਜਾ ਮੰਤਰੀ ਐਲੀ ਕੋਹੇਨ ਨੇ ਐਤਵਾਰ ਦੇ ਦਿਨ ਸਪਸ਼ਟ ਕੀਤਾ ਕਿ ਗਜ਼ਾ ਦੇ ਵਿੱਚ ਫੌਜੀ ਕਾਰਵਾਈ ਰੋਕਣ ਨੂੰ ਲੈ ਕੇ ਤਾਂ ਕੋਈ ਸਮਝੌਤਾ ਨਹੀਂ ਹੋਇਆ। ਉਹਨਾਂ ਕਿਹਾ ਕਿ ਜੇਕਰ ਹਮਾਸ ਆਪਣੇ ਹਥਿਆਰ ਨਹੀਂ ਛੱਡਦਾ ਤਾਂ ਗਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਇਜ਼ਰਾਈਲ ਦੇ ਕੰਟਰੋਲ ਦੇ ਵਿੱਚ ਲੈਣ ਦਾ ਜਿਹੜਾ ਪਲਾਨ ਸੀ ਉਸ ਦੇ ਉੱਤੇ ਕੰਮ ਜਾਰੀ ਰਹੇਗਾ। ਖਬਰ ਏਜੰਸੀ ਰਿਊਟਰਸ ਦੇ ਮੁਤਾਬਕ ਫਿਲਹਾਲ ਗਜ਼ਾ ਪੱਟੀ ਦੇ ਵਿੱਚ ਲਗਭਗ 70% ਹਿੱਸਾ ਇਜ਼ਰਾਈਲ ਦੇ ਕੰਟਰੋਲ ਦੇ ਵਿੱਚ ਹੈਗਾ ਹੈ। ਉੱਥੇ ਆਖਰੀ ਖਬਰ ਕੌਮਾਂਤਰੀ ਖਿੱਤੇ ਦੇ ਨਾਲ ਸਾਂਝੀ ਕਰੀਏ ਜਿੱਥੇ ਗ੍ਰੀਸ ਦੇ ਜੰਗਲਾਂ ਦੇ ਵਿੱਚ ਅੱਗ ਨੂੰ ਬੁਝਾਉਣ ਦੀ ਮੁਹਿੰਮ ਦੇ ਦਰਮਿਆਨ ਐਤਵਾਰ ਦੇ ਦਿਨ ਜਿਹੜੇ 2 ਹੈਲੀਕਾਪਟਰ ਹਵਾ ਦੇ ਵਿੱਚ ਟਕਰਾ ਗਏ ਸੀ ਉਸ ਨੂੰ ਲੈ ਕੇ ਵਧੇਰੇ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ।
ਇਸ ਹਾਦਸੇ ਦੇ ਵਿੱਚ ਡੈਨਮਾਰਕ ਦੇ ਇੱਕ ਪਾਇਲਟ ਤੇ ਗ੍ਰੀਸ ਦੀ ਫਾਇਰ ਸਰਵਿਸ ਦੇ ਇੱਕ ਲਾਇਜ਼ਨ ਆਫਿਸਰ ਯਾਨੀ ਸੰਪਰਕ ਅਧਿਕਾਰੀ ਦੀ ਮੌਤ ਹੋ ਗਈ ਸੀ, ਜਦਕਿ ਦੂਸਰੇ ਪਾਸੇ ਬ੍ਰਿਟਿਸ਼ ਪਾਇਲਟ ਤੇ ਗ੍ਰੀਕ ਕੋਆਰਡੀਨੇਟਰ ਮਾਮੂਲੀ ਰੂਪ ਦੇ ਵਿੱਚ ਜ਼ਖਮੀ ਹੋਏ ਸੀ। ਇਹ ਹਾਦਸਾ ਰਾਜਧਾਨੀ ਏਥੇਂਸ ਤੋਂ ਕਰੀਬ 65 ਕਿਲੋਮੀਟਰ ਪੱਛਮ ਦੇ ਵਿੱਚ ਉਸ ਸਮੇਂ ਹੋਇਆ ਜਦੋਂ ਦੋਵੇਂ ਹੈਲੀਕਾਪਟਰ ਅਟੀਕਾ ਬੋਇਟੋਇਆ ਸਰਹੱਦ ਦੇ ਨੇੜੇ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਵਿੱਚ ਜੁਟੇ ਹੋਏ ਸੀ। ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਹੈਲੀਕਾਪਟਰ ਦੂਸਰੇ ਦੇ ਨਾਲ ਟਕਰਾਉਂਦਾ ਦਿਖਾਈ ਦਿੰਦਾ ਹੈ। ਟੱਕਰ ਤੋਂ ਬਾਅਦ ਇੱਕ ਹੈਲੀਕਾਪਟਰ 'ਚ ਅੱਗ ਲੱਗ ਗਈ ਅਤੇ ਉਹ ਕੋਲ ਦੀ ਇੱਕ ਖਾਈ ਦੇ ਵਿੱਚ ਜਾ ਡਿੱਗ ਗਿਆ, ਜਦਕਿ ਦੂਸਰਾ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਕਰਨ ਦੇ ਵਿੱਚ ਸਫਲ ਰਿਹਾ। ਗ੍ਰੀਕ ਫਾਇਰ ਸਰਵਿਸ ਦੇ ਮੁਤਾਬਕ ਦੁਰਘਟਨਾ ਦੇ ਬਾਅਦ ਇੱਕ ਹੈਲੀਕਾਪਟਰ ਦੇ ਦੋਵੇਂ ਚਾਲਕ ਦਲ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਦੂਸਰੇ ਹੈਲੀਕਾਪਟਰ ਦੇ ਵਿੱਚ ਸਵਾਰ ਜਿਹੜੇ ਖਾਈ ਦੇ ਵਿੱਚ ਡਿੱਗੇ ਸੀ ਦੋਹਾਂ ਕਰਮੀਆਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਬਾਹਰ ਕੱਢਿਆ ਗਿਆ। ਬਾਅਦ ਦੇ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਗ੍ਰੀਸ ਦੇ ਵਿੱਚ ਲੱਗੀ ਭਿਆਨਕ ਜੰਗਲਾਂ ਝਾੜੀਆਂ ਦੀ ਅੱਗ ਦੇ ਚੱਲਦਿਆਂ ਵੱਡੇ ਪੈਮਾਨੇ ਦੇ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਪੋਰਟੋ ਜਰਮੇਨੋ, ਪਸਾਦਾ ਅਤੇ ਫੋਕੀਡਾ ਇਲਾਕੇ ਸਣੇ ਕਈ ਇਲਾਕਿਆਂ ਦੇ ਵਿੱਚ ਪਿਛਲੇ 72 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ 500 ਤੋਂ ਜ਼ਿਆਦਾ ਦਮਕਲ ਕਰਮੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਰੁੱਝੇ ਹੋਏ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਵਾਨਾਂ ਦੇ ਤਰਫ ਤੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਮੁੱਖ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਹਨਾਂ ਦੇ ਨਾਲ ਧੱਕਾ ਕੀਤਾ। ਉਸ ਤੋਂ ਬਾਅਦ ਮਾਮਲਾ ਅਦਾਲਤ 'ਚ ਗਿਆ। ਹੁਣ ਦਿੱਲੀ ਦੀ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਇਸ ਮਾਮਲੇ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਰੀ ਕਰ ਦਿੱਤਾ। ਲਾਈਵ ਲਾਅ ਨਾਮ ਦੀ ਵੈਬਸਾਈਟ ਦੇ ਮੁਤਾਬਕ ਰਾਊਜ਼ ਐਵਨਿਊ ਕੋਰਟ ਨੇ ਫੈਸਲਾ ਸੁਣਾਇਆ। ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਤੇ 6 ਮਹਿਲਾ ਪਹਿਲਵਾਨਾਂ ਦੇ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਸੀ। ਇਹ ਸ਼ੋਸ਼ਣ ਉਹਨਾਂ ਨੇ ਅਲੱਗ ਅਲੱਗ ਸਮਿਆਂ ਦੇ ਉੱਤੇ ਕੀਤੇ ਸੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੋਰਟ ਦੇ ਫੈਸਲੇ ਦੇ ਉੱਤੇ ਕਿਹਾ ਕਿ ਕੋਰਟ ਨੇ ਵਿਨੋਦ ਤੋਮਰ ਅਤੇ ਉਹਨਾਂ ਨੂੰ ਬਾਇੱਜ਼ਤ ਬਰੀ ਕੀਤਾ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਖਿਲਾਫ਼ ਕੋਈ ਵੀ ਫੈਸਲਾ ਆਉਂਦਾ ਤਾਂ ਜੇਕਰ ਉਸਦਾ ਦੋਸ਼ ਸਾਬਤ ਹੋਇਆ ਮੈਂ ਖੁਦ ਹੀ ਫਾਂਸੀ ਤੇ ਲਟਕ ਜਾਵਾਂਗਾ। ਅੱਜ ਕੋਰਟ ਨੇ ਬਾਇੱਜ਼ਤ ਬਰੀ ਕੀਤਾ। ਇਹ ਮੇਰੇ ਲਈ ਤੇ ਮੇਰੇ ਚਾਹਣ ਵਾਲਿਆਂ ਦੇ ਲਈ ਸਭ ਤੋਂ ਵੱਡੀ ਗੱਲ ਹੈ। ਜ਼ਿਕਰਯੋਗ ਹੈ ਕਿ ਇਸ ਸੰਦਰਭ ਦੇ ਵਿੱਚ ਅਪ੍ਰੈਲ 2023 ਦੇ ਅੰਦਰ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਵਿਨੋਦ ਤੋਮਰ ਦੋਹਾਂ ਦੇ ਖਿਲਾਫ਼ FIR ਦਰਜ ਕਰਵਾਈ ਸੀ। ਵਿਨੋਦ ਤੋਮਰ ਉਸ ਵਕਤ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਸਕੱਤਰ ਸੀ। FIR ਦੇ ਵਿੱਚ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਸੀ। ਮਈ 2024 'ਚ ਕੋਰਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਵਿਨੋਦ ਤੋਮਰ ਦੇ ਖਿਲਾਫ਼ ਚਾਰਜ ਫਰੇਮ ਕੀਤੇ ਤੇ ਇਸ ਦਰਮਿਆਨ IPC ਦੀ ਧਾਰਾ 354 ਯਾਨੀ ਮਹਿਲਾਵਾਂ ਦੀ ਇੱਜ਼ਤ ਦੇ ਨਾਲ ਭੰਗ ਕਰਨਾ ਤੇ 354A ਯਾਨੀ ਜਿਨਸੀ ਸ਼ੋਸ਼ਣ ਦੇ ਤਹਿਤ ਚਾਰਜ ਫਰੇਮ ਕੀਤੇ ਸੀ। ਇਹ ਚਾਰਜਿਸ ਦੇ ਵਿੱਚ 5 ਤੋਂ 6 ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ਹੋਈ ਸੀ। 6 ਦੇ ਵਿੱਚੋਂ 5 ਅਸਲ ਦੇ ਵਿੱਚ ਇੱਕ ਮਹਿਲਾ ਪਹਿਲਵਾਨ ਦੀ ਸ਼ਿਕਾਇਤ ਕੋਰਟ ਨੇ ਪਹਿਲਾਂ ਹੀ ਡਿਸਚਾਰਜ ਕਰ ਦਿੱਤੀ ਸੀ। ਇਸ ਦੇ ਨਾਲ ਹੀ ਵਿਨੋਦ ਤੋਮਰ ਦੇ ਖਿਲਾਫ਼ ਕ੍ਰਿਮੀਨਲ ਇੰਟੀਮੀਡੀਏਸ਼ਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਸੀ। ਹਾਲਾਂਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਖੁਦ ਦੇ ਉੱਤੇ ਲੱਗੇ ਦੋਸ਼ਾਂ ਦਾ ਪਹਿਲਾਂ ਤੋਂ ਹੀ ਖੰਡਨ ਕਰਦੇ ਰਹੇ ਨੇ। ਉੱਥੇ ਅਦਾਲਤ ਦਾ ਫੈਸਲਾ ਇਸ ਮਾਮਲੇ ਦੇ ਵਿੱਚ ਬੜਾ ਛੇਤੀ ਆ ਗਿਆ। ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਭਾਰਤੀ ਕੁਸ਼ਤੀ ਮਹਾਂਸੰਘ ਦੀ ਸਾਬਕਾ ਪ੍ਰਮੁੱਖ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਦਾਲਤ ਦੀ ਤਰਫ ਤੋਂ ਇਸ ਮਾਮਲੇ 'ਚ ਬਰੀ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੀ ਵਿਧਾਇਕ ਵਿਨੇਸ਼ ਫੋਗਾਟ ਨੇ ਵਕੀਲ ਦੇ ਹਵਾਲੇ ਦੇ ਨਾਲ ਆਪਣਾ ਇੱਕ ਬਿਆਨ ਦਿੱਤਾ। ਵਿਨੇਸ਼ ਫੋਗਾਟ ਦੇ ਵਕੀਲ ਨੇ ਕਿਹਾ ਹੈ ਕਿ ਫੈਸਲਾ ਬੇਹੱਦ ਨਿਰਾਸ਼ ਕਰਨ ਵਾਲਾ ਹੈ। ਇਸ ਮਾਮਲੇ 'ਚ ਸ਼ਿਕਾਇਤ ਕਰਨ ਵਾਲੀ 4 ਮਹਿਲਾਵਾਂ ਨੇ ਅਦਾਲਤ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਗਵਾਹੀ ਦਿੱਤੀ ਸੀ, ਜਿਹੜਾ ਦੇ ਦੌਰਾਨ ਉਹਨਾਂ ਦੇ ਬਿਆਨ ਵੀ ਨਹੀਂ ਬਦਲੇ। ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਨਹੀਂ ਪਤਾ ਕਿ ਇਸ ਬਰੀ ਕਰਨ ਦੇ ਫੈਸਲੇ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ। ਹਾਲੇ ਤੱਕ ਤਾਂ ਸਾਨੂੰ ਅਦਾਲਤ ਦਾ ਹੁਕਮ ਵੀ ਨਹੀਂ ਮਿਲਿਆ। ਫਿਲਹਾਲ ਇੰਨਾ ਹੀ ਕਹਾਂਗੇ ਕਿ ਅਸੀਂ ਇਸ ਫੈਸਲੇ ਨੂੰ ਚੁਣੌਤੀ ਦੇਵਾਂਗੇ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਫੈਸਲਾ ਪਲਟ ਦਿੱਤਾ ਜਾਏਗਾ। ਉੱਥੇ ਹੀ ਜਿੱਥੇ ਅਦਾਲਤਾਂ ਦੇ ਫੈਸਲੇ ਕੁਝ ਮਾਮਲਿਆਂ 'ਚ ਬੜੀ ਛੇਤੀ ਆ ਜਾਂਦੇ ਨੇ ਅਤੇ ਕਈਆਂ ਦੇ ਵਿੱਚ ਲੰਮਾ ਚਿਰ ਲਟਕੇ ਰਹਿੰਦੇ ਨੇ। ਕਈ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਨੂੰ ਇਨਸਾਫ਼ ਦੇ ਲਈ ਲੰਮਾ ਸਮਾਂ ਭਾਰਤੀ ਅਦਾਲਤਾਂ ਦੇ ਵਿੱਚ ਉਡੀਕਣਾ ਪੈਂਦਾ ਹੈ। 2011 ਤੋਂ ਅਦਾਲਤੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਤਕਨਾਲੋਜੀ ਨੂੰ ਨਿਆਇਕ ਪ੍ਰਣਾਲੀ ਦੇ ਵਿੱਚ ਜੋੜਨ ਦੇ ਲਈ ਲਗਭਗ 10,000 ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਪਹਿਲਕਦਮੀਆਂ ਦਾ
ਦਹਾਕਿਆਂ ਤੋਂ ਲੰਬੇ ਸਮੇਂ ਤੋਂ ਵੀ ਜਿਹੜੇ ਪੈਂਡਿੰਗ ਪਏ ਮਾਮਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਬਹੁਤ ਘੱਟ ਪ੍ਰਭਾਵ ਦਿਖਿਆ। ਸੁਪਰੀਮ ਕੋਰਟ ਦੇ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਲਗਭਗ 10,000 ਤੋਂ ਜ਼ਿਆਦਾ ਕੇਸ ਪੈਂਡਿੰਗ ਪਏ ਨੇ, ਇਹਨਾਂ 'ਚੋਂ 558 ਕੇਸ ਤਾਂ 220 ਸਾਲਾਂ ਤੋਂ ਵੀ ਵੱਧ ਸਮੇਂ ਦੇ ਲੰਬੇ ਪਏ ਨੇ, 26 ਕੇਸ 30 ਸਾਲਾਂ ਤੋਂ ਵੀ ਵੱਧ ਦੇ ਚੱਲਦੇ ਆ ਰਹੇ ਨੇ। ਦੇਸ਼ ਦੀਆਂ 25 ਹਾਈ ਕੋਰਟਸ ਦੇ ਵਿੱਚ 80,000 ਤੋਂ ਵੱਧ ਕੇਸ, 3

ਇਸ਼ਾਰੇ ਕਰਨ ਦੇ ਵਿੱਚ ਕੋਈ ਖਾਸ ਸਮਾਂ ਸੀਮਾ ਤੈਅ ਨਹੀਂ ਕਰ ਰਹੀਆਂ। ਹਾਲਾਂਕਿ ਦੱਸਦੀ ਹੈ ਕਿ ਅਕਸਰ ਭਾਰਤ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਾਂਚ ਏਜੰਸੀਆਂ, ਗਵਾਹਾਂ, ਮੁਕੱਦਮੇਬਾਜ਼ਾਂ ਦੇ ਵਿੱਚ ਸਹਿਯੋਗ ਦੀ ਕਮੀ ਹੁੰਦੀ ਹੈ, ਪੁਲਿਸ ਵੀ ਪੂਰਾ ਸਹਿਯੋਗ ਨਹੀਂ ਦੇ ਪਾਉਂਦੀ ਅਤੇ ਸੁਪਰੀਮ ਕੋਰਟ ਦੇ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਜੱਜਾਂ ਦੀ ਨਿਯੁਕਤੀ ਤੇਜ਼ ਕਰਨ ਦੇ ਬਾਰੇ ਵੀ ਇੱਕ ਖਬਰ ਸਾਹਮਣੇ ਆਈ ਹੈ। ਪਰ 25 ਹਾਈ ਕੋਰਟ ਦੇ ਹੇਠਲੀਆਂ ਅਦਾਲਤਾਂ ਦੇ ਵਿੱਚ ਸਥਿਤੀ ਵੱਖਰੀ ਹੈ। ਹਾਈ ਕੋਰਟ ਦੇ ਵਿੱਚ ਹਾਲੇ ਵੀ 1,122 ਜੱਜਾਂ ਦੀ ਮਨਜ਼ੂਰਸ਼ੁਦਾ ਤਾਕਤ ਹੈ, ਜਦਕਿ ਇਹਨਾਂ ਦੇ ਵਿੱਚੋਂ 341 ਅਸਾਮੀਆਂ ਖਾਲੀ ਪਈਆਂ ਨੇ। ਹੇਠਲੀਆਂ ਅਦਾਲਤਾਂ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਜਿਹੜੀਆਂ ਡਿਸਟ੍ਰਿਕਟ ਕੋਰਟਸ ਜਾਂ ਸਿਵਲ ਕੋਰਟਸ ਨੇ ਉਹਨਾਂ ਦੀ ਸਥਿਤੀ ਹੋਰ ਵੀ ਨਾਜ਼ੁਕ ਹੈ, ਜਿੱਥੇ 30,868 ਮਨਜ਼ੂਰਸ਼ੁਦਾ ਜਿਹੜੀਆਂ ਅਸਾਮੀਆਂ ਨੇ ਜੱਜਾਂ ਦੀਆਂ ਉਹਨਾਂ ਦੇ ਵਿੱਚੋਂ 7,300 ਤੋਂ ਵਧੇਰੇ ਅਸਾਮੀਆਂ, ਨਿਆਇਕ ਅਸਾਮੀਆਂ ਖਾਲੀ ਪਈਆਂ ਨੇ। ਉੱਥੇ ਹੀ ਅੱਜ ਦੇ ਦਿਨ ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮਾਂਝਲਪੁਰ ਸੀਟਾਂ ਦੇ ਉੱਤੇ ਹੋਈਆਂ ਪਿਛਲੇ ਦਿਨੀ ਜ਼ਿਮਨੀ ਚੋਣਾਂ ਸੀ, ਉਹਨਾਂ ਦੇ ਨਤੀਜੇ ਆਉਣੇ ਨੇ। ਦਤੀਆ ਦੇ ਵਿੱਚ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਅਤੇ ਕਾਂਗਰਸ ਦੇ ਘਨਸ਼ਿਆਮ ਸਿੰਘ ਦੇ ਵਿਚਾਲੇ ਸਿੱਧੀ ਟੱਕਰ ਹੈ। ਉੱਥੇ ਹੀ ਬਾਂਕੀਪੁਰ ਸੀਟ ਇਸ ਵਕਤ ਬਿਹਾਰ ਦੇ ਵਿੱਚ ਇੱਕ ਬਿਹਾਰ 'ਚ ਹੀ ਨਹੀਂ ਬਲਕਿ ਭਾਰਤ 'ਚ ਹੌਟਸਪੌਟ ਬਣੀ ਹੋਈ। ਇਸ ਸੀਟ ਤੋਂ ਬਾਂਕੀਪੁਰ ਦੇ ਅੰਦਰ ਭਾਜਪਾ ਦੇ ਨੀਰਜ ਕੁਮਾਰ ਸਿਨਹਾ ਅਤੇ ਜਨ ਸਵਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਦੇ ਵਿਚਕਾਰ ਸਿੱਧਾ ਮੁਕਾਬਲਾ। ਮਾਂਝਲਪੁਰ ਸੀਟ ਦੀ ਜੇ ਗੱਲ ਕਰੀਏ ਗੁਜਰਾਤ ਦੇ ਅੰਦਰ ਪੈਂਦੀ ਹੈ ਅਤੇ ਇੱਥੋਂ ਭਾਜਪਾ ਨੇ ਸਤੀਸ਼ ਪਟੇਲ ਨੂੰ ਮੈਦਾਨ 'ਚ ਉਤਾਰਿਆ, ਜਦਕਿ ਕਾਂਗਰਸ ਨੇ ਬੀਕਾਬਾਈ ਰਬਾੜੀ ਨੂੰ ਟਿਕਟ ਦਿੱਤੀ ਹੈ। ਵੋਟਾਂ ਦੀ ਗਿਣਤੀ ਭਾਰਤੀ ਸਮੇਂ ਦੇ ਮੁਤਾਬਕ ਅੱਜ ਸਵੇਰੇ ਸ਼ੁਰੂ ਹੋ ਜਾਏਗੀ 8 ਵਜੇ ਦੇ ਕਰੀਬ, ਜਿਸ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ। ਇਹਨਾਂ ਸੀਟਾਂ ਦੇ ਉੱਤੇ 30 ਜੁਲਾਈ ਨੂੰ ਵੋਟਾਂ ਪਈਆਂ ਸੀ। ਉੱਥੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਬਿਗੂੜੀ ਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹ ਜੰਤਰ ਮੰਤਰ ਦੇ ਉੱਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਦਰਮਿਆਨ ਜਿਹੜੀ ਇੱਕ ਟਿੱਪਣੀ ਕੀਤੀ ਸੀ ਉਹ ਵਾਇਰਲ ਹੋ ਰਹੀ ਹੈ। ਕਾਂਗਰਸ ਨੇ ਇਸ 'ਤੇ ਟਿੱਪਣੀ ਦਿੱਤੀ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਹੈ ਕਿ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਜੈਨਜ਼ੀ ਪੰਚਰ ਲਗਾਉਣ ਵਾਲੇ ਨਹੀਂ ਸੀ, ਵਿਦਿਆਰਥੀ ਸੀ। ਇਹ ਗੱਲ ਪ੍ਰਧਾਨ ਮੰਤਰੀ ਮੋਦੀ ਦੇ ਚਹੇਤੇ ਨੇਤਾ ਰਮੇਸ਼ ਬਿਗੂੜੀ ਨੇ ਤੇ ਕਹੀ ਹੈ। ਪਹਿਲਾਂ ਮੋਦੀ ਨੇ ਨੌਜਵਾਨਾਂ ਦੇ ਉੱਤੇ ਲਾਠੀਆਂ ਬਰਸਾਈਆਂ, ਅਥਰੂ ਗੈਸ ਦੇ ਗੋਲੇ ਸਿੱਟੇ, ਪੈਲਟ ਗਨ ਚਲਵਾਈਆਂ। ਇੰਨੇ ਤੋਂ ਮਨ ਨਹੀਂ ਭਰਿਆ ਤਾਂ ਆਪਣੇ ਗਾਲੀਬਾਜ਼ ਨੇਤਾਵਾਂ ਤੋਂ ਦੇਸ਼ ਦੇ ਨੌਜਵਾਨਾਂ ਨੂੰ ਗਾਲੀਆਂ ਪਵਾ ਰਹੇ ਨੇ, ਬੇਇੱਜ਼ਤ ਕਰਵਾ ਰਹੇ ਨੇ। ਕਾਂਗਰਸ ਨੇ ਲਿਖਿਆ ਕਿ ਆਪਣੇ ਈਗੋ ਦੇ ਲਈ ਮੋਦੀ ਹਰ ਦਿਨ ਦੇਸ਼ ਦੇ ਨੌਜਵਾਨਾਂ ਦੇ ਮਾਣ ਸਤਿਕਾਰ ਨੂੰ ਰੌਂਦਣ ਦੇ ਵਿੱਚ ਲੱਗੇ ਹੋਏ ਨੇ। ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਆਖਿਰਕਾਰ ਸਭਿਅਕ ਸਮਾਜ ਦੇ ਵਿੱਚ ਇੰਨੀਆਂ ਗਿਰੀਆਂ ਹੋਈਆਂ ਗੱਲਾਂ ਆਖਰ ਤੱਕ ਸਵੀਕਾਰ ਕੀਤੀਆਂ ਜਾਣ ਜਾਂਦੇ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਇੱਕ ਬਿਆਨ ਦੇ ਵਿੱਚ ਭਾਜਪਾ ਨੇਤਾ ਰਮੇਸ਼ ਬਿਗੂੜੀ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਚ ਪ੍ਰਦਰਸ਼ਨ ਜਿਹੜਾ ਸੀ ਉਸ ਦੇ ਵਿੱਚ ਵਿਦਿਆਰਥੀ ਘੱਟ ਸੀ ਅਤੇ ਬੇਰੁਜ਼ਗਾਰ ਜ਼ਿਆਦਾ ਸੀ। ਵੀਡੀਓ ਦੇ ਵਿੱਚ ਉਹ ਕਹਿ ਰਹੇ ਨੇ ਕਿ ਜੰਤਰ ਮੰਤਰ 'ਤੇ ਬੈਠੇ ਨੌਜਵਾਨਾਂ ਦੇ ਵਿੱਚ ਪੰਚਰ ਲਗਾਉਣ ਵਾਲੇ, ਬੇਰੁਜ਼ਗਾਰ ਅਤੇ ਤਾਲੇ ਬਣਾਉਣ ਵਾਲੇ ਜ਼ਿਆਦਾ ਸੀ, ਜਦਕਿ ਵਿਦਿਆਰਥੀ ਘੱਟ ਸੀ। ਕੀ ਭਾਰਤ ਦੇ ਬੇਟੇ ਬੇਟੀਆਂ ਮੋਦੀ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਅਜਿਹੀ ਕੋਈ ਗੱਲ ਕਰ ਸਕਦੇ ਨੇ? ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਉੱਤਰੀ ਭਾਰਤ ਦੇ ਵਿੱਚ ਕੈਂਸਰ ਦਾ ਬੋਝ ਲਗਾਤਾਰ ਵੱਧ ਰਿਹਾ, ਪਰ ਖਾਸ ਤੌਰ ਤੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਕੈਂਸਰ ਦੇ ਨਵੇਂ ਕੇਸ ਲਗਾਤਾਰ ਵਧੇ ਨੇ। ਕੇਂਦਰ ਸਰਕਾਰ ਨੇ ਰਾਜ ਸਭਾ ਨੂੰ ਸੂਚਿਤ ਕੀਤਾ ਕਿ 2025 ਤੱਕ ਦੇਸ਼ ਦੇ ਵਿੱਚ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਅਨੁਮਾਨਿਤ ਗਿਣਤੀ 15,70,000 ਦੇ ਕਰੀਬ ਪਹੁੰਚ ਜਾਏਗੀ। ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪ ਰਾਵ ਜਾਧਵ ਨੇ ਰਾਜ ਸਭਾ ਨੂੰ ਇੱਕ ਲਿਖਤੀ ਉੱਤਰ ਦੇ ਵਿੱਚ ਦੱਸਿਆ ਹੈ ਕਿ ਭਾਰਤੀ ਮੈਡੀਕਲ ਖੋਜ ਪਰਿਸ਼ਦ ਯਾਨੀ ICMR ਨੇ ਕੌਮੀ ਕੈਂਸਰ ਰਜਿਸਟਰੀ ਪ੍ਰੋਗਰਾਮ ਹੈ ਜਿਹੜਾ, ਉਸ ਦੇ ਮੁਤਾਬਕ ਸਾਲ 2021 ਦੇ ਵਿੱਚ ਕੈਂਸਰ ਕੇਸਾਂ ਦੀ ਨਵੀਂ ਗਿਣਤੀ 14,26,447 ਦੱਸੀ ਸੀ, ਜਦਕਿ 2025 ਦੇ ਵਿੱਚ ਵੱਧ ਕੇ 15,69,793 ਹੋ ਗਈ। ਉੱਥੇ ਆਸਟ੍ਰੇਲੀਆ ਦੇ ਲਈ ਵੀ ਜੁੜੀਆਂ ਖਬਰਾਂ ਸਾਂਝੀਆਂ ਕਰ ਲਈਏ। ਆਸਟ੍ਰੇਲੀਆ 'ਚ ਇਸ ਤੋਂ ਵੱਡਾ ਕੈਂਸਰ ਕੀ ਹੋ ਸਕਦਾ ਕਿ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਰੁਕਦੇ ਦਿਖਾਈ ਨਹੀਂ ਦਿੰਦੇ। ਆਮ ਲੋਕ ਤਾਂ ਆਮ ਲੋਕ, ਪਰ ਇਨਫਲੂਐਂਸ਼ੀਅਲ ਯਾਨੀ ਕਿ ਅਸਰ ਰਸੂਖ ਵਾਲੇ ਲੋਕ ਵੀ ਬਾਲ ਜਿਨਸੀ ਸ਼ੋਸ਼ਣ ਦੀਆਂ ਮੰਦਭਾਗੀਆਂ ਅਤੇ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਅਦਾਲਤ ਦੇ ਵਿੱਚ ਅੱਜ ਦੇ ਦਿਨ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਰੇਡੀਓ ਜਗਤ ਦੀ ਮਸ਼ਹੂਰ ਹਸਤੀ ਰਹੇ ਐਲਨ ਜੌਨਸ ਨੇ ਇੱਕ 12 ਸਾਲ ਦੇ ਵਿਦਿਆਰਥੀ ਨੂੰ ਆਪਣੇ ਘਰ ਫਿਟਜ਼ਰੋਏ ਫਾਲਸ ਦੇ ਵਿੱਚ ਬੁਲਾ ਕੇ ਉਸਦਾ ਚੁੰਬਨ ਲੈ ਕੇ ਉਸਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਐਲਨ ਜੌਨਸ ਸੋਮਵਾਰ ਯਾਨੀ ਅੱਜ ਦੇ ਸਵੇਰ

ਅਦਾਲਤ ਦੇ ਵਿੱਚ ਪੇਸ਼ ਹੋਏ। ਇਸ ਮਾਮਲੇ ਦੇ ਨਾਲ ਜੁੜੇ ਹੋਏ ਇਲਜ਼ਾਮ ਉਹਨਾਂ ਦੇ ਉੱਤੇ ਸਾਹਮਣੇ ਅਦਾਲਤ ਦੇ ਵਿੱਚ ਰੱਖੇ ਗਏ। ਦੱਸ ਦਈਏ ਕਿ 6 ਅਲੱਗ ਅਲੱਗ ਪੁਰਸ਼ਾਂ ਛੋਟੇ ਬੱਚਿਆਂ ਦੀ ਤਰਫ ਤੋਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਦਰਜ ਕੰਪਲੇਂਟਸ ਦੇ ਆਧਾਰ ਦੇ ਉੱਤੇ ਹੁਣ ਤੱਕ ਐਲਨ ਜੋਨਸ ਦੇ ਉੱਤੇ 22 ਦੋਸ਼ ਆਇਦ ਕੀਤੇ ਜਾ ਚੁੱਕੇ ਨੇ। ਇਹ ਹਾਦਸੇ ਉਹਨਾਂ ਨੇ 2003 ਤੋਂ 2020 ਦੇ ਦਰਮਿਆਨ ਅੰਜਾਮ ਦਿੱਤੇ। ਇਸ ਦਰਮਿਆਨ 85 ਸਾਲਾ ਐਲਨ ਜੋਨਸ ਦੇ ਉੱਤੇ ਅਦਾਲਤੀ ਮੁਸੀਬਤਾਂ ਹੁਣ ਵੱਧ ਚੁੱਕੀਆਂ ਨੇ। ਉੱਥੇ ਸਿਡਨੀ ਦੇ ਇੱਕ ਇਨਰ ਸਿਟੀ ਇਲਾਕੇ ਦੇ ਵਿੱਚ ਅੱਜ ਦੇ ਦਿਨ 2 ਵਿਅਕਤੀ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇੱਕ ਬਿਲਡਿੰਗ ਦੇ ਕੋਲੈਪਸ ਯਾਨੀ ਡਿੱਗ ਜਾਣ ਦੇ ਚੱਲਦਿਆਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਅੱਜ ਸਵੇਰ ਵੇਲੇ 11 ਵਜੇ ਦੇ ਆਸ ਪਾਸ ਭਰਤੀ ਕਰਵਾਇਆ ਗਿਆ। ਅਲਟੀਮੋ ਦੇ ਵਿੱਚ ਵਾਟਲ ਸਟਰੀਟ ਦੇ ਉੱਤੇ ਪੈਂਦੀ ਇਹ ਇਮਾਰਤ ਢਹਿ ਜਾਣ ਦੇ ਚੱਲਦਿਆਂ ਇਹ ਹਾਦਸਾ ਦਰਪੇਸ਼ ਆਇਆ। ਦੱਸ ਦਈਏ ਕਿ ਇਸ ਬਿਲਡਿੰਗ ਦੇ ਪਿੱਛੇ ਪਾਸੇ ਸ਼ੈਲ ਸਰਵਿਸ ਸਟੇਸ਼ਨ ਵੀ ਪੈਂਦਾ ਸੀ, ਉੱਥੇ ਵੀ ਨੁਕਸਾਨ ਪਹੁੰਚਿਆ। ਡਰੋਨ ਫੁਟੇਜ ਕੁਛ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਹਾਲੇ ਫਿਲਹਾਲ ਮਾਲੀ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਨਹੀਂ ਜਾ ਸਕਿਆ, ਪਰ ਫਾਇਰ ਰੈਸਕਿਊ NSW ਅਤੇ ਦੂਸਰੀਆਂ ਐਮਰਜੈਂਸੀ ਸੇਵਾਵਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਥਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਡੈਬਰੀਜ਼ ਹੈ ਯਾਨੀ ਕਿ ਇਹਨਾਂ ਇਮਾਰਤਾਂ ਦੇ ਢਹਿਣ ਦੇ ਚੱਲਦਿਆਂ ਮਲਬਾ, ਉਹ ਦੱਬ ਇਕੱਠਾ ਹੋ ਗਿਆ। 2 ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ ਸਾਲ 30ਵਿਆਂ ਦੇ ਦਹਾਕੇ ਦੇ ਆਸ ਪਾਸ ਸੀ ਅਤੇ ਦੂਸਰੇ ਦੀ 60ਵਿਆਂ ਦੇ ਦਹਾਕੇ, ਦੋਹਾਂ ਦੀ ਹਾਲਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦੇ ਚੱਲਦਿਆਂ ਰਾਇਲ ਪ੍ਰਿੰਸ ਐਲਫਰਡ ਹੋਸਪਿਟਲ ਦੇ ਵਿੱਚ ਉਹਨਾਂ ਨੂੰ ਅਤੇ ਸੈਂਟ ਵਿਨਸੈਂਟ ਹਸਪਤਾਲ ਦੇ ਵਿੱਚ ਦੂਸਰੇ ਨੂੰ ਭਰਤੀ ਕਰਵਾਇਆ ਗਿਆ। ਬਹਰਹਾਲ ਇਸ ਮਾਮਲੇ ਦੇ ਵਿੱਚ ਸਿਟੀ ਆਫ ਸਿਡਨੀ ਦੀ ਤਰਫ ਤੋਂ ਵਧੇਰੇ ਪੜਤਾਲ ਜਿਹੜੀ ਉਹ ਕੀਤੀ ਜਾਏਗੀ। ਉੱਥੇ ਪੌਲਿਨ ਹੈਨਸਨ ਦੀ ਤਰਫ ਤੋਂ ਹੁਣ ਖਤਰਾ ਜਤਾਇਆ ਗਿਆ ਹੈ ਕਿ ਜਿਵੇਂ ਸਪੇਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ, ਆਸਟ੍ਰੇਲੀਆ ਦੇ ਲਈ ਇਹ ਕੋਈ ਚੰਗਾ ਵਿਸ਼ਾ ਨਹੀਂ ਹੈ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੂੰ ਇਹ ਲੱਗਦਾ ਹੈ ਕਿ ਮੀਡੀਆ ਉਹਨਾਂ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਦਾ, ਇਸ ਕਰਕੇ ਉਹਨਾਂ ਨੇ ਅੱਗੇ ਤੋਂ ਆਪਣੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਅਦਾਰੇ ABC, ਗਾਰਜੀਅਨ ਅਤੇ ਦੀ ਏਜ ਦੇ ਪੱਤਰਕਾਰਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰਨ ਦਾ ਇੱਕ ਮਨ ਬਣਾ ਲਿਆ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਉਹਨਾਂ ਦੇ ਅੱਜ ਦੇ ਯਾਨੀ ਸੋਮਵਾਰ ਦੇ ਦਿਨ ਜਿਹੜਾ ਵਿਕਟੋਰੀਅਨ ਇਲੈਕਸ਼ਨ ਦੇ ਨਾਲ ਜੁੜਿਆ ਹੋਇਆ ਇੱਕ ਇਵੈਂਟ ਹੈ, ਉਸ ਦੇ ਵਿੱਚ ਇਹਨਾਂ ਅਖਬਾਰਾਂ ਟੀਵੀ ਚੈਨਲਾਂ ਦੇ ਪੱਤਰਕਾਰਾਂ ਨੂੰ ਨਹੀਂ ਸੱਦਿਆ ਜਾਏਗਾ, ਮੀਡੀਆ ਨੂੰ ਨਹੀਂ ਸੱਦਿਆ ਜਾਏਗਾ। ਹਾਲਾਂਕਿ ਪੌਲਿਨ ਹੈਨਸਨ ਦੀ ਤਰਫ ਤੋਂ ਪਹਿਲਾਂ ਵੀ ਅਦਾਰੇ ABC, SBS ਅਤੇ ਦੂਸਰੇ ਪਬਲਿਕ ਸਪੋਰਟ ਦੇ ਨਾਲ ਚੱਲਦੇ ਅਦਾਰਿਆਂ ਦੇ ਉੱਤੇ ਇਤਰਾਜ਼ ਜਤਾਏ ਗਏ ਸੀ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਦੇ ਵਿੱਚ ਪੈਟਰੋਲ ਦੇ ਨਾਲ ਜੁੜੀ ਹੋਈ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਜਾ ਕੇ ਦੇਖ ਹੀ ਲਈ ਹੋਣੀ ਹੈ। ਜੇ ਨਹੀਂ ਦੇਖੀਏ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ 48 ਘੰਟਿਆਂ ਦੇ ਸਮੇਂ ਦੇ ਵਿੱਚ 23 ਸੈਂਟ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ ਦੀਆਂ ਕੀਮਤਾਂ ਦਾ ਇਜ਼ਾਫਾ ਹੋਇਆ ਆਸਟ੍ਰੇਲੀਆ ਦੇ ਵਿੱਚ। ਅਲੱਗ ਅਲੱਗ ਪੈਟਰੋਲ ਸਟੇਸ਼ਨ ਦੇ ਉੱਤੇ ਅੱਜ ਦੇ ਦਿਨ ਤੋਂ ਤੁਸੀਂ ਮਹਿੰਗਾ ਪੈਟਰੋਲ ਪਵਾ ਰਹੇ ਹੋਵੋਗੇ। ਸਿਡਨੀ ਦੇ ਵਿੱਚ ਪੈਟਰੋਲ ਦੇ ਹੋਲਸੇਲ ਕੀਮਤਾਂ ਜਿਹੜੀਆਂ $1.84 ਪ੍ਰਤੀ ਲੀਟਰ ਤੋਂ ਵੱਧ ਕੇ $2.04 ਪ੍ਰਤੀ ਲੀਟਰ ਤੱਕ ਚਲੀਆਂ ਗਈਆਂ ਨੇ। ਵੈਸੇ ਦੇਸ਼ ਦੇ ਜੇ ਦੂਸਰੇ ਰਾਜਧਾਨੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਹਾਲਾਤ ਹੋਰ ਵੀ ਮਾੜੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫੇ ਦੀ ਖਬਰ ਸਾਹਮਣੇ ਆਈ ਸੀ। ਡੀਜ਼ਲ ਦੀਆਂ ਕੀਮਤਾਂ ਤਾਂ ਇਸ ਵੀਕਐਂਡ ਦੇ ਦਰਮਿਆਨ $2.25 ਤੱਕ ਚਲੀਆਂ ਗਈਆਂ ਸੀ, ਜੋ ਕਿ ਹੁਣ $2.46 ਪ੍ਰਤੀ ਲੀਟਰ ਤੱਕ ਜਾ ਚੁੱਕੀਆਂ ਨੇ। ਡਾਰਵਿਨ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਧੀਆਂ, ਇੱਥੇ $2.60 ਪ੍ਰਤੀ ਲੀਟਰ ਜਿਹੜੀ ਹੈ ਉਹ ਡੀਜ਼ਲ ਦੀ ਕੀਮਤ ਦੱਸੀ ਗਈ ਹੈ। ਉਸ ਤੋਂ ਇਲਾਵਾ ਨੌਰਦਰਨ ਟੈਰੀਟਰੀ ਤੋਂ ਬਾਹਰ ਬਾਹਰ ਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ $2.49 ਤੱਕ ਦੀਆਂ ਜਿਹੜੀਆਂ ਕੀਮਤਾਂ ਦੇਖੀਆਂ ਜਾ ਰਹੀਆਂ ਨੇ, ਚਾਹੇ ਉਹ ਮੈਲਬਨ ਹੈ, ਬ੍ਰਿਸਬੇਨ ਹੈ, ਐਡੀਲੇਡ ਹੈ, ਪਰਥ ਹੈ ਜਾਂ ਹੋਬਾਰਟ ਹੈ। ਅਜਿਹੇ ਦੇ ਵਿੱਚ ਇੰਸਟੀਚਿਊਟ ਆਫ ਇੰਟੀਗ੍ਰੇਟਿਡ ਇਕਨੋਮਿਕਸ ਰਿਸਰਚ ਆਸਟ੍ਰੇਲੀਆ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਪੈਟਰੋਲ ਦੀਆਂ ਕੀਮਤਾਂ ਹਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪ੍ਰਭਾਵਿਤ ਰਹਿਣਗੀਆਂ। ਹੋਰਮੂਜ਼ ਸੰਕਟ ਹਾਲ ਫਿਲਹਾਲ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇਕਰ ਅਮਰੀਕਾ ਇਸ ਸਮਝੌਤੇ ਦੇ ਹੱਲ ਹੋਣ ਦੇ ਦਿਸ਼ਾ ਦੇ ਵੱਲ ਵਧਣ ਦੀ ਖਬਰ ਸਾਂਝੀ ਕਰਦਾ ਹੈ ਤਾਂ ਮਹਿਜ਼ ਬਾਜ਼ਾਰ ਦੇ ਕੁਝ ਰੁਝਾਨ ਬਦਲੇ ਜਾ ਰਹੇ ਨੇ। ਉਸ ਦੇ ਵਿੱਚ ਸੱਚਾਈ ਇਹ ਹੈ ਕਿ ਧਰਾਤਲ ਦੇ ਉੱਤੇ ਹਾਲੇ ਤੱਕ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਲਿਆ ਗਿਆ।
ਉੱਥੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼੍ਰੀਲੰਕਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਨੇ। ਬੁਮਰਾਹ ਦੀ ਜਗ੍ਹਾ ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਅਕਿਬ ਨਬੀਨ ਨੂੰ ਟੈਸਟ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਦਰਅਸਲ ਇੰਗਲੈਂਡ ਦੇ ਖਿਲਾਫ ਵਨਡੇ ਸੀਰੀਜ਼ ਦੇ ਦੌਰਾਨ ਖੱਬੇ ਗੋਡੇ ਦੇ ਵਿੱਚ ਆਈ ਸੱਟ ਦੀ ਵਜ੍ਹਾ ਦੇ ਚੱਲਦਿਆਂ ਬੁਮਰਾਹ ਨੂੰ ਹੁਣ ਪੂਰੀ ਤਰ੍ਹਾਂ ਦੇ ਨਾਲ ਉਭਰਨ ਦੇ ਲਈ ਹਾਲੇ ਹੋਰ ਸਮਾਂ ਲੱਗੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦੇ ਸਕੱਤਰ ਦੇਵਜੀਤ ਸੌਕੀਆ ਨੇ ਦੱਸਿਆ ਇੱਕ ਬਿਆਨ ਜਾਰੀ ਕਰਕੇ ਕਿ ਆਕਿਬ ਨਬੀ ਨੂੰ ਪਹਿਲੀ ਵਾਰ ਭਾਰਤੀ ਸੀਨੀਅਰ ਟੀਮ ਦੇ ਵਿੱਚ ਥਾਂ ਮਿਲੀ ਹੈ। ਆਕਿਬ ਨਬੀ ਪਿਛਲੇ ਸਾਲ ਰਣਜੀ ਸੀਜ਼ਨ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 104 ਵਿਕਟਾਂ ਹਾਸਲ ਕਰ ਗਏ ਸੀ। ਸਾਲ 2025-26 ਦੇ ਰਣਜੀ ਸੈਸ਼ਨ 'ਚ ਉਹਨਾਂ ਨੇ 60 ਵਿਕਟਾਂ ਝਟਕਾਈਆਂ ਸੀ। ਜੰਮੂ ਕਸ਼ਮੀਰ ਦੇ ਵਿੱਚੋਂ ਪਹਿਲੀ ਵਾਰ ਰਣਜੀ ਟਰਾਫੀ ਹਾਸਲ ਕਰਨ ਦਾ ਖਿਤਾਬ ਜਿਹੜਾ ਮਿਲਿਆ ਸੀ ਉਸ ਦੇ ਪਿੱਛੇ ਵੀ ਆਕਿਬ ਨਬੀ ਹੀ ਜ਼ਿੰਮੇਦਾਰ ਸੀ। ਹਾਲ ਫਿਲਹਾਲ ਉਹ ਸ਼੍ਰੀਲੰਕਾ ਦੌਰੇ ਦੇ ਉੱਤੇ ਗਈ ਇੰਡੀਆ ਏ ਟੀਮ ਦਾ ਹਿੱਸਾ ਨੇ। ਇਸ ਤੋਂ ਬਾਅਦ 2 ਫਸਟ ਕਲਾਸ ਮੈਚਾਂ ਦੇ ਵਿੱਚ ਉਹਨਾਂ ਨੇ 6 ਵਿਕਟਾਂ ਵੀ ਹਾਸਲ ਕੀਤੀਆਂ ਨੇ ਅਤੇ ਹੁਣ ਅਗਲੀ ਸੀਰੀਜ਼ ਦੇ ਲਈ ਭਾਰਤੀ ਟੀਮ ਸ਼੍ਰੀਲੰਕਾ ਦੇ ਵਾਸਤੇ ਟੈਸਟ ਸੀਰੀਜ਼ ਦੇ ਲਈ ਐਲਾਨ ਦਿੱਤੀ ਗਈ ਹੈ। ਸ਼ੁਭਮਨ ਗਿੱਲ ਨੂੰ ਕਪਤਾਨ ਅਤੇ KL ਰਾਹਿਲ ਨੂੰ ਉਪ ਕਪਤਾਨੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਸਾਈ ਸੁਦਰਸ਼ਨ, ਧਰੁਵ ਜਰੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਧਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬੜਾਲ, ਦੇਵਦੱਤ ਪਟਿਕਲ, ਸਾਰਾਸ਼ ਜੈਨ ਅਤੇ ਆਕਿਬ ਨਬੀ ਦੇ ਨਾਮ ਸ਼ਾਮਲ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਸੁਣਾ ਦਿੰਦੇ ਹਾਂ ਗਾਣਾ, ਦੇਖੀ ਜਾ ਸੁਣੀ ਤੁਸੀਂ ਜਾਓ ਪ੍ਰੋਗਰਾਮ ਰੇਡੀਓ ਹਾਂਜੀ 1674 AM ਦੇ ਉੱਤੇ ਅੱਜ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਜੀ। ਖ਼ਬਰਾਂ ਦੇ ਇਸ ਸੈਗਮੈਂਟ ਤੋਂ ਬਾਅਦ ਡਰਾਈ ਬੈਕ ਸ਼ੋ, ਯਾਨੀ ਕਿ ਨਵੇਂ ਨਵੇਂ ਗਾਣੇ ਤੁਹਾਨੂੰ ਸੁਣਾ ਦਿੰਦੇ, ਅਤੇ ਇਸ ਦਰਮਿਆਨ ਤੁਸੀਂ ਜੇ ਕੋਈ ਗਾਣਾ ਸੁਣਨਾ, ਕੋਈ ਲੇਟੈਸਟ ਹੋਵੇ ਤਾਂ ਜ਼ਰੂਰ ਮੈਸੇਜ ਕਰ ਦਿਓ 0472564 1674, facebook.com/ਹਾਂਜੀ ਸਿਡਨੀ। ਅੱਜ ਸ਼ਾਮ ਨੂੰ ਪ੍ਰੋਗਰਾਮ ਡੀਪ ਟਾਕ ਸ਼ੋ ਤੁਹਾਡੇ ਤੱਕ ਲੈ ਕੇ ਆ ਰਹੇ ਹੈਗੇ। ਸੰਦੀਪ ਜੀ ਉਸ ਸ਼ੋਅ ਦੇ ਵਿੱਚ ਹਾਜ਼ਰ ਹੋਣਗੇ, ਮੈਡੀਟੇਸ਼ਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਦਿਨ ਕੱਢੀਆਂ ਨੇ।

ਤਾਂ ਕਾਮਨਵੈਲਥ ਗੇਮਸ ਦੀ ਗੱਲ ਜਿਹੜੀ ਉਹ ਵੈਸੇ ਅਸੀਂ ਆਪਣੀ ਖਬਰ ਉਹਦੇ 'ਤੇ ਵੀ ਪਾ ਛੱਡੀ ਹੈ, ਕੀ ਕਹਿੰਦੇ ਹੁੰਦੇ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਪਰ ਕਮਾਲ ਕਰਤਾ ਇਸ ਵਾਰ ਆਸਟ੍ਰੇਲੀਆ ਨੇ, ਸਪੈਸ਼ਲੀ ਜੇ ਐਥਲੈਟਿਕਸ ਦੀ ਗੱਲ ਕਰੀਏ, ਐਥਲੈਟਿਕ ਵੈਸੇ ਟੋਟਲ ਜਿਹੜੇ ਇਸ ਕਾਮਨਵੈਲਥ ਖੇਡਾਂ ਸੀਗੀਆਂ ਤਾਂ ਆਸਟ੍ਰੇਲੀਆ ਨੇ 171 ਮੈਡਲਸ ਲਏ ਨੇ ਇਸ ਸਾਲ, ਅਤੇ ਉਹ ਆਪਣੇ ਆਪ ਦੇ ਵਿੱਚ ਰਿਕਾਰਡ ਹੈਗਾ ਹੈ, ਕਿਉਂਕਿ ਕਾਮਨਵੈਲਥ ਦੇ ਵਿੱਚ ਸਪੈਸ਼ਲੀ ਗੋਲਡ ਇੰਨੇ ਅਤੇ ਟੋਟਲ ਮੈਡਲਸ ਜਿਹੜੇ ਇੰਨੇ ਆਸਟ੍ਰੇਲੀਆ ਨੇ ਕਦੇ ਲਏ ਨਹੀਂ ਸੀਗੇ। 70 ਗੋਲਡ, 65 ਸਿਲਵਰ, 56 ਬਰੋਂਜ, ਮਤਲਬ ਸਭ ਤੋਂ ਲੀਸਟ ਆਸਟ੍ਰੇਲੀਆ ਦੇ ਬਰੋਂਜ ਨੇ 56। ਅਤੇ ਜੇ ਟੋਪ 3 ਟੀਮਾਂ ਨੂੰ ਛੱਡ ਦਈਏ, ਇੰਗਲੈਂਡ, ਕੈਨੇਡਾ, ਤਾਂ ਬਾਕੀ ਟੀਮਾਂ ਟੋਟਲ ਮੈਡਲ ਵੀ ਇੰਨੇ ਨਹੀਂ ਲੈ ਸਕੀਆਂ। ਟੋਟਲ ਮਤਲਬ ਇਕੱਲੇ ਬਰੋਂਜ ਛੱਡੋ, ਟੋਟਲ ਸਿਲਵਰ ਅਤੇ ਗੋਲਡ ਨੂੰ ਰਲਾ ਕੇ ਵੀ ਨਹੀਂ ਲੈ ਸਕੀਆਂ ਹੈਗੀਆਂ। ਸੋ ਇਹ ਆਸਟ੍ਰੇਲੀਆ ਦੀ ਪ੍ਰਾਪਤੀ ਰਹੀ ਹੈਗੀ ਹੈ, ਕਿਉਂਕਿ ਆਸਟ੍ਰੇਲੀਆ 70 ਗੋਲਡ ਦੇ ਨਾਲ ਟੋਟਲ 171 ਮੈਡਲ, ਇੰਗਲੈਂਡ 29 ਗੋਲਡ ਦੇ ਨਾਲ ਟੋਟਲ 110 ਮੈਡਲ, ਅਤੇ ਕੈਨੇਡਾ 19 ਗੋਲਡ ਦੇ ਨਾਲ ਟੋਟਲ 62 ਮੈਡਲਸ ਇਹਨਾਂ ਨੇ ਟੀਮਾਂ ਨੇ ਹਾਸਲ ਕੀਤੇ ਨੇ। ਇੰਡੀਆ ਨੰਬਰ 4 'ਤੇ ਰਹੇ ਆ, ਅਤੇ ਇੰਡੀਆ ਦੇ ਟੋਟਲ ਮੈਡਲ 39 ਨੇ। ਸੋ ਹਾਲਾਂਕਿ ਇੰਡੀਆ ਦਾ ਪ੍ਰਦਰਸ਼ਨ ਠੀਕ ਰਿਹਾ, ਵਧੀਆ ਨਹੀਂ ਕਹਿ ਸਕਦੇ, ਕਿਉਂਕਿ ਜੇ ਆਬਾਦੀ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਸਭ ਤੋਂ ਵੱਡਾ ਮੁਲਕ ਹੈ ਇਸ ਪੂਰੇ ਕਾਮਨਵੈਲਥ ਦੇ ਵਿੱਚ ਇੰਡੀਆ। ਚਾਈਨਾ ਤਾਂ ਕਾਮਨਵੈਲਥ ਦਾ ਹਿੱਸਾ ਨਹੀਂ ਹੈਗਾ, ਇੰਗਲੈਂਡ ਕਦੇ ਰਾਜ ਨਹੀਂ ਕੀਤਾ ਇੰਗਲੈਂਡ ਨੇ। ਸੋ ਜਿੱਥੇ ਜਿੱਥੇ ਇੰਗਲੈਂਡ ਦਾ ਰਾਜ ਰਿਹਾ ਉਹ ਕੰਟਰੀਜ਼ ਕਾਮਨਵੈਲਥ ਖੇਡਾਂ ਖੇਡਦੀਆਂ ਨੇ, ਅਤੇ ਉਹਨਾਂ ਦੇ ਵਿੱਚ ਇੰਡੀਆ ਦਾ ਥੋੜ੍ਹਾ ਪ੍ਰਦਰਸ਼ਨ ਨਿਰਾਸ਼ਾਜਨਕ, ਨਿਰਾਸ਼ਾ ਨਹੀਂ ਕਹਿ ਸਕਦੇ ਹੈਗੇ, ਬਟ ਠੀਕ ਹੈ, ਇੰਡੀਆ ਐਜ਼ ਆ ਸਪੋਰਟਸ ਕੰਟਰੀ ਕਦੇ ਰਾਈਜ਼ ਅਪ ਕੀਤਾ ਵੀ ਨਹੀਂ ਹੈਗਾ, ਅਤੇ ਕੋਈ ਐਡੀ ਗੱਲ ਹੈ ਨਹੀਂ। ਵੈਸੇ ਜੇ ਡਿਟੇਲ ਦੇਵਾਂ ਤੁਹਾਨੂੰ ਮੈਂ ਇੰਡੀਆ ਦੀ, ਕਿ 13 ਸੋਨੇ ਦੇ, 17 ਚਾਂਦੀ ਦੇ, ਅਤੇ ਜਿਹੜੇ 9 ਕਾਂਸੇ ਦੇ ਤਮਗੇ ਜਿਹੜੇ ਹਾਸਲ ਕੀਤੇ ਨੇ ਇੰਡੀਆ ਨੇ, ਉਹਦੇ 'ਚ ਕਮਾਲ ਹੋਈ ਹੈ ਵੈਸੇ ਵੇਟ ਲਿਫਟਿੰਗ ਦੇ ਵਿੱਚ, ਅਤੇ ਫਿਰ ਉਸ ਤੋਂ ਇਲਾਵਾ ਅਥਲੈਟਿਕਸ ਦੇ ਵਿੱਚ, ਅਥਲੈਟਿਕਸ ਦੇ ਵਿੱਚ ਡੈਕਥਲਾਨ, ਜੈਵਲਿਨ ਥਰੋ, ਜੈਵਲਿਨ ਥਰੋ 'ਚ ਤਾਂ 2-2 ਮੈਡਲ ਆ ਗਏ ਨੇ, ਸਿਲਵਰ ਅਤੇ ਬਰੋਂਜ਼। ਨੀਰਜ ਚੋਪੜਾ ਨੇ ਸਿਲਵਰ ਲਿਆ ਅਤੇ ਯਸ਼ਵੀਰ ਸਿੰਘ ਨੇ ਬਰੋਂਜ਼ ਲਿਆ। ਫਿਰ ਉਸ ਤੋਂ ਇਲਾਵਾ ਲੌਂਗ ਜੰਪ ਦੇ ਵਿੱਚ ਮੁਰਲੀ ਸ਼੍ਰੀ ਸ਼ੰਕਰ ਨੇ ਲਿਆ ਸਿਲਵਰ ਮੈਡਲ, ਅਤੇ ਪੈਰਾ ਅਥਲੈਟਿਕਸ ਦੇ ਵਿੱਚ ਬਹੁਤ ਸਾਰੇ ਮੈਡਲ ਆਏ ਨੇ ਇੰਡੀਆ ਨੂੰ। ਪੈਰਾ ਅਥਲੈਟਿਕਸ ਦੇ ਵਿੱਚ ਇੰਡੀਆ ਨੇ 5 ਮੈਡਲ ਜਿਹੜੇ ਨੇ ਉਹ 5 ਨਹੀਂ, ਇੱਕ ਤਾਂ ਪੁਰਸ਼ ਹੈਵੀ ਵੇਟ 'ਚ, ਇੱਕ ਔਰਤਾਂ ਦੇ ਸ਼ਾਰਟਪੁੱਟ 2, ਤੀਜਾ ਸ਼ਾਰਟਪੁੱਟ F57, ਚੌਥਾ ਪੈਰਾ ਅਥਲੈਟਿਕਸ ਦੇ ਵਿੱਚ 100 ਮੀਟਰ 'ਚ ਵੀ ਆਇਆ, ਅਤੇ T47 ਦੇ ਵਿੱਚ 5, ਅਤੇ ਹਾਂ 5 ਮੈਡਲ ਆਏ ਹੈਗੇ ਨੇ ਟੋਟਲ ਇੰਡੀਆ ਨੂੰ ਪੈਰਾ ਅਥਲੈਟਿਕਸ ਦੇ ਵਿੱਚ, ਅਤੇ ਬਾਕੀ ਉੱਧਰੋਂ ਦੂਜੇ ਪਾਸੇ ਜਿਹੜੇ ਨੋਰਮਲ ਜਿਹੜੇ ਲੋਕ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਖੇਡਾਂ ਹੋਈਆਂ। ਵੈਸੇ ਲਾਸਟ ਡੇ ਇੰਡੀਆ ਦੇ ਲਈ ਚੰਗਾ ਰਿਹਾ, ਕਿਉਂਕਿ ਲਾਸਟ ਡੇ ਦੇ ਵਿੱਚ ਇੰਡੀਆ ਨੇ ਜ਼ਿਆਦਾਤਰ ਆਪਣੇ ਜਿਹੜੇ ਗੋਲਡ ਮੈਡਲ ਜਾਂ ਹੋਰ ਬਾਕੀ ਦੇ ਜਿਹੜੇ ਮੈਡਲ ਸੀਗੇ ਉਹ ਜਿੱਤ ਕੇ ਅਤੇ ਆਪਣੇ ਆਪ ਨੂੰ ਲੈਵਲ ਅਪ ਕੀਤਾ। ਪਰ ਅਗਲੇ ਸਾਲ ਗਲਾਸਗੋ ਤੋਂ ਬਾਅਦ ਹੁਣ ਇੰਡੀਆ ਦੇ ਵਿੱਚ ਹੋਣੀਆਂ ਨੇ ਖੇਡਾਂ, ਅਹਿਮਦਾਬਾਦ 'ਚ ਹੋਣੀਆਂ ਨੇ, ਇਸ ਕਰਕੇ ਇਹ ਹੋਰ ਵੀ ਜ਼ਿਆਦਾ ਇੰਡੀਆ ਦੇ ਲਈ ਅਹਿਮ ਹੈਗੀਆਂ ਨੇ ਕਿ ਇਹਨਾਂ ਖੇਡਾਂ ਦੇ ਵਿੱਚ ਇੰਡੀਆ ਕੁਛ ਖਾਸ ਜਿਹੜਾ ਉਹ ਕਮਾਲ ਕਰ ਸਕੇ, ਕਿਉਂਕਿ ਘਰ ਦੇ ਵਿੱਚ ਹੀ ਨਹੀਂ ਜੇ ਤੁਸੀਂ ਦੂਜੇ ਤੀਜੇ ਨੰਬਰ 'ਤੇ ਰਹੇ ਤਾਂ ਫਿਰ ਕਿਵੇਂ। ਹਾਂ, ਜਦੋਂ ਦਿੱਲੀ 'ਚ ਹੋਈਆਂ ਸੀਗੀਆਂ ਕਾਮਨਵੈਲਥ ਖੇਡਾਂ, ਜਦੋਂ ਸ਼ੀਲਾ ਦੀਕਸ਼ਿਤ ਹੁੰਦੇ ਸੀਗੇ ਚੀਫ ਮਿਨਿਸਟਰ ਦਿੱਲੀ ਦੇ, ਉਦੋਂ ਇੰਡੀਆ ਨੇ ਚੰਗਾ ਪ੍ਰਦਰਸ਼ਨ ਕੀਤਾ ਸੀਗਾ, ਬਟ ਉਸ ਤੋਂ ਬਾਅਦ ਕਦੇ ਖੇਡਾਂ ਦੇ ਵਿੱਚ ਇੰਡੀਆ ਨੇ ਕਦੇ ਕਿਤੇ ਹੋਰ ਵੀ, ਜਾਂ ਚਾਹੇ ਬਾਹਰ ਹੋਈਆਂ ਹੋਣ, ਚਾਹੇ ਇੱਥੇ ਵੀ ਗੋਲਡ ਕੋਸਟ 'ਚ ਵੀ ਹੋਈਆਂ ਸੀ ਇੱਕ ਵਾਰ 2018 'ਚ ਹੋਈਆਂ ਸੀਗੀਆਂ, ਹਾਂ 2022 'ਚ ਬਰਮਿੰਘਮ ਹੋਈਆਂ ਸੀ, 2018 'ਚ ਇੱਥੇ ਹੋਈਆਂ ਸੀਗੀਆਂ। ਸੋ ਉਹਨਾਂ ਖੇਡਾਂ ਦੇ ਵਿੱਚ ਵੀ ਇੰਡੀਆ ਕੋਈ ਖਾਸ ਵਧੀਆ ਪ੍ਰਦਰਸ਼ਨ ਨਹੀਂ ਸੀ ਕਰ ਸਕਿਆ। ਐਨੀਵੇਸ, ਮੁਕਾਬਲਾ ਮੀ ਵਰਸਿਸ ਮੀ, ਅੱਜ ਕੱਲ੍ਹ ਸਪੋਰਟਸਮੈਨ ਆਹ ਗਾਣਾ

ਵਾਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ, ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਲੈ ਕੇ ਇੱਕ ਨਵੇਂ ਐਪੀਸੋਡ ਦੇ ਵਿੱਚ ਹੋਏ ਹਾਂ ਹਾਜ਼ਰ। ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਨੂੰ ਸਰਾਂ ਦੇ ਲਈ, ਪਿਆਰ ਦੇਣ ਦੇ ਲਈ। ਸਾਇੰਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਕਥਾਵਾਂ, ਕਹਾਣੀਆਂ ਹੁਣ ਤੱਕ ਤੁਹਾਨੂੰ ਸੁਣਾਈਆਂ, ਕਹਾਣੀਆਂ ਇਸ ਕਰਕੇ ਕਹਿ ਰਹੇ ਕਿਉਂਕਿ ਜਦੋਂ ਆਪਣੀ ਭਾਸ਼ਾ 'ਚ ਸੁਣਦੇ ਹਾਂ ਤਾਂ ਐਂ ਲੱਗਦਾ ਹੈ ਕਿ ਕਿਸੇ ਕਥਾਨਕ ਵਰਗਾ, ਕਿਸੇ ਸਟੋਰੀ ਵਰਗੀ ਇਹ ਗੱਲ ਹੈਗੀ। ਨਹੀਂ ਤਾਂ ਸਾਇੰਸ ਕਈ ਵਾਰ ਹੁਣ ਤੱਕ ਸਾਡੇ ਸਿਰ ਦੇ ਉੱਪਰੋਂ ਦੀ ਲੰਘਦੀ ਰਹੀ ਹੈਗੀ ਹੈ। ਭੂਮਿਕਾ ਦੇ ਵਿੱਚ ਜ਼ਿਆਦਾ ਕੁਛ ਨਾ ਦੱਸ ਕੇ ਕਿ ਹੁਣ ਤੱਕ ਕੀ ਕੁਛ ਕੀਤਾ ਹੈਗਾ, ਤੁਸੀਂ ਸਾਡੇ ਪੋਡਕਾਸਟ ਤੋਂ ਜਾ ਕੇ ਸੁਣੋ, ਪਤਾ ਚੱਲੇਗਾ ਜੇ ਪਹਿਲੀ ਵਾਰ ਸੁਣ ਰਹੇ ਹੈਗੇ ਹਾਂ ਡੀਪ ਸ਼ੋਅ ਨੂੰ ਤੇ ਕਿੰਨਾ ਡੀਪ ਹੈਗਾ। ਔਰ ਇਸ ਨੂੰ ਇਸ ਡੀਪ ਸ਼ੋਅ ਦੇ ਵਿੱਚ ਡੂੰਘੀਆਂ ਗੱਲਾਂ ਕਰਦੇ ਹੈਗੇ ਨੇ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ। ਸਭ ਤੋਂ ਪਹਿਲਾਂ ਫੋਨ ਲਾਈਨ ਦੇ ਉੱਤੇ ਮੌਜੂਦ ਹੈ, ਵੈਲਕਮ ਕਰਦੇ ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦਾ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਛ ਹੋਣ ਜਾ ਰਿਹਾ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕਿਵੇਂ ਤੁਸੀਂ?
0: ਹਾਂ ਹਾਂ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਸਿਹਤ ਠੀਕ ਠਾਕ?
1: ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ।
0: ਚਲੋ, ਗੁੱਡ ਗੁੱਡ। ਫਿਲਾਸਫੀਸ ਦੀ ਗੱਲ ਕਰਦੇ ਕਰਦੇ ਹੁਣ ਅੱਜ ਕੱਲ੍ਹ ਬੜਾ ਕਾਫੀ ਕੁਛ ਅਸੀਂ ਫਿਲਾਸਫਰਸ ਨੂੰ ਪੜ੍ਹਨ ਲੱਗ ਪਏ ਹਾਂ, ਮੈਂ ਤਾਂ ਘੱਟੋ ਘੱਟ ਤੇ, ਪਰ ਉਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਫਿਲਾਸਫੀਸ ਦੇ ਵਿੱਚੋਂ। ਸੋ ਅਸੀਂ ਉਹ ਤਾਂ ਨਾਲ ਐਪੀਸੋਡਸ ਹੁਣ ਕਰੇ ਹੀ ਹੈਗੇ ਨੇ, ਇੱਕ ਥੋੜ੍ਹਾ ਜਿਹਾ ਵੱਖਰਾ ਜਿਹਾ ਰੂਪ ਵੀ ਦਿੱਤਾ ਹੈਗਾ। ਇੱਕ ਇਹ ਸੀਰੀਜ਼ ਸਾਡੀ ਚੱਲਦੀ ਰਹਿੰਦੀ ਹੈ ਸੰਦੀਪ ਜੀ, ਮੈਂ ਸਰੋਤਿਆਂ ਨੂੰ ਦੱਸਦਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਹੁਣ ਅਸੀਂ ਉੱਧਰ ਨੂੰ ਤੁਰ ਪਏ ਹਾਂ। ਇਹ ਸੀਰੀਜ਼ ਚੱਲ ਰਹੀ ਹੁੰਦੀ ਹੈ। ਇੱਕ ਵਾਰ ਅਸੀਂ ਸਪੇਸ ਦੇ ਉੱਤੇ ਸੀਰੀਜ਼ ਚਲਾਤੀ ਸੀਗੀ, ਮਰੀਨ ਲਾਈਫ ਦੇ ਨਾਲ ਜੁੜੀ ਹੋਈ ਆ, ਅਲੱਗ ਅਲੱਗ ਜਿਹੜੀਆਂ ਸੀਗੀਆਂ ਉਹਦੇ ਨਾਲ ਜੁੜੀਆਂ ਹੋਈਆਂ, ਸਮੁੰਦਰੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਉਹਦੀਆਂ ਗੱਲਾਂ ਕਰਨ ਲੱਗ ਪਏ ਸੀ, ਅਤੇ ਧਰਤੀ ਦੇ ਨਾਲ ਜੁੜੀਆਂ ਕੀਤੀਆਂ, ਪੋਲਿਊਸ਼ਨ, ਇਨਵਾਇਰਮੈਂਟ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ, ਉਹ ਸੀਰੀਜ਼ ਸੀਗੀ। ਹੁਣ ਇੱਕ ਫਿਲੋਸਫੀ ਵਾਲੀ ਸੀਰੀਜ਼ ਹੈਗੀ ਹੈ, ਸੁਕਰਾਤ ਤੋਂ ਰਹਿ ਕੇ ਅਰਿਸਟੋਟਲ ਤੱਕ ਬਹੁਤ ਸਾਰੇ ਫਿਲੋਸਫਰਸ ਦੀਆਂ ਸਿਰਫ ਚੁਨਿੰਦਾ ਫਿਲੋਸਫੀਜ਼ ਜਿਹੜੀਆਂ ਸਾਇੰਸ ਦੇ ਨਾਲ ਕਿਵੇਂ ਰੈਲੇਵੈਂਟ ਹੈਗੀਆਂ ਨੇ, ਜਾਂ ਉਹ ਫਿਲੋਸਫੀਜ਼ ਜਿਨ੍ਹਾਂ ਦੀ ਰੈਲੇਵੈਂਸ ਹੀ ਸਾਇੰਸ ਦੇ ਨਾਲ ਹੈ, ਔਰ ਸਾਇੰਸ ਦੀ ਵੀ ਉਹ ਕੁਛ ਐਸਪੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਸੁਣਦੇ ਹਾਂ ਆਮ ਗੱਲਾਂ ਬਾਤਾਂ ਦੇ ਵਿੱਚ, ਪਰ ਉਹਦੇ ਲੌਜਿਕ ਦੇ ਪਿੱਛੇ ਨਹੀਂ ਜਾਂਦੇ, ਜਿਵੇਂ ਪਿਛਲੀ ਵਾਰ ਸੁਪਨਿਆਂ ਦੀ। ਔਰ ਜਦ ਤੋਂ ਸੰਦੀਪ ਜੀ ਨੇ ਮੈਨੂੰ ਲੂਸਿਡ ਡ੍ਰੀਮਿੰਗ ਬਾਰੇ ਦੱਸਿਆ, ਮੈਂ ਤਾਂ ਹੁਣ ਆਪਣੇ ਆਪ ਨੂੰ ਸੋਚਣ ਲੱਗ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਨਾਈਟਮੇਅਰਸ ਨੂੰ ਡ੍ਰੀਮਸ ਦੇ ਵਿੱਚ ਬਦਲ ਲਿਆ ਜਾਵੇ। ਖੈਰ, ਤੁਸੀਂ ਉਹ ਐਪੀਸੋਡ ਜ਼ਰੂਰ ਸੁਣਿਆ ਹੋਊਗਾ, ਨਹੀਂ ਸੁਣਿਆ ਤਾਂ ਪੋਡਕਾਸਟ 'ਤੇ ਜਾ ਕੇ ਸੁਣਿਓ। ਪਰ ਅੱਜ ਸੰਦੀਪ ਜੀ ਮੈਡੀਟੇਸ਼ਨ ਦੀ ਗੱਲ ਕਰਨੀ ਹੈ। ਮੈਨੂੰ ਤਾਂ ਦੂਰ ਦੂਰ ਤੱਕ ਨਹੀਂ ਸੀ ਲੱਗਦਾ ਕਿ ਇਹਦੇ ਪਿੱਛੇ ਕੋਈ ਲੌਜਿਕ ਵੀ ਹੁੰਦਾ, ਪਰ ਅੱਜ ਤੁਸੀਂ ਫਿਰ ਖੋਲ ਦਿਓ ਪੜਦੇ, ਸਾਡੀ ਅੱਖਾਂ ਤੋਂ ਚੱਕ ਦਿਓ ਪੜਦੇ ਜਿੰਨੇ ਵੀ ਹੈਗੇ ਨੇ।
1: ਹਾਂਜੀ ਬਿਲਕੁਲ, ਅੱਜ ਅਸੀਂ ਮੈਡੀਟੇਸ਼ਨ ਦੀ ਗੱਲ ਕਰਾਂਗੇ ਕਿਉਂਕਿ ਇਹ ਵੀ ਇੱਕ ਆਂਡੀ, ਕਿਉਂਕਿ ਸਾਨੂੰ ਇੱਦਾਂ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਥੋੜ੍ਹਾ ਇਹਦੇ ਵੱਲ ਘੱਟ ਧਿਆਨ ਦਿੰਦੇ ਹਾਂ ਕਿਉਂਕਿ ਬਹੁਤ ਟਾਈਮ ਤੋਂ ਚੱਲਦੀ ਆਉਂਦੀ ਹੈ ਨਾ, ਸਾਡੇ ਡਿਫਰੈਂਟ ਡਿਫਰੈਂਟ ਰਿਲੀਜਨ 'ਚ ਵੀ ਇਹਦਾ ਜਿਹੜਾ ਮੈਂਸ਼ਨ ਹੈਗਾ ਆ, ਤਾਂ ਆਪਾਂ ਥੋੜ੍ਹਾ ਜਿਹਾ ਮਤਲਬ ਸਾਡੀ ਸੋਸਾਇਟੀ ਇੱਦਾਂ ਨਹੀਂ ਬਣ ਚੁੱਕੀ ਹੈ ਕਿ ਸਾਨੂੰ ਇੱਦਾਂ ਸ਼ਾਇਦ ਦਿਖਾਇਆ ਜਾਂਦਾ ਕਿ ਜਿਹੜੀ ਆ ਇਹ ਪੁਰਾਣੀਆਂ ਚੀਜ਼ਾਂ ਹੈ ਉਹਦਾ ਸਾਇੰਸ, ਕਿ ਸਾਇੰਸ ਉਹਨਾਂ ਨੂੰ ਅਪੋਜ਼ ਕਰਦੀ ਆ ਜਾਂ ਐਵੇਂ ਦੀਆਂ ਕੋਈ ਚੀਜ਼ਾਂ, ਪਰ ਹਾਲਾਂਕਿ ਇੱਦਾਂ ਦਾ ਨਹੀਂ ਹੁੰਦਾ ਹੈਗਾ। ਸਾਇੰਸ 'ਚ ਇਹ ਹੈ ਕਿ ਕਿਉਂਕਿ ਮੈਂ ਅੱਜ ਕੱਲ੍ਹ ਬਹੁਤ ਵਾਰ ਸੁਣਦੀ ਹਾਂ ਲੋਕਾਂ ਨੂੰ ਨਾ, ਕਈ ਕਹਿੰਦੇ ਆ ਕਿ ਸਾਡੇ ਦੇਖੋ ਮਤਲਬ ਕਾਫੀ ਟਾਈਮ ਸਾਡੇ ਤਾਂ ਬੁੱਕਸ 'ਚ ਇਹ ਚੀਜ਼ਾਂ ਪਹਿਲਾਂ ਹੀ ਦੱਸੀਆਂ ਸੀ, ਸਾਇੰਸ ਹੁਣ ਦੱਸ ਰਹੀ ਹੈ ਇਹਨਾਂ ਚੀਜ਼ਾਂ ਬਾਰੇ, ਬਹੁਤ ਸਾਰੀਆਂ ਇੱਦਾਂ ਦੀ ਚੀਜ਼ਾਂ, ਪਰ ਰੀਲਸ ਦੇਖਦੇ ਹਾਂ ਜਾਂ ਹੈ ਨਾ ਦੇਖਦੇ ਹਾਂ, ਉਹਦਾ ਥੋੜ੍ਹਾ ਜਿਹਾ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਉਹਦਾ ਅਸੀਂ ਇਹ ਕੋਈ ਓਪੋਜ਼ਿਟ ਚੀਜ਼ ਨਹੀਂ ਹੈਗੀ, ਇਹ ਇੱਕੋ ਹੀ ਜਿਹੜੀ ਚੀਜ਼ ਹੈਗੀ ਆ। ਜਿਹੜੀਆਂ ਚੀਜ਼ਾਂ ਸਾਡੇ ਜਿਹੜੀਆਂ ਰਿਲੀਜਨਸ ਦੇ ਵਿੱਚ ਆ, ਸਾਡੀਆਂ ਬੁੱਕਸ, ਹੋਲੀ ਬੁੱਕਸ ਦੇ ਵਿੱਚ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਸਾਇੰਸ ਦਾ ਮਤਲਬ ਹੁੰਦਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰ ਰਹੇ ਹਾਂ ਜਾਂ ਤੁਸੀਂ ਇੱਕ ਐਕਸਪੈਰੀਮੈਂਟ ਕਰਕੇ ਉਹਨੂੰ ਦੇਖ ਰਹੇ ਹਾਂ, ਹੈ ਨਾ। ਜਦੋਂ ਕੋਈ ਸਾਇੰਟੀਫਿਕ ਵੇ ਨਾਲ ਆਪਾਂ ਚੀਜ਼ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਇੱਕ ਚੀਜ਼ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ, ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਇੱਕ ਪਰਟੀਕੁਲਰ ਰਿਜ਼ਲਟ ਮਿਲਿਆ, ਉਹਨੂੰ ਤੁਸੀਂ ਕਿਸੇ ਹੋਰ ਵੇ ਨਾਲ ਵੀ ਕਰ ਲਓ, ਤੁਹਾਨੂੰ ਉਹੀ ਪਰਟੀਕੁਲਰ ਰਿਜ਼ਲਟ ਜਿਹੜਾ ਮਿਲਣਾ ਚਾਹੀਦਾ ਹੈ ਨਾ, ਫਿਰ ਹੀ ਤੁਸੀਂ ਕਹੋਗੇ ਕਿ ਇੱਕ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈਗੀ ਆ। ਸੋ ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਉਂਕਿ ਬਹੁਤ ਸਾਲ ਪੁਰਾਣੀ ਇਹਦੀ ਹਿਸਟਰੀ ਦੀ ਵੀ ਆਪਾਂ ਗੱਲ ਕਰਾਂਗੇ, ਬਹੁਤ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਇਹ ਸ਼ੁਰੂ ਹੋਈ ਸੀ, ਔਰ ਇਹ ਸੀਗਾ ਕਿ ਉਸ ਟਾਈਮ ਦੇ ਉੱਤੇ ਲੋਕ ਜਿਹੜਾ ਆ ਥੋੜ੍ਹਾ ਰਿਲੀਜੀਅਸ ਪਰਸਪੈਕਟਿਵ ਤੋਂ ਜ਼ਿਆਦਾ ਦੇਖਦੇ ਸੀਗੇ ਇਹਨੂੰ, ਹੈ ਨਾ, ਕਿ ਆਪਣੀ ਇਨਲਾਈਟਮੈਂਟ, ਤੁਸੀਂ ਕਹਿ ਸਕਦੇ ਬੁੱਧਿਸਟ ਜਿਹੜੇ ਉਹ ਕਹਿੰਦੇ ਕਿ ਇਨਲਾਈਟਮੈਂਟ ਲਈ ਜਾਂ ਗੋਡ ਨੂੰ ਮਿਲਣ ਦੇ ਲਈ ਉਹ ਜਿਹੜਾ ਜ਼ਿਆਦਾ ਕਰਦੇ ਸੀਗੇ। ਅੱਜ ਦੀ ਜਿਹੜੀ ਸੋਸਾਇਟੀ ਹੈਗੀ, ਅੱਜ ਅਸੀਂ ਮੈਡੀਟੇਸ਼ਨ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਲੱਭਣ ਦੇ ਲਈ ਜਾਂ ਆਪਣੇ ਆਪ ਨੂੰ ਮਿਲਣ ਦੇ ਲਈ ਮੈਡੀਟੇਸ਼ਨ ਕਰਦੇ ਹਾਂ। ਮੈਡੀਟੇਸ਼ਨ ਦਾ ਮਤਲਬ ਜਿਹੜਾ ਇੱਕ ਫੋਕਸ ਬਣਾਉਣਾ ਹੁੰਦਾ ਹੈ ਤੁਹਾਨੂੰ ਚੀਜ਼ਾਂ ਉੱਤੇ, ਹੈ ਨਾ, ਤੇ ਇਸ ਲਈ ਜਿਹੜੀ ਅਸੀਂ ਅੱਜ ਮੈਡੀਟੇਸ਼ਨ ਦੀ ਗੱਲ ਕਰਨੀ ਹੈਗੀ ਆ।
0: ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ। ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ। ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਹੈ, ਜਿਹੜੀ ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ ਤੇ ਇਹਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ, ਯੋਗੀ ਹੈਗੇ ਨੇ, ਉਹ ਕਰਦੇ ਨੇ। ਪਰ ਹੁਣ ਅੱਜ ਕੱਲ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਨਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਅਲਿਟੀ ਤੋਂ ਮਾਇੰਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਸ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ। ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਹਨ ਲੋਕਾਂ ਦੀ। ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ। ਜਾਂ ਸਾਡਾ ਯੋਗਾ ਜਿਹੜਾ ਜਿਹੜਾ ਹੈਗਾ, ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਇੰਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ। ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ, ਔਰ ਮਾਇੰਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਇੰਡਫੁਲਨੈਸ ਕਹਿ ਸਕਦੇ ਹਾਂ। ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਔਰਡਰਸ ਹੁੰਦੇ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ, ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟਸ ਆ ਰਹੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਏਰੀਆਜ਼ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੀ ਤੁਹਾਡੀ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ। ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ, ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ। ਇੱਕ ਪੋਡਕਾਸਟ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹਨਾ। ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ ਅਗਰ ਮੈਡੀਟੇਸ਼ਨ ਤਾਂ ਜ਼ਰੂਰੀ ਹੈ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ, ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ ਕਰਨਾ,
0: ਮੈਡੀਟੇਸ਼ਨ ਸਿਖਾਉਣ ਦੇ ਲੱਗੇ ਅਸੀਂ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ 'ਚ ਆਪਾਂ ਕਰਦੇ ਹਾਂ ਕਿ ਆਪ ਕਹਿੰਦੇ ਹਾਂ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਤਾਂ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹਨਾ। ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ ਆਪਣੇ ਤੇ ਜਾਂ ਆਪਣੀ ਥੋਟਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਚ ਹੀ ਇਨਕਲੂਡਿਡ ਹੁੰਦੀਆਂ।
0: ਕਰੈਕਟ ਕਰੈਕਟ, ਉਹ ਸਾਰੀਆਂ ਜਿਹੜੇ ਬਾਹਰੀ ਕਿਓਸ ਹੈਗੇ ਨੇ ਉਹਨਾਂ ਤੋਂ ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਹਾਂ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਉਹ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਟੈਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀ ਸਰਕਾਰ ਦੇ ਖਿਲਾਫ ਹੈ। ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੁੰਗ ਕਰਕੇ, ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ, ਸਮਝ ਕੇ ਦੇਖਿਓ। ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ, ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ। ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ, ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਹੈ ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ। ਪਰ ਨਹੀਂ, ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ। ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਿਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ, ਹਨਾ, ਇਹਨੂੰ ਮੈਂ ਥੋੜਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ, ਮਤਲਬ ਇਸ ਗੱਲ ਨੂੰ ਨਹੀਂ, ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਕਿ ਸਾਇੰਸ ਨੂੰ ਇੱਦਾਂ ਪ੍ਰਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ, ਹਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ। ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ ਸਟਿਲ ਗੋਡ ਚ ਬਿਲੀਵ ਕਰਦੇ ਆ, ਜਾਂ ਰਿਲੀਜਨ ਚ ਜਿਹੜੇ ਹੈਗੇ ਕਰਦੇ ਆ। ਆਈਨਸਟਾਈਨ ਦੀ ਤੁਸੀਂ ਗੱਲ ਕਰੋਗੇ, ਉਹ ਵੱਡਾ ਹਨਾ ਮੰਨਦਾ ਸੀਗਾ ਰਿਲੀਜਨ ਨੂੰ, ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ, ਕੋਈ ਸਾਇੰਸ ਦੇ ਸਬਜੈਕਟ ਲੈਂਦਾ ਹੈ, ਤਾਂ ਉਹਨੂੰ ਉਹਦੇ ਚੋਂ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ ਚ ਹੈ ਜਾਂ ਨਹੀਂ ਹੈ, ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੁਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾਲ, ਜੇ ਸਾਇੰਸ ਦੀ ਗੱਲ ਹੋਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ, ਹਨਾ, ਜਾਂ ਸੋਸਾਇਟੀ ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ ਤੇ ਚੱਲਦਾ ਹੈਗਾ, ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ, ਨਾ। ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ ਚ ਇੰਨਾ ਨਹੀਂ ਹੁੰਦਾ ਹੈਗਾ, ਹਨਾ, ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲੈ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ, ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ, ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ, ਹਨਾ, ਤਾਂ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ, ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ, ਹਨਾ, ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਲਣਾ ਪੈਂਦਾ ਸੀ, ਗੈਸ ਤੇ ਜਿਹੜਾ ਕਰ ਲੈਂਦੇ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਤੇ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਏਦਾਂ ਕੰਟਰੀ ਚ ਬੈਨ ਕਰ ਦਿੱਤੀਆਂ ਜਾਂਦੀਆਂ ਤੇ ਜੇ ਹਿਸਟਰੀ ਦੀ ਹਾਂਜੀ ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ ਤੇ ਪੰਜ ਹਜ਼ਾਰ ਤੋਂ ਲੈ ਕੇ 3,500 BC ਪੁਰਾਣੀ ਜਿਹੜੀ ਮੰਨਦੇ ਆ ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਹਨਾ 14th century ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ ਚ ਗੱਲ ਕੀਤੀ ਗਈ ਸੀਗੀ ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਡੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ ਉਹ ਇਮੇਜ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ ਤੇ ਉਹ ਇਸ ਲਈ ਲੋਕ ਕਰਦੇ ਸੀ ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ ਬਟ ਹੌਲੀ ਹੌਲੀ ਜਿਹੜੀ ਇਹ ਇੰਡੀਆ ਤੋਂ ਜਿਹੜਾ ਬੁੱਧ ਦਾ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ ਕਿਉਂਕਿ ਬੁੱਧਿਸਟ ਰਿਲੀਜਨ ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ ਲੋਕ ਕਰਦੇ ਵੀ ਹੈਗੇ ਆ ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ ਉਹਨਾਂ ਨੂੰ ਜਿਹੜੇ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ ਤੇ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਵੀ ਇਨਲਾਈਟਨਮੈਂਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤੇ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜੇ ਸੀਗੀ ਮੈਡੀਟੇਸ਼ਨ ਪਰ ਇਹ ਨੀ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਮੌਂਕਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੇ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੈਸਟਰੀ ਸੀਗੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਇੱਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤੋ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨੀ ਜਿਹਨਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਹਾਂ
0: ਰਾਈਟ ਠੀਕ ਹੈ ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲਾਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲਾਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲਾਸਫੀ ਵਾਲਾ ਕੀ ਰੋਲ ਹੈਗਾ ਇਹਦੇ ਵਿੱਚ
1: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਫਿਲਾਸਫਰ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲਾਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ ਜਿਹਨਾਂ ਦੀ ਯੋਗਾ ਸੂਤਰ ਲਿਖਿਆ ਗਿਆ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹੋ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਹਾਂ ਹਨਾ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਹਾਂ ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੇਰੇ ਨਾਲ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਏਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ ਸੋ ਉਹਨਾਂ ਦਾ ਜਿਹੜਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਂਸ਼ਨ ਵੱਧਦਾ ਹੈਗਾ ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਆ ਕਰਨ ਬਾਰੇ ਕੋਈ ਕੰਮ ਖੋਲਣ ਬਾਰੇ ਸੋਚ ਰਹੇ ਹਾਂ ਨਾ ਤੁਸੀਂ ਥੋੜਾ ਧਿਆਨ ਲਗਾ ਕੇ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ

0: ਸਾਰੀ ਉਮਰ ਨਹੀਂ ਰਹਿੰਦਾ ਨਾ, ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ। ਤੇ ਸੇਮ ਜਿਹੜਾ ਆ ਲਾਉਜ਼ੀ ਕਰ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ, ਉਹਦਾ ਕਹਿਣ ਦਾ ਮਤਲਬ ਇਹ ਸੀ, ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ। ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜਾਊਗੀ, ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ, ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ, ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ, ਹਨਾ। ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ, ਐਕਸੈਪਟੈਂਸ ਨੂੰ, ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ। ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ, ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ, ਸੋ ਸਾਰੀ ਚੀਜ਼ਾਂ ਸਾਡੇ, ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ, ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ, ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ। ਬਟ ਹੁਣ ਸਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ। ਤੇ ਹਾਂਜੀ, ਇਹ ਸਾਰਾ ਸੀਗਾ। ਤੇ ਸਿਵੇਂ ਸੇਮ ਹੀ ਜਿਵੇਂ ਮੈਂ ਤਾਂ ਅੱਗੇ ਗੱਲ ਕਰਾਂਗੀ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ, ਤਾਂ
1: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ, ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ, ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ, ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ, ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ। ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ, ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ, ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ। ਇਹ ਮੈਡੀਟੇਸ਼ਨ ਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ। ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ, ਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ, ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲੈ ਭਾਈ, ਉਹ ਕੰਮ ਤਾਂ ਨਹੀਂ ਹੋਣਾ ਹੈਗਾ। ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ, ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ, ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ। ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ, ਪ੍ਰੋਗਰਾਮ ਡੀਪ ਟਾਕ ਸ਼ੋ ਚੱਲ ਰਿਹਾ।
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ

0: ਤੇ ਠੀਕ ਹੋਵੋਗੇ। ਜ਼ਾਹਿਰ ਜੀ ਗੱਲ ਹੈ ਕਿ ਦਿਮਾਗ ਤੇ ਮੈਡੀਟੇਸ਼ਨ ਦਾ ਆਪਸ ਦੇ ਵਿੱਚ ਬੜਾ ਲਿੰਕ ਹੈਗਾ ਔਰ ਬੜਾ ਗਹਿਰਾ ਲਿੰਕ ਹੈਗਾ। ਸੋ ਹੁਣ ਅੱਜ ਦੀ ਤਰੀਕ ਦੇ ਵਿੱਚ ਮੈਡੀਟੇਸ਼ਨ ਸਿਰਫ ਔਰ ਸਿਰਫ ਇੱਥੇ ਤੱਕ ਸੀਮਤ ਨਹੀਂ ਰਹਿ ਗਿਆ ਹੈਗਾ ਕਿ ਸਪਿਰਿਚੁਅਲਿਟੀ ਦੇ ਨਾਲ, ਜਾਂ ਜਿਵੇਂ ਯੋਗਾ ਨੂੰ ਵੀ ਸਪਿਰਿਚੁਅਲਿਟੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ, ਉਹ ਵੀ ਇੱਕ ਠੀਕ ਹੈ। ਜੇ ਉਹ ਮਕਸਦ ਤੁਸੀਂ ਹਾਸਲ ਕਰਨਾ ਤਾਂ ਉਵੇਂ ਵੀ ਕਰ ਸਕਦੇ ਹੋ, ਪਰ ਜਿਵੇਂ ਕਹਿੰਦੇ ਹਾਂ ਕਿ ਇੱਕ ਤੀਰ ਤੇ ਕਈ ਨਿਸ਼ਾਨੇ। ਮੈਡੀਟੇਸ਼ਨ ਤੇ ਨਿਊਰੋਸਾਇੰਸ ਦੇ ਆਪਸ ਦੇ ਵਿੱਚ ਕੀ ਲਿੰਕ ਹੈਗੇ? ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਹਿੰਟ ਦਿੱਤਾ ਸੀ ਵੀ ਇਹ ਬਾਅਦ ਦੇ ਵਿੱਚ ਦੱਸਦੇ ਹਾਂ ਵੀ ਸਾਇੰਸਦਾਨ ਕੀ ਕਹਿੰਦੇ ਨੇ।
1: ਹਾਂਜੀ, ਜਿਵੇਂ ਮੈਂ ਪਹਿਲਾਂ ਆਪਾਂ ਗੱਲਾਂ ਕੀਤੀਆਂ ਕਿ ਫਿਲੋਸਫਰ ਜਿਹੜੇ ਆ ਕਿਹਨਾਂ ਚੀਜ਼ਾਂ ਲਈ ਜਿਹੜਾ ਕਰਦੇ ਸੀ, ਜਾਂ ਪੁਰਾਣੇ ਟਾਈਮ ਤੋਂ ਜਿਹੜਾ ਸਾਡੇ ਡਿਫਰੈਂਟ ਟ੍ਰੈਡੀਸ਼ਨਸ ਦੇ ਵਿੱਚ ਕਿਉਂ ਮੈਡੀਟੇਸ਼ਨ ਕਰਦੇ ਸੀਗੇ, ਉਸ ਟਾਈਮ ਦੇ ਕੀ ਸੀਗਾ ਕਿ ਓਬਜ਼ਰਵੇਸ਼ਨਲ ਬੇਸਡ ਹੁੰਦੀਆਂ ਸੀ ਨਾ, ਕਿ ਕੁਛ ਲੋਕਾਂ ਨੇ ਕੀਤੀ ਮੈਡੀਟੇਸ਼ਨ ਤਾਂ ਹੌਲੀ ਹੌਲੀ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਬੈਨੀਫਿਟ ਹੁੰਦੇ ਆ, ਫਿਰ ਉਹਨਾਂ ਨੂੰ ਫੋਲੋ ਕਰਨ ਵਾਲੇ ਨੇ ਹੋਰ ਲੋਕਾਂ ਨੇ ਕੀਤੀ ਤਾਂ ਬੈਨੀਫਿਟ ਪਤਾ ਚੱਲ ਗਿਆ। ਪਰ ਜਦੋਂ ਅਸੀਂ ਸਾਇੰਸ ਦੀ ਜਾਂ ਨਿਊਰੋਸਾਇੰਸ ਦੀ ਗੱਲ ਕਰੇ, ਸੋ ਨਿਊਰੋਸਾਇੰਸ ਚ ਸਾਡਾ ਮੇਨ ਪਰਪਸ ਹੁੰਦਾ ਕਿ ਅਸੀਂ ਦੇਖੀਏ ਐਕਚੁਅਲ ਚ ਕਿ ਐਕਚੁਅਲ ਚ ਚੇਂਜਸ ਹੋ ਰਹੇ ਆ ਬ੍ਰੇਨ ਚ, ਕੀ ਚੇਂਜਸ ਹੋ ਰਹੇ ਆ ਹਨਾ। ਸੋ ਜੇ ਸਾਰਿਆਂ ਨੂੰ ਯਾਦ ਹੋਊਗਾ ਕਿ ਆਪਾਂ ਫਸਟ ਪੋਡਕਾਸਟ ਚ ਇਹਦੇ ਸੀਰੀਜ਼ ਦੇ ਗੱਲ ਕੀਤੀ ਸੀ ਨਿਊਰੋਪਲਾਸਟੀਸਿਟੀ ਦੀ ਹਨਾ। ਸੋ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੁੰਦਾ ਕਿ ਜਦੋਂ ਤੁਹਾਡੇ ਬ੍ਰੇਨ ਸੈਲਸ ਜਿਹੜੇ ਸਾਡੇ ਚੇਂਜ ਕਰਦੇ ਰਹਿੰਦੇ ਆ, ਕਿਉਂਕਿ ਨਿਊਰੋਨਸ ਜਿਹੜੇ ਇੰਨੇ ਸਾਰੇ ਹੈਗੇ, ਉਹਨਾਂ ਦੇ ਆਪਸ ਦੇ ਕਨੈਕਸ਼ਨ ਚੇਂਜ ਹੁੰਦੇ ਰਹਿੰਦੇ ਆ। ਜਿੱਦਾਂ ਆਪਾਂ ਬਹੁਤ ਵਾਰ ਗੱਲ ਕੀਤੀ ਕਿ ਜਦੋਂ ਆਪਾਂ ਕੋਈ ਨਵੀਂ ਸਕਿੱਲ ਸਿੱਖਣ ਲੱਗਦੇ ਹਾਂ ਤਾਂ ਉਸ ਟਾਈਮ ਸਾਨੂੰ ਇੰਨਾ ਨਹੀਂ ਹਨਾ ਪਤਾ ਲੱਗਦਾ, ਆਪਾਂ ਇੰਨੇ ਉਹਦੇ ਚ ਪਰਫੈਕਟ ਨਹੀਂ ਹੁੰਦੇ। ਪਰ ਜਦੋਂ ਜਦੋਂ ਸਾਨੂੰ ਐਕਸਪੀਰੀਅੰਸ ਹੋ ਜਾਂਦਾ ਤਾਂ ਅਸੀਂ ਬਿਨਾਂ ਆਪਣੇ ਨੋਟਿਸ ਹੋਏ ਵੀ ਅਸੀਂ ਉਹ ਚੀਜ਼ ਕਰ ਲੈਂਦੇ ਹਾਂ ਨਾ। ਗੱਡੀ ਚਲਾਉਣ ਲੱਗਦੇ ਹਾਂ ਤਾਂ ਸਾਨੂੰ ਬਿਨਾਂ ਨੋਟਿਸ ਹੋਏ ਅਸੀਂ ਸਿੱਧਾ ਗੱਡੀ ਜਾ ਕੇ ਖੋਲਣੀ ਆ ਤੇ ਚਾਬੀ ਲਗਾ ਦੇਣੀ ਆ ਹਨਾ। ਸੋ ਸਾਡੇ ਬ੍ਰੇਨ ਅਡੈਪਟ ਕਰ ਜਾਂਦਾ ਉਹਨਾਂ ਚੀਜ਼ਾਂ ਨੂੰ। ਸੋ ਮੈਡੀਟੇਸ਼ਨ ਦਾ ਜਦੋਂ ਜਿਹੜੇ ਆ ਜਿਹੜਾ ਮੈਡੀਟੇਸ਼ਨ ਨੂੰ ਸਾਇੰਸ ਨੇ ਜਦੋਂ ਅਡੈਪਟ ਕੀਤਾ ਜਾਂ ਉਹਦੇ ਤੇ ਜਦੋਂ ਜਿਹੜੇ ਉਹਦੇ ਐਕਸਪੈਰੀਮੈਂਟ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਦਾ ਮੇਨ ਜਿਹੜਾ ਕੁਐਸਚਨ ਇਹੀ ਸੀਗਾ ਕਿ ਮੈਡੀਟੇਸ਼ਨ ਨਾਲ ਜਿਹੜਾ ਬ੍ਰੇਨ ਚੇਂਜ ਹੋ ਜਾਂਦਾ, ਕਿ ਬ੍ਰੇਨ ਦੇ ਵਿੱਚ ਮਤਲਬ ਚੇਂਜਸ ਆਉਂਦੇ ਆ, ਕੀ ਚੇਂਜਸ ਆਉਂਦੇ ਹਨਾ। ਤਾਂ ਹੁਣ ਕਿਉਂਕਿ ਸਾਡੇ ਕੋਲ MRI ਵਗੈਰਾ ਹੈਗੀ ਆ, ਡਿਫਰੈਂਟ ਸਕੈਨਰਸ ਹੈਗੇ ਆ, ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਆ ਕਿਆ ਚੇਂਜਸ ਆਉਂਦੇ ਹੈਗੇ ਆ। ਇਹਨਾਂ ਵਿੱਚੋਂ ਕੁਛ ਰਿਸਰਚ ਦੀ ਮੈਂ ਗੱਲ ਕਰੂੰਗੀ ਕਿ 2005 ਦੇ ਵਿੱਚ ਇੱਕ ਸਾਇੰਟਿਸਟ ਨਿਊਰੋ ਸਾਇੰਟਿਸਟ ਸੀਗੀ ਸਾਰਾ ਲੇਜ਼ਰ, ਉਹਨੇ ਜਿਹੜੀ ਆ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ ਉਹ ਸੀਗੀ, ਤੇ ਉੱਥੇ ਜਿਹੜੇ ਉਹਦੇ ਕਲੀਗਸ ਤੇ ਉਹਨੇ ਮਿਲ ਕੇ ਜਿਹੜੀ ਆ ਕੁਛ ਲੋਕਾਂ ਦੇ ਵਿੱਚ ਜਿਹੜੇ ਕੁਛ ਲੋਕਾਂ ਦੇ ਮਤਲਬ ਗਰੁੱਪ ਲੈ ਲਏ, ਜਿਹਨਾਂ ਦੇ ਵਿੱਚੋਂ ਕੁਛ ਲੋਕ ਐਕਸਪੀਰੀਅੰਸਡ ਮੈਡੀਟੇਟਰ ਸੀਗੇ ਹਨਾ, ਜਿਹਨਾਂ ਨੇ ਪਿਛਲੇ ਮਤਲਬ ਔਨ ਐਵਰੇਜ ਜਿਹੜਾ ਪਿਛਲੇ 9 ਸਾਲਾਂ ਤੋਂ ਉਹ ਜਿਹੜਾ ਮੈਡੀਟੇਸ਼ਨ ਕਰ ਰਹੇ ਸੀਗੇ ਹਰ ਰੋਜ਼ ਜਿਹੜਾ ਆਲਮੋਸਟ 20 ਤੋਂ ਲੈ ਕੇ 40 ਮਿੰਟ ਹਨਾ। ਔਰ ਕੁਛ ਲੋਕ ਏਦਾਂ ਦੇ ਸੀਗੇ ਜਿਹਨਾਂ ਨੇ ਕਦੇ ਲਾਈਫ ਚ ਆਪਣੇ ਮੈਡੀਟੇਸ਼ਨ ਨਹੀਂ ਕੀਤੀ ਸੀ। ਸੋ ਉਹਨਾਂ ਨੇ ਜਦੋਂ ਉਹਨਾਂ ਦੇ ਬ੍ਰੇਨ ਐਗਜ਼ਾਮਾਈਨ ਕੀਤੇ ਹਨਾ, ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਜਿਹੜੇ ਬ੍ਰੇਨ ਦੇ ਵਿੱਚ ਜਿਹੜੇ ਸੈਰੀਬਰਲ ਇੱਕ ਮਤਲਬ ਜਿਹੜਾ ਇੱਕ ਰੀਜਨ ਹੁੰਦਾ, ਉਹਦੇ ਵਿੱਚ ਥਿਕਨੈਸ ਜਿਹੜੀ ਆ ਉਹਦੇ ਮੈਟਰ ਦੇ ਵਿੱਚ ਉਹਨਾਂ ਨੂੰ ਮਿਲੀ ਹਨਾ।
0: ਓਕੇ,
1: ਜਿਹੜਾ ਮਤਲਬ ਸੀਗਾ ਕਿ ਉਹਦੇ ਦੀ ਬ੍ਰੇਨ ਦੇ ਵਿੱਚ ਚੇਂਜਸ ਆ ਰਹੇ ਹੈਗੇ ਜਿਹੜੇ ਲੋਕ ਐਕਸਪੀਰੀਅੰਸ ਮੈਡੀਟੇਟਰ ਸੀਗੇ ਉਹਨਾਂ ਦੇ। ਬਟ ਕਿਉਂਕਿ ਜਿਹੜਾ ਇਹ ਕੋਈ ਏਦਾਂ ਉਹਨਾਂ ਨੂੰ ਹਮੇਸ਼ਾ ਤੋਂ ਅਬਜ਼ਰਵ ਨਹੀਂ ਕਰ ਰਹੇ ਸੀਗੇ, ਸੋ ਉਹ ਪ੍ਰੋਪਰ ਇਹ ਨਹੀਂ ਜਿਹੜਾ ਕਹਿ ਸਕਦੇ ਸੀ ਕਿ ਇਹ ਚੇਂਜਸ ਮੈਡੀਟੇਸ਼ਨ ਦੀ ਵਜ੍ਹਾ ਨਾਲ ਹੀ ਹੋਏ ਆ ਹਨਾ। ਉਹਨਾਂ ਨੇ ਸੀ ਕਿ ਮੇਬੀ ਕੋਈ ਹੋਰ ਰੀਜ਼ਨ ਵੀ ਹੋ ਸਕਦਾ ਹੈ, ਬਟ ਇਹ ਚੇਂਜਸ ਬਹੁਤ ਜਿਹੜੇ ਆ ਐਕਸਟਰਾਆਰਡਨਰੀ ਸੀਗੇ, ਕਿਉਂਕਿ ਜਿਹੜਾ ਉਹਨਾਂ ਦੀ ਥਿਕਨੈਸ ਬ੍ਰੇਨ ਦੀ ਜਿਹੜੀ ਵਧੀ, ਉਹਦੇ ਨਾਲ ਉਹਨਾਂ ਦੀ ਅਟੈਂਸ਼ਨ ਜਿਹੜੀ ਜਿਹੜੀ ਵੱਧ ਸੀਗੀ, ਔਰ ਉਹਨਾਂ ਦੀ ਸੈਂਸਰੀ ਅਵੇਅਰਨੈਸ ਮਤਲਬ ਉਹਨਾਂ ਦੀ ਸੈਂਸਿਸ ਜ਼ਿਆਦਾ ਜਿਹੜੀਆਂ ਕੰਮ ਕਰਦੀਆਂ ਸੀ ਆਮ ਲੋਕਾਂ ਨਾਲ ਹਨਾ, ਤੇ ਇਮੋਸ਼ਨਲੀ ਇਮੋਸ਼ਨਲ ਚੀਜ਼ਾਂ ਨੂੰ ਪ੍ਰੋਸੈਸ ਕਰਨ ਚ ਵੀ ਜ਼ਿਆਦਾ ਜਿਹੜੇ ਐਕਸਪਰਟ ਸੀਗੇ ਸਾਡੇ ਆਮ ਲੋਕਾਂ ਨਾਲ ਹਨਾ। ਤੇ ਪਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀ ਰਿਸਰਚ ਜਿਹੜੇ ਫਿਰ ਕਿਉਂਕਿ ਇਹਨਾਂ ਚ ਕਿਉਂਕਿ ਇਹਨਾਂ ਨੂੰ ਹਮੇਸ਼ਾ ਤੋਂ ਅਬਜ਼ਰਵ ਨਹੀਂ ਕਰ ਰਹੇ ਸੀ, ਤਾਂ ਕੁਛ ਹੋਰ ਲੋਕਾਂ ਨੇ ਜਿਹੜੀ ਰਿਸਰਚ ਕੀਤੀ ਉਹਦੇ ਵਿੱਚ ਉਹਨਾਂ ਨੇ ਕੁਛ ਲੋਕਾਂ ਉਹਨਾਂ ਲੋਕਾਂ ਨੂੰ ਜਿਹੜਾ ਅੰਡਰ ਓਬਜ਼ਰਵੇਸ਼ਨ ਰੱਖਿਆ ਜਿਹਨਾਂ ਨੇ ਕਦੇ ਵੀ ਮੈਡੀਟੇਸ਼ਨ ਨਹੀਂ ਕੀਤੀ ਸੀਗੀ ਹਨਾ, ਤੇ ਉਹਨਾਂ ਨੂੰ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਇੰਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ, ਉਹ ਉਹਨਾਂ ਨੇ ਦਿੱਤਾ। 2011 ਦੇ ਵਿੱਚ ਇਹ ਰਿਸਰਚ ਹੋਈ ਸੀਗੀ, ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਇੰਡ ਫੁਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ। ਸੋ ਇਹਦੇ ਲਈ ਉਹਨਾਂ ਨੇ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ MRI ਵਗੈਰਾ ਕੀਤੀਆਂ ਔਰ ਬਾਅਦ ਚ ਵੀ MRI ਤੇ ਸਕੈਨਸ ਕੀਤੀਆਂ ਹਨਾ। ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ, ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ। ਤੇ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ, ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ, ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ, ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਦੇ ਉਹਨਾਂ ਪਾਰਟੀਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ, ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ. ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ, ਉਹਨਾਂ ਨੂੰ 8 weeks ਦਾ ਜਿਹੜਾ ਇੱਕ ਮਾਈਂਡਫੁਲਨੈਸ ਦਾ ਪ੍ਰੋਗਰਾਮ ਕਰਾਇਆ ਔਰ 8 weeks ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ. ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਤਾਂ ਤੁਹਾਡੇ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ. ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ. ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ. ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ. ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰ ਹੁੰਦੇ ਆ ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ, ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ, ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ, ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ. ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ, ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ, ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ ਚ ਉਹਨਾਂ ਨੂੰ ਪੇਨ ਹੋਈ, ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ. ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀਗੇ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ ਚ ਜਦੋਂ ਚੀਜ਼ ਹੋ ਰਹੀ ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ, ਸਾਨੂੰ ਲੋਕਾਂ ਦੇ ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ, ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ. ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬੋਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ. ਤਾਂ ਅਸੀਂ ਪਹਿਲਾਂ ਪੇਨ ਸ਼ੁਰੂ ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ, ਮਿਨੀ ਸੈਕਿੰਡਸ ਦੀ, ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ, ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ. ਤੇ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ ਜਿੱਦਾਂ ਕੋਈ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ. ਬਟ ਨਾਲ ਇਹ ਵੀ ਆ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ ਦੂਜੀਆਂ ਚੀਜ਼ਾਂ ਵਾਂਗੂ ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ. ਸੋ ਇਹ ਬਿਲਕੁਲ ਜ਼ਰੂਰੀ ਹੈਗਾ ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ, ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ, ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ. ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ. ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ. ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ ਕੈਂਸਰ ਵਰਗੀ ਪ੍ਰੋਬਲਮ ਹੈਗੀ ਆ, ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ. ਤਾਂ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਆ. ਔਰ ਅਗਰ ਤੁਸੀਂ ਕਿਸੇ ਤੋਂ, ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ, ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਆ. ਔਰ ਸਿਰਫ ਮੈਡੀਟੇਸ਼ਨ ਚ ਹੀ ਨਹੀਂ ਹਨਾ, ਹਰ ਚੀਜ਼ ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ, ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਬਹੁਤ ਸੋਰਸਿਸ ਆ, ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ.
0: ਠੀਕ ਹੈ, ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋਅ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕੰਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕੰਸੈਪਟ ਹੈਗੀ. ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ. ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕੀਤੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ. ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਤੇ ਜਾ ਰਹੇ ਹੈ ਕਿਸੇ ਸਪਾ ਸੈਂਟਰ ਦੇ ਵਿੱਚ ਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ ਤੇ ਕਹਿੰਦੇ ਨੇ ਬਸ ਹੁਣ ਸੌ ਜਾਓ ਵੈਸੇ ਹੀ ਨੀਂਦ ਆ ਜਾਂਦੀ ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ ਉਹ ਫੋਰਸਡ ਮੈਡੀਟੇਸ਼ਨ ਕਹਿ ਲਓ ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾਤਾ ਪਰ ਹੋ ਗਿਆ ਤੁਹਾਡੇ ਤੋਂ ਐਵਰੀ ਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ
1: ਹਾਂਜੀ ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ ਤੇ ਸਾਨੂੰ ਜਾਣਾ ਪੈਣਾ ਉੱਥੇ ਜਾ ਕੇ ਧਿਆਨ ਲਾਉਣਾ ਪੈਣਾ ਫਿਰ ਹੀ ਅਸੀਂ ਮੈਡੀਟੇਸ਼ਨ ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ ਹਨਾ ਸੋ ਉਹ ਉਹ ਹਰ ਪਰਸਨ ਦੇ ਬੇਸਡ ਹੈ ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ ਪੀਸ ਮਿਲਦਾ ਹਨਾ ਤੁਸੀਂ ਉਹ ਕਰ ਸਕਦੇ ਤੁਸੀਂ ਵਾਕ ਤੇ ਜਾ ਰਹੇ ਹਾਂ ਤੋਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ ਅਗਰ ਤੁਹਾਨੂੰ ਇੰਟਰਸਟ ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ ਤੁਸੀਂ ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ ਹਨਾ ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ ਅਸੀਂ ਮਤਲਬ ਆਫਿਸ ਜਾ ਰਹੇ ਹਾਂ ਟ੍ਰੈਫਿਕ ਰਸਤੇ ਚ ਬਹੁਤ ਆ ਹਨਾ ਤੇ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਗੇ ਜਿਹੜੇ ਉੱਥੇ ਆਲੇ ਦੁਆਲੇ ਦੇ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ ਹਨਾ ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ ਹਨਾ ਔਰ ਰਾਦਰ ਦੇ ਤੇ ਉਹ ਸਾਰੀਆਂ ਚੀਜ਼ਾਂ ਸੋਚੀਆਂ ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੋਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ ਕੀ ਕਰ ਸਕਦੇ ਚੁਪਰੇ ਬੈਠੇ ਰਹੋ ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ ਹਨਾ ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ ਚਲੋ ਹੋਰ ਤਾਂ ਕੁਛ ਨੀ ਕਰ ਸਕਦੇ ਚੱਲ ਮੈਂ ਮਤਲਬ ਆਪਣੇ ਹੀ ਮਤਲਬ ਆਪਣੇ ਨਾਲ ਹੀ ਰਹਿ ਸਕਦਾ ਹਨਾ ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਤੁਸੀਂ ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹਨਾ ਇੱਕ ਬੰਦਾ ਜਿਹੜਾ ਆਪਣੇ ਆਪ ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਚੱਲ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਕਿੱਧਰ ਕਿੱਥੇ ਨਹੀਂ ਆ ਹਨਾ ਜਾ ਰਿਹਾ ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ ਹਨਾ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਅੱਛਾ ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਹੇ ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ ਉਹਦੇ ਚ ਤੁਹਾਡਾ ਪ੍ਰੋਪਰ ਧਿਆਨ ਹੈਗਾ ਉਹ ਵੀ ਇੱਕ ਮੈਡੀਟੇਸ਼ਨ ਹੈਗੀ ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ ਉਹਨਾਂ ਦਾ ਜੋ ਵੀ ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ ਤੁਸੀਂ ਘਰੇ ਹੀ ਬੈਠੇ ਆ ਹਨਾ ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ ਜਾਂ ਜੋ ਵੀ ਹੈ ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ ਸੋ ਦੈਟ ਇਜ਼ ਮੈਡੀਟੇਸ਼ਨ ਔਰ ਇਹ ਤੁਸੀਂ ਲਾਈਫ ਚ ਕਿਤੇ ਵੀ ਜਿਹੜੀ ਕਰ ਸਕਦੇ ਆ ਔਰ ਇਹ ਨੀ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ ਇਹ ਦੋ ਮਿੰਟ ਦੀ ਵੀ ਸ਼ੁਰੂ ਤੁਸੀਂ ਦੋ ਮਿੰਟ ਚਾਰ ਮਿੰਟ ਤੋਂ ਕਰ ਸਕਦੇ ਆ ਇੱਕ ਮਿੰਟ ਤੋਂ ਵੀ ਕਰ ਸਕਦੇ ਆ ਹਨਾ ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਹੈ
0: ਹਾਂਜੀ ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਨਾ ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ ਕੁਛ ਪੜ੍ਹ ਲਿਆ ਕੋਈ ਫਿਕਸ਼ਨਲ ਪੜ੍ਹ ਲਈ ਤੇ ਤਾਂ ਮੈਡੀਟੇਸ਼ਨ ਹੋ ਗਿਆ ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ ਕਈਆਂ ਦਾ ਧਿਆਨ ਧਰ ਕੇ ਕਈਆਂ ਨੂੰ ਪ੍ਰਾਰਥਨਾ ਕਰਕੇ ਕਈਆਂ ਨੂੰ ਯੋਗਾ ਜਾਂ ਤਾਈ ਚੀ ਕਰਕੇ ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ ਜਿਹਨੂੰ ਜਿੱਥੋਂ ਰਾਂਝਾ ਮਿਲ ਜਾਏ ਉੱਥੋਂ ਰਾਜ਼ੀ ਡਿਜੀਟਲ ਐਰਾ ਦੀ ਗੱਲ ਕਰੀਏ ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਜਿਵੇਂ ਪਹਿਲਾਂ ਮਜ਼ਾਕ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ ਮੈਡੀਟੇਸ਼ਨ ਨਹੀਂ AI ਕਰ ਸਕਦੀ ਉਹ ਤੁਹਾਨੂੰ ਆਪ ਹੀ ਕਰਨੀ ਪਏਗੀ ਵੇਅਰ ਡਜ਼ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ
1: ਹਾਂਜੀ ਮੈਡੀਟੇਸ਼ਨ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ ਅਸੀਂ ਰੀਲਸ ਦੇਖਦੇ ਰਹਿੰਦੇ ਹਾਂ ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ ਔਰ ਇਹ ਇੱਕ ਜਿਹੜੀ ਆ ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ ਹਨਾ ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ ਹਨਾ ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ ਹਨਾ ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗ ਰਹੇ ਨੇ, ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ
0: ਆਪ ਲੱਗੇ ਹੁੰਦੇ ਨੇ,
1: ਉਹ ਆਪ ਲੱਗੇ ਹੁੰਦੇ ਆ ਹਨਾ, ਤੋ ਤੇ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਈਂਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨੀ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ, ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ, ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ। ਸੋ ਮੈਡੀਟੇਸ਼ਨ ਕਰਦੇ ਹਾਂ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫਿਰ ਇਹ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ, ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਸੋਚਦੇ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ ਚੱਲਣ ਲੱਗ ਜਾਂਦੀਆਂ, ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹੈ ਨਾ ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ। ਸੋ ਪ੍ਰੋਪਰ ਸਾਡਾ ਫੋਕਸ ਜਿਹੜਾ ਆ ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ, ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ, ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਆ, ਬਟ ਤੁਹਾਨੂੰ ਮੈਡੀਕਲ ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਆ ਮੈਡੀਟੇਸ਼ਨ ਦੇ ਲਈ ਕੋਈ ਕਲਾਸਿਸ ਲਗਾ ਰਹੇ ਆ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ, ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਤੁਹਾਨੂੰ ਇਹ ਕਰਨਾ ਚਾਹੀਦਾ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਆ।
0: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
1: ਥੈਂਕ ਯੂ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤ। ਧੰਨਵਾਦ।

0: ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆ ਚੁੱਕੇ ਹੋ ਗਏ ਹੱਸਣ ਦੇ ਲਈ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਭਾਈ ਜ਼ਰੂਰ ਹੱਸਿਓ। ਤੁਸੀਂ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਜ਼ਰੂਰੀ ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਜੇ ਤੁਸੀਂ ਵਾਅਦਾ ਕੀਤਾ ਤਾਂ ਅਸੀਂ ਵੀ ਵਾਅਦਾ ਕਰਦੇ ਹਾਂ, ਹੱਸਣਾ ਹੀ ਹੈ। ਹੱਸ ਕੇ ਸ਼ੁਰੂਆਤ ਕਰਦੇ ਹਾਂ ਆਪਣੇ ਦਿਨ ਦੀ ਸੋਹਣੀ, ਕਿਉਂਕਿ ਸੋਹਣਾ ਧੁੱਪ ਹੁਣ ਚੜ੍ਹੀ ਹੈ, ਸੋਹਣੀ ਧੁੱਪ ਚੜ੍ਹੀ ਹੈ ਅਤੇ ਚਲੋ ਦਿਨ ਨੂੰ ਹੋਰ ਵਧੀਆ ਬਣਾਉਂਦੇ ਹਾਂ ਬੱਚਿਆਂ ਦੀ ਗੱਲਾਂ ਸੁਣ ਕੇ।
0: ਹੱਸਣਾ ਹੀ ਹੈ ਤੇ ਹੱਸ ਲੈਂਦੇ ਹਾਂ ਫਿਰ ਕੀ ਆ ਫਿਰ
1: ਇੰਨੀ ਕਿੰਨੀ ਗੱਲ ਹੈ।
0: ਚਲੋ ਆਓ ਜੀ, ਫਿਰ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ, ਤਾਜ ਤੇ ਗੁਰਬਾਜ। ਸਤਿ ਸ਼੍ਰੀ ਅਕਾਲ ਐਂਬਰ, ਤਾਜ, ਗੁਰਬਾਜ, ਕੀ ਹਾਲ ਤੁਹਾਡੇ?
1: ਮੰਮਾ ਨੂੰ ਗਿਫਟ ਕੇਕ ਕਾਰਡ
0: ਕਾਰਡ ਓਕੇ ਓਕੇ ਆਪੇ ਬਣਾਇਆ? ਸਾਰੇ ਇਕੱਠੇ ਕਰ ਲੋਗੇ ਫਿਰ?
1: ਹਾਂ ਇਕੱਠੇ ਕਰ ਲਈ,
0: ਤਿੰਨੇ ਭੈਣ ਭਰਾ ਹੋ, ਹਾਂ ਇਕੱਠੇ ਕਰੋ। ਹਾਂ
1: ਕੋਰਸ ਦੇ ਵਿੱਚ
2: ਬਾਬਾ ਜੀ ਆਲਵੇਸ ਮੇਰੀ ਮਾਂ ਨੂੰ ਖੁਸ਼ ਰੱਖਣ ਤੇ ਚਾਦਰੀ ਕਾਲਾ ਵਿੱਚ ਰੱਖਣ।
0: ਵਾਹ, ਇੰਨੇ ਸਿਆਣੇ ਹੋ ਗਏ ਤੁਸੀਂ।
2: ਹਾਂਜੀ,
0: ਗੁੱਡ। ਇਹ ਗੱਲ ਉਦਾਂ ਵੀ ਕਹੀ ਸੀ ਮਾਮਾ ਨੂੰ?
1: ਬੋਲੀ ਪਲੱਸ ਬੁਝਾਰਤ।
2: ਆਈ ਸੀ ਪਰ ਦੇਖੀ ਨਹੀਂ,
0: ਆਈ ਸੀ ਪਰ ਵੇਖੀ ਨੀ
1: ਸੈਲਰੀ।
0: ਮੈਨੂੰ
1: ਲੱਗਦਾ ਕੁਛ ਹੋਰ ਹੋਣਾ ਇਹਨੇ। ਹਾਂਜੀ ਠੀਕ ਹੈ, ਇਹ ਵੀ ਜੱਚ ਰਿਹਾ। ਅੱਛਾ ਬੁੱਝੋ ਬੁੱਝੋ,
0: ਹਲੇ ਹਲੇ ਬੁੱਝੋ, ਏਦਾਂ ਥੋੜੀ। ਚਲੋ ਹਾਰ ਗਏ ਪਾਪਾ,
1: ਦੱਸੋ ਆਂਸਰ। ਹਾਰ ਗਏ ਅਸੀਂ ਗੁਰਬਾਜ,
0: ਉਹ ਆਪ ਵੀ ਪਹਿਲਾਂ ਪੁੱਛ ਲੈਣਾ। ਹਾਂਜੀ,
1: ਖੁਸਰ ਖੁਸਰ
0: ਨੀਂਦ। ਓਕੇ ਓਕੇ ਓਕੇ, ਆਈ ਸੀ ਪਰ ਵੇਖੀ ਨੀ। ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ
2: ਥੈਂਕ ਯੂ
0: ਥੈਂਕ ਯੂ। ਤੇ ਹੋਰ ਕੌਣ ਹੈ?
2: ਤਾਜ
0: ਤਾਜ ਓਕੇ।
1: ਛੁੱਟੀ ਵਾਲੇ ਦਿਨ ਤੇ ਬਣਦਾ ਹੈ ਸੁਸਤੀ ਕਰਨਾ। ਤੇ ਤੁਸੀਂ ਤੇ ਨਹੀਂ ਬਣਾਇਆ ਹੋਣਾ ਕਾਰਡ ਮੈਨੂੰ ਲੱਗਦਾ, ਵੱਡੇ ਬੱਚੇ ਨਹੀਂ ਬਣਾਉਂਦੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ।
0: ਗੁੱਡ ਗੁੱਡ ਗੁੱਡ ਗੁੱਡ, ਰਲ ਮਿਲ ਕੇ ਕਰ ਲਿਆ। ਕੀ ਸੁਣਾਓਗੇ ਫਿਰ ਤਾਜ?
3: ਕੁਛ ਨੀ
0: ਕੁਛ ਨੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਐਂਬਰ ਵੀ ਹੈਗੀ?
3: ਨਹੀਂ, ਐਂਬਰ ਸਿੱਕਾ।
0: ਓ ਕੀ ਗੱਲ ਹੋ ਗਈ, ਕੇਕ ਬਹੁਤਾ ਖਾ ਲਿਆ?
3: ਕੋਲਡ ਹੋ ਗਈ।
0: ਓਏ ਹੋਏ ਹੋਏ ਹੋਏ ਹੋਏ, ਚਲੋ ਕੋਈ ਗੱਲ ਨਹੀਂ, ਧਿਆਨ ਰੱਖਿਓ ਹੈ। थैंक यू.
3: हाँ जी थैंक यू. थैंक
0: यू थैंक यू. बाय बाय बाय बाय. थैंक यू जी. तुहानू बहुत बहुत वधाइयां तिना भैन भरावां नू सारे परिवार नू. थैंक यू. ते नैक्सट साडे नाल ने मन्नत ते फतेह. उस तो बाद ते तुसीं रेडी रहो. सत श्री अकाल मन्नत फतेह, की हाल है?
2: ਮੈਂ ਅੱਜ ਨਾਮ ਦੇ ਕੜੇ ਪਾ ਕੇ ਚੱਲੀ, ਨਾਮ ਦੀ ਰਿੰਗ ਤੇ ਨਾਮ ਦੀ ਐਨਕ.
0: ਓ ਹਾਏ
2: ਮਿਸਿੰਗ ਪਾਇਆ ਹੋਇਆ ਯੂਨੀਫਾਰਮ ਦੇ.
0: ਓਕੇ ਅੱਛਾ, ਫਿਰ ਤੈਨੂੰ ਆਪ ਨੂੰ ਉਪਰਾ ਉਪਰਾ ਜਿਹਾ ਲੱਗੀ ਜਾਂਦਾ ਹੈ?
2: ਹਾਂਜੀ
1: ਕੁਛ ਕਮੀ ਸੀ ਹੈ.
0: ਨਹੀਂ ਫਿਰ
2: ਚਲੀ ਕਿੱਦਾਂ ਸੰਤਾ ਫਰਾਈਡੇ ਨੂੰ ਨਾ ਗਾਉਤੀ ਨਾ ਸ਼ੂ ਪਾਉਣ ਦੀ ਗੱਲ ਤੇ ਕਲੌਕ ਸੀ ਪਾ ਕੇ ਚਲੇ ਗਈ
1: ਸਕੂਲ.
0: ਓ ਲੈ
2: ਆਜ ਭੁੱਲ ਗਈ ਸ਼ੂ ਪਾਉਣ ਦਾ.
0: ਓਹੋ ਤੇ ਫਿਰ ਕਰੌਕਸ ਦੇ ਤਸਮੇ ਕਿੱਦਾਂ ਬੱਧੇ ਤੁਸੀਂ?
2: ਪਤਾ ਨਹੀਂ.
0: ਫਿਰ ਕੀ ਹੋ ਗਿਆ?
1: ਮੰਨਤ ਨੂੰ ਆਦਤ ਹੈ ਨਾ ਟਿਪ ਟੋਪ ਰਹਿਣ ਦੀ.
0: ਆਹੋ ਤੇ ਕੋਈ ਨੀ, ਫਿਰ ਕੀ ਆ? ਜਦੋਂ ਟੀਚਰ ਨੂੰ ਨੀ ਕੋਈ ਇਤਰਾਜ਼ ਤੇ ਫਿਰ ਕੀ ਆ? ਪਰ ਚੇਤਾ ਕਿਦਾਂ ਭੁੱਲਣ ਲੱਗ ਪਿਆ ਹੁਣੇ ਹੀ? ਮੰਨਤ ਕਿਹੜੀਆਂ ਗੱਲਾਂ ਹੁੰਦੀਆਂ ਤੇਰੀਆਂ?
1: ਸ਼ੁਕਰ ਹੈ ਮੈਂ ਤੁਹਾਨੂੰ ਬਲੇਮ ਨੀ ਕੀਤਾ, ਤੁਹਾਡੇ ਨਾਲ ਇੰਨੀਆਂ ਗੱਲਾਂ ਕੀਤੀ ਮੈਂ ਭੁੱਲ ਗਈ ਸ਼ੂਜ਼ ਵਾਲਾ.
0: ਗੱਲ ਤੇ ਮੈਨੂੰ ਇਹੋ ਲੱਗਦੀ ਹੈ ਨਾ,
1: ਤਾਂ ਹੀ ਹਾਸਾ ਆ ਗਿਆ ਮਨਨ ਨੂੰ.
0: ਹੈ ਮਨਨ ਸਾਡੇ ਨਾਲ ਗੱਲਾਂ ਚ ਭੁੱਲ ਗਈ?
2: ਨਹੀਂ ਉਹ ਤਾਂ ਕਿ
0: ਨਹੀਂ ਸੀ. ਓ ਚਲੋ ਕੋਈ ਗੱਲ ਨਹੀਂ,
1: ਸਿਆਣੀ ਬੜੀ ਹੈ ਕੁੜੀ.
0: ਆਹੋ ਤੇ ਹੋਰ ਲੈ, ਇੰਨੀ ਸਿਆਣੀ ਲੱਭਣੀ ਕਿਤੇ?
2: ਸ਼ੁਕਰ ਕਰੋ ਅੱਜ ਮੈਨੂੰ ਲੋੜ ਹੀ ਆ ਲੈ ਕੇ ਆਂਦੀ, ਕਿਉਂਕਿ ਸਾਡੀ ਸਵੀਮਿੰਗ ਕਰੌਕ ਹੈ
0: ਨਾ. ਹਾਂ ਚਲੋ ਅੱਜ ਤੇ ਵਹਿ ਔਡ ਲੱਗੀ ਜਾਂਦਾ ਹੈ ਨਾ ਤੁਹਾਨੂੰ. ਚਲੋ ਕੀ ਸੁਣਾਉਂਗੇ ਫਿਰ?
2: ਪੱਪੂ ਤੂੰ ਕਿਉਂ ਨੀ ਲੈਣ ਆਇਆ ਆਪਦੀ ਸੈਲਰੀ ਆਪਦੀ ਤਨਖਾਹ? ਫਿਰ ਪੱਪੂ ਕਹਿੰਦਾ ਓ ਮਾਈ ਗੋਡ ਤਨਖਾਹ ਵੀ ਮਿਲਣੀ ਆ.

0: ਪੱਪੂ ਕੁਝ ਵੀ ਕਰ ਸਕਦਾ ਹਨਾ। ਹਾਂ ਤੁਸੀਂ ਵੀ ਨਾ ਕਿਤੇ ਜਿੱਦਾਂ ਕਰੋਕਸ ਭੁੱਲ ਗਏ ਤੇ ਜਦੋਂ ਜੋਬ ਲੱਗੇ ਭਲਾ ਏਦਾਂ ਹੀ ਤੁਹਾਨੂੰ ਵੀ ਲੱਗੇ ਵੀ ਤਨਖਾਹ ਲੈਣੀ ਭੁੱਲ ਜਾਓ ਭਲਾ। ਪੈਸੇ ਲੈਣੇ ਭੁੱਲ ਜੇ ਤਨਖਾਹ ਲੈਣੀ ਭੁੱਲ ਜੇ
1: ਇੱਕ ਪਾਰਟੀ ਚ ਮਿਲੀ ਸੀ ਮੈਨੂੰ ਇਹ ਤੇ ਆਪਣੀ ਮੰਮੀ ਦਾ ਪਰਸ ਕੈਰੀ ਕਰਦੀ ਸੀ ਮੈਂ ਕਿਹਾ ਇਹ ਕੀ ਹੋ ਗਿਆ ਕਹਿੰਦੀ ਮੰਮੀ ਕਿੱਥੇ ਵੀ ਰੱਖ ਦਿੰਦੀ ਹੈ ਇਸ ਚ ਕਿੰਨਾ ਪੈਸਾ ਹੁੰਦਾ
0: ਹਾਂਜੀ
2: ਮੈਨੂੰ ਨਾ ਇਹ ਨੌਲੇਜ ਮੈਨੂੰ ਮੈਂ ਸੋਚਿਆ ਸੀਗਾ ਵੀ ਮੈਂ ਦੱਸਣਾ ਵੀ ਸੋਚਿਆ ਸੀਗਾ ਵੀ ਦੱਸੂੰਗੀ ਰੇਡੀਓ ਤੇ ਮੰਡੇ ਸੋ ਬੇਸਿਕਲੀ
1: ਡਿਊਟੀ ਅੱਜ ਦਾ ਵਿਚਾਰ ਲਿਖਣ ਦੀ ਮਦਦ ਵਧੀਆ
0: ਕੁੜੀ ਬਹੁਤ
1: ਨੌਲੇਜ ਸ਼ੇਅਰ ਵੀ ਕਰਦੀ ਹੈ ਪਹਿਲਾਂ ਗੇਨ ਕਰਦੀ ਹੈ ਫਿਰ ਸ਼ੇਅਰ ਕਰਦੀ ਹੈ
0: ਥੈਂਕ ਯੂ ਮਨ
1: ਥੈਂਕ ਯੂ ਮਨ ਜੀ
2: ਪਤੀ ਨਾਲ ਵੀ ਗੱਲ ਕਰ
0: ਹਾਂਜੀ ਕਰਾ ਦੋ ਜੀ ਕਰਾ
2: ਸਾਸੀ ਕਾਲ ਅੰਕਲ ਜੀ ਨਾਲ
0: ਯਸ਼ ਜੀ ਸਾਸੀ ਕਾਲ
1: ਕੀ ਹਾਲ ਚਾਲ ਹੈ
2: ਮੈਂ ਵਧੀਆ ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਹਾਂ
1: ਤੁਹਾਡੀ ਵੀ ਸਵਿਮਿੰਗ ਹੈ ਅੱਜ
2: ਵਾਈ
1: ਅੱਛਾ ਓਕੇ
2: ਭੁੱਲੀ
0: ਨਾ ਜਾਵੇ ਕਿਤੇ
2: ਨਹੀਂ ਐਵਰੀ ਟਿਊਜ਼ਡੇ ਜਾਂਦੇ
0: ਆ ਅੱਛਾ ਜਾਂਦੇ ਹੋ ਤੁਸੀਂ
1: ਓਕੇ
0: ਕਿਦਾਂ ਪਾਣੀ ਚ ਕਰਦੇ ਹੁੰਦੇ ਹੋ ਪਾਣੀ ਫਿਰ ਘਰੋਂ ਲੈ ਕੇ ਜਾਂਦੇ ਹੋ ਉੱਥੇ ਹੁੰਦਾ ਆ
1: ਘਰੋਂ ਕੋਸਾ ਕੋਸਾ ਲੈ ਕੇ ਜਾਂਦੇ ਹੋਣੇ
0: ਹੈਂ ਪਾਣੀ ਵੀ ਉਹ ਹੀ ਦਿੰਦੇ ਆ
2: ਹਾਂਜੀ
0: ਤੇ ਕਿੰਨੀਆਂ ਕੁ ਬੋਤਲਾਂ ਲੱਗ
2: ਤੇ ਪੀਣ ਵਾਲੇ ਦੀ ਗੱਲ ਕਰਦੇ
0: ਹੋ ਨਹੀਂ ਨਹੀਂ ਜਿੱਚ ਤੁਸੀਂ ਸਵਿਮਿੰਗ ਕਰਦੇ ਹੋ
1: ਪੈਡਲ ਪੈਡਲ ਪੈਡਲ ਕਰਦੇ
2: ਨਹੀਂ ਉਹ ਤਾਂ ਉੱਥੇ ਹੀ ਹੁੰਦਾ ਵਾ
0: ਅੱਛਾ
2: ਉੱਥੇ ਕਰਦੇ ਹੋ
0: ਇੱਕ ਬੋਤਲ ਵਿੱਚ ਤਰ ਲੈਂਦੇ ਹੁੰਦੇ ਕਿ ਵੱਧ ਲੱਗਦਾ
2: ਭਰਿਆ ਹੁੰਦਾ ਵਾ ਸਾਰਾ
1: ਓ
0: ਆਹੋ ਪਰ ਕਿੰਨੀਆਂ ਬੋਤਲਾਂ ਲੱਗਦੀਆਂ
2: ਮੈਨੂੰ ਕਿਹੜਾ ਪਤਾ ਵਿੱਚ ਦੀ ਪਾਣੀ ਹੁੰਦਾ ਹੁੰਦਾ
0: ਅੱਛਾ
2: ਹਾਂਜੀ
0: ਕਮਾਲ ਹੈ ਯਾਰ ਸਾਰੇ ਫਿਰ ਇੱਕੋ ਪਾਣੀ 'ਚ ਤਰ ਲੈਂਦੇ ਹੈ
2: ਹਾਂਜੀ
0: ਓਕੇ ਵਾਹ ਬੇਬੇ ਨੂੰ ਪੁੱਛ ਲਾ ਚਾਹ ਫਿਰ ਮੈਨੂੰ ਵਿਖਾ ਕੇ ਜਾਈ ਫਿਰ
2: ਹੋ ਗਏ ਉਹ ਲੱਭ ਦੀ ਗੱਡੀ ਨੂੰ
0: ਅੱਛਾ ਪਰ ਲੱਭੀ ਨਹੀਂ
2: ਹੁਣ ਮੈਂ ਸੁਣਾਉਂਗਾ ਇੱਕ ਯਾ ਲੱਭ ਗਈ
0: ਹਾਂਜੀ
2: ਮੈਂ ਹੁਣ ਸੁਣਾਉਂਗਾ ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਪੱਪੂ ਸੰਤਨ ਦੱਸਦਾ ਵੀ ਇੱਕ ਵਾਰੀ ਮੈਂ ਆਪਣੇ ਫਰੈਂਡ ਨੂੰ ਕਿਹਾ ਸੀ ਜਿਹੜਾ ਵਾਲਾ ਕਿਹਾ ਸੀ ਫੋਨ ਤੇ ਵੀ ਜਿਹੜਾ ਵਾਲਾ ਗਿਆਨ ਕਰੂਗਾ ਤਾਂ ਉਹਨੂੰ ਬਲੌਕ ਕਰਦੀ ਮੇਰੇ ਫਰੈਂਡ ਨੇ ਤਾਂ ਓਕੇ ਕਹਿ ਕੇ ਮੈਨੂੰ ਹੀ ਬਲੌਕ ਕਰਤਾ।

0: सही सलामान लिया ने है
1: बल्ले फतेह थैंक यू फतेह
2: थैंक यू हैव अ नाइस डे बाय
0: बाय
1: थैंक यू ऐसा साडा मन्नत फतेह ते हुण साडे नाल ते उस तों बाद अरुण तुहाडी वारी सत श्री अकाल ते
0: इन्नी एनर्जी सवेरे सवेरे कित्थो ले आंदे हो की खादा तुसी ब्रेकफास्ट
2: वेरी
1: गुड पर गुड हुंदी आ ना सवेरे सवेरे ते चाहिदी हुंदी आ वेरी नाइस ते की सुनाओगे फिर
2: अज मैं सुनाऊंगी एक बजारत
1: ओके
0: हांजी
2: एक गां दे चार पैर हन दो ऊपर चकले किन्ने एक पैर रह गए
1: अच्छा एक गां दे चार पैर ने तो ने दो ऊपर चकले
2: हाँ जी
1: चार ही रह गए फिर भी
2: हाँ जी
1: ਬਲੇ ਤੇਗ ਤੁਸੀਂ ਤੇ ਸਵੇਰੇ ਸਵੇਰੇ ਸਾਨੂੰ ਟ੍ਰਿਕੀ ਕਰ ਚੱਲੇ ਹੋ ਸਾਨੂੰ ਸਵੇਰੇ ਸਵੇਰੇ ਹੈ ਮੈਂ ਤਾਂ ਵੈਸੇ ਹੋਰ ਸੈਂਸ ਚ ਚਾਰ ਕਹੇ ਸੀ ਵੀ ਜਦੋਂ ਉਹਨੇ ਦੋ ਚੁੱਕਣੇ ਆ ਤੇ ਉਹਨੇ ਥੱਲੇ ਡਿੱਗ ਪੈਣਾ ਤੇ ਫਿਰ ਚਾਰ ਹੀ ਲੈ ਜਾਣੇ ਆ ਆਂਟੇ ਲਾਨ ਲੈ ਸੋ ਮੂੰਹ ਡਰਿੰਕ ਵਾਲੀ ਗਾਹ ਹੋਵੇ ਹੈ ਨਾ ਵੱਡੀਆਂ ਨਾਸਾਂ ਵਾਲੀ
2: ਖੱਟੇ ਦੇ ਪੈਰ
1: ਹਾਂ
2: अज अंबर रोंदी सी
1: रोंदी ही
2: हां जी
1: क्यों
2: अंबर ने
1: बाद च करा दे ना मम्मा नू कहो पी बाद च करा देना रवाई दा थोड़ी हुंदा
2: ठीक
1: है करे रखी हुन बेचारी चलो जाके मम्मा करा देंगे ना फिर
2: ठीक
1: है तुही,
2: पर मम्मा ने लाइब्रेरी जाना बुक्स रिटर्न करनी ने थे नाले मम्मा ने ईमेल फिक्स कर ले या स्कूल विच
1: अही ये थे अही ये थे ना बहुत बारह बजे तक
2: ठीक
0: है
1: थैंक यू ओके बाय
2: थैंक यू
0: ਲੈਕੇ ਜਾ ਰਹੇ ਹੋ ਟਿਫਿਨ ਚ
3: ਉਹ ਵਾਲੀ ਹੈ ਬਦਾਮ ਤੇ ਚੋਕਲੇਟ ਵਾਲੀ ਹੈ ਸਟਿਕਸ
1: ਉਹ ਤੇ ਸਨੈਕ ਹੋ ਗਏ ਤੇ ਖਾਣ ਲਈ ਕੀ ਲੈ ਜਾਂਦੇ
0: ਪ੍ਰੋਟੀਨ ਸਟਿਕਸ
3: ਲੰਚ ਤੇ ਤੇ ਰੋਟੀ ਖਾਣਦਾ ਮੈਂ
1: ਅੱਛਾ ਰੋਟੀ ਖਾਣਾ ਗੁੱਡ ਗੁੱਡ ਕਾਦੇ ਨਾਲ
3: ਐਪਲ ਨਾਲੇ ਤੇ ਰੋਟੀ ਦੇ ਨਾਲ ਗੰਡੇ ਵਾਲੀ ਰੋਟੀ
1: ਪਰੌਂਠੀ ਗੰਡੇ ਵਾਲੀ
0: ਮਿਸੀ
1: ਫਿਰ ਤੇ ਨਜ਼ਾਰਾ ਬਣ ਗਿਆ ਓਏ
0: ਵੈਰੀ ਗੁੱਡ
1: ਹੈ ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ ਗੰਡੇ ਵਾਲੀ ਰੋਟੀ ਖਾ ਕੇ
3: ਅੱਜ ਸੁਣਾਓਗੇ ਇੱਕ ਬਜਾਰਤ
0: ਹਾਂਜੀ
3: ਨਿੱਕੀ ਜੀ ਨਾਰ ਟੁੱਬੀ ਮਾਰ ਜਾਵੇ ਪਾਰ ਨਿੱਕੀ ਜੀ ਨਾਰ ਟੁੱਬੀ ਮਾਰ ਜਾਵੇ ਪਾਰ
1: ਟੁੱਬੀ ਮਾਰ ਜਾਵੇ ਪਾਰ ਹੈ
0: ਮੇਰੇ ਦੇ ਵਾਲੇ ਤੇ
1: ਹੈ ਟੁੱਬੀ ਕਿ ਚੁੱਬੀ
4: ਚੁੱਬੀ
3: ਚੁੱਬੀ
1: ਅੱਛਾ ਚੁੱਬੀ ਮਾਰ ਜਾਵੇ ਪਾਰ ਓਕੇ ਇਹ ਕਿਹੜੀ ਆ ਬਈ ਦੱਸੋ ਬਈ
0: ਤੁਹਾਡੀ ਹੱਥ ਖੜੇ ਮੇਰੇ
1: ਤੁਹਾਡੀ ਪ੍ਰਜਾਤੀ ਚ ਹਾਂ ਕੁਛ ਕਿਹੜੀ ਨਿੱਕੀ ਨਾਰ ਨੂੰ ਜਾਣਦੇ ਤੁਸੀਂ ਹੈ ਨੀ ਕੋਈ ਸਹੇਲੀ ਵਾਲੀ ਕੋਈ ਨਿੱਕੀ ਜੀ ਨਿੱਕੀ ਜੀ ਨਾਰ ਕੋਈ ਹੈ
0: ਸੌਖਾ ਹੈ
1: ਉਮਰ ਚ ਨਿੱਕੀ ਹੋ ਸਕਦੀ ਲਾਲ ਜੀ ਕਹਿੰਦੇ ਨੂਨੀਆਂ ਨਹੀਂ ਓਕੇ ਉਹ ਤੋਂ ਨਿੱਕਾ ਹੋਰ ਫਿਰ ਕੀ ਹੋ ਸਕਦਾ ਹੋਰ ਨਿੱਕੀ ਫਿਰ ਕੀ ਹੋ ਸਕਦੀ ਆ
0: ਹਿੰਟ ਦੋ ਹਿੰਟ
1: ਜਪਾਨ
3: ਨਹੀਂ ਉਹ ਹਿੰਟ ਹੈ ਵੀ ਉਹਨੂੰ ਆਪਾਂ ਵਰਤਦੇ ਹਾਂ
0: ਲੈ ਲੈ
1: ਅੱਛਾ ਉਹਨੂੰ ਆਪਾਂ ਵਰਤਦੇ ਹਾਂ ਓਕੇ
3: ਆਪਣੀ ਆਪਣੀ ਮੰਮੀ ਆ ਕੋੰਦਾ
1: ਜਪਾਨ ਹੀ
3: ਨਹੀਂ ਹਾਂ
0: ਨਿੱਕੀ ਜੀ ਹੁੰਦੀ ਜ਼ਬਾਨ
1: ਸਾਨੂੰ ਸਾਨੂੰ ਤਾਂ ਸਾਰੇ ਸਾਈਨ ਉਹ ਲੱਗੀ ਜਾਂਦੇ ਆ ਕੀ ਨਿਕਾ ਜਾ ਫਿਰ ਚੱਲ ਹਾਰ ਗਏ ਭਰਾ
3: ਆਨਸਰ ਹੈਗਾ ਸੂਈ
1: ਸੂਈ ਹਾਂ ਵੇਖਿਆ ਇਹ ਨਾਰਾਂ ਵਾਲੀ ਗੱਲ
0: ਨਹੀਂ ਨਾ ਅੱਜ ਕੱਲ ਕੁੜੀਆਂ ਨੂੰ ਮੈਨੂੰ ਤੇ ਆਉਂਦੀ ਨਹੀਂ ਤੇ
1: ਫਿਰ ਇਹ ਨਾਰਾਂ ਵਾਲੀ ਗੱਲ ਹੀ ਤੇ ਸੁਖਵਿੰਦਰ ਭੈਣ ਜੀ ਨੂੰ ਵੀ ਨਹੀਂ ਆਈ ਹੈ ਨਾ ਕਹਿੰਦੇ ਕੜਛੀ
0: ਇਹ ਤੁਹਾਡੀ ਤੋਂ ਉਮੀਦ ਨਹੀਂ ਸੀ
1: ਪਰ ਕੜਛੀ ਵੀ ਹੋ ਸਕਦੀ ਆ ਹੈਨਾ ਉਹ ਵੀ ਤੇ ਚੁੱਭੀ ਮਾਰ ਜਾਂਦੀ ਆ ਛੋਲਿਆਂ ਚ ਦਾਲ ਚ ਹੈ ਕੜਛੀ ਵੀ ਹੋ ਸਕਦੀ ਆ ਕਿ ਨਹੀਂ
3: ਨਹੀਂ
0: ਨਹੀਂ
1: ਹਾਂ
0: ਸੂਈ
3: ਨਹੀਂ
1: ਓਕੇ ਫਿਰ ਤਾਂ ਨਿਕਾ ਜਿਹਾ ਭਾਈ ਵੀ ਹੋ ਸਕਦਾ ਚਮਚਾ ਵੀ ਹੋ ਸਕਦਾ ਹੈਨਾ ਥੈਂਕ ਯੂ
3: ਇੱਕ ਚੁਟਕਲਾ ਵੀ ਸੁਣਾਣਾ
1: ਹਾਂਜੀ ਸੁਣਾ ਲਓ ਜੀ ਸੁਣਾ ਲਓ ਐਵੇਂ ਖਰਾਬ ਹੋ ਜਾਊਗਾ
3: ਚੁਟਕਲਾ ਹੈਗਾ ਰੰਗ ਤਾਂ ਪਰ ਤੂੰ ਚੁੱਟਾ ਹੈ ਦਿਲ ਤਾਂ ਹਜੇ ਤੱਕ ਕਾਲਾ ਹੀ ਆ ਰੰਗ ਤਾਂ ਪਰ ਤੂੰ ਚੁੱਟਾ ਹੈ ਦਿਲ ਦਾ ਰੰਗ ਕਾਲਾ ਹੀ ਆ ਚਲੋ ਸੇਫ ਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ
1: ਥੈਂਕ ਯੂ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਤੇ ਹੱਸਦੇ ਪਏ ਤੁਸੀਂ ਕੀ ਕਰਦੇ ਪਏ ਹੱਸਦੇ ਪਏ ਓਕੇ
3: ਮੈਂ ਨਹੀਂ ਸਕੂਲ ਜਾਣਾ ਬਿਕੋਜ਼ ਮੇਰੀ ਟੀਚਰ ਨੇ ਲਰਨ ਕਰਨਾ ਮੋਰ ਬਿਕੋਜ਼ ਦੈਨ ਉਹਨੂੰ ਪਤਾ ਕਹਿੰਦਾ ਮੋਰ ਲਰਨ ਕਰਨਾ
0: ਟੀਚਰ ਲਰਨ ਨਹੀਂ ਕਰਕੇ ਆਈ ਤੇ ਇਹਨੇ ਸਕੂਲ ਨਹੀਂ ਜਾਣਾ
1: ਟੀਚਰ ਨੇ ਪਹਿਲਾਂ ਆਪ ਲਰਨ ਕਰਨਾ ਵਾ ਉਹਨੇ ਜੋ ਲਰਨ ਕੀਤਾ ਸੀ ਉਹਦਾ ਮੁੱਕ ਗਿਆ ਵਾ ਤੇ ਹੁਣ ਉਹਨੇ ਪਹਿਲਾਂ ਆਪ ਹੋਰ ਲਰਨ ਕਰਕੇ ਆਉਣਾ ਤੇ ਫਿਰ ਇਹਨਾਂ ਨੂੰ ਲਰਨ ਇਹਦਾ ਮਤਲਬ ਵੀ ਤੁਸੀਂ ਤੇ ਬੜਾ ਕੁਇਕ ਲਰਨ ਕਰ ਰਹੇ ਹੋ ਫਿਰ ਟੀਚਰ ਦਾ ਮੁੱਕਦਾ ਜਾਣ ਡਿਆ ਹਨਾ
0: ਮੇਰਾ ਤੇ ਦਿਲ ਹੈ ਜਾਣਦਾ ਪਰ ਟੀਚਰ ਨੇ ਲਰਨ ਨਹੀਂ ਕੀਤਾ ਤੇ ਮੈਨੂੰ ਛੁੱਟੀ ਲੈਣੀ ਪਈ
1: ਓਹੋ ਇਹ ਇਹ ਨਾ ਇਹ ਬਲੀ ਜਲਦੀ ਜਲਦੀ ਸਿੱਖੀ ਜਾਂਦੇ ਆ ਤੇ ਟੀਚਰ ਵਿਚਾਰੀ ਕੀ ਕਰੂਗੀ
0: ਹਾਂਜੀ
1: ਮੈਨੂੰ ਲੱਗਦਾ ਤੁਹਾਨੂੰ ਵੱਡੀ ਕਲਾਸ ਚ ਪਾ ਦਈਏ ਹੁਣ ਨਹੀਂ ਯਾਰ ਟੀਚਰ ਵਿਚਾਰੀ ਨੂੰ ਤੁਸੀਂ ਵਕਤ ਪਾਇਆ ਤੁਹਾਨੂੰ ਨਾ ਆਪਾਂ ਤੁਹਾਨੂੰ ਆਪਾਂ ਦਸਵੀਂ ਚ ਕਰ ਦਈਏ
0: ਡਾਇਰੈਕਟ ਜੰਪ
1: ਟੈਂਥ ਵਿੱਚ ਚਲੋ ਤੁਸੀਂ ਸਿੱਧੇ ਨਹੀਂ ਈਅਰ ਟੈਨ ਦੇ ਵਿੱਚ ਤੁਸੀਂ ਜਾਓਗੇ ਨਾ ਤੇ ਫਿਰ ਤੁਹਾਡੀ ਟੀਚਰ ਦਾ ਵੀ ਥੋੜਾ ਜਿਹਾ ਸਾਹ ਸੌਖਾ ਹੋ ਜਾਊਗਾ ਵਿਚਾਰੀ ਦਾ
0: ਸਹੀ ਗੱਲ
1: ਅੱਛਾ
0: ਤੁਹਾਡੀ ਗੱਲਾਂ ਤੋਂ 10 ਇਅਰਸ ਓਲਡ ਲੱਗਦੇ ਹੋ
3: ਨਹੀਂ
1: ਜਿਵੇਂ ਕੀ ਸੁਣਾਓਗੇ ਫਿਰ
3: ਬਨਾਨਾ ਸੀ
2: ਦੋ ਅੰਕਲ ਨੇ ਖਾਦੇ, ਤਿੰਨ ਆਂਟੀ ਨੇ ਖਾਦੇ, ਵਨ ਮੈਂ ਖਾਦੇ ਕਿ ਨੇ ਰਹਿ ਗਏ ਬਨਾਨਾ।
0: ਓਏ ਤੇ ਮੈਥ ਸੁਣੀ ਸਵੇਰੇ ਸਵੇਰੇ ਮੈਥ।
1: ਦੋ ਆਂਟੀ ਨੇ ਆਂਟੀ ਖਾਦੇ, ਕਿਹੜੀ ਆਂਟੀ ਨੇ, ਕਿਹੜੀ ਆਂਟੀ ਨੇ ਖਾਦੇ ਆ ਦੋ, ਪਹਿਲਾਂ ਇਹ ਦੱਸੋ ਮੈਨੂੰ ਕਿਹੜੀ ਆਂਟੀ ਜਿਹੜੇ ਸਵੇਰੇ ਸਵੇਰੇ ਦੋ ਬਨਾਨੇ ਖਾ ਗਈ ਆ।
0: ਤੁਸੀਂ ਵੀ ਤੇ ਤਿੰਨ ਖਾਦੇ
1: ਟੂ ਬਨਾਨਾਸ,
0: ਥ੍ਰੀ ਬਨਾਨਾ ਅੰਕਲ ਨੇ ਖਾਦੇ ਤੇ ਇੱਕ ਬਨਾਨਾ ਆਪ ਖਾ ਲਿਆ।
1: ਮੈਂ ਨੀ ਖਾਦਾ ਕੋਈ ਵੀ,
2: ਅੰਕਲ ਨੇ
1: ਪਰ ਮੈਂ ਨੀ ਖਾਦਾ ਕੋਈ ਵੀ। ਕਿਹੜੇ ਅੰਕਲ ਨੇ ਖਾਦਾ, ਹੋਰ ਕੋਈ ਅੰਕਲ ਹੋਣਾ?
2: ਜੋਟ ਅੰਕਲ ਜੀ।
1: ਨਹੀਂ ਮੈਂ ਤੇ ਇੱਕ ਵੀ ਨੀ ਖਾਦਾ।

0: ਕਰ ਰਿਹਾ
1: ਉਹ ਟੂਰੇ ਬਾਅਦ ਹੁੰਦਾ
2: ਹੈ
1: ਟੂਰੇ ਬਾਅਦ
2: ਤੂੰ ਤੇ ਬਾਅਦ ਹੁੰਦਾ ਓਕੇ ਤੁਸੀਂ ਤਾਂ ਮੈਨੂੰ ਲੱਗਦਾ ਤੁਹਾਡੇ ਲਈ ਤੇ ਸ਼ਾਸ਼ੀ ਜੀ ਇਹੋ ਹੀ ਬਾਜ਼ਾਰ ਤੇ ਆ ਪਹਿਲਾਂ ਵੀ ਦੱਸੋ ਇਹ ਬੋਲ ਕੌਣ ਰਿਹਾ ਤੁਸੀਂ ਤੇ ਲੇਸੇ ਜੀ ਕੰਫਿਊਜ਼ ਜੀ
0: ਅਸੀਂ ਸੇ
2: ਜੀ ਮੈਨੂੰ ਤੇ ਸ਼ਰਿਆ ਲੱਗਦੀ ਆ
0: ਮੈਨੂੰ ਤੇ ਇੰਨੀ ਦੇਰ ਦਾ ਅਸੀਸ ਲੱਗੀ ਜਾਂਦੀ ਆ
2: ਮੈਂ ਲਾਉਣ ਡਿਆ ਹਿਸਾਬ ਤੇ
0: ਓਹ ਸ਼੍ਰੇਆ ਮੈਨੂੰ ਸਾਡੇ ਤੇ ਜੋਕ ਹੀ ਇਹੀ ਹੋ ਗਿਆ ਇੰਨੀ ਦੇਰ ਦਾ ਮੈਂ ਤੇ
2: ਜਾ ਸ਼੍ਰੇਆ
0: ਹਾਂ ਸ਼੍ਰੇਆ ਮੈਂ 6 ਇਅਰਸ ਦਾ ਹਾਂ ਤੇ ਸ਼੍ਰੇਆ ਨੇ ਲਿੰਗ ਪੁਲਿੰਗ ਚੇਂਜ ਕਰ ਦੇਣਾ
2: ਸ਼੍ਰੇਆ ਤੁਸੀਂ ਤੇ ਟ੍ਰਿਕ ਹੀ ਕਰਤਾ
1: ਸਾਨੂੰ
0: ਇੱਥੇ ਵਾਲੀ ਮੈਥਸ ਥੋੜੀ ਨਾ ਆਉਂਦੀ
2: ਅਸੀਂ ਹਾਰ ਗਏ ਚਲੋ
0: ਅਸੀਂ ਇੰਡੀਆ ਵਾਲੀ ਮੈਥਸ ਜਾਣਦੇ
1: ਹੈਂ
2: ਟੂ
0: ਥ੍ਰੀ
1: ਥ੍ਰੀ
2: ਥ੍ਰੀ
0: ਥ੍ਰੀ
2: ਓਕੇ ਓਕੇ ਓਕੇ ਤਿੰਨ ਤਿੰਨ ਤਿੰਨ ਠੀਕ ਆ ਤਿੰਨ ਕਿੱਥੇ ਆ ਆਪਣਾ ਹੋਰ ਕੀ ਪਤਾ ਹੀ ਨੀ ਲੱਗਦਾ ਅੱਜ ਤੇ ਸ਼੍ਰੇਆ ਜਿਆਦਾ ਹੀ ਫੋਰਮ ਚ ਲੱਗਦੀ ਕੁੜੀਏ
0: ਚਾਹ ਹੀ ਬੜਾ ਸਕੂਲ ਨਾ ਜਾਣ
2: ਆਹੋ ਤੇ ਵੀਰ ਜੀ ਕਿੱਥੇ ਹਾਂਜੀ
0: ਮੈਨੂੰ ਤੇ ਲੱਗਿਆ ਮੈਂ ਕਰ ਲਿਆ ਸੀਜ਼ ਨਾਲ ਗੱਲ
2: ਫਿਰ ਸ਼੍ਰੇਆ ਨਾ ਕਰ ਲੋ ਹੈਲੋ ਅੱਜ ਮੈਨੂੰ ਲੱਗਦਾ ਵੀ ਵੀਰ ਜੀ ਹਲੇ ਬਿਜ਼ੀ ਲੱਗਦਾ ਮੈਨੂੰ ਸਤਿ ਸ਼੍ਰੀ ਅਕਾਲ ਅਸੀਸ ਜੀ ਕੀ ਕਰਦੇ ਹੋ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਜਾਣਾ ਕਿ ਨਹੀਂ
1: ਹਾਂਜੀ
2: ਅੱਛਾ ਕੱਲਿਆਂ ਜਾਣਾ ਫਿਰ ਅੱਜ ਚਲੋ ਤੁਸੀਂ ਕੀ ਸੁਣਾਓਗੇ ਓਕੇ ਕਿਹੜਾ
1: ਪਤੀ ਨੂੰ ਕਹਿੰਦੀ ਪਤੀ ਨੂੰ ਕਹਿੰਦੀ
2: ਅੱਛਾ
1: ਮੈਂ ਕਰਕੇ ਵੀ ਕਵੀ ਬੰਦਾ

0: ਅਸੀਸ ਯਾਰ ਤੂੰ ਤਾਂ ਬਹੁਤ ਇੰਟੈਲੀਜੈਂਟ ਹੈ ਵਾ। ਕੌਣ ਹੈ ਸਾਡੇ ਨਾਲ? ਅਸੀਸ ਕੌਰ, ਇਹਦੀ ਵੀ ਛੁੱਟੀ ਹੋਣੀ ਫਿਰ ਅੱਜ
1: ਲੱਗਦਾ। ਹਾਂਜੀ,
2: ਤੁਸੀਂ
0: ਫੋਨ ਥੋੜਾ ਦੂਰ ਰੱਖੋ, ਆਵਾਜ਼ ਪਾੜ ਦੀ ਜੇ।
1: ਇਹ ਤੇ ਕੁਛ ਨਾ ਬੋਲੇ ਆ ਕੇ ਹੱਸਦੇ, ਬਸ ਉਸ ਚ ਗੱਲ ਬਣ ਜਾਂਦੀ ਹੈ।
0: ਮੈਨੂੰ ਇਹਦਾ ਲੱਗਦਾ ਫੋਨ ਦੇ ਵਿੱਚ ਵੜ ਕੇ ਗੱਲ ਕਰਨ ਡਿਆ ਅੱਜ।

0: ਹੈ ਸੁਗਨ?
1: ਹਾਂਜੀ
0: ਓਕੇ। ਅੱਜ ਜਾਣਾ ਸਕੂਲ? ਕੀ ਲਿਆਯੋ ਫਿਰ ਅੱਜ ਤੁਸੀਂ? ਓਕੇ ਕਿਹੜੀ? ਹੈਂ? ਕਾਲਾ ਤੇ ਹੁੰਦਾ ਹੀ ਨੀ ਗਾ ਯਾਰ, ਕਾਲਾ ਅੰਡਾ ਥੋੜੀ ਹੁੰਦਾ ਵਾ। ਅੱਛਾ ਕਾਲੀ ਮਿਰਚ, ਇਹ ਫਿਰ ਮੈਨੂੰ ਲੱਗਦਾ ਮੱਠੀ। ਮੱਠੀ ਦੇ ਵਿੱਚ ਕਾਲੀ ਮਿਰਚ,
2: ਕਾਲੀ ਮਿਰਚ ਹੁੰਦੀ ਜਿਹੜੀ ਬੁਰੀ ਲੱਗਦੀ ਹੈ।
0: ਨਹੀਂ
2: ਜਿਹੜੀ ਅੱਜ ਕੱਲ ਸਾਰਿਆਂ ਦੀ ਖਰਾਬ ਹੀ ਹੁੰਦੀ ਹੈ, ਚਸ਼ਮੇ ਲੱਗੇ ਹੁੰਦੇ।
0: ਓਹੋ ਦਿਲਵਾਲ ਸਾਹਿਬ, ਓ ਯਾਰ ਹਾਰ ਹਾਰ ਗਏ, ਹਾਰ ਗਏ ਯਾਰ। ਹੈਂ?
2: ਡਰਵਾਲ
0: ਸਾਹਿਬ ਤੁਸੀਂ ਯਾਰ ਇੰਨੀ ਟ੍ਰਿਕ ਕਿਉਂ ਕਰਦੇ ਸਾਨੂੰ ਸਵੇਰੇ ਸਵੇਰੇ? ਮੰਮਾ ਦੇ ਫੋਨ ਤੇ ਆਉਂਦਾ ਵਾ ਫਿਰ ਕਾਲਾ ਆਂਡਾ, ਹੈ ਨਾ? ਥੈਂਕ ਯੂ ਸੁਖਨ,
2: ਬਾਏ।
0: ਹੱਸ ਕੇ ਤੇ ਵਿਖਾ ਦੋ। ਟਿਕਲ ਟਿਕਲ ਥੈਂਕ ਯੂ, ਥੈਂਕ ਯੂ ਡਰਵਾਲ ਸਾਹਿਬ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂਜੀ ਅਸੀਸ, ਤੁਸੀਂ ਆਉਂਦੇ ਰਹੋ ਵਾਪਸ।
2: ਅਸੀਸ
0: ਸਤਿ ਸ੍ਰੀ ਅਕਾਲ, ਸੌਂਗੀ ਹੀ ਲੱਗਦਾ ਮੈਨੂੰ,
2: ਜਿਵੇਂ ਸਟੇਸ਼ਨ ਆ ਗਿਆ।
1: ਰਜਾਈ ਬਦਲੀ ਸੀ ਵੈ,
0: ਹਾਏ ਰਜਾਈ ਬਦਲੀ, ਗੱਡੀਆਂ ਬਦਲੀ ਦੀਆਂ, ਤੁਸੀਂ ਰਜਾਈਆਂ ਬਦਲੀ ਜਾਂਦੇ ਸਵੇਰੇ ਸਵੇਰੇ?
1: ਮੈਂ ਪਾਪਾ ਦੀ ਰਜਾਈ ਚ ਪਈ ਸੀ, ਫਿਰ ਮੈਂ ਮੰਮਾ ਦੀ ਰਜਾਈ ਚ ਆ ਗਈ।
0: ਓਕੇ ਓਕੇ,
1: ਤਾਂ ਮੰਮਾ ਦਾ ਬੈੱਡ ਵੀ ਪਾਪਾ ਦੇ ਬੈੱਡ ਦੇ ਨਾਲ ਹੀ ਹੈ।
0: ਓਕੇ ਓਕੇ ਓਕੇ ਓਕੇ, ਤੁਹਾਡੇ ਮਜ਼ੇ ਆ ਫਿਰ, ਹੈ ਨਾ? ਕਦੀ ਇੱਕ ਰਜਾਈ ਚ, ਕਦੀ ਦੂਜੀ ਰਜਾਈ ਚ।
1: ਯੈਸ,
0: ਵਾਹ। ਤੇ ਕੀ ਸੁਣਾਓਗੇ ਫਿਰ?
1: ਅੱਜ ਛੁੱਟੀ, ਮੈਂ ਅੱਜ ਸੁਣੂ, ਅੱਜ ਮੈਂ ਸੁਣੂ ਇੱਕ ਗੱਲ ਦੱਸਣੀ।
0: ਅੱਛਾ ਓਕੇ।
1: ਪਰ ਇੱਕ ਜਦੋਂ ਮੈਂ ਇੱਕਦਮ ਮੈਂ ਨਾ ਲਾਈਕ ਪਾਰਕ ਚ ਖੇਡ ਰਹੀ ਸੀ ਫਰੈਂਡ ਨਾਲ, ਮੀਰਾ ਨਾਲ, ਉਹ ਕਹਿੰਦੀ ਵੀ ਸੀ ਤੂੰ ਯੂਨੀ ਚ ਜਾ, ਫਿਰ ਮੈਂ ਕੋਲੇਜ ਚ ਜਾਣੀ, ਹਨਾ, ਲਾਈਕ ਗੇਮ ਚ। ਤੇ ਫਿਰ ਹੁਣ ਮੈਂ ਕਿਹਾ ਨਹੀਂ ਮੈਂ ਕਾਲਜ ਚ ਜਾਣਾ, ਪਰ ਉਹਨੇ ਕਿਹਾ ਜੇ ਮੈਂ ਯੂਨੀ ਚ ਚੱਲੂ ਨਾ ਫਿਰ ਮੈਨੂੰ ਜੋਬ ਮਿਲ ਜੂ, ਜੇ ਤੂੰ ਕਾਲਜ ਚ ਚਲੀ ਗਈ ਫਿਰ ਤਾਂ ਤੂੰ ਨਾਰਮਲ ਸਟੂਡੈਂਟ ਹੀ ਹੋਏਗੀ।
0: ਓਹੋ,
2: ਅੱਜਕੱਲ ਬੜੀ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ।
0: ਵਾਹ, ਤੁਸੀਂ ਫਿਰ ਯੂਨੀ ਜਾਣਾ ਕਰਨਾ ਹੁਣ?
1: ਯੈਸ, ਵੱਡੇ ਹੋ ਕੇ ਪਹਿਲਾਂ ਯੂਨੀ ਫਿਰ ਕਾਲਜ।
0: ਅੱਛਾ, ਤੁਸੀਂ ਪਹਿਲਾਂ ਯੂਨੀ ਜਾਣਾ?
1: ਪਹਿਲਾਂ
0: ਯੂਨੀ ਫਿਰ ਕਾਲਜ, ਪਹਿਲਾਂ ਇਹ ਮੈਨੂੰ ਲੱਗਦਾ ਵੀਰ ਜੀ
2: ਗੱਲਾਂ,
0: ਇਹ ਮੈਨੂੰ ਲੱਗਦਾ ਵਾ ਵੀ ਦੀਪ ਵੀਰ ਦੀ ਗੱਲਾਂ ਸੁਣੀਆਂ ਤੁਸੀਂ ਕਿਤੇ ਬਹਿ ਕੇ।
1: ਤੁਸੀਂ
0: ਕਹਿਣਾ ਸੀ ਮੈਂ ਉਹਦੀ ਸਿਸਟਰ ਆ ਤੇ ਮੈਨੂੰ ਪੜਾ ਦੋ ਅੱਜ, ਤੇ ਤੁਸੀਂ ਘਰ ਆ ਕੇ ਤੇ ਵੀਰੇ ਨੂੰ ਦੱਸ ਦੇਣਾ। ਆਹੋ ਤੇ 6-7-13 ਹੋ ਜਾਂਦੇ ਨਾ, ਤੁਸੀਂ ਤੇ 6-7 ਹੋ।
2: ਅੱਜ ਨੀਂਦ ਚ ਹੈ ਕੁੜੀ
0: ਜਿੰਨਾ ਚਿਰ ਰਜਾਈ ਚ ਰਹਿੰਦੀ ਹੈ ਨਾ ਓਨਾ ਚਿਰ ਨੀ ਐਕਟਿਵ ਹੁੰਦੀ ਤੁਸੀਂ ਸਾਨੂੰ ਤੁਸੀਂ ਸਾਨੂੰ ਨਾ ਰਜਾਈ ਚੋ ਬਾਹਰ ਬਹਿ ਕੇ ਸੁਣਾਇਆ ਕਰੋ ਗੱਲਾਂ ਹੋਰ ਸੁਸਤੀ ਪੈ ਜਾਂਦੀ ਸਾਨੂੰ
2: ਠੰਡ ਸਾਨੂੰ ਵੀ ਲੱਗਦੀ ਆ ਅਸੀਂ ਵੀ ਤੇ ਕਿਹੜਾ ਰਜਾਈ ਚ ਬੈਠੇ ਅਸੀਂ ਬਾਹਰ ਨਿਕਲ ਕੇ ਗੱਲ ਕਰ
1: ਮੈਨੂੰ ਤਾਂ ਠੰਡ ਲੱਗਦੀ ਮੇਰੀ ਤਾਂ ਸੁਸਤੀ ਬਾਹਰ ਨਿਕਲ ਜਾਂਦੀ
0: ਚਲੋ ਕੀ ਸੁਣਾਓਗੇ ਫਿਰ ਅੱਜ
1: ਚੁਟਕਲਾ
0: ਹਾਂਜੀ
1: ਇੱਕ ਪੱਪੂ ਦੀ ਵਾਈਫ ਕਹਿੰਦੀ ਨਾ ਇੱਕ ਦਿਨ ਬਈ ਮੈਨੂੰ ਘੁੰਮਣ ਲੈ ਕੇ ਜਾਓ ਪੱਪੂ ਕਹਿੰਦਾ ਮੇਰੇ ਸਾਰੇ ਫਰੈਂਡਸ ਘੁੰਮਣ ਜਾਂਦੇ ਆ ਉਹ ਕਹਿੰਦਾ ਪੱਪੂ ਕਹਿੰਦਾ ਠੀਕ ਆ ਮੈਂ ਤੈਨੂੰ ਪੱਖੇ ਤੇ ਬੰਦ ਨਾ ਮੈਂ ਪੱਖਾ ਛੱਡ ਕੇ ਸਾਰਾ ਦਿਨ ਘੁੰਮੀ ਜਾਂਦਾ
0: ਪੱਪੂ ਦਾ ਫਰੈਂਡ ਤੇ ਫਿਰ ਮੱਖੀ ਵਰਗਾ ਹੋਇਆ ਕਿ ਲਾਲ ਜੀ ਤੁਸੀਂ ਆਉਂਦੇ ਰਹੋ
3: ਮਿਸਤਰੀ ਲੇਬਰ ਨੂੰ ਦੇ ਦੇਣਾ ਬੀੜੀ ਪੀਣ ਦਾ ਬਿੱਲ
0: ਮੈਨੂੰ ਨੀ ਪਤਾ ਬੀੜੀ ਵੀ ਪੀਂਦੇ ਜੇ
3: ਜਿਵੇਂ ਟੀਵੀ ਦੇਖਦੇ ਨਾ ਉਹਨਾਂ ਨੂੰ ਏਦਾਂ ਖੇਡ ਵਿਹਲਾ ਬੈਠਾ ਮੈਂ ਵਿਹਲੀ ਇਹਨੂੰ ਕੋਈ ਕੰਮ ਦੇ ਹੀ
0: ਇਹਨੂੰ ਉੱਚਾ ਜਿਹਾ ਕੰਮ ਵੇਖ ਕੇ ਦੱਸਣਗੀਆਂ ਕੋਈ ਹੈਨਾ
2: ਤੁਸੀਂ ਉਹਨਾਂ ਦੀ ਰਾਹੀਂ ਰਾਹੀਂ ਇਨਡਾਇਰੈਕਟ ਵਿੱਚ ਆਪਣੇ ਕਿਉਂ ਦੱਸੀ ਜਾਂਦੇ
0: ਹਾਂਜੀ
3: ਉੱਚੇ ਬੰਦੇ ਨੇ ਕੋਈ ਨੀਵਾਂ ਕੰਮ ਦੱਸਣਗੇ ਤੇ ਨੀਵੇਂ ਬੰਦੇ ਨੇ ਕੋਈ ਉੱਚਾ ਕੰਮ
2: ਉਹੀ ਨਾ ਐਵੇਂ ਅੱਖਾਂ ਤੇ ਅੱਗੇ ਬੁਰਾ ਜਿਹਾ ਲੱਗਦਾ ਨਾ ਖੁਦ ਰਿਮੋਟ ਲੈ ਕੇ ਵਿਹਲੇ ਬੈਠੇ ਸੀ
0: ਆ ਵੇਲ ਅੰਦਰੋਂ ਨਿਕਲੀ ਲਾਲ ਜੀ
2: ਉੱਥੇ
0: ਵਿਚਾਰਾ ਖੁਦ ਹੀ ਨੀ ਬੈਠਦਾ ਹੈ ਨਾ
3: ਸੈਮੀ ਸਾਹਿਬ ਸਾਰਾ ਟੱਬਾ ਮਾਰਨ ਲੱਗਿਆ ਭੱਜ ਕੇ ਪਿੱਛੇ ਚੂਹਾ ਛੱਤ ਚੜ ਗਿਆ ਚੂਹਾ ਕਹਿੰਦਾ ਮੈਂ ਖੁਦਕੁਸ਼ੀ ਕਰ ਲੈਣਾ ਤੁਹਾਡੇ ਹੱਥ ਨੀ ਆ

0: ਇਹੋ ਜਿਹੀ ਮੌਤ ਨਹੀਂ ਮਰਨਾ ਮੈਂ
1: ਚੰਦਾ ਕੱਠਾ ਕਰ ਰਿਹਾ ਜੀ ਵਗੈਰਾ ਤੇ ਬੱਚਾ ਬਹੁਤ ਜ਼ਰੂਰਤ ਹੈ ਬੱਚਾ ਪੜ੍ਹਨਾ ਜਾਂਦਾ ਪਰ ਪੜ੍ਹ ਨੀ ਸਕਦਾ ਲੇਬਰ ਕਰਵਾ ਦੇ ਕੁਝ ਵਗੈਰਾ ਨਾ ਤੇ ਨਵੀਂ ਭਾਈ ਫੜ ਕੇ ਕੁੱਟਣਾ ਬੰਦੇ ਨੂੰ ਜਸਵਾਲ ਕਹਿੰਦੇ ਕੁੱਟ ਕਰਿਆ ਕਹਿੰਦਾ ਮਾਮਾ ਮੇਰੀ ਬਚਪਨ ਦੀ ਫੋਟੋ ਹੈ ਤੈਨੂੰ ਕਿੱਥੋਂ ਮਿਲੀ

0: फील करना ही करना। थैंक यू लाल जी, सत श्री अकाल जी, ते थैंक यू जी, ते धन्यवाद जी। सुखदीप सिंह घुमन जी कहते कि कहानी खूबसूरत सी, सत श्री अकाल, ते वाहिगुरू चढ़दी कला दे विच रखे, बहुत शुक्रिया जी। गुरसेवक सिंह सिद्धू जी कहते सिखा दा कहानी ते सोहना गीत, परमात्मा भला करे। हैप्पी वाला मंडे, ते धन्नवाद परमजोसन जी, तरजिंदर बाबा जी कहिंदे ने कि सब सोमवार दे दिन दीआं सब नूं शुभकामनावां, सब खुश रहन, तंदुरुस्त रहन, चढ़दी कला दी जिंदगी जीउण। बहुत मेहरबानी जी तुहाडी। ते इधर साढ़े नाल ओके थैंक यू दिल्ली ज्वेलर वाले कहिंदे ने कि 22 कैरट का अज $178 रेट हो गया सोने का। संदीप सिंह दत्ता जी कहिंदे कि वाहिगुरु कृपा बनाई रखे सारयां दे उत्ते, सत श्री अकाल भेजदे ने सारयां दे लई भाई। गुरवीन परिवार वालों भी सत श्री अकाल आ चुकी जी। रुपिंदर जी करेगी बंद तो सत श्री अकाल भेजदे ने, कहिंदे सब चढ़दी कला दे विच रहण इहो अरदास है साड़ी। तो मैनूं लगदा पी एम्बर आ गई है साड़े नाल, तो फिर आपां इजाजत लवांगे। सत श्री अकाल एम्बर, की हाल है? बड़े बीबे पोते हो, की कीता उठ के फिर? अच्छा ब्रश भी कर लिया, ओके। ते इलाही दे नाल खेड भी लिया? इलाही की कर दिया? खेड दिया। ओके, की खेड दिया? गो गो गो गो, फिश बनना अज। तो तुही केड़े लेवल तक पहुंच गए हो? तुही
1: सी टर्टल।
0: ओ वाह, फिर बहुत वधिया स्विमिंग कर दे हो।
1: हां जी,
0: गुड गुड गुड गुड गुड। तुही लाइक कर दे हो स्विमिंग?
1: हां जी,
0: गुड। ते की सुनाओगे फिर आज?
1: मैं कली
0: गल करना। ओए तुसदी ते कली गल बड़ी प्यारी आ, ते इन्नियां प्यारियां प्यारियां गल्लां कित्थों सिखियां?
1: मेरे कॉल
0: ओके थैंक यू एम्बर
1: थैंक यू हैव अ नाइस डे
0: थैंक यू हैव अ नाइस डे ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਜੀ ਜਿਮੀ ਮੁਲਤਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਪਈ ਇਜਾਜ਼ਤਾਂ ਵਾਸਤੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उन्हां दे सुपनियां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252 ते
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
4: ਬਲਜੀਤ ਵਿਆਹ ਵਾਸਤੇ ਜੁਐਲਰੀ ਦੇਖਣ ਤੁੰਨਾ ਜੁਐਲਰਸ ਚਲੀਏ
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
6: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
7: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
8: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
7: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
9: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
7: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
10: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
7: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਜੁਲਾਈ ਤੇ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਹੈ। ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਜਾਰੀ ਹੋਣੇ ਸੀ, ਇਸ ਦਾ ਕੀ ਮਤਲਬ ਹੈ ਔਰ ਆਸਟ੍ਰੇਲੀਆ 'ਚ ਅਗਲੇ ਹਫ਼ਤਿਆਂ ਦੇ ਦਰਮਿਆਨ ਜਾਂ ਅਗਲੇ ਮਹੀਨੇ ਅਗਸਤ 'ਤੇ ਜਿਹੜੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਉਸ ਦੇ ਉੱਤੇ ਕੀ ਅਸਰ ਹੋਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ। ਪਹਿਲੀ ਖਬਰ ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦੇ ਉੱਤੇ ਸਾਲ 2022 ਦੇ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਇੱਕ ਫੈਡਰਲ ਜਿਊਰੀ ਨੇ ਵੱਡਾ ਫੈਸਲਾ ਸੁਣਾਇਆ। 28 ਸਾਲ ਦੇ ਹਾਦੀ ਮਤਾਰ, ਜਿਹੜਾ ਕਿ ਉਹਨਾਂ ਦੇ ਉੱਤੇ ਹੋਏ ਹਮਲੇ ਦਾ ਪ੍ਰਮੁੱਖ ਜ਼ਿੰਮੇਦਾਰ ਕਥਿਤ ਤੌਰ 'ਤੇ ਠਹਿਰਾਇਆ ਜਾ ਰਿਹਾ ਸੀ, ਉਸ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਦੇ ਮੁਤਾਬਕ ਮਤਾਰ ਨੇ ਨਿਊਯਾਰਕ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ ਸਲਮਾਨ ਰਸ਼ਦੀ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸਲਮਾਨ ਰਸ਼ਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਾਂ ਹੋਈ ਸੀ, ਉਹਨਾਂ ਦੀ ਕੱਖ ਦੀ ਰੋਸ਼ਨੀ ਹਮੇਸ਼ਾ ਦੇ ਲਈ ਚਲੀ ਗਈ ਸੀ। ਡਿਫੈਂਸ ਧਿਰ ਨੇ ਹਾਲਾਂਕਿ ਕਿਹਾ ਕਿ ਦੋਸ਼ੀ ਲੰਮੇ ਸਮੇਂ ਤੋਂ ਹਮਲੇ ਦੀ ਯੋਜਨਾ ਬਣਾਈ ਬੈਠਾ ਸੀ, ਉੱਥੇ ਹੀ ਈਰਾਨ ਦੇ ਹਮਾਇਤੀ ਉਗਰਵਾਦੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਵੀ ਸੀ। ਮਾਮਲੇ 'ਚ ਹੁਣ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਘਟਨਾ ਅਗਸਤ 2022 ਦੀ ਸੀ, ਜਦੋਂ ਨਿਊਯਾਰਕ ਦੇ ਵਿੱਚ ਮੈਵਿਲ ਸਥਿਤ ਚਟਾਉਕਾ ਇੰਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਇੰਟਰਨੈਸ਼ਨਲ ਖਬਰਾਂ 'ਚ। ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਹਾਂਗੂ ਦੇ ਖਜ਼ੀਨਾ ਚੈੱਕ ਪੋਸਟ ਦੇ ਉੱਤੇ ਹੋਏ ਹਮਲੇ 'ਚ ਤੇ ਜਵਾਬੀ ਹਮਲੇ ਦੇ ਵਿੱਚ ਇੱਕ DSP ਸਣੇ ਪਾਕਿਸਤਾਨ ਦੇ 9 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਮੀਡੀਆ ਦੇ ਮੁਤਾਬਕ ਇਸ ਮੁੱਠਭੇੜ 'ਚ ਪੁਲਿਸ ਨੇ 15 ਕੱਟੜਪੰਥੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਹੈ। ਖੈਬਰ ਪਖਤੂਨਵਾ ਦੇ ਵਿੱਚ ਪੁਲਿਸ ਦੇ ਬਿਆਨ ਦੇ ਮੁਤਾਬਕ ਬੁੱਧਵਾਰ ਦੇ ਦਿਨ ਹੋਏ ਹਮਲੇ 'ਚ ਉਹਨਾਂ ਦੇ ਜਵਾਬੀ ਕਾਰਵਾਈ ਦੇ ਦਰਮਿਆਨ DSP ਦਿਆਰ ਖਾਨ ਸਣੇ 9 ਪੁਲਿਸ ਕਰਮੀ ਮਾਰੇ ਗਏ ਤੇ DSP ਮੁਜ਼ਾਹਿਦ ਹੁਸੈਨ ਸਣੇ 28 ਪੁਲਿਸ ਕਰਮੀ ਜ਼ਖਮੀ ਹੋਏ। ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਕੱਟੜਪੰਥੀਆਂ ਨੇ ਹਾਂਗੂ ਦੇ ਵਿੱਚ ਖਜ਼ੀਨਾ ਬੰਦਾ ਚੌਂਕੀ ਦੇ ਉੱਤੇ ਭਾਰੀ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਵਾ ਤੇ ਬਲੂਚਿਸਤਾਨ ਦੇ ਵਿੱਚ ਚਲਾਈ ਗਈ ਸਾਂਝੀਆਂ ਮੁਹਿੰਮਾਂ ਦੇ ਦਰਮਿਆਨ 32 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਕੋਵਿਡ ਮਹਾਮਾਰੀ ਦੇ ਦਰਮਿਆਨ ਅਮਰੀਕਾ ਦੇ ਚੀਫ ਮੈਡੀਕਲ ਐਡਵਾਈਜ਼ਰ ਰਹੇ ਐਂਥਨੀ ਫਾਉਚੀ ਨੇ ਅਮਰੀਕੀ ਸੈਨੇਟ ਦੀ ਇੱਕ ਕਾਰਵਾਈ ਦੇ ਵਿੱਚ ਸੁਣਵਾਈ ਦੇ ਦਰਮਿਆਨ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਰਿਪਬਲਿਕਨ ਉਨ੍ਹਾਂ ਦੇ ਬਿਆਨ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਖਿਲਾਫ਼ ਝੂਠੀ ਗਵਾਹੀ ਦੇਣ ਦੇ ਦੋਸ਼ ਦੇ ਵਿੱਚ ਮੁਕੱਦਮਾ ਦਾਇਰ ਕਰ ਸਕਦੇ ਨੇ। ਫਾਉਚੀ ਨੇ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦਾ 100 ਤੋਂ ਵੱਧ ਵਾਰ ਹਵਾਲਾ ਦਿੱਤਾ। 5ਵੇਂ ਸੋਧ ਦੇ ਤਹਿਤ ਜਦੋਂ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਕੋਈ ਵੀ ਵਿਅਕਤੀ ਪੇਸ਼ ਕੀਤਾ ਜਾਂਦਾ ਤਾਂ ਆਪਣੇ ਬੋਲਣ ਦੇ ਅਧਿਕਾਰ ਨੂੰ ਰਾਖਵਾਂ ਰੱਖ ਸਕਦਾ। ਇਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਪਰਾਧਕ ਮਾਮਲੇ ਦੇ ਵਿੱਚ ਆਪਣੇ ਖਿਲਾਫ਼ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਫਾਉਚੀ ਨੇ 100 ਤੋਂ ਵੱਧ ਵਾਰ ਆਰਟੀਕਲ 5 ਦੀ ਗੱਲ ਕੀਤੀ। ਫਾਉਚੀ ਨੇ ਇਹ ਵੀ ਕਿਹਾ ਕਿ ਉਹ ਕੋਵਿਡ ਤੇ ਉਹਨਾਂ ਦੇ ਸਰੋਤਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਂਗਰਸ ਦੀ ਕਈ ਸੁਣਵਾਈਆਂ 'ਚ ਗਵਾਹੀ ਦੇ ਚੁੱਕੇ ਨੇ, ਇਸ ਲਈ ਉਹਨਾਂ ਦੇ ਕੋਲ ਕੁਝ ਨਵਾਂ ਨਹੀਂ ਹੈ ਇਸ ਬਾਰੇ ਕਹਿਣ 'ਚ। ਰਿਪਬਲਿਕਨ ਲੰਬੇ ਸਮੇਂ ਤੋਂ ਫਾਉਚੀ ਦੇ ਉੱਤੇ ਦੋਸ਼ ਮਾੜ ਰਹੇ ਨੇ ਕਿ ਉਹਨਾਂ ਨੇ ਮਹਾਮਾਰੀ ਦੇ ਦਰਮਿਆਨ ਜੁੜੀ ਹੋਈ ਜਾਣਕਾਰੀ ਆਮ ਲੋਕਾਂ ਤੋਂ, ਅਮਰੀਕੀ ਲੋਕਾਂ ਤੋਂ ਛੁਪਾਈ ਸੀ ਔਰ ਇਸ ਦੇ ਖਤਰਿਆਂ ਦੇ ਬਾਰੇ ਵੀ ਝੂਠ ਬੋਲਿਆ ਸੀ। ਹਾਲਾਂਕਿ ਫਾਉਚੀ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਰਹੇ ਨੇ। ਅਮਰੀਕੀ ਸੰਵਿਧਾਨ ਦੇ 5ਵੇਂ ਐਕਟ ਦਾ ਇਸਤੇਮਾਲ ਕਰਨ ਦਾ ਕਰਨਾ ਅਪਰਾਧ ਸਵੀਕਾਰ ਕਰਨਾ ਨਹੀਂ ਹੈ, ਇਸ ਕਰਕੇ ਉਹਨਾਂ ਦੇ ਉੱਤੇ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਫਾਉਚੀ ਨੂੰ ਪਹਿਲਾਂ ਹੀ ਮਾਫ਼ੀ ਦੇ ਦਿੱਤੀ ਸੀ, ਜਿਸ ਦੇ ਵਿੱਚ 2014 ਤੋਂ 2025 ਦੇ ਦਰਮਿਆਨ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਲਈ ਉਹਨਾਂ ਨੂੰ ਫੈਡਰਲ ਪੱਧਰ ਦੇ ਉੱਤੇ ਜਿੰਨੇ ਵੀ ਮੁਕੱਦਮੇ ਸੀ ਉਹਨਾਂ ਤੋਂ ਰਾਹਤ ਦੇ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਕਿਸੇ ਹੋਰ ਕਾਰਵਾਈ ਦੇ ਲਈ ਉਹਨਾਂ ਦੇ ਉੱਤੇ ਦੋਸ਼ ਮੜੇ ਜਾ ਸਕਦੇ ਨੇ। ਇਸ ਤੋਂ ਉਹਨਾਂ ਨੂੰ ਕੋਈ ਸੁਰੱਖਿਆ ਜਾਂ ਕੋਈ ਵੀਟੋ ਨਹੀਂ ਦਿੱਤੀ ਗਈ, ਯਾਨੀ ਕਿ ਹੁਣ ਜੇਕਰ ਦੁਬਾਰਾ ਪਾਰਲੀਮੈਂਟਰੀ ਕਾਰਵਾਈ ਦੇ ਅੱਗੇ ਫਾਉਚੀ ਦੋਸ਼ੀ ਪਾ ਲਏ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਨਵਾਂ ਮੁਕੱਦਮਾ ਸ਼ੁਰੂ ਕੀਤਾ ਜਾ ਸਕਦਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਦੇ ਦਿਨ ਸਵੇਰੇ ਈਰਾਨ ਦੇ ਖਿਲਾਫ਼ ਬੇਹੱਦ ਹਮਲਾਵਰ ਤੇ ਗਾਲੀ ਗਲੋਚ ਭਰੀ ਭਾਸ਼ਾ ਦੇ ਵਿੱਚ ਧਮਕੀ ਦਿੱਤੀ। ਇਸ ਤੋਂ ਪਹਿਲਾਂ ਈਰਾਨ ਨੇ ਰਾਤ ਦੇ ਵਿੱਚ ਅਚਾਨਕ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀ। ਟਰੰਪ ਨੇ ਫੌਕਸ ਨਿਊਜ਼ ਦੇ ਪ੍ਰਮੁੱਖ ਪੱਤਰਕਾਰ ਟ੍ਰੇ ਸਟਿੰਗਸ ਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਵਾਂਗੇ, ਉਹਨਾਂ ਤੋਂ ਮਤਲਬ ਈਰਾਨ। ਟਰੰਪ ਨੇ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ, ਕਰਾਰਾ ਜਵਾਬ ਦਿੱਤਾ ਜਾਏਗਾ।
ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਅਲ ਅਲ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖ਼ਬਰ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆ ਭਰ ਦੀਆਂ ਹੋਰਨਾਂ ਖਬਰਾਂ ਦੇ ਵੱਲ ਵੀ ਆਈਏ ਤੇ ਇੱਕ ਖਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਤੇ ਫਰਾਂਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਤੇ ਫਰਾਂਸ ਨੇ ਵੀ ਇਸ ਗਰਮੀ ਦੀ 4th ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ। ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਹੈ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ ਤੋਂ ਮਹਿਜ 150 ਕਿਲੋਮੀਟਰ ਹੀ ਦੂਰ ਪੱਛਮ ਦੇ ਵਿੱਚ ਹੈ। ਸਪੇਨ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੁਸ਼ਫਾਇਰ ਦੱਸੀ ਗਈ ਹੈ। ਸਪੇਨ ਦੇ ਵਿੱਚ ਹੁਣ ਤੱਕ ਬੁਸ਼ਫਾਇਰ ਦੇ ਚੱਲਦਿਆਂ ਇਹਨਾਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਲਗਭਗ 2,07,000 ਹੈਕਟੇਅਰ ਤੋਂ ਵੱਧ ਦਾ ਰਕਬਾ ਜਲ ਚੁੱਕਿਆ ਹੈ। ਉੱਥੇ ਕੁਦਰਤ ਦੀ ਮਾਰ ਦੀਆਂ ਖਬਰਾਂ ਹੁਣ ਭਾਰਤ ਵਾਲੇ ਪਾਸੇ ਤੋਂ ਵੀ ਸਾਹਮਣੇ ਆ ਰਹੀਆਂ, ਜਿੱਥੇ ਆਸਾਮ ਦੇ ਵਿੱਚ ਬੁੱਧਵਾਰ ਦੇ ਦਿਨ ਹੜ੍ਹਾਂ ਦੇ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਵਿੱਚ ਇਸ ਸੂਬੇ ਦੇ ਅੰਦਰ ਹੁਣ ਤੱਕ ਹੜ੍ਹਾਂ ਦੇ ਚੱਲਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 78 ਪਹੁੰਚ ਚੁੱਕੀ ਹੈ। ਇੱਕ ਅਧਿਕਾਰਕ ਬੁਲੇਟਿਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਸਾਮ ਦੇ 3,00,000 ਤੋਂ ਵਧੇਰੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ। ਭਾਰਤ ਦੇ ਮੌਸਮ ਮਹਿਕਮੇ ਨੇ ਦੱਸਿਆ ਕਿ ਅਗਲੇ 3 ਦਿਨ ਆਸਾਮ ਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਉੱਤੇ ਵੀ ਭਾਰੀ ਪੈ ਸਕਦੇ ਨੇ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਯਾਨੀ ASDMA ਦੇ ਅਧਿਕਾਰੀਆਂ ਨੇ ਪਿਛਲੇ ਬੁਲੇਟਿਨ ਦੇ ਵਿੱਚ ਦੱਸਿਆ ਹੈ ਕਿ 24 ਘੰਟਿਆਂ ਦੇ ਅੰਦਰ 3 ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ, ਉਹਨਾਂ 'ਚ ਸ਼ਿਵਸਾਗਰ ਜ਼ਿਲ੍ਹੇ 'ਚ 2 ਅਤੇ ਗੋਲਾਘਾਟ ਦੇ ਵਿੱਚ 1 ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ ਸ਼ਿਵਸਾਗਰ, ਚਰਾਈਵੇਟ, ਗੋਲਾਘਾਟ, ਜੁਰਾਟ, ਨਗਾਓਂ, ਵਿਸ਼ਵਨਾਥ ਅਤੇ ਕਾਮਰੂਪ ਵਰਗੇ ਮੈਟਰੋਪੋਲੀਟਨ ਇਲਾਕੇ ਪ੍ਰਭਾਵਿਤ ਹੋਏ ਨੇ, ਜਿੱਥੇ 550 ਤੋਂ ਜ਼ਿਆਦਾ ਪਿੰਡ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ। ਆਸਾਮ ਦੇ 3,00,000 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਨੇ। ਚਰਾਈਦੇਵ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਹ ਜ਼ਿਲ੍ਹਾ ਆਸਾਮ ਦਾ, ਜਿੱਥੇ 1,37,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾਣਾ ਪਿਆ। ਹੜ੍ਹਾਂ ਤੋਂ ਬੇਘਰ ਹੋਏ 16,500 ਲੋਕਾਂ ਨੂੰ 71,000 ਕੈਂਪਾਂ ਦੇ ਵਿੱਚ ਰਹਿ ਕੇ ਪਨਾਹ ਲੈਣੀ ਪੈ ਰਹੀ ਹੈ, ਯਾਨੀ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਭਾਰਤ ਦੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਉਧਰ ਇਥਨਾਲ ਵਾਲੇ ਪੈਟਰੋਲ ਦਾ ਮਾਮਲਾ ਹੁਣ ਸ਼ਾਂਤ ਨਹੀਂ ਹੋ ਰਿਹਾ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਚ ਜਵਾਬ ਦਿੱਤਾ ਕਿ E20 ਤੋਂ ਗੱਡੀਆਂ ਦੇ ਵਿੱਚ ਖਰਾਬੀ ਦੀਆਂ ਆਈਆਂ ਰਿਪੋਰਟਾਂ ਦੇ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੜਕ
ਵਾਹਨ ਤੇ ਰਾਜਮਾਰਗ ਮੰਤਰਾਲੇ ਨੇ ਰਾਜ ਸਭਾ ਦੇ ਵਿੱਚ E20 ਫਿਊਲ ਦੇ ਚਲਦਿਆਂ ਗੱਡੀਆਂ ਦੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕੀਤਾ। ਹਾਲਾਂਕਿ ਭਾਰਤ ਦੇ ਵਿੱਚ ਹੁਣ ਤੱਕ ਤਾਂ ਇਹੀ ਖਬਰਾਂ ਆ ਰਹੀਆਂ ਸੀ, ਪਰ ਸਰਕਾਰ ਨੂੰ ਅਜਿਹਾ ਨਹੀਂ ਲੱਗਦਾ ਕਿ E20 ਦੇ ਨਾਲ ਵਾਹਨ ਖਰਾਬ ਹੋ ਰਹੇ ਨੇ। ਪਾਰਲੀਮੈਂਟੇਰੀਅਨ ਏ ਰਹੀਮ ਦੇ ਵੱਲੋਂ ਪੁੱਛੇ ਗਏ ਸਵਾਲ ਦੇ ਉੱਤੇ ਜਵਾਬ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ E20 ਫਿਊਲ ਦਾ ਇਸਤੇਮਾਲ ਵਾਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਖਰਾਬੀ ਜਾਂ ਇੰਜਨ ਫੇਲੀਅਰ ਦੇ ਨਾਲ ਜੁੜੇ ਹੋਣ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਸ ਦੇ ਕੁਝ ਹੋਰ ਕਾਰਨ ਹੋ ਸਕਦੇ ਨੇ। ਸਰਕਾਰ ਦੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ, ਭਾਰਤੀ ਪੈਟਰੋਲੀਅਮ ਸੰਸਥਾ IIP ਦੇਹਰਾਦੂਨ ਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਦੀ ਤਰਫ ਤੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਉੱਤੇ E20 ਫਿਊਲ ਦਾ ਮੁਲਾਂਕਣ ਕੀਤਾ ਗਿਆ ਸੀ। ਪਾਇਆ ਗਿਆ ਹੈ ਕਿ BS6 ਜਿਹੜਾ ਫਿਊਲ ਦੇ ਮਾਨਦੰਡ ਨੇ ਉਹ ਇਹ ਫਿਊਲ ਪੂਰਾ ਕਰਦਾ ਹੈ। ਸਿਰਫ 1 ਅਪ੍ਰੈਲ 2005 ਤੋਂ 2016 ਦੇ ਦਰਮਿਆਨ BS3 ਵਾਹਨਾਂ ਦੇ ਰਬੜ ਦੇ ਪੁਰਜੇ ਜਿਹੜੇ ਨੇ, ਰਬੜ ਪਾਸ, ਗਾਸਕੇਟ ਵਗੈਰਾ, ਇਹਨਾਂ ਨੂੰ ਬਦਲਣ ਦੀ ਲੋੜ ਪਈ ਸੀ, ਜੋ ਕਿ ਆਮ ਸਰਵਿਸਿੰਗ ਦੇ ਦਰਮਿਆਨ ਆਸਾਨੀ ਦੇ ਨਾਲ ਬਦਲੇ ਜਾ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਸਮੇਂ ਦੇ ਦਰਮਿਆਨ E20 ਫਿਊਲ ਤਾਂ ਵਰਤਿਆ ਵੀ ਨਹੀਂ ਜਾਂਦਾ ਸੀ। ਵੈਸੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੀਮਸ ਨੇ ਨਿਤਿਨ ਗਡਕਰੀ ਦੇ ਨਾਲ ਜੁੜੇ ਹੋਏ ਔਰ E20 ਦੇ ਨਾਲ ਜੁੜੇ ਖਾਸੇ ਵਾਇਰਲ ਹੋ ਰਹੇ ਨੇ। ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ। ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਮੰਨਿਆ ਹੈ ਕਿ ਦੇਸ਼ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦਾਖਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ U+ ਦੇ ਅੰਕੜਿਆਂ ਦੇ ਮੁਤਾਬਕ ਸਾਲ 2023-24 ਦੇ ਵਿੱਚ ਭਾਰਤ ਭਰ ਦੇ ਸਰਕਾਰੀ ਸਕੂਲਾਂ ਦੇ ਅੰਦਰ 12,74,90,199 ਦਾਖਲੇ ਹੋਏ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ 9,36,09,39 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਸਾਲ 2024-25 ਦੇ ਵਿੱਚ ਸਰਕਾਰੀ ਸਕੂਲਾਂ ਦੇ ਦਾਖਲੇ ਘੱਟ ਕੇ 12,74,00,000 ਤੋਂ 12,15,00,000 ਰਹਿ ਗਏ ਸੀ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ 9,36,000 ਤੋਂ ਵੱਧ ਕੇ 9,58,56,000 ਹੋ ਗਏ ਸਨ। ਦੱਸਿਆ ਗਿਆ ਕਿ 2025-26 ਦੇ ਵਿੱਚ ਸਰਕਾਰੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਹੋਰ ਘੱਟ ਗਈ, ਇਹ 11,99,00,000 ਰਹਿ ਗਈ, ਤੇ ਪ੍ਰਾਈਵੇਟ ਸਕੂਲਾਂ 'ਚ ਗਿਣਤੀ ਹੋਰ ਵਧੀ ਹੈ, 9,88,00,000 ਤੱਕ ਚਲੀ ਗਈ ਸੀ। ਉੱਥੇ ਹੀ CJP ਦੀ ਬੁਲਾਰਾ ਰਤਨਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਧਮਕੀਆਂ, ਗਾਲੀਆਂ ਭਰੇ ਮੈਸੇਜਸ ਆ ਰਹੇ ਨੇ। ਰਤਨਾ ਸਿੰਘ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਲਿਖਿਆ ਹੈ ਕਿ ਮੇਰੇ DM ਯਾਨੀ ਡਾਇਰੈਕਟ ਮੈਸੇਜ ਦੇ ਵਿੱਚ ਮੌਤ ਦੀਆਂ, ਜਾਨ ਤੋਂ ਮਾਰ ਦੇਣ ਦੀਆਂ, ਗਾਲੀ ਗਲੋਚ ਭਰੇ ਸੁਨੇਹਿਆਂ ਦੇ ਨਾਲ ਭਰੇ ਪਏ ਨੇ। ਨਫ਼ਰਤ ਦੇ ਨਾਲ ਭਰੇ ਟਵੀਟਸ ਅਤੇ ਕਮੈਂਟਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਈ ਵੀ ਚੀਜ਼ ਮੈਨੂੰ ਪਰੇਸ਼ਾਨ ਨਹੀਂ ਸੀ ਕਰਦੀ, ਪਰ ਕੋਈ ਵੀ ਆਲੋਚਨਾ ਜਾਂ ਉਸ ਉਹਨਾਂ ਦੀ ਤਰਫ ਕਿਸੇ ਵੀ ਵਿਅਕਤੀ ਦੀ ਤਰਫ ਤੋਂ ਕੀਤਾ ਗਿਆ ਫੈਸਲਾ ਜਿਹੜਾ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਕੋਈ ਦੂਜਾ ਵਿਅਕਤੀ ਉਸ ਨੂੰ ਅਜਿਹੀ ਗੱਲਾਂ ਕਹਿ ਦੇਵੇ ਜੋ ਉਹ ਸੁਣਨਾ ਪਸੰਦ ਨਾ ਕਰ ਦੇਵੇ। ਇਸ ਅੰਦੋਲਨ ਨੇ ਮੈਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਬਣਾਇਆ, ਮੈਨੂੰ ਸਿਖਾਇਆ ਕਿ ਅਰਾਜਕਤਾ ਦੇ ਇਸ ਦੌਰ ਦੇ ਵਿੱਚ ਆਪਣੇ ਟੀਚੇ ਦੇ ਉੱਤੇ ਕਿਵੇਂ ਨਿਗਾਹ ਬਣਾਈ ਰੱਖਣੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 1 ਮਹੀਨੇ ਤੋਂ ਵੀ ਜ਼ਿਆਦਾ ਸਮੇਂ 'ਚ ਪ੍ਰੀਖਿਆ ਦੇ ਅੰਦਰ ਹੋਈਆਂ ਧਾਂਦਲੀਆਂ, ਪੇਪਰ ਲੀਕ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਤਤਕਾਲੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਦਵਾਇਆ ਵੀ ਸੀ, ਜਿਸ ਤੋਂ ਬਾਅਦ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਐਸੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਦਾਅਵੇ ਨੇ ਕਿ ਪੁਲਿਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ, ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਉੱਥੇ ਹੀ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵੋਟਰ ID, ਆਧਾਰ ਕਾਰਡ ਤੇ ਪੈਨ ਕਾਰਡ ਭਾਰਤੀ ਨਾਗਰਿਕਤਾ ਦੇ ਫੈਸਲਾ ਕੁੰਨ ਦਸਤਾਵੇਜ਼ ਨਹੀਂ ਹੋ ਸਕਦੇ। ਅਦਾਲਤ ਦੀ ਇਹ ਟਿੱਪਣੀ ਸੁਮਨ ਮੋਲਾ ਵੱਲੋਂ ਦਾਇਰ ਕੀਤੀ ਹੈਬੀਅਸ ਕੋਰਪਸ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦਰਮਿਆਨ ਹੋਈ ਹੈ। ਇਸ ਸੰਬੰਧ ਦੇ ਵਿੱਚ ਸੁਮਨ ਮੋਲਾ ਨੇ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਨਾਸਿਰ ਨੂੰ ਪੱਛਮ ਬੰਗਾਲ ਦੇ ਵਿੱਚ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਦੀ ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ, ਬਾਅਦ ਦੇ ਵਿੱਚ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ, ਜਦੋਂ ਕਿ ਨਾਂ ਹਟਾਉਣ ਦੇ ਖਿਲਾਫ਼ ਉਹਨਾਂ ਦੀ ਅਪੀਲ ਹਾਲੇ ਵਿਚਾਰ ਅਧੀਨ ਹੈ। ਦੱਸ ਦਈਏ ਕਿ ਇਸੇ ਸੰਬੰਧ 'ਚ ਪਟੀਸ਼ਨਰ ਨੇ ਨਾਸਿਰ ਦੇ ਵੋਟਰ ਪਛਾਣ ਪੱਤਰ, ਆਧਾਰ ਕਾਰਡ ਤੇ ਜਿਹੜਾ ਪੈਨ ਕਾਰਡ ਹੈ ਤੇ ਇੱਕ ਬੈਂਕ ਦੀ ਪਾਸਬੁੱਕ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਹੈ, ਵਿਦੇਸ਼ੀ ਨਹੀਂ। ਇਸ ਤੋਂ ਬਾਅਦ ਹੀ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਦਿਬਾਂਸ਼ੂ ਬਸਾਕ ਤੇ ਜਸਟਿਸ ਅਜੇ ਕੁਮਾਰ ਗੁਪਤਾ ਦੀ ਬੈਂਚ ਨੇ ਕਿਹਾ ਕਿ ਵੋਟਰ ID ਕਾਰਡ, ਆਧਾਰ ਕਾਰਡ, ਪੈਨ ਕਾਰਡ ਨੂੰ ਇੱਦਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਵਿਅਕਤੀ ਭਾਰਤੀ ਨਾਗਰਿਕ ਹੋ ਗਿਆ, ਇਹ ਪੱਕੇ ਸਬੂਤ ਨਹੀਂ ਨੇ। ਅਦਾਲਤ ਦਾ ਕਹਿਣਾ ਹੈ ਕਿ ਵੋਟਰ ਪਛਾਣ ਪੱਤਰ ਤਾਂ ਸਿਰਫ਼ ਇਹ ਸਾਬਤ ਕਰਦਾ ਹੈ ਕਿ ਉਸ ਵਿਅਕਤੀ ਦਾ ਨਾਂ ਉਸ ਇਲਾਕੇ 'ਚ ਵੋਟਰ ਸੂਚੀ ਦੇ ਅੰਦਰ ਸ਼ਾਮਲ ਹੈ ਜਾਂ ਨਹੀਂ। ਬੈਂਚ ਨੇ ਇਹ ਵੀ ਕਿਹਾ ਕਿ ਨਾਸਰ ਦਾ ਨਾਂ ਸਾਲ 2026 ਦੀ SIR ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਇਸ ਦੇ ਬਾਰੇ ਅਲੱਗ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ।
ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ ਬੈਂਕ ਖਾਤਾ ਖੁਲਵਾਉਣ ਦੇ ਨਾਲ ਭਾਰਤੀ ਨਾਗਰਿਕਤਾ ਦਾ ਸਬੂਤ ਨਹੀਂ ਮਿਲ ਜਾਂਦਾ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਪਹਿਲੀ ਖਬਰ ਟੈਲੀਗ੍ਰਾਮ ਦੇ ਨਾਲ ਜੁੜੀ। ਪਹਿਲਾਂ ਭਾਰਤ ਫਿਰ ਰੂਸ ਤੇ ਹੁਣ ਆਸਟ੍ਰੇਲੀਆ ਦੇ ਵਿੱਚੋਂ ਵੀ ਇਹ ਖਬਰ ਸਾਹਮਣੇ ਆ ਰਹੀ ਹੈ। ਇੰਜ ਲੱਗ ਰਿਹਾ ਕਿ ਪੂਰੀ ਦੁਨੀਆ ਦੇ ਸਾਰੇ ਵੱਡੇ ਦੇਸ਼ ਟੈਲੀਗ੍ਰਾਮ ਦੇ ਪਿੱਛੇ ਹੱਥ ਧੋ ਕੇ ਪਏ ਨੇ ਤੇ ਇੰਜ ਵੀ ਲੱਗ ਰਿਹਾ ਕਿ ਇਸ ਦੇ ਪਿੱਛੇ ਸ਼ਾਇਦ ਕਿਸੇ ਹੋਰ ਵੱਡੇ ਅਦਾਰੇ ਦੀ ਸਾਜਿਸ਼ ਹੋ ਸਕਦੀ ਹੈ। ਟੈਲੀਗ੍ਰਾਮ ਦੁਨੀਆ ਭਰ 'ਚ ਇੱਕ ਚਰਚਿਤ ਸੋਸ਼ਲ ਮੀਡੀਆ ਪਲੇਟਫਾਰਮ ਬਣਦਾ ਜਾ ਰਿਹਾ। ਆਸਟ੍ਰੇਲੀਆ ਦੀ ਅਦਾਲਤ ਦੇ ਇੱਕ ਫੈਡਰਲ ਅਦਾਲਤ ਦੇ ਵਿੱਚ ਇੱਕ ਮਾਮਲੇ ਨੂੰ ਲਿਆਂਦਾ ਗਿਆ ਜਿੱਥੇ ਕਿਹਾ ਗਿਆ ਕਿ ਟੈਲੀਗ੍ਰਾਮ ਆਈਸਿਸ ਦੇ ਨਾਲ ਜੁੜਿਆ ਹੋਇਆ ਕੰਟੈਂਟ, ਸਰਕਲਮ ਕਰਨ ਦੀਆਂ ਵੀਡੀਓਜ਼ ਤੇ ਹੋਰ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਜਾਂ ਐਸਾ ਕੰਟੈਂਟ ਜਿਹਨੂੰ ਦਹਿਸ਼ਤਗਰਦੀ ਦੇ ਨਾਲ ਜੁੜਿਆ ਜਾ ਸਕਦਾ, ਉਹਨਾਂ ਨੂੰ ਹਟਾਉਣ ਦੇ ਵਿੱਚ ਅਸਫਲ ਰਿਹਾ। ਆਸਟ੍ਰੇਲੀਆ ਦੀ ਈ ਸੇਫਟੀ ਕਮਿਸ਼ਨਰ ਜੂਲੀ ਇਮਾਨ ਗ੍ਰਾਂਟ ਨੇ ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਇਸ ਬਾਰੇ ਐਲਾਨ ਕੀਤਾ ਕਿ ਇਹਨਾਂ ਦੇ ਖਿਲਾਫ, ਯਾਨੀ ਟੈਲੀਗ੍ਰਾਮ ਦੇ ਖਿਲਾਫ, ਇੱਕ ਲੀਗਲ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਏਗੀ, ਪੜਤਾਲ ਕੀਤੀ ਜਾਏਗੀ ਤੇ ਜੇਕਰ ਸੱਚ ਸਾਬਤ ਹੋ ਜਾਂਦਾ ਤਾਂ ਟੈਲੀਗ੍ਰਾਮ ਦੇ ਉੱਤੇ 54 million ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ। ਬਹਿਰਾਲ ਇਹ ਗੱਲ ਕਹੀ ਗਈ ਹੈ ਕਿ ਟੈਰਰ ਦੇ ਨਾਲ ਜੁੜੇ ਹੋਏ ਜਾਂ ਅੱਤਵਾਦੀ ਘਟਨਾਵਾਂ ਦੇ ਨਾਲ ਜੁੜੇ ਹੋਏ ਕੁਝ ਇੱਕ ਵੀਡੀਓਜ਼ ਟੈਲੀਗ੍ਰਾਮ ਹਟਾ ਨਹੀਂ ਰਿਹਾ, ਬਲਕਿ ਇਹਨਾਂ ਦੀਆਂ ਅਲੱਗ ਅਲੱਗ ਜਿਹੜੇ ਅਕਾਊਂਟ ਨੇ, ਖਾਤਾ ਧਾਰਕ ਨੇ, ਉਹਨਾਂ ਨੂੰ ਫੈਲਾ ਰਹੇ ਨੇ, ਚਾਹੇ ਉਸ ਦੇ ਵਿੱਚ ਕ੍ਰਾਈਸਟਚਰਚ ਘਟਨਾ ਹੋਵੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਸੀ, ਜਾਂ ਫਿਰ ਬਫੈਲੋ ਅਟੈਕ ਹੋਵੇ, ਆਈਸਿਸ ਦੇ ਨਾਲ ਜੁੜੀਆਂ ਸਿਰਕਲਮ ਕਰਨ ਦੀਆਂ ਘਟਨਾਵਾਂ ਹੋਣ, ਫਾਂਸੀਆਂ ਦਿੱਤੇ ਜਾਣ ਦੀਆਂ ਵੀਡੀਓਜ਼ ਹੋਣ, ਜਾਂ ਹੋਰ ਬਹੁਤ ਸਾਰਾ ਐਸਾ ਮਟੀਰੀਅਲ। ਕਿਹਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਨਫ਼ਰਤੀ ਮਟੀਰੀਅਲ ਫੈਲਾਉਣ ਨਹੀਂ ਦਿੱਤਾ ਜਾ ਸਕਦਾ। ਟੈਲੀਗ੍ਰਾਮ ਆਸਟ੍ਰੇਲੀਆ ਦੇ ਸਾਈਬਰ ਨਿਯਮਾਂ ਦੀ ਉਲੰਘਣਾ ਕਰ ਰਿਹਾ। ਉੱਥੇ ਆਸਟ੍ਰੇਲੀਆ ਦੇ ਫੈਡਰਲ ਟ੍ਰਾਇਲਰ ਜਿਮ ਚਾਮਸ ਦੀ ਤਰਫ ਤੋਂ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜਿਆਂ ਦੇ ਉੱਤੇ ਤਸੱਲੀ ਜਤਾਈ ਹੈ, ਪਰ ਇੱਕ ਵਾਰ ਫਿਰ ਤੋਂ ਇਹੀ ਗੱਲ ਕਹੀ ਹੈ ਕਿ ਇਹ ਤੂਫਾਨ ਦੀ ਸ਼ਾਂਤੀ ਦਾ ਸੰਕੇਤ ਨਹੀਂ ਹੈ। ਦੱਸ ਦਈਏ ਕਿ ਲੰਘੀ ਕੱਲ ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ 'ਚ ਮਹੀਨਾਵਾਰ ਮਹਿੰਗਾਈ 4% ਤੋਂ ਘੱਟ ਕੇ 3.8% ਤੇ ਆ ਗਈ ਹੈ, ਯਾਨੀ ਕਿ ਜੰਗ ਦੇ ਦਰਮਿਆਨ ਜਿਹੜੇ ਅੰਕੜੇ ਸੀ, ਜੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਸਟ੍ਰੇਲੀਆ 'ਚ ਮਹਿੰਗਾਈ ਦੇ ਜਿਹੜੇ ਅੰਕੜੇ ਸੀ ਉਸੇ ਪੱਧਰ ਦੇ ਉੱਤੇ ਆ ਗਈ ਹੈ। ਜੰਗ ਆਸਟ੍ਰੇਲੀਆ ਦੀ ਨਹੀਂ ਬਲਕਿ ਇਜ਼ਰਾਈਲ ਤੇ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਛਿੜੀ ਹੋਈ 28 February ਤੇ ਉਸੇ ਤੋਂ ਬਾਅਦ ਸਾਰੇ ਹਾਲਾਤ ਜਿਹੜੇ ਨੇ ਉਹ ਗੜਬੜ ਹੋਏ ਨੇ। ਹਾਲਾਂਕਿ ਜਿਹੜੇ ਤਮਾਹੀ ਅੰਕੜੇ ਨੇ ਉਹ ਹਾਲੇ ਵੀ ਆਸਟ੍ਰੇਲੀਆ ਦੇ ਮੈਚ ਨਹੀਂ ਕਰ ਪਾ ਰਹੇ ਨੇ, ਇਹ ਸਿਰਫ ਮਹੀਨਾਵਾਰ ਅੰਕੜੇ ਸਾਂਝੇ ਕੀਤੇ ਗਏ ਨੇ। ਪਰ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਕਟੌਤੀ ਹੋਏਗੀ ਜਾਂ ਨਹੀਂ, ਇਸ ਦਿਨ ਲੈ ਕੇ ਆਰਥਿਕ ਮਾਰ ਰਹੇ ਮੰਨ ਰਹੇ ਨੇ ਕਿ ਇਹ ਸ਼ਾਇਦ ਹਾਲੇ ਓਨਾ ਵਧੀਆ ਫੈਸਲਾ ਨਹੀਂ ਹੈ, ਵਧੀਆ ਖਬਰ ਨਹੀਂ ਹੈ, ਇਸ ਕਰਕੇ ਨਹੀਂ ਮੰਨੀ ਜਾ ਸਕਦੀ ਕਿਉਂਕਿ ਕੇਵਲ ਮਹੀਨਾਵਾਰ ਮਹਿੰਗਾਈ ਦੇ ਵਿੱਚ ਕਮੀ ਆਈ ਦੱਸੀ ਹੈ। ਨੰਬਰ 2, ਅਗਸਤ ਮਹੀਨੇ ਦੇ ਵਿੱਚ ਯਾਨੀ ਕਿ 1 August ਤੋਂ ਬਾਅਦ ਫਿਊਲ ਐਕਸਾਈਜ਼ ਕੱਟ ਜਿਹੜਾ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਉਹ ਵੀ ਖਤਮ ਹੋ ਜਾਏਗਾ, ਯਾਨੀ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਪੈਣਾ। ਫਿਊਲ ਕੀਮਤਾਂ ਜਿਹੜੀਆਂ ਪਹਿਲਾਂ 32 cents ਤੱਕ ਘੱਟ ਸੀਗੀਆਂ ਆਮ ਗ੍ਰਾਹਕਾਂ 'ਤੇ ਉਹਦਾ ਬੋਝ ਸੀ, ਉਹ ਫਿਰ ਬਾਅਦ 'ਚ 16 cents ਕਰ ਦਿੱਤੀਆਂ ਗਈਆਂ ਜੁਲਾਈ ਮਹੀਨੇ 'ਚ, ਹੁਣ ਉਹ 1 August ਨੂੰ ਖਤਮ ਹੋ ਜਾਣਗੀਆਂ, ਯਾਨੀ 2 August ਤੋਂ ਫਿਊਲ ਦੀਆਂ ਕੀਮਤਾਂ ਦੇਸ਼ ਭਰ 'ਚ ਹੋਰ ਵੱਧ ਜਾਣਗੀਆਂ ਕਿਉਂਕਿ ਮੱਧ ਪੂਰਬ ਦੇ ਵਿੱਚ ਜੰਗ ਤਾਂ ਖਤਮ ਨਹੀਂ ਹੋਈ ਹੈ, ਇਸ ਕਰਕੇ ਮਹਿੰਗਾਈ ਵੀ ਖਤਮ ਨਹੀਂ ਹੋਈ ਹੈ। ਕੁਆਟਰਲੀ ਅੰਕੜਿਆਂ ਦੇ ਉੱਤੇ ਝਾਤ ਮਾਰੀਏ ਤਾਂ ਉਹ ਵੀ 4% ਤੋਂ ਘੱਟ ਕੇ 3.9% ਤੇ ਆ ਗਏ ਨੇ, ਪਰ ਜੇਕਰ ਮਾਰਚ ਮਹੀਨੇ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ ਫਰਵਰੀ ਮਾਰਚ ਦੀ ਗੱਲ ਕਰੀਏ ਤਾਂ ਉਦੋਂ ਮਹਿੰਗਾਈ ਦਰ 3.6% ਤੇ ਸੀ, ਤੇ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੂੰ ਇਹ 3.5 ਜਾਂ ਉਸ ਤੋਂ ਵੀ ਘੱਟ ਚਾਹੀਦੀ ਹੈ ਜਦੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨੀ ਹੈ, ਜੇਕਰ ਤਿਮਾਹੀ ਅੰਕੜਿਆਂ 'ਤੇ ਨਜ਼ਰ ਮਾਰੀਏ, ਜੋ ਕਿ ਅਗਲੀ ਤਿਮਾਹੀ ਦੇ ਵਿੱਚ ਤਾਂ ਸੱਚ ਹੁੰਦਾ ਸਾਬਤ ਨਜ਼ਰ ਨਹੀਂ ਆ ਰਿਹਾ। ਹਾਲ ਫਿਲਹਾਲ ਆਕਸਫਰਡ ਇਕਨੋਮਿਕਸ ਆਸਟ੍ਰੇਲੀਆ ਤੇ ਹੋਰ ਦੂਸਰੇ ਅਦਾਰਿਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ 10 ਤੇ 11 August ਨੂੰ RBA ਦੀ ਬੈਠਕ ਹੋਏਗੀ ਤਾਂ ਵਿਆਜ ਦਰਾਂ ਜਿਹੜੀਆਂ ਇਸ ਵਕਤ 4.35% ਤੇ ਨਗਦੀ ਦਰਾਂ ਜਿਹੜੀਆਂ ਨੇ ਉਹ ਉੱਥੇ ਹੀ ਬਰਕਰਾਰ ਰੱਖੀਆਂ ਜਾ ਸਕਦੀਆਂ ਨੇ, ਹੋ ਸਕਦਾ ਹੈ ਕਿ ਵਾਧਾ ਨਾ ਵੀ ਕੀਤਾ ਜਾਵੇ। ਪਰ ਦੂਸਰੇ ਪਾਸੇ ਆਰਥਿਕ ਮਾਹਰ ਇੱਕ ਹੋਰ ਖੁਲਾਸੇ ਵੀ ਕਰ ਰਹੇ ਨੇ, ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਾਲੇ ਮਹਿੰਗਾਈ ਦਾ ਅਸਰ ਜਾਂ ਜਿਹੜਾ ਜਿੰਨ ਉਹ ਚਿਰਾਗ ਦੇ ਵਿੱਚੋਂ ਬਾਹਰ ਨਿਕਲਣਾ। ਉਦਾਹਰਣ ਦਿੱਤੀ ਗਈ ਹੈ ਜ਼ਿਫਟ ਫਾਈਨੈਂਸ ਦੀ ਤਰਫ ਤੋਂ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਘਰਾਂ ਦੇ ਉੱਤੇ ਸਾਲਾਨਾ $4100 ਦਾ ਵਾਧੂ ਬੋਝ ਪੈ ਸਕਦਾ। ਉਦਾਹਰਣ ਦਿੱਤੀ ਗਈ ਹੈ ਕਿ 2025 'ਚ ਜਿਹੜੀ ਗਰੋਸਰੀ ਤੁਸੀਂ ਹਫ਼ਤਾਵਾਰ $178 ਦੇ ਵਿੱਚ ਲੈ ਲੈਂਦੇ ਸੀ, ਉਸ 'ਚ ਹੁਣ $6 ਦਾ ਹੋਰ ਇਜ਼ਾਫਾ ਹੋ ਗਿਆ, ਅਤੇ ਅਗਲੇ ਸਾਲ ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ ਤਾਂ $305 ਤੱਕ ਇਹ ਗਰੋਸਰੀ ਤੁਹਾਡੀ ਬਣ ਜਾਇਆ ਕਰੇਗੀ ਹਫ਼ਤੇ ਦੀ। ਯਾਨੀ ਕਿ ਭਵਿੱਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹੁਣ ਜੇਕਰ ਉਦਾਹਰਣ ਦਿੱਤੀ ਜਾਵੇ ਕਿ $600,000 ਦੀ ਕੋਈ ਵਿਅਕਤੀ ਮੌਰਗੇਜ ਚੱਕੀ ਬੈਠਾ ਤਾਂ ਉਸ ਦੇ ਉੱਤੇ ਮਹੀਨਾਵਾਰ $272 ਦਾ ਵਾਧੂ ਬੋਝ ਪਿਆ ਹੈ,
ਤੇ ਸਾਲ ਦਾ ਲਗਭਗ $3,265 ਬਣਾ ਲਓ ਤੇ ਫਿਰ ਵਿਆਜ ਦਰਾਂ ਤੇ ਹੋਰ ਖਰਚੇ ਵੀ ਇਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਮੱਧ ਆਮਦਨੀ ਵਾਲਾ ਵਿਅਕਤੀ ਆਸਟ੍ਰੇਲੀਆ 'ਚ ਇਸ ਵਕਤ ਕੋਈ ਬਹੁਤੇ ਵਧੀਆ ਦੌਰ ਦੇ ਵਿੱਚ ਨਹੀਂ ਗੁਜ਼ਰ ਰਿਹਾ ਉੱਥੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਆਪਟਸ ਦੇ ਉੱਤੇ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਪਿਛਲੇ ਸਾਲ ਇੱਕ ਮੁਕੱਦਮਾ ਚਲਾਇਆ ਗਿਆ ਸੀ ਨੈਟਵਰਕ ਆਊਟੇਜ ਦਾ ਜਦੋਂ ਕੁਝ ਘੰਟਿਆਂ ਦੇ ਲਈ ਆਪਟਸ ਦੇ ਨੈਟਵਰਕ ਜਿਹੜੇ ਠੱਪ ਹੋ ਕੇ ਰਹਿ ਗਏ ਸੀ ਉਸ ਮਾਮਲੇ 'ਚ ਹੁਣ ACMA ਯਾਨੀ ਆਸਟ੍ਰੇਲੀਆ ਦੇ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ਨੇ ਆਪਟਸ ਨੂੰ ਸੂ ਕੀਤਾ ਅਦਾਲਤ 'ਚ ਲਿਜਾਇਆ 000 ਦੇ ਵਿੱਚ 1000 ਤੋਂ ਵਧੇਰੇ ਵਾਰ ਅਲੱਗ ਅਲੱਗ ਸ਼ਿਕਾਇਤਾਂ ਹਾਸਲ ਹੋਣ ਤੋਂ ਬਾਅਦ ਐਕਮਾ ਨੇ ਇਹ ਇੱਕ ਵੱਖਰਾ ਮਾਮਲਾ ਅਦਾਲਤ ਦੇ ਵਿੱਚ ਸ਼ੁਰੂ ਕੀਤਾ ਹੈ ਦੱਸ ਦਈਏ ਕਿ $2,50,000 ਦੀ ਪਰ ਕੰਟਰਾਵੈਂਸ਼ਨ ਦੀ ਇੱਕ ਪੈਨਲਟੀ ਆਪਟਸ ਨੂੰ ਲੱਗ ਸਕਦੀ ਹੈ ਮੰਨਿਆ ਗਿਆ ਹੈ ਕਿ ਲਗਭਗ 14 ਘੰਟੇ ਆਪਟਸ ਦਾ 000 ਆਊਟੇਜ ਰਿਹਾ ਸੀ ਔਰ 75% ਜਿਹੜੀਆਂ 000 ਦੀਆਂ ਕਾਲ ਸੀ ਉਹ ਫੇਲ ਹੋ ਗਈਆਂ ਸੀ ਉਹ ਡਾਇਲ ਨਹੀਂ ਸੀ ਹੋ ਸਕੀਆਂ ਘੱਟੋ ਘੱਟ 605 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਤਾਂ ਇਹ ਗੱਲ ਐਕਮਾ ਨੂੰ ਹਾਸਲ ਹੋ ਗਈ ਸੀ ਹਾਲਾਂਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਸੀ ਪਰ 605 ਨੇ ਇਹ ਦੱਸਿਆ ਕਿ ਉਹਨਾਂ ਦੀ 000 ਫੇਲ ਹੋਈ ਅਤੇ ਕਿਵੇਂ ਉਹਨਾਂ ਦੀ ਜੀਵਨ ਦੇ ਉੱਤੇ ਜਾਂ ਉਸ ਵਕਤ ਦੇ ਉਹਨਾਂ ਦੇ ਹਾਲਾਤ ਦੇ ਉੱਤੇ ਇਸਨੇ ਅਸਰ ਪਾਇਆ ਐਕਮਾ ਦੀ ਤਰਫ ਤੋਂ ਇਹ ਜਿਹੜਾ ਮੁਕੱਦਮਾ ਹੁਣ ਅਦਾਲਤ 'ਚ ਲਿਜਾਇਆ ਗਿਆ ਇਸ ਨੂੰ ਸੁਣਵਾਈ ਦੇ ਦਰਮਿਆਨ ਆਪਟਸ ਨੂੰ ਸਾਬਤ ਕਰਨਾ ਮੁਸ਼ਕਿਲ ਹੋ ਸਕਦਾ ਕਿ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਸੀ ਕਿਉਂਕਿ ਇਸ ਗੱਲ ਦੀ ਤਾਂ ਖੁਲਾਸੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ ਉੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ ਇਤਿਹਾਸਕ ਮਾਫ਼ੀ ਮੰਗੀ ਗਈ ਹੈ ਜਿਹੜੇ ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਚਾਈਲਡ ਸੈਕਸ਼ੁਅਲ ਅਬਿਊਜ਼ ਦੀਆਂ ਘਟਨਾਵਾਂ ਵਾਪਰੀਆਂ ਨੇ ਸਾਬਕਾ ਪ੍ਰੀਮੀਅਰ ਰਹੇ ਨੇ ਜਿਹੜੇ ਵਿਕਟੋਰੀਆ ਦੇ ਜੈਸਿੰਟਾ ਐਲਨ ਉਹਨਾਂ ਨੇ ਵੀ ਇੱਕ ਫਾਰਮਲ ਐਪੋਲੋਜੀ ਦੀ ਇਹ ਗੱਲ ਇੱਕ ਰੱਖੀ ਸੀ ਪਾਰਲੀਮੈਂਟ ਦੇ ਦਰਮਿਆਨ ਪਰ ਉਸ ਵਕਤ ਉਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਉਸ ਦਿਨ ਉਹ ਅਪੀਅਰ ਹੀ ਨਹੀਂ ਹੋ ਸਕੇ ਸੋ ਉਹਨਾਂ ਦੀ ਅਧਿਕਾਰਕ ਮਾਫ਼ੀ ਨਹੀਂ ਮੰਨੀ ਜਾ ਸਕਦੀ ਪਰ ਬੈਨ ਕੈਰਲ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਗੱਲ ਨੂੰ ਮੰਨਿਆ ਕਿ ਵਿਕਟੋਰੀਆ ਸਰਕਾਰ ਪਬਲਿਕ ਸਕੂਲਾਂ ਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਜਾਂ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਸੀ ਇਸ ਕਰਕੇ ਉਸ ਦੇ ਹੱਕਦਾਰ ਦੋਸ਼ੀ ਉਹ ਨੇ ਉਹ ਮੁਆਫ਼ੀ ਮੰਗਦੇ ਨੇ ਵੈਸੇ ਇਸ ਕਿਸਮ ਦੀ ਇੱਕ ਰਿਪੋਰਟ ਜਿਹੜੀ ਉਹ ਕਈ ਵਾਰ ਨਸ਼ਰ ਹੋ ਚੁੱਕੀ ਹੈ ਮਹਿਕਮੇ ਨੂੰ ਚਾਈਲਡ ਸੈਕਸ਼ੂਅਲ ਅਬਿਊਜ਼ ਦੀਆਂ ਸਾਲ 1960 ਤੋਂ ਲੈ ਕੇ 1994 ਦੇ ਦਰਮਿਆਨ ਦੀਆਂ ਕਿਵੇਂ ਸਿਸਟਮ ਫੇਲੀਅਰ ਰਿਹਾ ਉਹ ਸ਼ਿਕਾਇਤਾਂ ਹਾਸਲ ਹੋਈਆਂ ਸੀ ਫਿਰ ਸਾਲ 2024 ਦੇ ਵਿੱਚ ਡਿਪਾਰਟਮੈਂਟ ਜਿਹੜਾ ਸਿੱਖਿਆ ਮਹਿਕਮਾ ਸੀ ਉਹਨਾਂ ਦੀ ਤਰਫ ਤੋਂ ਕੈਥਲੀਨ ਫੋਲੇ ਜਿਹੜੇ SC ਸੀ ਉਹਨਾਂ ਨੇ ਇੱਕ ਰਿਪੋਰਟ ਵੀ ਦਾਇਰ ਕੀਤੀ ਸੀ ਅਤੇ ਉਸ ਦੇ ਬਾਵਜੂਦ ਇਸ ਮਾਮਲੇ ਦੇ ਵਿੱਚ ਕੁਝ ਖਾਸ ਨਹੀਂ ਹੋ ਸਕਿਆ ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ ਉੱਥੇ ਆਸਟ੍ਰੇਲੀਆ ਨੇ ਇੱਕ ਵੱਡਾ ਮਾਰਕਾ ਮਾਰਿਆ ਹੈ ਅਲਜ਼ਾਈਮਰ ਦੇ ਵਿੱਚ ਬਲੱਡ ਟੈਸਟ ਕਰਕੇ ਇਸ ਬਿਮਾਰੀ ਦਾ ਬੜੀ ਛੇਤੀ ਔਰ ਬੜੀ ਪਹਿਲੀ ਸਟੇਜ ਦੇ ਉੱਤੇ ਪਤਾ ਕੀਤਾ ਜਾ ਸਕਦਾ ਮਹਿਜ 18 ਮਿੰਟਾਂ ਦੇ ਵਿੱਚ ਇਸ ਦਾ ਰਿਜ਼ਲਟ ਵੀ ਆ ਜਾਂਦਾ ਹੈ ਸਿਡਨੀ ਦੇ ਵਿੱਚ ਇਸ ਕਿਸਮ ਦਾ ਇੱਕ ਤਜਰਬਾ ਕਰਕੇ ਇਸ ਦੇ ਵਿੱਚ ਮੱਲ ਮਾਰੀ ਗਈ ਹੈ ਦੱਸ ਦਈਏ ਕਿ ਫੈਡਰਲ ਸਿਹਤ ਮਹਿਕਮੇ ਦੀ ਤਰਫ ਤੋਂ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਆਸਟ੍ਰੇਲੀਆ ਅਲਜ਼ਾਈਮਰ ਦੀ ਬਿਮਾਰੀ ਦੇ ਵਿੱਚ ਬੜੀ ਛੇਤੀ ਸਟੇਜ ਦੇ ਉੱਤੇ ਇਸ ਦੇ ਉੱਤੇ ਰੋਕ ਲਗਾਉਣ ਅਤੇ ਇਸ ਦਾ ਇਲਾਜ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਜੇਕਰ ਇਸ ਕਿਸਮ ਦੇ ਨਾਲ ਜਿਹੜੇ ਬਲੱਡ ਸੈਂਪਲਸ ਪਾਸ ਕਰ ਲਏ ਜਿਹੜੇ ਪਾਸ ਹੋ ਜਾਂਦੇ ਨੇ ਆਸਟ੍ਰੇਲੀਅਨ ਰਜਿਸਟਰ ਆਫ ਥਰੋਪੈਟਿਕ ਗੁੱਡਸ ਨੇ ਅਲਜ਼ਾਈਮਰ ਦੇ ਬਲੱਡ ਟੈਸਟ ਜਿਸ ਦੇ ਵਿੱਚ PTAU 181 ਜਾਂ PTAU 217 ਜਾਂ APOE4 ਵਰਗੇ ਟੈਸਟ ਸ਼ਾਮਲ ਨੇ ਉਹਨਾਂ ਨੂੰ ਮਾਨਤਾ ਵੀ ਦੇ ਦਿੱਤੀ ਹੈ ਖ਼ਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਵੈਸੇ ਵੈਸਟਰਨ ਆਸਟ੍ਰੇਲੀਆ ਦਾ ਇੱਕ ਅਲੱਗ ਤੋਂ ਖ਼ਬਰਨਾਮਾ ਜਾਂ ਜਾਣਕਾਰੀਆਂ ਪਰਥ ਡੈਰੀ ਅਸੀਂ ਆਪਣੇ ਸਵੇਰ ਦੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਸਾਡੇ ਨਾਲ ਉਸ ਪਰਥ ਡੈਰੀ ਦੇ ਵਿੱਚ ਜੁੜਤ ਜ਼ਰੂਰ ਪਾ ਸਕਦੇ ਨੇ ਬਹਿਰਾਲ ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ

0: ਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਹਾਂਜੀ ਰੇਡੀਓ।
5: ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ ਦਾ। ਉਹ ਸਰਕਾਰੀ ਨੌਕਰੀ ਕਰਦੀ ਸੀ ਤੇ ਘਰ ਵਾਲਾ ਪ੍ਰਾਈਵੇਟ ਜੌਬ। ਸਹੁਰੇ ਪਰਿਵਾਰ ਦੇ ਵਿੱਚ ਨਿੱਤ ਕੋਈ ਨਾ ਕੋਈ ਕਲਾ ਕਲੇਸ਼ ਚੱਲਦਾ ਰਹਿੰਦਾ। ਇਸੇ ਵਜ੍ਹਾ ਕਰਕੇ ਬਿਨਾਂ ਕੁਛ ਲੈ ਦਿੱਤੇ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਕੇ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਗਏ। ਸੋਚਿਆ ਪਲਾਟ ਲੈ ਕੇ ਉੱਤੇ ਘਰ ਬਣਾ ਲਾਂਗੇ, ਲੋਨ ਚੱਕ ਲਾਂਗੇ। ਰੱਬ ਨੇ ਸਾਰਾ ਕੁਛ ਸਿਰੇ ਚਾੜਿਆ, ਲੋਨ ਵੀ ਮਿਲ ਗਿਆ, ਮਕਾਨ ਵੀ ਬਣ ਗਿਆ। ਇੱਕੋ ਇੱਕ ਬੇਟਾ ਸੀ, ਉਹ ਹਲੇ ਛੋਟਾ ਸੀ, ਇਸ ਕਰਕੇ ਕੋਈ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਸੀ। ਤਿੰਨੋ ਜੀ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾਂਦੇ। ਇੱਕ ਦਿਨ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਸਾਰੇ ਬੜੇ ਖੁਸ਼ ਸੀ ਕਿ ਕੱਲ੍ਹ ਦੇ ਦਿਨ ਆਪਾਂ ਇਸ ਨੂੰ ਤਿਉਹਾਰ ਵਾਂਗੂ ਮਨਾਵਾਂਗੇ। ਮਾਂ ਬੇਟੇ ਨੇ ਤਾਂ ਪ੍ਰੋਗਰਾਮ ਵੀ ਸੋਹਣਾ ਬਣਾ ਲਿਆ ਸੀ ਕਿ ਆਪਾਂ ਰੋਟੀ ਬਾਹਰ ਖਾਣ ਜਾਵਾਂਗੇ। ਉਹਨਾਂ ਦੋਵਾਂ ਨੇ ਬਾਜ਼ਾਰ ਜਾ ਕੇ ਪਿਓ ਦੇ ਲਈ ਕੋਈ ਤੋਹਫ਼ਾ ਵੀ ਵੇਖ ਲਿਆ, ਮਹਿੰਗੀ ਜੀ ਪੈਂਟ ਸ਼ਰਟ। ਬੇਸ਼ੱਕ ਕਮੀ ਤਾਂ ਕਿਸੇ ਗੱਲ ਦੀ ਉਹਨਾਂ ਕੋਲ ਨਹੀਂ ਸੀ, ਪਰ ਤਨਖਾਹ ਦਾ ਵੱਡਾ ਹਿੱਸਾ ਲੋਨ ਦੀ ਕਿਸ਼ਤ ਵਿੱਚ ਚਲਾ ਜਾਂਦਾ ਹੈ, ਇਸ ਕਰਕੇ ਥੋੜ੍ਹੀ ਕਿਰਸ ਦੇ ਨਾਲ ਹੀ ਚੱਲਦਾ ਸੀ ਪਰਿਵਾਰ। ਦਿਨ ਤਿਉਹਾਰ ਦੇ ਮੌਕੇ ਮਾਂ ਬੇਟਾ ਬੜੇ ਚਾਅ ਲਾਉਂਦੇ ਘਰ ਨੂੰ ਸਜਾਉਣ ਦੇ ਉੱਤੇ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੰਗ ਦਿਖਦਾ ਸੀ, ਇੱਕ ਬੇਫਿਕਰੀ ਦਾ ਆਨੰਦ ਲੈ ਲੈਂਦੇ ਸੀ। ਉਸਦੀ ਤਨਖਾਹ ਚਾਹੇ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੀ, ਪਰ ਉਸਦੇ ਮਨ ਦੇ ਵਿੱਚ ਕਦੀ ਕੋਈ ਫਰਕ ਨਹੀਂ ਸੀ ਆਇਆ। ਘਰ ਵਾਲਾ ਵੀ ਬੜਾ ਪਿਆਰਾ ਇਨਸਾਨ ਸੀ, ਦੋਵੇਂ ਇੱਕ ਦੂਸਰੇ ਨੂੰ ਬੜਾ ਪਿਆਰ ਕਰਦੇ ਸੀ। ਪਰ ਘਰ ਦੇ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਨਹੀਂ ਸੀ, ਹਮੇਸ਼ਾ ਉਹਨਾਂ ਦੋਵਾਂ ਦੇ ਨਾਲ ਇੱਕ ਮਤਰਿਆਂ ਜਿਹਾ ਵਾਲਾ ਸਲੂਕ ਕਰਦੇ ਰਹਿੰਦੇ। ਸਹੁਰੇ ਘਰ ਦੇ ਵਿੱਚ ਪਿਆਰ, ਮਾਣ, ਸਤਿਕਾਰ ਨਾ ਮਿਲਣ ਦੇ ਕਰਕੇ ਉਹ ਸਭ ਕੁਛ ਘਰ ਵਾਲੇ ਕਰਕੇ ਜਰਦੀ ਰਹੀ। ਜਦ ਕੋਈ ਚਾਰਾ ਨਾ ਬਚਿਆ ਤਾਂ ਉਸਦੇ ਘਰ ਵਾਲੇ ਨਾ ਰਲ ਕੇ ਫੈਸਲਾ ਲੈ ਲਿਆ ਕਿ ਅਲੱਗ ਹੋਣਾ ਹੀ ਜ਼ਿਆਦਾ ਬਿਹਤਰ ਹੈ, ਇਸ ਤੋਂ ਬਿਹਤਰ ਹੈ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਚਲੇ ਜਾਈਏ। ਜਦੋਂ ਉਹਨਾਂ ਦੇ ਲੜਕਾ ਹੋਇਆ ਸੀ ਤਾਂ ਉਹ ਹਜੇ ਮਸਾਂ 2 ਸਾਲ ਦਾ ਸੀ। ਉਹ ਠੱਗਿਆ ਠੱਗਿਆ ਚਾਹੇ ਮਹਿਸੂਸ ਕਰਦੀ ਸੀ ਪਰ ਕੁਛ ਵੀ ਨਹੀਂ ਬੋਲੀ। ਰੜਕ ਵੀ ਸੀ ਕਿ ਵਿਆਹ ਤੋਂ ਬਾਅਦ ਤਨਖਾਹ ਸਹੁਰੇ ਘਰ ਦੇ ਵਿੱਚ ਦਿੰਦੀ ਰਹੀ, ਛੋਟੀ ਛੋਟੀ ਜ਼ਰੂਰਤ ਦੇ ਲਈ ਉਹ ਉਹਨਾਂ ਦੇ ਅੱਗੇ ਹੱਥ ਟੱਡਦੀ ਰਹੀ, ਫਿਰ ਵੀ ਉਹਨੂੰ ਪਿਆਰ ਨਹੀਂ ਮਿਲਿਆ। ਅਲੱਗ ਹੋਣ 'ਤੇ ਉਹਨਾਂ ਦੇ ਕੋਲ ਕੋਈ ਸੇਵਿੰਗ ਵੀ ਨਹੀਂ ਸੀ। ਇਹ ਗੱਲਾਂ ਸ਼ਾਇਦ ਮਨ ਦੇ ਵਿੱਚ ਹੀ ਸੀ, ਘਰ ਵਾਲੇ ਨਾਲ ਕਦੀ ਰੋਸ ਵੀ ਨਹੀਂ ਕੀਤਾ ਅਤੇ ਸ਼ਾਇਦ ਘਰ ਵਾਲਾ ਵੀ ਸਭ ਕੁਝ ਜਾਣਦਾ ਸੀ, ਕਿਉਂਕਿ ਦੋਵੇਂ ਇੱਕ ਦੂਸਰੇ ਨੂੰ ਇੱਦਾਂ ਲੱਗਦਾ ਸੀ ਚੰਗੀ ਤਰ੍ਹਾਂ ਸਮਝਦੇ ਨੇ। ਦਿਲ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਕਿਸਮ ਦਾ ਗਮ ਜਾਂ ਘਰ ਵਾਲੇ ਪ੍ਰਤੀ ਕੋਈ ਰੋਸ ਕਦੀ ਉਹਨੇ ਜ਼ਬਾਨ 'ਤੇ ਨਹੀਂ ਆਉਣ ਦਿੱਤਾ। ਉਸਨੇ ਤਾਂ ਆਪਣੇ ਮਾਪਿਆਂ ਤੋਂ ਵੀ ਕਦੀ ਕੁਛ ਨਹੀਂ ਸੀ ਮੰਗਿਆ, ਨਾ ਹੀ ਉਹਨੇ ਕਦੀ ਆਪਣੇ ਘਰ ਵਾਲੇ ਨੂੰ ਕੁਛ ਆਖਿਆ। ਪਰ ਇੱਦਾਂ ਲੱਗਦਾ ਸੀ ਕਿ ਕਈ ਗੱਲਾਂ ਦੇ ਲਈ

ਉਹਨੇ ਮੁਆਫ ਵੀ ਨਹੀਂ ਕੀਤਾ, ਉਹ ਅੰਦਰ ਹੀ ਪਈਆਂ ਨੇ। ਕਿਸੇ ਵੇਲੇ ਵੀ ਚਿੰਗਾਰੀ ਭੜਕ ਸਕਦੀ। ਅੱਜ ਜਿੱਦਾਂ ਹੀ ਉਹਦਾ ਘਰ ਵਾਲਾ ਘਰ ਆਇਆ, ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦੇ ਨਾਲ ਉਹ ਪੈਕਟ ਉਸਦੇ ਸਾਹਮਣੇ ਰੱਖ ਦਿੱਤਾ। ਜੀ ਖੋਲੋ ਤਾਂ ਜ਼ਰਾ ਇਹਨੂੰ। ਘਰ ਵਾਲੇ ਨੇ ਬੜੀ ਬੇਦਿਲੀ ਜੀ ਦੇ ਨਾਲ ਪਹਿਲਾਂ ਤੌਰੇ ਪਰੇ ਕੀਤਾ, ਬੇਟੇ ਦੇ ਜ਼ੋਰ ਪਾਉਣ ਦੇ ਉੱਤੇ ਖੋਲ ਦਿੱਤਾ। ਇੱਕ ਮਹਿੰਗਾ ਬ੍ਰੈਂਡ ਵੇਖ ਕੇ ਜੇ ਉਹਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਗਏ ਹੋਣ। ਘਰ ਵਾਲਾ ਖਿੱਚ ਕੇ ਬੋਲਿਆ, ਕੀ ਲੋੜ ਸੀ ਇਹੋ ਜਿਹੀ ਬੇਵਕੂਫੀ ਕਰਨ ਦੀ, ਐਵੇਂ ਨਜਾਇਜ਼ ਫੂਕੀ ਜਾਂਦੇ ਉਹ ਪੈਸੇ, ਰੁੱਖਾਂ ਨੂੰ ਲੱਗਦੇ ਨੇ, ਸਾਰੀ ਦਿਹਾੜੀ ਟੁੱਟ ਟੁੱਟ ਮਰਜ਼ੀ ਦਾ ਤੁਸੀਂ ਇੱਥੇ ਮਹਿੰਗੇ ਬ੍ਰੈਂਡਾਂ ਦੇ ਉੱਤੇ ਤੋਹਫਿਆਂ ਦੇ ਉੱਤੇ ਪੈਸੇ ਖਰਚੀ ਜਾਂਦੇ ਹੋ। ਮਾਂ ਪੁੱਤ ਜਿਵੇਂ ਅਵਾਕ ਜੇ ਹੋ ਗਏ, ਚਿਹਰਾ ਉਤਰ ਗਿਆ, ਪੁੱਤ ਵੀ ਸਹਿਮ ਗਿਆ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਬੇਟੇ ਨੇ ਮਾਂ ਦੇ ਦੱਸੇ ਪਲੈਨ ਦੇ ਮੁਤਾਬਿਕ ਥੋੜ੍ਹਾ ਜਿਹਾ ਹੌਸਲਾ ਕਰਕੇ ਕਿਹਾ, ਪਾਪਾ ਤੁਸੀਂ ਤਿਆਰ ਹੋ ਜਾਓ, ਆਪਾਂ ਬਾਹਰ ਰੋਟੀ ਖਾਣ ਜਾਣਾ, ਤੁਸੀਂ ਚਾਹੇ ਹੋਰ ਕੋਈ ਕੱਪੜੇ ਪਾ ਲਓ। ਪਾਪਾ ਬੋਲਿਆ, ਉਹ ਬਹਿ ਜਾਓ ਟਿੱਕੇ, ਕਿਤੇ ਨਹੀਂ ਜਾਣਾ ਬਾਹਰ ਬੂਰ, ਜਾੜਾ ਧਰਿਆ ਤੁਸੀਂ ਮਾਂ ਪੁੱਤਾਂ ਨੇ। ਘਰ ਦਾ ਮਾਹੌਲ ਇੱਕਦਮ ਜਿੱਦਾਂ ਬਦਲ ਗਿਆ। ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੇ ਗਏ ਅਤੇ ਮੈਰਿਜ ਐਨਵਰਸਰੀ ਦਾ ਸਾਰਾ ਹੀ ਚਾਅ ਖਤਮ ਹੋ ਗਿਆ। ਕਾਫੀ ਚਿਰ ਉਹ ਆਪਣੇ ਕਮਰੇ ਦੇ ਵਿੱਚ ਰੋਂਦੀ ਰਹੀ। ਅੱਜ ਰੋਟੀ ਵੀ ਨਹੀਂ ਸੀ ਪਕਾਈ ਉਹਨੇ। ਘਰ ਵਾਲਾ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਲੰਮਾ ਪਿਆ ਰਿਹਾ, ਖੁਸ਼ ਤਾਂ ਉਹ ਵੀ ਨਹੀਂ ਸੀ। ਅਜੇ ਉਹ ਕਮਰੇ ਦੇ ਵਿੱਚ ਲੰਮੀ ਪਈ ਸੀ ਕਿ ਫੋਨ ਦੀ ਰਿੰਗ ਵੱਜੀ। ਚੁੱਕਿਆ ਤਾਂ ਭੈਣ ਦਾ ਸੀ, ਹੈਪੀ ਮੈਰਿਜ ਐਨਵਰਸਰੀ, ਵਧਾਈ ਤਾਂ ਕੀ ਕਬੂਲਣੀ ਸੀ, ਅੱਗੋਂ ਉਹਦੀ ਜਿੱਦਾਂ ਭੋਬੀ ਨਿਕਲ ਗਈ ਹੋਵੇ। ਭੈਣ ਦੇ ਪੁੱਛਣ ਦੇ ਉੱਤੇ ਸਾਰੀ ਗੱਲ ਦੱਸ ਦਿੱਤੀ, ਸਾਰੇ ਪੁਰਾਣੇ ਗਿਲੇ ਵੀ ਜ਼ੁਬਾਨ ਦੇ ਉੱਤੇ ਆ ਗਏ, ਉਹ ਸਾਰੇ ਜਿਹੜੇ ਕਿਤਨਾ ਕਿਤੇ ਇੱਕ ਢਿੱਲੀ ਮੱਠੀ ਜਿਹੀ ਚਿੰਗਾਰੀ ਬਣ ਕੇ ਅੰਦਰੇ ਪਏ ਸੀ, ਕਦੀ ਕਿਸੇ ਦੇ ਨਾਲ ਸਾਂਝੇ ਨਹੀਂ ਸੀ ਕੀਤੇ। ਉਹ ਬੋਲਦੀ ਰਹੀ, ਰੋਂਦੀ ਰਹੀ, ਬੁਸਕਦੀ ਰਹੀ, ਭੈਣ ਸੁਣਦੀ ਰਹੀ, ਉਹਨੇ ਵੀ ਨਾ ਟੋਕਿਆ। ਹੁਣ ਤੂੰ ਦੱਸ ਭੈਣੇ, ਸਾਡਾ ਕੀ ਕਸੂਰ ਹੈ, ਮੈਂ ਤਾਂ ਹਰ ਥਾਂ ਖੜੀ ਹਾਂ ਇਸ ਪਰਿਵਾਰ ਦੇ ਨਾਲ। ਕਾਫੀ ਸਮੇਂ ਤੋਂ ਬਾਅਦ ਭੈਣ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸੀ। ਸਿਆਣੀ ਭੈਣ ਚੁੱਪ ਕਰਕੇ ਸਭ ਕੁਝ ਸੁਣਦੀ ਰਹੀ। ਭੈਣ ਨੇ ਕਿਹਾ, ਨਿੱਕੀ ਇਹ ਗੱਲ ਤਾਂ ਤੇਰੀ ਠੀਕ ਹੈ, ਪਰ ਇੱਕ ਮੇਰਾ ਕਹਿਣਾ ਮੰਨੇਗੀ? ਭੈਣ ਦੀ ਗੱਲ ਵੈਸੇ ਵੀ ਕਦੀ ਟਾਲਦੀ ਨਹੀਂ ਸੀ, ਮਾਵਾਂ ਵਰਗੀ ਜੂ ਸੀ। ਇੰਜ ਕਰ, ਤੂੰ ਗੱਲ ਨਾ ਹਾਲੇ ਕਰੀ, ਚਾਹੇ ਤੇਰੇ ਮਨ 'ਚ ਵੀ ਗੁੱਸਾ, ਪਰ ਘਰ ਵਾਲੇ ਨੂੰ ਰੋਟੀ ਜ਼ਰੂਰ ਬਣਾ ਕੇ ਦੇ, ਆਪ ਖਾ ਜਾਂ ਨਾ ਖਾ। ਪਿਓ ਪੁੱਤ ਨੂੰ ਰੋਟੀ ਤੋਂ ਨਾ ਅੱਜ ਐਵੇਂ। ਮੈਂ ਸਮਝ ਗਈ ਭੈਣਾ, ਰੋਟੀ ਬਣਾ ਕੇ ਚਾਹੇ ਬੇਟੇ ਨੂੰ ਹੀ ਕਹੀਂ ਫੜਾ ਆਵੇ, ਪਤਾ ਨਹੀਂ ਉਹ ਵੀ ਭੁੱਖਾ ਤੇ ਆਇਆ ਹੋਣਾ। ਕਈ ਵਾਰੀ ਇਹ ਰੋਟੀ ਕਰਕੇ ਹੀ ਖਿਜੇ ਹੁੰਦੇ ਆ, ਤੈਨੂੰ ਸੱਚ ਦੱਸਾਂ, ਰੋਟੀ ਖਾ ਕੇ ਸਾਰਾ ਗੁੱਸਾ ਉਹਦਾ ਹਵਾ ਹੋ ਜਾਣਾ। ਭੈਣ ਦੀ ਗੱਲ ਨਹੀਂ ਸੀ ਮੋੜ ਸਕਦੀ, ਪਰ ਅੰਦਰੋਂ ਤਾਂ ਉਹਦਾ ਵੀ ਜੀ ਕਰਦਾ ਸੀ ਉਹ ਪਰਿਵਾਰ ਦੇ ਲਈ ਰੋਟੀ ਪਾਣੀ ਬਣਾਵੇ। ਅਣਮੰਨੇ ਜੇ ਮਨ ਦੇ ਨਾਲ ਰਸੋਈ ਦੇ ਵਿੱਚ ਚਲੇ ਗਈ, ਅੰਦਰੋਂ ਅੰਦਰੀ ਸੋਚੀ ਜਾਂਦੀ ਆ ਸਾਡੀ ਕੋਈ ਜ਼ਿੰਦਗੀ ਆ। ਬੇਟਾ ਅੰਦਰ ਗੁੰਮ ਸੁੰਮ ਪਿਆ, ਮੈਂ ਅੰਦਰ ਰੋ ਕੇ ਨਿਕਲੀ ਹਾਂ, ਘਰ ਵਾਲਾ ਬਾਹਰ ਸੋਫੇ 'ਤੇ ਰੋਇਆ। ਇਹੋ ਸੋਚਾਂ ਸੋਚਦੀ ਨੇ ਰੋਟੀ ਤਿਆਰ ਕੀਤੀ, ਬੇਟੇ ਨੂੰ ਆਵਾਜ਼ ਮਾਰੀ ਅਤੇ ਘਰ ਵਾਲੀ ਤੱਕ ਪਹੁੰਚਾ ਦਿੱਤੀ।
अगली रोटी देना। आप हिम्मत कर ली, घर वाले तक पहुंची। दोवां दी अखां दे विच अखां पईआं तां पता लगा अखां दे विच ते उहदे वी अथरू सन। रोटी बढ़ा के मुड़न लगी तां कहण लगा तेरी रोटी कित्थे है? मैं नहीं खानी, रुखा जिहा जवाब दिता। मुड़ के अंदर जाण लगी तां घर वाले ने थाली एक पासे रख के बांह फड़ ली। तेनू पता फैक्टरी दे विच अजकल बड़ी हलचल चल रही है, शायद एक दो दिन तक मैनू जवाब दे देन। मैं तेनू दसना नहीं सी चाहुंदा, अजे पिछले दो महीने की भी तनखाह नहीं मिली फैक्टरी तो। फैक्टरी के मालक आपस दे विच काफ़ी लड़ झगड़ रहे ने इन्हीं दिन। मैं सोच रहा सी पता नहीं किवें घर के खर्चे चलणगे। मैं सोच रहा सी कुछ होर खर्चे घर दे चलो घटा लांगे। मैं सोच रहा सी रुखी मिसी खा के चार दिन कढ लांगे, फिर कोई नवी नौकरी वेखी जाऊगी, होवे ना होवे तां घर दी किश्ती चलती रहे। तेरी नौकरी दे नाल इह सारा चलना औखा। एक गल सुन के जिदा वह एकदम सुन हो गई होवे, यह तो उन्हें सोचा ही नहीं सी। ये तो उन्हें पता ही नहीं सी कि मेरा घर वाला किन्ने बोझ दे विचों लंघ रहा। वो तो एवें अपने गुस्से गिले करेगी। एकदम जिदा फिर उहदी भुब निकल गई होवे। रोंदी रोंदी उत्थे घर वाले कोल बैठ गई, उहदी गोद दे विच सिर रख के। जी चिंता का दी है, मैं कमा रही हाँ ना, की फर्क पैंदा जदों ठीक है। माहौल ठीक नहीं हुंदा, मेरी नौकरी हैगी है, किवें ना किवें कर लांगे गुजारा। तुसीं चिंता ना करिया करो, कोई ना कोई नौकरी तुहानू भी देर सवेर मिल ही जानी है। तुसी ठीक कहिंदे हो, आपां थोड़ा समां हथ घुट के चल लांगे।

ਥੋੜ੍ਹੀ ਦੇਰ ਬਾਅਦ ਘਰ ਦਾ ਮਾਹੌਲ ਹੁਣ ਕੁਛ ਹੋਰ ਹੀ ਸੀ। ਤਿੰਨੇ ਇਕੱਠੇ ਬੈਠੇ ਰੋਟੀ ਖਾ ਰਹੇ ਸੀ ਇੱਕੋ ਥਾਲੀ ਚੋਂ। ਉਹ ਪੁਰਾਣੀਆਂ ਯਾਦਾਂ ਫਿਰ ਦੁਬਾਰਾ ਤਾਜ਼ੀਆਂ ਹੋ ਗਈਆਂ। ਹੌਲੀ ਹੌਲੀ ਉਸ ਥਾਲੀ ਦੇ ਆਲੇ ਦੁਆਲੇ ਹਾਸੇ ਪਰਤਾ ਹੈ। ਬੇਟਾ ਆਪਣੇ ਇਮਤਿਹਾਨ ਬਾਰੇ ਦੱਸਣਾ ਸ਼ੁਰੂ ਹੋ ਗਿਆ ਤੇ ਮੈਂ ਆਂਢ ਗੁਆਂਢ ਦੇ ਵਿੱਚ ਵਾਪਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੇ ਆਪਣੀ ਫੈਕਟਰੀ ਦੇ ਵਿੱਚੋਂ ਕੁਛ ਕੱਢ ਕੇ ਸੁਣਾ ਦਿੱਤਾ। ਇਹਨੇ ਨੂੰ ਫਿਰ ਦੁਬਾਰਾ ਬੈਲ ਵੱਜੀ, ਫੋਨ ਭੈਣ ਦਾ ਸੀ। ਅੰਦਰ ਜਾ ਕੇ ਫੋਨ ਸੁਣਿਆ ਤਾਂ ਭੈਣ ਦਾ ਧੰਨਵਾਦ ਕੀਤਾ, ਜੇ ਤੁਹਾਡਾ ਫੋਨ ਨਾ ਆਉਂਦਾ ਤਾਂ ਪਤਾ ਨਹੀਂ ਅੱਜ ਕੀ ਹੋਣਾ ਸੀ, ਮੈਂ ਅੱਜ ਬਹੁਤ ਲੜਨਾ ਸੀ, ਮੈਂ ਤੈਨੂੰ ਛੱਡ ਕੇ ਜਾਣ ਤੱਕ ਦਾ ਸੋਚ ਲਿਆ ਸੀ, ਪਤਾ ਨਹੀਂ ਮੈਂ ਕੀ ਬੋਲ ਦੇਣਾ ਸੀ, ਪਤਾ ਨਹੀਂ ਉਹ ਬੋਲਾਂ ਦੇ ਫੱਟ ਮੁੜ ਕੇ ਭਰਨੇ ਸੀ ਕਿ ਨਹੀਂ ਸੀ ਭਰਨੇ, ਮੈਨੂੰ ਪਤਾ ਹੀ ਨਹੀਂ ਸੀ। ਮੇਰਾ ਘਰ ਵਾਲਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜੀਆਂ ਔਕੜਾਂ ਚੋਂ ਲੰਘ ਰਿਹਾ। ਭੈਣ ਨੇ ਕਿਹਾ, ਵੇਖ ਘਰ ਘਰ ਇਹ ਸਭ ਕੁਛ ਹੁੰਦਾ ਰਹਿੰਦਾ, ਗੁੱਸੇ ਦੇ ਵਿੱਚ ਆਉਣਾ ਇਹ ਸੁਭਾਵਿਕ ਹੈ, ਹਰ ਇੱਕ ਨੂੰ ਗੁੱਸਾ ਆਉਂਦਾ, ਪਰ ਗੁੱਸੇ ਦੇ ਵਿੱਚ ਜੋ ਆਪਾਂ ਬੋਲ ਦਿੰਦੇ ਹਾਂ ਨਾ ਉਹ ਨਿੱਕੀ ਹੈ ਵਾਪਸ ਨਹੀਂ ਪਰਤਦਾ। ਖਾਸ ਤੌਰ ਦੇ ਉੱਤੇ ਇਸ ਰਿਸ਼ਤੇ ਦੇ ਵਿੱਚ ਜਿਹੜੀ ਆਈ ਖਟਾਸ ਹੈ ਨਾ ਉਹ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਹੈ। ਚੰਗੀ ਗੱਲ ਇਹ ਹੋਈ ਕਿ ਚੁੱਪ ਰਹਿ ਕੇ ਸਮਾਂ ਕੱਢ ਲਿਆ ਜਾਵੇ, ਕਦੀ ਉਹ ਦਿਨ ਨਾ ਆਵੇ ਜਿੱਦਣ ਘਰ ਦੇ ਵਿੱਚ ਰੋਟੀ ਨਾ ਪੱਕੇ ਤੇ ਫਿਰ ਬਾਕੀ ਚੀਜ਼ਾਂ ਬਾਕੀ ਆਪੇ ਠੀਕ ਹੋ ਜਾਂਦੀਆਂ। ਇਸ ਸਮੇਂ ਦੇ ਵਿੱਚ ਹਮੇਸ਼ਾ ਕਿਸੇ ਚੰਗੇ ਦੋਸਤ ਦੇ ਨਾਲ ਹੀ ਗੱਲ ਕਰੋ, ਜਿਹੜਾ ਤੁਹਾਨੂੰ ਸਮਝਦਾ ਹੋਵੇ, ਜਿਹੜਾ ਤੁਹਾਡੇ ਪਰਿਵਾਰ ਨੂੰ ਉੱਜੜਨ ਨਾ ਦੇਣਾ ਚਾਹੁੰਦਾ ਹੋਵੇ। ਇੱਦਾਂ ਚੱਲੋਗੇ ਤਾਂ ਜ਼ਿੰਦਗੀ ਹੋਰ ਮਿੱਠੀ ਲੱਗਣ ਲੱਗ ਪਊਗੀ। ਇਹ ਕਹਾਣੀ ਲਿਖੀ ਸੀ ਕਰਮਜੀਤ ਸਿੰਘ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ ਅਤੇ ਧੰਨਵਾਦ ਬਹੁਤ ਸੋਹਣੀਆਂ ਭਾਵਨਾਵਾਂ ਲਿਖਣ ਦੇ ਲਈ, ਧੰਨਵਾਦ ਸਾਡੇ ਤੱਕ ਸਾਡੇ ਸਰੋਤਿਆਂ ਲਈ ਪਹੁੰਚਾਉਣ ਦੇ ਲਈ। ਸ਼ਾਇਦ ਹਰ ਘਰ ਦੇ ਵਿੱਚ ਇੱਦਾਂ ਦਾ ਮੰਜ਼ਰ ਜ਼ਰੂਰ ਕਦੀ ਨਾ ਕਦੀ ਕਿਤੇ ਨਾ ਕਿਤੇ ਬਣਦਾ, ਕਦੇ ਐਨਵਰਸਰੀ ਦੇ ਮੌਕੇ, ਕਦੇ ਜਨਮਦਿਨ ਦੇ ਮੌਕੇ, ਅਤੇ ਕਦੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਕੋਈ ਦਿਨ ਤਿਉਹਾਰ ਹੋਵੇ। ਬੜੇ ਸਾਰੇ ਬੋਝ ਬਾਹਰੋਂ ਘਰ ਵੱਲ ਨੂੰ ਆਉਂਦੇ ਨੇ ਅਤੇ ਉਹਨਾਂ ਬੋਝ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵੰਡਣਾ, ਕਿੱਦਾਂ ਬਿਨ ਬੋਲਿਆਂ ਇੱਕ ਦੂਸਰੇ ਨੂੰ ਸਮਝਣਾ, ਇਹ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਤੁਸੀਂ ਬਾਖੂਬੀ ਸਿੱਖ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਸਾਂਝ ਉੱਥੇ ਰੱਖੋ ਜਿਹੜਾ ਤੁਹਾਡਾ ਚੰਗਾ ਚਾਹੁੰਦਾ ਹੋਵੇ, ਗੁੱਸਾ ਹੋਵੇ ਤਾਂ ਉਸ ਬੰਦੇ ਦੇ ਨਾਲ ਕਦੀ ਗੱਲ ਨਾ ਕਰੋ, ਜਿਹਦੀ ਸਲਾਹ ਤੁਹਾਡਾ ਘਰ ਤੋੜ ਸਕਦੀ ਹੋਵੇ। ਦਿਲ ਫੋਲੋ ਤਾਂ ਉੱਥੇ ਜਿੱਥੇ ਉਹ ਗੱਲ ਗਾਂਹ ਨਾ ਨਿਕਲ ਪਾਵੇ, ਲੜਾਈ ਹੋਵੇ ਤਾਂ ਇੰਨਾ ਕੁ ਸਮਾਂ ਪਾ ਲਓ ਕਿ ਲੜਾਈ ਆਪਣੇ ਆਪ ਹੀ ਫਿੱਕੀ ਪੈ ਜਾਵੇ। ਬਾਕੀ ਨਿੱਕੇ ਮੋਟੇ ਰੋਸੇ ਗੁੱਸੇ ਗਿਲੇ ਹਰ ਘਰ ਦੇ ਵਿੱਚ ਚੱਲਦੇ ਰਹਿੰਦੇ ਨੇ, ਚੱਲਦੇ ਰਹਿਣੇ ਨੇ, ਕਿਉਂਕਿ ਇਹੋ ਹੀ ਆ ਜ਼ਿੰਦਗੀ ਦੀ ਖੂਬਸੂਰਤੀ, ਇਹੋ ਹੀ ਆ ਜ਼ਿੰਦਗੀ।

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਹੈ।
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: Tension, ਨਿਰੀ ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733
6: VY Immigration and Education Consultant।
5: ਹਰ ਕਦਮ ਤੁਹਾਡੇ ਨਾਲ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-866-655 ਔਰ ਵਿਜ਼ਿਟ tireforce.com.au
0: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chadston Ford. Ready, set, Ford.

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options be available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service chadston ford ready set ford
2: yaar tu itthe inni cheti aake pakka vi ho gaya ki jugad laya hai
3: jugad nahi eh hai 8 saalan ton vi vadda tajurba bansal immigration da jinhan ne vadiya course vich admission karai ate fir mainu pr di raah vi vikhai enna hi nahi eh student visa aat appeals skilled visas pr us visitor visa ate hor vi kai migration services provide karde ne
2: number ta de bansal immigration walyan da
3: haan ji appointment book karwaun layi call karo 0406-660-960 de ya fir visit karo bansalimmigration.com
1: सोना चाहिदा
4: भरोसा चाहिदा
1: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
2: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
5: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
5: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
7: Je tusi bimar ho ta AI kol nahi, doctor kol janne ho. Fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter. Ikko naam jo kam tuhade layi karde ne. Bansal Lawyers. Tuhada bharosa, sada tajurba te jit apni. Call 422-905-860 or visit bansallawyers.com.au.
8: Tusi sun rahe ho is program da repeat broadcast.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 3 ਅਗਸਤ ਦਾ ਮਹੀਨਾ ਅਤੇ ਸੋਮਵਾਰ ਦਾ ਦਿਨ ਅਤੇ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਪਾਂ ਉਸ ਹਿੱਸੇ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਆਪਾਂ ਤੁਹਾਨੂੰ ਵੀ ਨਾਲ ਸਾਂਝ ਪਾਉਂਦੇ ਹਾਂ ਅਤੇ ਤੁਸੀਂ ਵੀ ਨਾਲ ਜ਼ਰੂਰ ਸਾਂਝ ਪਾਉਣੀ ਆ, ਯਾਨੀ ਕਿ ਇਹ ਪ੍ਰੋਗਰਾਮ ਆਪਾਂ ਰਲ ਮਿਲ ਕੇ ਕਰਨਾ। ਰਲ ਮਿਲ ਕੇ ਕਰਨ ਦੇ ਲਈ 044-717-1674 0444-7171-6744 ਇਹ ਸਾਡਾ ਫੋਨ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਵੀ ਸਾਂਝਾਂ ਪਾ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੁਸੀਂ ਇਸੇ ਨੰਬਰ ਦੇ ਉੱਤੇ ਵਟਸਐਪ ਕਰ ਲਿਓ। ਅਤੇ ਆਪਾਂ ਫਿਲਹਾਲ ਥੋੜ੍ਹਾ ਜਿਹਾ ਸਮਾਂ ਤੁਹਾਡੇ ਕੋਲ ਲਵਾਂਗੇ ਅਤੇ ਵਿਸ਼ਾ ਦੱਸਾਂਗੇ ਕੁਛ ਹੋਰ ਸੋਮਵਾਰ ਦੇ ਦਿਨ ਦੀਆਂ ਕੁਛ ਗੱਲਾਂ ਬਾਤਾਂ, ਅਤੇ ਫਿਰ ਤੁਸੀਂ ਵੀ ਸ਼ਮੂਲੀਅਤ ਪਾਉਣੀ ਸ਼ੁਰੂ ਕਰਿਓ। ਫਿਲਹਾਲ ਮੈਂ ਆਪਣੇ ਸਾਥੀ ਸੱਜਣਾਂ ਨੂੰ ਨਾਲ ਇੰਟਰੋਡਿਊਸ ਕਰਦੇ ਹਾਂ ਅਤੇ ਅੱਜ ਮੇਰੇ ਨਾਲ ਨੇ ਯਸ਼ਪ੍ਰੀਤ।
1: ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ। ਹਾਂਜੀ ਬਿਲਕੁਲ, ਇੱਕ ਤਾਂ ਹੈ ਕਿ ਜਿਹੜਾ ਤੁਸੀਂ ਗਾਣਾ ਲਾਇਆ ਨਾ, ਕਹਿ ਲਓ ਸੋਨੇ ਤੇ ਸੁਹਾਗਾ, ਤੇ ਇਹਦੇ ਨਾਲ ਤੇ ਮੈਂ ਕਹਿੰਦੀ ਹਾਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਬੁਝਾਰਤ 'ਚ ਅਸੀਂ ਹਿੰਟ ਮੰਗਦੇ ਹਾਂ ਨਾ ਬੱਚਿਆਂ ਤੋਂ, ਤੇ ਇਹ ਤੁਹਾਡੇ ਲਈ ਇੱਕ ਸਟਾਰਟਿੰਗ 'ਚ ਹੀ ਤੁਹਾਨੂੰ ਹਿੰਟ ਹੋ ਗਈ ਹੈ ਕਿ ਮੈਨੂੰ ਮੇਰੇ ਯਾਰ ਮੋੜ ਦਿਓ, ਮਤਲਬ ਤੁਸੀਂ ਆਪਣੇ ਅੱਜ ਦੋਸਤਾਂ ਨੂੰ ਯਾਦ ਕਰਨਾ, ਠੀਕ ਹੈ? ਅਤੇ ਦੋਸਤਾਂ ਦੀ ਕੀ ਗੱਲ ਕਰੀਏ, ਦੋਸਤ ਭਾਵੇਂ ਸਕੂਲ ਦੀ ਬੈਂਚ 'ਤੇ ਬੈਠੇ ਹੋਏ ਅਤੇ ਲੇਖ ਕੇ ਆਪਣਾ ਫੇਵਰੇਟ ਲੰਚ ਬੋਕਸ ਸ਼ੇਅਰ ਕਰਨ ਤੋਂ, ਜਾਂ ਫਿਰ ਇੱਕ ਲੰਬੀ ਛੁੱਟੀ ਦੇ ਬਾਅਦ ਜਿਹੜੇ ਮਿਲਣ ਦਾ ਕਰੇਜ਼ ਹੁੰਦਾ ਸੀ, ਉਹ ਵੀ ਦੋਸਤ ਸੀਗੇ। ਅਤੇ ਕੁਛ ਦੋਸਤ ਉਹ ਜਿਨ੍ਹਾਂ ਦੇ ਨਾਲ ਗੁਜ਼ਾਰੇ ਹੋਏ ਹੋਸਟਲ ਦੇ ਉਹ ਦਿਨ, ਜਦੋਂ ਭਾਵੇਂ ਕਾਲਜ ਜਾਣ ਲਈ ਰੈਡੀ ਹੋਣਾ ਹੋਏ, ਜਾਂ ਮੈਸ ਦੀ ਚਾਹ ਪੀਣੀ ਹੋਏ, ਜਾਂ ਇਕੱਠੇ ਲੇਟ ਨਾਈਟ ਗੋਸਿਪ ਕਰਦੇ ਕਰਦੇ ਮਿਡ ਨਾਈਟ ਮੈਗੀ ਬਣਾਉਣੀ ਹੋਏ, ਅਤੇ ਜਿਹਦੇ ਨਾਲ ਅੱਜ ਗੱਲਬਾਤ ਵੀ ਨਹੀਂ ਹੁੰਦੀ, ਟੱਚ 'ਚ ਹੈ ਉਹ ਵੀ ਫੇਸਬੁੱਕ 'ਤੇ, ਪਰ ਖੈਰ ਉਹ ਆਪਣੀ ਜ਼ਿੰਦਗੀ 'ਚ ਬਿਜ਼ੀ ਨੇ ਅਤੇ ਆਪਾਂ ਆਪਣੀ ਜ਼ਿੰਦਗੀ 'ਚ ਬਿਜ਼ੀ ਹਾਂ। ਅਤੇ ਕੁਛ ਉਹ ਦੋਸਤ ਜੋ ਅਸਲ 'ਚ ਤਾਂ ਤੁਹਾਡੇ ਵਰਕ ਕਲੀਗ ਸੀ, ਬਟ ਕਿੱਦਾਂ ਕਹਿ ਲਓ ਕਲੋਜ਼ ਫਰੈਂਡਸ ਬਣ ਗਏ, ਅਤੇ ਜਿਨ੍ਹਾਂ ਦੇ ਨਾਲ ਨਾ ਸਿਰਫ ਤੁਸੀਂ ਕੰਮ ਕਰਦੇ ਹੋ ਬਲਕਿ ਤੁਸੀਂ ਆਪਣਾ ਸਟ੍ਰੈਸ ਵੀ ਰਿਲੀਜ਼ ਕਰਦੇ ਹੋ, ਅਤੇ ਕਈ ਵਾਰ ਤਾਂ ਤੁਸੀਂ ਪ੍ਰੋਫੈਸ਼ਨਲ ਅਤੇ ਪਰਸਨਲ ਗਾਈਡੈਂਸ ਵੀ ਲੈਂਦੇ ਹੋ। ਜਾਂ ਫਿਰ ਉਹ ਦੋਸਤ ਜਿਹੜੇ ਹੁਣ ਉਮਰ ਦੇ ਉਸ ਪੜਾਵ 'ਚ ਆਪਾਂ ਆ ਚੁੱਕੇ ਹਾਂ ਕਿ ਜਿੱਥੇ ਤੁਸੀਂ ਉਹਨਾਂ ਦੋਸਤਾਂ ਨੂੰ ਮਿਲਿਓ ਆਪਣੇ ਬੱਚਿਆਂ ਦੇ ਰਾਹੀਂ, ਕਿਉਂਕਿ ਉਹ ਬੱਚਿਆਂ ਤੁਹਾਡੇ ਬੱਚਿਆਂ ਦੇ ਅਤੇ ਉਹਨਾਂ ਦੇ ਬੱਚੇ ਫਰੈਂਡਸ ਨੇ, ਅਤੇ ਉਹਨਾਂ ਦੇ ਥਰੂ ਤੁਸੀਂ ਫਰੈਂਡ ਬਣੇ, ਅਤੇ ਕਿਸ ਹਿਸਾਬ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਬਹੁਤ ਕਲੋਜ਼ ਫਰੈਂਡਸ ਬਣ ਗਏ। ਅਤੇ ਹੁਣ ਗੱਲ ਕਰਦੇ ਹਾਂ ਉਹਨਾਂ ਦੋਸਤਾਂ ਦੀ ਜੋ ਸਪੈਸ਼ਲੀ ਆਪਾਂ ਬਾਹਰ ਵਾਲੇ ਲਈ ਇਹ ਵਾਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਦੋਸਤ ਜਿਨ੍ਹਾਂ ਨੂੰ ਭਾਵੇਂ ਰਾਤ ਦੇ ਕਿੰਨੇ ਵੀ ਵਜੇ ਹੋਣ ਤੁਸੀਂ ਕਾਲ ਲਾ ਸਕਦੇ ਹੋ, ਆਪਣੇ ਲੋਅਰ ਅਤੇ ਪਜਾਮੇ ਜਾਂ ਫਿਰ ਚੱਪਲਾਂ ਦੇ ਵਿੱਚ ਉਹਨਾਂ ਦੇ ਘਰ ਜਾ ਸਕਦੇ ਹੋ, ਜਾਂ ਬਿਨਾਂ ਕਿਸੇ ਕਹਿ ਲਓ ਕੋਈ ਵੀ ਫੋਰਮੈਲਿਟੀ ਦੇ ਬਿਨਾਂ ਉਹਨਾਂ ਦੇ ਉਹਨਾਂ ਨੂੰ ਮਿਲ ਸਕਦੇ ਹੋ, ਅਤੇ ਇੱਦਾਂ ਦੇ ਦੋਸਤ। ਅਤੇ ਅੱਜ ਆਪਾਂ ਇਹੀ ਦੋਸਤਾਂ ਦੇ ਬਾਰੇ ਗੱਲ ਕਰਾਂਗੇ, ਅਤੇ ਗੱਲ ਆਹੀ ਹੋਣੀ ਹੈ ਦੋਸਤੀ ਤੋਂ ਰਿਲੇਟਡ, ਕਿਉਂਕਿ ਕੱਲ੍ਹ ਨਿਕਲਿਆ ਫਰੈਂਡਸ਼ਿਪ ਡੇ, ਅਗਸਤ ਦੇ ਪਹਿਲੇ ਸੰਡੇ ਦੇ ਵਿੱਚ ਹੁੰਦਾ ਫਰੈਂਡਸ਼ਿਪ ਡੇ, ਅਤੇ ਅੱਜ ਆਪਾਂ ਗੱਲ ਕਰਾਂਗੇ ਫਰੈਂਡਸ਼ਿਪ ਦੇ ਬਾਰੇ। ਅਤੇ ਅਸਲ ਜ਼ਿੰਦਗੀ 'ਚ ਦੇਖਿਆ ਜਾਏ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਵਿੱਚ ਆਪਾਂ ਨੂੰ ਲੱਗਦਾ ਹੁਣ ਵਿੱਚੇ ਜਦੋਂ ਇਹ ਚੀਜ਼ ਹੋਈ ਸੀ ਕਿ ਤੁਸੀਂ ਫੇਸਬੁੱਕ 'ਤੇ ਸਿਰਫ 5,000 ਫਰੈਂਡਸ ਰੱਖ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ, ਅਤੇ ਸਾਰਿਆਂ ਨੂੰ ਮੈਨੂੰ ਲੱਗਦਾ ਟੈਨਸ਼ਨ ਹੋ ਗਈ ਹੋਣੀ ਕਿਹਨੂੰ ਘਟਾਈਏ ਕਿਹਨੂੰ ਵਧਾਈਏ, ਪਰ ਅਸਲ ਜ਼ਿੰਦਗੀ 'ਚ ਕੀ ਉਹ 5,000 ਤੁਹਾਡੇ ਰੀਅਲ 'ਚ ਫਰੈਂਡਸ ਨੇ, ਕੀ ਤੁਸੀਂ ਇਹ ਸਾਰੇ ਜਿਹੜੇ ਵੀ ਫੈਕਟਰਸ ਮੈਂ ਰੱਖੇ ਨੇ ਉਹਨਾਂ ਦੇ ਵਿੱਚ ਕਿੱਥੇ ਉਹਨਾਂ ਨੂੰ ਢਾਲ ਸਕਦੇ ਹੋ, ਜਾਂ ਫਿਰ ਜਸਟ ਰੀਅਲ ਵਰਸਸ ਰੀਲ ਹੈ।
0: ਹਾਂ, ਅੱਜ ਕੱਲ੍ਹ ਵੇਖੋ ਦੋ ਸੈਗਮੈਂਟ ਵੰਡੇ ਗਏ ਨਾ, ਅੱਜ ਕੱਲ੍ਹ ਇੱਕ ਔਨਲਾਈਨ ਦੀ ਸਾਡੀ ਯਾਰੀ ਆ ਅਤੇ ਇੱਕ ਸਾਡੀ ਔਫਲਾਈਨ ਦੀ ਯਾਰੀ ਆ, ਅਤੇ ਹਾਂ ਇਹ ਦੋਵੇਂ ਚੀਜ਼ਾਂ ਮਿਕਸ ਹੋ ਸਕਦੀਆਂ ਨੇ। ਕਈ ਵਾਰੀ ਔਫਲਾਈਨ ਤੋਂ ਔਨਲਾਈਨ ਗਈ ਹੁੰਦੀ ਹੈ, ਕਈ ਵਾਰੀ ਔਨਲਾਈਨ ਤੋਂ ਔਫਲਾਈਨ ਆਈ ਹੁੰਦੀ ਹੈ, ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਸੇਮ ਹੀ ਬੰਦੇ ਹੁੰਦੇ ਆ ਉੱਥੇ ਵੀ ਅਤੇ ਇੱਥੇ ਵੀ, ਪਰ ਫਿਰ ਵੀ ਬੜਾ ਫਰਕ ਹੈ। ਅੱਜ ਕੱਲ੍ਹ ਜਿਹੜਾ ਜ਼ਿਆਦਾਤਰ ਚਰਚੇ ਇਸ ਚੀਜ਼ ਦੇ ਕੀਤੇ ਜਾਂਦੇ ਨੇ ਕਿ ਜਿਹੜੀ ਸਾਡੀ ਔਨਲਾਈਨ ਯਾਰੀ ਆ ਉਹ ਬਹੁਤ ਹੀ ਵਿਖਾਵੇ ਵਾਲੀ ਆ, ਅਤੇ ਰੀਅਲ ਲਾਈਫ ਦੇ ਵਿੱਚ ਕਿਉਂਕਿ ਸਾਡੀ ਲਾਈਫ ਕੁਛ ਹੋਰ ਹੁੰਦੀ ਆ, ਆਪਾਂ ਹਰ ਇੱਕ ਚੀਜ਼ ਜੋ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਜੈਂਟ ਕਰਦੇ ਹਾਂ ਜਾਂ ਆਪਾਂ ਆਪਣੇ ਆਪ ਨੂੰ ਜੋ ਉੱਥੇ ਵਿਖਾਉਣਾ ਚਾਹੁੰਦੇ ਹਾਂ ਜਾਂ ਅਗਲਾ ਜੋ ਵਿਖਾਉਂਦਾ ਵਾ ਉਹ ਕੁਛ ਹੋਰ ਹੁੰਦਾ ਵਾ, ਪਰ ਰੀਅਲ ਲਾਈਫ ਦੇ ਵਿੱਚ ਜਦੋਂ ਆਪਾਂ ਕਿਸੇ ਨਾਲ ਮਿਲਦੇ ਹਾਂ, ਕਿਸੇ ਦੇ ਨਾਲ ਵਿਚਰਦੇ ਹਾਂ ਜਾਂ ਕਿਸੇ ਦੇ ਘਰ ਜਾਂਦੇ ਹਾਂ, ਕਿਸੇ ਨਾਲ ਟਾਈਮ ਸਪੈਂਡ ਕਰਦੇ ਹਾਂ, ਅਤੇ ਉਹ ਚੀਜ਼ ਇੱਕ ਅਲੱਗ ਹੁੰਦੀ ਆ। ਸੋ ਦੂਰੋਂ ਦੂਰੋਂ ਕਿਸੇ ਦੇ ਬਾਰੇ ਕੁਛ ਸੁਣਿਆ ਹੋਵੇ ਉਹ ਬਿਲਕੁਲ ਹੀ ਵੱਖਰੀ ਚੀਜ਼ ਹੁੰਦੀ ਆ, ਉਹ ਹੁੰਦਾ ਕਿਸੇ ਦੇ ਮੂੰਹੋਂ ਸੁਣਿਆ, ਫਿਰ ਇਹ ਹੁੰਦਾ ਵਾ ਵੀ ਕਿਸੇ ਦੇ ਮੂੰਹੋਂ ਹੀ ਕਿਸੇ ਬਾਰੇ ਸੁਣਿਆ, ਹੈ ਨਾ, ਅਤੇ ਉਹ ਚੀਜ਼ ਦੇ ਵਿੱਚ ਵੀ ਅੱਗੇ ਵੱਖਰੇਵਾਂ ਪੈ ਜਾਂਦਾ ਵੀ ਆਪਾਂ ਇੱਕ ਹੁੰਦਾ ਕਿ ਵਨ ਔਨ ਵਨ ਤੁਸੀਂ ਕਿਸੇ ਦੇ ਨਾਲ ਗੱਲ ਕੀਤੀ ਆ
1: ਜੀ,
0: ਭਾਵੇਂ ਯਾਰੀ ਦੋਸਤੀ ਦੇ ਵਿੱਚ ਤੁਸੀਂ ਮੰਨ ਲਓ ਜੇ ਯਾਰ ਦੋਸਤ ਨਾਲ ਕੀਤੀ ਆ, ਅਤੇ ਉਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਚੱਲ ਜਾਂਦੀ ਆ, ਔਨਲਾਈਨ ਚੱਲ ਜਾਂਦੀ ਆ, ਅਤੇ ਉਹ ਫਿਰ ਇੱਕ ਬੰਦੇ ਤੱਕ ਸੀਮਤ ਨਹੀਂ ਹੁੰਦੀ,
1: ਸੋਸ਼ਲ ਹੋ ਜਾਂਦੀ ਆ,
0: ਹਾਂ ਫਿਰ ਉਹ ਸੋਸ਼ਲ ਹੋ ਜਾਂਦੀ ਆ, ਫਿਰ ਉਹ ਪਬਲਿਕ ਹੋ ਜਾਂਦੀ ਆ, ਫਿਰ ਤੁਸੀਂ ਮਤਲਬ ਇੱਕ ਬੰਦੇ ਦੇ ਨਾਲ ਨਹੀਂ ਤੁਸੀਂ ਗੱਲ ਕਰ ਰਹੇ ਹੁੰਦੇ, ਫਿਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਡੀ ਉਹ ਗੱਲ ਸਾਂਝੀ ਹੋ ਚੁੱਕੀ ਹੁੰਦੀ ਆ। ਕਮਾਲ ਦੀ ਗੱਲ ਇਹ ਆ ਵੀ ਤੁਸੀਂ ਜ਼ਿਆਦਾਤਰ ਇਹ ਮੰਨਿਆ ਜਾਂਦਾ ਕਿ ਜਾਂ ਫਿਰ ਆਪਾਂ ਵੀ ਇਹ ਚੀਜ਼ ਫੀਲ ਕਰਦੇ ਹੋਵਾਂਗੇ ਕਿ ਜਦੋਂ ਤੁਸੀਂ ਈਵਨ ਪਬਲਿਕਲੀ ਵੀ ਕੁਛ ਸ਼ੇਅਰ ਕਰਦੇ ਹੋ, ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਨੂੰ ਲੈ ਕੇ, ਕਿਸੇ ਰਿਸ਼ਤੇਦਾਰੀ ਨੂੰ, ਕਿਸੇ ਸਾਂਝ ਨੂੰ ਲੈ ਕੇ, ਤਾਂ ਉਹਦੇ ਵਿੱਚ ਤੁਹਾਡੇ ਫੋਕਸ ਦੇ ਵਿੱਚ, ਤੁਹਾਡੇ ਚੇਤੇ ਦੇ ਵਿੱਚ ਤੁਸੀਂ ਮਤਲਬ ਇੱਦਾਂ ਰਿਐਕਟ ਕਰਦੇ ਹੋ ਜਿੱਦਾਂ ਇੱਕ ਟਾਈਮ ਦੇ ਲਈ ਤੁਹਾਨੂੰ ਭੁੱਲ ਚੁੱਕਾ ਹੁੰਦਾ ਕਿ ਤੁਸੀਂ ਬਾਕੀ ਵੀ ਸਾਰੇ ਜਿਹੜੇ ਨੇ ਵੇਖ ਰਹੇ ਨੇ। ਸੋ ਉਹ ਜਿਹੜਾ ਤੁਹਾਡਾ ਮੈਸੇਜ ਆ ਉਹ ਬਹੁਤੀ ਵਾਰੀ ਫੋਕਸ ਇੱਕੇ ਬੰਦੇ ਲਈ ਹੁੰਦਾ ਵਾ
1: ਜੀ, ਉਹ ਹਾਲਾਂਕਿ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਤੇ ਇਹ ਪਬਲਿਕ ਹੈ।
0: ਹਾਂ, ਬਹੁਤ ਵਾਰੀ ਬੜੇ ਲੋਕ ਇਹ ਚੀਜ਼ ਕਰ ਜਾਂਦੇ ਆ
1: ਤੇ
0: ਉਹਨਾਂ ਨੂੰ ਬਾਅਦ ਵਿੱਚ ਇਹ ਚੀਜ਼ ਰਿਲਾਈਜ਼ ਹੁੰਦੀ ਹੈ ਜਾਂ ਬੜਿਆਂ ਨੂੰ ਕੋਈ ਉਹ ਚੀਜ਼ ਰਿਲਾਈਜ਼ ਕਰਵਾਉਂਦਾ ਜਾਂ ਬਾਹਰੋਂ ਬਾਕੀ ਤੇ ਬੈਠੇ ਆਪਾਂ ਵੇਖ ਰਹੇ ਹੁੰਦੇ ਹਾਂ ਵੀ ਹਾਂਜੀ ਆਹ ਚੀਜ਼ ਜਿਹੜੀ ਆ ਇਹ, ਜਾਂ ਫਿਰ ਬਹੁਤ ਸਾਰੇ ਲੋਕ ਜਦੋਂ ਕੋਈ ਇੱਕ ਜਣਾ ਕੋਈ ਬਲੈਂਕ ਖੇਡ ਦਿੰਦਾ ਚਾਲ ਤੇ ਬੜੇ ਸਾਰੇ ਲੋਕ ਉਹਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਡੀਕੋਡ ਕਰਕੇ ਵੇਖ ਰਹੇ ਹੁੰਦੇ ਆ ਸ਼ਾਇਦ ਮੇਰੇ ਲਈ ਪਾਤਾ, ਸ਼ਾਇਦ ਮੇਰੇ ਲਈ ਪਾਤਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਔਨਲਾਈਨ ਹੁੰਦੀਆਂ ਨੇ, ਇਹ ਸਾਰੀਆਂ ਫ੍ਰਿਕਸ਼ਨਸ ਜਾਂ ਇਹ ਸਾਰੀਆਂ ਡਾਊਟ ਜਿਹੜੀਆਂ ਨੇ ਔਨਲਾਈਨ ਹੁੰਦੀਆਂ ਨੇ ਕਿਉਂਕਿ ਉੱਥੇ ਤੁਸੀਂ ਇੱਕ ਬੰਦੇ ਦੇ ਨਾਲ ਵਨ ਔਨ ਵਨ ਨਹੀਂ ਡੀਲ ਕਰ ਰਹੇ ਹੁੰਦੇ। ਹਾਂ, ਉਹ ਅਗਲਾ ਚੈਪਟਰ ਆ ਜਾਂਦਾ ਵੀ ਜਦੋਂ ਤੁਸੀਂ ਪਰਸਨਲ ਮੈਸੇਜ ਕਿਸੇ ਨੂੰ ਕਰਦੇ ਹੋ, ਅਤੇ ਪਰਸਨਲ ਮੈਸੇਜ ਜਦੋਂ ਤੁਸੀਂ ਕੀਤਾ ਫੋਰ ਐਗਜ਼ਾਮਪਲ, ਅਤੇ ਉਹਦੇ ਵਿੱਚ ਮੈਂ ਮੰਨਦਾ ਵਾਂ ਕਿ ਉਹ ਤਾਂ ਫਿਰ ਚਾਹੇ ਤੁਸੀਂ ਵਟਸਐਪ ਕਰਤਾ, ਚਾਹੇ ਤੁਸੀਂ SMS ਕਰਤਾ, ਚਾਹੇ ਕੁਛ ਵੀ ਕਰਤਾ, ਚਾਹੇ ਸੋਸ਼ਲ ਮੀਡੀਆ 'ਤੇ ਕਰਤਾ, ਜਦੋਂ ਪਰਸਨਲੀ ਕਰਤਾ ਫਿਰ ਉਹ ਔਨਲਾਈਨ ਉਸ ਪਲੇਟਫਾਰਮ ਤੋਂ, ਅਤੇ ਫਿਰ ਉਹ ਵੱਖਰੀ ਇੱਕ ਚੀਜ਼ ਹੋ ਗਈ, ਹੈ ਨਾ। ਸੋ ਫਿਰ ਵਨ ਔਨ ਵਨ ਹੋ ਗਿਆ। ਸੋ ਅੱਜ ਕੱਲ੍ਹ ਦੀ ਜਿਹੜੀ ਯਾਰੀ ਦੋਸਤੀ ਔਨਲਾਈਨ ਔਫਲਾਈਨ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਕੀ ਫਰਕ ਤੁਹਾਨੂੰ ਲੱਗਦਾ ਵਾ, ਕੀ ਫਾਇਦੇ ਕੀ ਨੁਕਸਾਨ, ਅਤੇ ਨਾਲ ਦੀ ਨਾਲ ਤੁਸੀਂ ਇਹ ਵੀ ਸਾਨੂੰ ਦੱਸਿਓ ਕਿ ਸਭ ਤੋਂ ਜ਼ਰੂਰੀ ਤੁਸੀਂ ਕੀ ਮੰਨਦੇ ਹੋ ਵੀ ਇੱਕ ਯਾਰ ਦੋਸਤ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕਰਦਾ ਵਾ, ਜਾਂ ਕਿਹੜੀ ਚੀਜ਼ ਦੇ ਵਿੱਚ ਹੈਲਪ ਕਰ ਸਕਦਾ ਵਾ, ਜਾਂ ਫਿਰ ਕਿਸੇ ਯਾਰ ਦੋਸਤ ਨੂੰ ਜੇ ਲੋੜ ਹੈ ਆਪਾਂ ਪੈਸੇ ਪੂਸੇ ਤੋਂ ਪਰੇ ਹੋ ਕੇ ਜੇ ਗੱਲ ਕਰੀਏ, ਤੁਹਾਨੂੰ ਦਿਮਾਗੀ ਤੌਰ ਦੇ ਉੱਤੇ ਕਈ ਵਾਰੀ ਮੈਂਟਲੀ ਤੁਹਾਡੀ ਮੈਂਟਲ ਹੈਲਥ ਦੇ ਕਰਕੇ ਤੁਹਾਨੂੰ ਜਿਹੜੀ ਇੱਕ ਲੋੜ ਹੁੰਦੀ ਹੈ ਇੱਕ ਸਪੋਰਟ ਦੀ, ਉਹ ਕਿਹੜੇ ਤਰੀਕੇ ਦੇ ਨਾਲ ਤੁਸੀਂ ਦਿੰਦੇ ਹੋ ਜਾਂ ਦੇ ਸਕਦੇ ਹੋ, ਜਾਂ ਤੁਹਾਡੇ ਯਾਰ ਦੋਸਤ ਕਿਸੇ ਨੇ ਤੁਹਾਨੂੰ ਦਿੱਤੀ, ਜਾਂ ਕਿਹੜੇ ਤਰੀਕੇ ਦੇ ਨਾਲ ਸਾਨੂੰ ਦੇਣੀ ਚਾਹੀਦੀ ਹੈ। ਸੋ ਆਪਾਂ ਇੱਕ ਦੂਸਰੇ ਦੀ ਯਾਰੀ ਦੋਸਤੀ ਦੇ ਵਿੱਚ ਮਦਦ ਆਪਾਂ ਕਿੱਦਾਂ ਕਰਦੇ ਹਾਂ, ਸੋ ਬੇਸਿਕਲੀ ਆਪਾਂ ਅੱਜ ਇਹਨਾਂ ਟੋਪਿਕਸ 'ਤੇ, ਇਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਤੁਹਾਡੀਆਂ ਵੀ ਸਾਂਝਾ ਲਵਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਆਲੇ ਦੁਆਲੇ ਦਾ ਉਹ ਵੀ ਅੱਜ ਆਪਾਂ ਸ਼ਾਮਿਲ ਕਰਾਂਗੇ। ਅਤੇ ਜਿੱਦਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਇਸੇ ਵਿਸ਼ੇ ਦੇ ਨਾਲ, ਕੁਛ ਰਲਦੀ ਮਿਲਦੀ ਜੀ ਆਪਾਂ ਗੱਲ ਕੀਤੀ ਸੀ ਪਿਛਲੇ ਹਫ਼ਤੇ, ਆਪਾਂ ਪਿਛਲੇ ਹਫ਼ਤੇ ਯਸ਼ ਜੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਆਪਣਾ ਯਾਰੀ ਦੋਸਤੀ ਆ ਉਹ ਜਿੰਨੀ ਆਪਾਂ ਸਕੂਲ ਕਾਲਜ ਦੇ ਟਾਈਮ ਗੂੜੀਆਂ ਯਾਰੀਆਂ ਪਾ ਲੈਂਦੇ ਹਾਂ, ਬਾਅਦ 'ਚ ਕਿਉਂ ਨਹੀਂ ਪੈਂਦੀਆਂ, ਬਾਅਦ 'ਚ ਉਨੀਆਂ ਗਾੜੀਆਂ ਕਿਉਂ ਨਹੀਂ ਪੈਂਦੀਆਂ। ਸੋ ਉਸ ਵਿਸ਼ੇ ਤੋਂ ਅੱਜ ਆਪਾਂ ਉਸੇ ਦਾ ਕਹਿ ਲਓ ਵੀ ਐਕਸਟੈਂਡਿਡ ਵਰਜ਼ਨ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਕਿ ਯਾਰੀ ਦੋਸਤੀ ਸਾਡੇ ਕੰਮ ਕਿੱਦਾਂ ਆਉਂਦੀ, ਆਪਾਂ ਇੱਕ ਦੂਸਰੇ ਦੀ ਮਦਦ ਕਿੱਦਾਂ ਕਰ ਸਕਦੇ ਹਾਂ। ਪੈਸੇ ਨੂੰ ਫਿਲਹਾਲ ਇੱਕ ਪਾਸੇ ਰੱਖ ਦਿਓ ਕਿ ਹਾਂ ਬੰਦਾ ਬੰਦੇ ਦੇ ਤਾਂ ਕੰਮ ਆਉਂਦਾ ਹੀ ਆਉਂਦਾ ਵਾ, ਉਹਦੇ ਵਿੱਚ ਯਾਰ ਦੋਸਤ ਕਿੱਦਾਂ ਕੰਮ ਆਉਂਦਾ ਵਾ, ਸਪੈਸ਼ਲੀ ਜਦੋਂ ਤੁਹਾਨੂੰ ਮੈਂਟਲੀ ਤੁਸੀਂ ਡਰੇਨ ਫੀਲ ਕਰਦੇ ਹੋ, ਜਦੋਂ ਤੁਸੀਂ ਤੁਹਾਨੂੰ ਲੱਗਦਾ ਵਾ ਵੀ ਨਹੀਂ ਤੁਹਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਤੁਸੀਂ ਹਨੇਰੇ 'ਚ ਹੋ ਤੁਸੀਂ। ਸੋ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ, ਜਾਂ ਜਦੋਂ ਉਹ ਕਹਿੰਦੇ ਨੇ ਵੀ ਐਵੇਂ ਐਨਰਜੀ ਜੀ ਤੁਹਾਡੀ
1: ਡਾਊਨ ਜੀ ਹੋਈ ਚੱਲਦੀ,
0: ਹਾਂ, ਸੋ ਉਸ ਲਿਹਾਜ਼ ਦੇ ਨਾਲ ਕਿੱਦਾਂ ਯਾਰੀ ਦੋਸਤੀ ਸਾਡੀ ਮਦਦ ਕਰਦੀ ਹੈ, ਜਾਂ ਆਪਾਂ ਕਿੱਦਾਂ ਕਿਸੇ ਦੀ ਮਦਦ ਕਰਦੇ ਹਾਂ, ਪਲੱਸ ਔਨਲਾਈਨ ਵਰਸਿਜ਼ ਆਫਲਾਈਨ।
1: ਬਿਲਕੁਲ, ਮੈਨੂੰ ਇੱਦਾਂ ਲੱਗਦਾ ਕਿ ਦੋਸਤੀ ਕਿੱਦਾਂ ਦੀ ਚੀਜ਼ ਹੈ ਜਿਸ 'ਚ ਕੋਈ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹਾ ਰਿਸ਼ਤਾ ਜਿਸ 'ਚ ਕੋਈ ਕਹਿ ਲਓ ਖੂਨ ਦਾ ਰਿਸ਼ਤਾ ਨਹੀਂ ਹੈ, ਨਾ ਕੋਈ ਇੱਦਾਂ ਦੀ ਕੋਈ ਜ਼ਿੰਮੇਵਾਰੀ ਜਾਂ ਬਾਉਂਡੇਸ਼ਨ ਹੈ, ਬਟ ਸਟਿਲ ਇੱਕ ਇੰਨੀ ਤਵੱਜੋ ਰੱਖਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਦੋਸਤੀ ਦੀ ਖੱਲਾ ਸ਼ੇਰੀ ਤੁਹਾਨੂੰ ਪੰਪ ਕਰ ਦਿੰਦੀ ਹੈ। ਕਈ ਵਾਰੀ ਇੱਕ ਤੁਹਾਨੂੰ ਇੱਕ ਕਹਿ ਦੇਣਾ ਯਾਰ ਮੈਂ ਹੈਗਾ, ਉਹੀ ਚੀਜ਼ ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਹੁਣ ਤਾਂ ਫਿਰ ਤੋਂ ਹੋ ਹੀ ਜਾਣਾ, ਅਤੇ ਉਹ ਚੀਜ਼ ਸਪੈਸ਼ਲੀ ਜਦੋਂ ਆਪਾਂ ਬਾਹਰ ਰਹਿੰਦੇ ਹਾਂ, ਪਰਿਵਾਰ ਤੋਂ ਦੂਰ, ਘਰਦਿਆਂ ਤੋਂ ਦੂਰ ਰਹਿੰਦੇ ਹਾਂ, ਆਪਾਂ ਇੱਕ ਨਵੀਂ ਜ਼ਿੰਦਗੀ ਸਟਾਰਟ ਕੀਤੀ ਹੈ ਬਾਹਰ ਇੰਡੀਆ ਤੋਂ ਜਾ ਕੇ, ਤੇ ਉਹਨਾਂ ਲੋਕਾਂ ਲਈ ਤੇ ਫਰੈਂਡਸ ਹੀ ਸਾਰਾ ਕੁਛ ਹੈ, ਕਿਉਂਕਿ ਇੱਕ ਹੁਣ ਇੱਕ ਸਰਟਨ ਏਜ ਦੇ ਬਾਅਦ ਮੈਨੂੰ ਲੱਗਦਾ ਕਿ ਦੋਸਤ ਤੇ ਰਿਸ਼ਤੇਦਾਰ ਬਣ ਜਾਂਦੇ, ਤੁਹਾਨੂੰ ਇੱਦਾਂ ਫੀਲ ਹੀ? ਹੁਣ ਕਈ ਵਾਰੀ ਹੁਣ ਮੇਰੀ ਇੱਕ ਫਰੈਂਡ ਹੈ ਇੱਥੇ, ਅਸੀਂ ਸਟਾਰਟਿੰਗ ਤੋਂ ਡੇ ਵਨ ਤੋਂ ਜਾਣਦੇ ਹਾਂ, ਕਾਲਜ ਵੀ ਇਕੱਠੇ ਸੀਗੇ, ਮਤਲਬ ਉਸ ਟਾਈਮ ਤੋਂ ਫਰੈਂਡਸ ਹਾਂ ਜਦੋਂ ਨਾ ਮੇਰੇ ਬੱਚੇ ਸੀਗੇ ਨਾ ਉਹਦੇ ਬੱਚੇ ਸੀਗੇ, ਹੁਣ ਦੋਵਾਂ ਦੇ ਸੁੱਖ ਨਾਲ ਦੋ ਦੋ ਬੱਚੇ ਨੇ। ਤੇ ਹੁਣ ਕਈ ਵਾਰੀ ਕੋਈ ਪੁੱਛਦਾ ਵੀ ਹੈ ਨਾ, ਜਿਵੇਂ ਕੋਈ ਜਿਵੇਂ ਤੁਸੀਂ ਆਏ ਘਰ ਤੇ ਉਹ ਲੋਕ ਵੀ ਆਏ ਨੇ, ਤੇ ਇੰਟਰੋਡਿਊਸ ਕਰਾਉਣਾ ਹੀ ਸਮਝ ਨਹੀਂ ਆਉਂਦਾ ਕਿ ਕਨਫਿਊਜ਼ ਹੋ ਜਾਂਦੇ ਆ, ਕਿਉਂਕਿ ਫਰੈਂਡ ਇਕੱਲਾ ਕਹਿਣਾ ਐਵੇਂ ਲੱਗਦਾ ਯਾਰ, ਮਤਲਬ ਐਵੇਂ ਕੀ ਕਹੀ ਹੈ, ਫਿਰ ਕਹਿਣਾ ਹਾਂ ਭੈਣ ਹੈ, ਫਿਰ ਹੋਰ ਕਈ, ਕਿਉਂਕਿ ਸਮਝ ਹੀ ਨਹੀਂ ਆਉਂਦਾ, ਕਿਉਂਕਿ ਦੋਸਤੀ ਤੁਹਾਡੀ ਇੰਨੀ ਗੂੜੀ ਹੋ ਜਾਂਦੀ ਹੈ ਕਿ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਕਿ ਇਹ ਦੋਸਤੀ ਤੋਂ ਹੋਰ ਵੱਧ ਗਈ ਆਪਣੀ ਕਹਿ ਲਓ ਬੌਂਡਿੰਗ।
0: ਅਸਲ ਵਿੱਚ ਇੱਥੇ ਨਾ ਆਪਾਂ ਪਿਛਲੇ ਵਾਰ ਵੀ ਥੋੜ੍ਹਾ ਜਿਹਾ ਆਪਾਂ ਇਹਨੂੰ ਉਧੇੜਿਆ ਸੀ, ਅੱਜ ਥੋੜ੍ਹਾ ਜਿਹਾ ਹੋਰ ਉਧੇੜ ਸਕਦੇ ਹਾਂ, ਕਿਉਂਕਿ ਇੱਥੇ ਆਪਾਂ ਬੜਾ ਫਸਦੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ। ਅਤੇ ਬਹੁਤਿਆਂ ਨੂੰ ਇਹ ਲੱਗਦਾ ਕਿ ਆਪਾਂ ਆਪਣੇ ਨਾ ਰਿਸ਼ਤੇ ਨੂੰ ਹੋਰ ਜ਼ਿਆਦਾ ਵਜਨ ਦੇ ਕੇ ਅਤੇ ਸ਼ਾਇਦ ਆਪਣੀ ਜ਼ਿਆਦਾ ਸਾਂਝ ਆਪਾਂ ਗੂੜੀ ਸਾਂਝ ਜਿਹੜੀ ਹੈ ਉਹ ਆਪਾਂ ਸ਼ੋਅ ਕਰ ਦਿਆਂਗੇ। ਥੋੜ੍ਹਾ ਜਿਹਾ ਆਪਾਂ ਪਾਸੇ ਨੂੰ ਜਾਵਾਂਗੇ ਅੱਜ ਵਿਸ਼ੇ ਤੋਂ, ਪਰ ਇਹ ਪਿਛਲੀ ਵਾਰੀ ਵੀ ਮਾੜੀ ਜਿਹੀ ਗੱਲ ਚੱਲੀ ਸੀ, ਇਸ ਕਰਕੇ ਅੱਜ ਆਪਾਂ ਥੋੜ੍ਹੀ ਜਿਹੀ ਹੋਰ ਵਧੇਰੇ ਇਹਨੂੰ ਕਰ ਲੈਂਦੇ ਹਾਂ। ਇਹ ਇਕੱਲਾ ਯਾਰੀ ਦੋਸਤੀ ਦੇ ਵਿੱਚ ਨਹੀਂ ਤੁਹਾਨੂੰ ਸਮੱਸਿਆ ਆਉਂਦੀ, ਪਹਿਲੀ ਗੱਲ ਤਾਂ ਇਹ ਸਮੱਸਿਆ ਤੁਹਾਨੂੰ ਹਰ ਇੱਕ ਰਿਲੇਸ਼ਨ ਦੇ ਵਿੱਚ ਆਉਂਦੀ ਹੈ। ਫੋਰ ਐਗਜ਼ਾਮਪਲ ਸੱਸਾਂ, ਮੈਂ ਤਾਂ ਆਪਣੀ ਸੱਸ ਨੂੰ ਆਪਣੀਆਂ ਮਾਵਾਂ ਵਾਂਗੂ ਰੱਖਦੀ ਹਾਂ, ਇਹ ਵੀ ਉਸੇ ਚੀਜ਼ ਦਾ ਹੀ ਉਹ ਆ, ਇੱਕ ਇਨਫਲੂਐਂਸ ਦੇ ਕੇ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਵੀ ਸਾਡਾ ਰਿਲੇਸ਼ਨ ਉਹ ਨਹੀਂ ਆ, ਅਸੀਂ ਤਾਂ ਉਹਦੇ ਤੋਂ ਵੀ ਜ਼ਿਆਦਾ ਬਿਹਤਰ ਹੈ ਨਾ। ਇਹ ਮੇਰੇ ਨਨਾਣ ਨੇ ਪਰ ਅਸੀਂ ਭੈਣਾਂ ਵਾਂਗੂ ਹੀ ਰਹਿੰਦੀਆਂ ਵਾਂ, ਤੁਹਾਨੂੰ ਲੋੜ ਪੈ ਗਈ ਉਸ ਚੀਜ਼ ਨੂੰ ਹੋਰ ਜ਼ਿਆਦਾ ਅਗਲੇ ਨੂੰ ਕਿਸੇ ਥਰਡ ਪਰਸਨ ਨੂੰ ਐਕਸਪਲੇਨ ਕਰਨ ਦੀ ਕਿ ਸਾਡਾ ਰਿਲੇਸ਼ਨ ਉੱਦਾਂ ਦਾ ਨਹੀਂ ਆ, ਅਸੀਂ ਤਾਂ ਹੋਰ ਵੀ ਜ਼ਿਆਦਾ ਇੱਕ ਦੂਸਰਿਆਂ ਕੋਲ। ਹੁਣ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਹਾਂ ਵੀ ਮੇਰਾ ਬੱਚਾ, ਪਰ ਅਸੀਂ ਯਾਰਾਂ ਦੋਸਤਾਂ ਵਾਂਗੂ ਰਹਿੰਦੇ ਹਾਂ, ਹੈ ਨਾ, ਇਹ ਮੇਰਾ ਬੇਟਾ ਹੈ ਨਾ, ਪਰ ਅਸੀਂ ਹਮੇਸ਼ਾ ਫਰੈਂਡਸ ਵਾਂਗੂ ਰਹਿੰਦੇ ਹਾਂ, ਆਪਾਂ ਹਰ ਗੱਲ ਇੱਕ ਦੂਸਰੇ ਦੇ ਨਾਲ ਸ਼ੇਅਰ ਕਰੀਦੀ ਹੈ। ਹਰ ਇੱਕ ਰਿਲੇਸ਼ਨ ਦੇ ਵਿੱਚ ਤੁਸੀਂ ਵੇਖੋ ਵੀ ਆਪਾਂ ਇੱਦਾਂ ਦੇ ਵਿੱਚ ਨਾਲ ਐਕਸਟਰਾ ਸ਼ਬਦ ਜੋੜ ਕੇ ਅਤੇ ਆਪਾਂ ਉਸ ਰਿਸ਼ਤੇ ਨੂੰ ਹੋਰ ਜ਼ਿਆਦਾ ਸਟਰੈਂਥ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇੱਥੇ ਦੋ ਤਿੰਨ ਚੀਜ਼ਾਂ ਨੇ, ਪਹਿਲੀ ਗੱਲ ਤਾਂ ਵੀ ਜਿਹੜੇ ਬਹੁਤ ਸਾਰੇ ਸਮਾਜ ਦੇ ਵਿੱਚ ਵਰਤਾਰੇ ਹੋ ਰਹੇ ਹੁੰਦੇ ਆ, ਯਾਰੀ ਦੋਸਤੀ ਨੂੰ ਲੈ ਕੇ, ਨਨਾਣ ਭਰਜਾਈ ਨੂੰ ਲੈ ਕੇ, ਸੱਸ ਨੂੰ ਲੈ ਕੇ, ਪਿਓ ਪੁੱਤ ਨੂੰ ਲੈ ਕੇ, ਭਰਾ ਭਰਾ ਨੂੰ ਲੈ ਕੇ, ਸੋ ਉਹ ਸਾਰੇ ਵਰਤਾਰੇ ਜਿਹੜੇ ਨੇ ਓਵਰਆਲ ਇੱਕ ਸਮਾਜ ਦੇ ਵਿੱਚ ਇਮੇਜ ਬਣਦੀ ਆ ਇੱਕ ਇੱਕ ਇੱਕ ਰਿਸ਼ਤੇ ਨੂੰ ਲੈ ਕੇ, ਹੈ ਨਾ, ਉਹਦੇ ਵਿੱਚ ਫਿਰ ਉਹਦਾ ਇੱਕ ਅਲੱਗ ਐਂਗਲ, ਇੱਕ ਅਲੱਗ ਅਕਸ ਸਾਹਮਣੇ ਆਉਂਦਾ ਅਤੇ ਅਸੀਂ ਜਿਹੜਾ ਰਿਸ਼ਤਾ ਹੰਢਾ ਰਹੇ ਹੁੰਦੇ ਹਾਂ ਅਸੀਂ ਉਹਨੂੰ ਉਹਦੇ ਨਾਲੋਂ ਵੱਖਰਾ ਕਰਕੇ ਦੱਸਣਾ ਚਾਹ ਰਹੇ ਹੁੰਦੇ ਹਾਂ। ਦੂਸਰੀ ਚੀਜ਼ ਜਿੱਦਾਂ ਤੁਸੀਂ ਕਿਹਾ ਵਾ ਕਿ ਆਪਾਂ ਉਹਨੂੰ ਸਾਡੀ ਸਾਂਝ ਉਸ ਤੋਂ ਵੀ ਕਿਤੇ ਵੱਧ ਹੁੰਦੀ ਆ ਅਤੇ ਇਸ ਕਰਕੇ ਅਸੀਂ ਅਗਲੇ ਨੂੰ ਇਹ ਦੱਸਣਾ ਚਾਹੁੰਦੇ ਹੁੰਦੇ ਹਾਂ, ਇੱਕ ਤਾਂ ਸੁਣਨ ਵਾਲੇ ਨੂੰ ਦੱਸਣਾ ਚਾਹੁੰਦੇ ਹੁੰਦੇ ਹਾਂ ਵੀ ਅਸੀਂ ਸਿਰਫ ਫਰੈਂਡਸ ਨਹੀਂ ਹਾਂ, ਅਸੀਂ ਉਸ ਤੋਂ ਵੀ ਕਿਤੇ ਵਧੇਰੇ ਹਾਂ। ਦੂਸਰੀ ਗੱਲ, ਅਸੀਂ ਆਪਣੇ ਫਰੈਂਡਸ ਨੂੰ ਪਲੱਸ ਆਪਣੇ ਆਪ ਨੂੰ ਇਹ ਚੀਜ਼ ਦੱਸਣਾ ਚਾਹ ਰਹੇ ਹੁੰਦੇ ਹਾਂ ਵੀ ਤੇਰੀ ਮੇਰੀ ਹੁਣ ਯਾਰੀ ਦੋਸਤੀ ਨਹੀਂ, ਅਸੀਂ ਤਾਂ ਉਹਦੇ ਤੋਂ ਵੀ ਗਾਹ ਲੰਘ ਗਏ ਹਾਂ।
1: ਠੀਕ ਆ, ਫੀਲਿੰਗ ਇੱਕ ਇਮੋਸ਼ਨਸ ਹੈ ਨਾ, ਉਹ ਤੇ
0: ਇਹ ਇਮੋਸ਼ਨਸ ਨੇ, ਪਰ ਮਤਲਬ ਮਜ਼ੇ ਦੀ ਗੱਲ ਇਹ ਆ ਵੀ ਇਹ ਇਮੋਸ਼ਨਸ ਆਏ ਕਿੱਥੋਂ, ਇਹ ਇਮੋਸ਼ਨਸ ਇਸ ਕਰਕੇ ਆਉਂਦੇ ਆ ਕਿਉਂਕਿ ਆਪਾਂ ਨਾ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਘੜੋਚ ਮੜੋਚ ਕਰ ਕੁਰ ਕੇ ਆਪਾਂ ਸਾਰਾ ਕੁਛ ਹੀ ਪਹਿਲਾਂ ਨਹੀਂ ਇਹ, ਹੁਣ ਆਪਾਂ ਇਹ ਵਿਗਾੜੀ ਜਾਂਦੇ ਹਾਂ ਜਿੱਦਾਂ ਜਿੱਦਾਂ ਸਮਾਂ ਅੱਗੇ ਅੱਗੇ ਵਧੀ ਜਾਂਦਾ। ਤੁਸੀਂ ਆਪਣੇ ਮੰਮੀ ਡੈਡੀ ਦੇ ਟਾਈਮ ਦੇ ਵਿੱਚ ਚਲੇ ਜਾਓ ਜਾਂ ਫਿਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਓ ਅਤੇ ਸਾਡੀ ਪਹਿਲੀ ਪੀੜ੍ਹੀ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਜਾਂਦਾ ਸੀ ਭਈ ਇਹ ਮੇਰਾ ਦੋਸਤ ਆ, ਕਾਫੀ ਸੀ ਇੰਨਾ, ਮਤਲਬ ਸੋਚ ਕੇ ਵੇਖਿਓ ਤੁਸੀਂ ਆਪਣੇ ਪੁਰਾਣੇ ਸਮੇਂ 'ਚ ਸੋਚ ਕੇ ਵੇਖਿਓ ਕਿ ਉਹ ਇੰਨਾ ਹੀ ਕਾਫੀ ਸੀ ਵੀ ਇਹ ਸਾਡੇ ਮੇਰੇ ਦੋਸਤ ਨੇ, ਹੈ ਨਾ, ਅਤੇ ਜਾਂ ਫਿਰ ਇਹਨੂੰ ਇੱਕ ਚੀਜ਼ ਹੋਰ ਜਿਹੜੀ ਆ ਜ਼ਿਆਦਾ ਇਹਨੂੰ ਪੱਕਿਆਂ ਕਰ ਦਿੰਦੀ ਸੀ, ਇਹ ਮੇਰਾ ਜਿਗਰੀ ਦੋ ਯਾਰ ਹੈ, ਇਹ ਮੇਰਾ ਜਿਗਰੀ ਯਾਰ ਹੈ ਬਾਈ, ਹੈ ਨਾ, ਹਾਂ ਇਹ ਮੇਰਾ ਲੰਗੋਟੀਆ ਯਾਰ ਹੈ, ਹੈ ਨਾ, ਡਿਫਾਈਨ ਇੱਥੇ ਬਿਲਕੁਲ, ਇਹ ਤੋਂ ਵੱਧ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਅਸਲ ਦੇ ਵਿੱਚ ਸਾਨੂੰ ਪ੍ਰੋਬਲਮ ਪਤਾ ਕਿਉਂ ਆ ਰਹੀ ਆ ਸਾਡੀ ਪੀੜ੍ਹੀ ਨੂੰ, ਜੋ ਮੈਨੂੰ ਲੱਗਦਾ ਅਸੀਂ ਰਿਸ਼ਤੇ ਜੋੜੇ ਅਸੀਂ ਕਿਉਂਕਿ ਕਈ ਤੁਹਾਨੂੰ ਆਟੋਮੈਟਿਕਲੀ ਸਮਾਜ 'ਚੋਂ ਇਹ ਰਿਸ਼ਤੇ ਮਿਲਦੇ ਨੇ, ਹੈ ਨਾ, ਤੁਸੀਂ ਮਤਲਬ ਇੱਦਾਂ ਹੀ ਅੱਗੇ ਤੋਂ ਅੱਗੇ ਪ੍ਰੋਸੈਸ ਚੱਲਦਾ ਵਾ, ਤੁਹਾਡੇ ਨਾਤੇ ਬਣਦੇ ਨੇ, ਉਹਨਾਂ ਨਾਤਿਆਂ ਨੂੰ ਆਪਾਂ ਨਾਂ ਦੇਣੇ ਹੁੰਦੇ ਆ, ਅਸੀਂ ਰਿਸ਼ਤੇ ਸਮਝੇ ਹੀ ਨਹੀਂ, ਅਸੀਂ ਚੰਗੀ ਤਰ੍ਹਾਂ ਦੇ ਨਾਲ ਨਾ ਸੱਸਾਂ ਦਾ ਰਿਸ਼ਤਾ ਸਮਝਿਆ, ਨਾ ਸੱਸ ਸਹੁਰੇ ਦਾ, ਭੈਣਾਂ ਭਰਾਵਾਂ ਦਾ, ਭਰਾਵਾਂ ਦਾ, ਯਾਰੀ ਦੋਸਤੀ ਦਾ। ਅਤੇ ਚਲੋ ਇਹ ਉਹ ਰਿਸ਼ਤਾ ਵਾ ਜਿਹੜਾ ਤੁਸੀਂ ਆਪ ਜਿੱਦਾਂ ਕਹਿ ਰਹੇ ਹੋ ਵੀ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਵੀ ਖੂਨ ਦੇ ਰਿਸ਼ਤਾ ਨਾ ਹੋ ਕੇ ਵੀ ਇਹ ਸਭ ਤੋਂ ਕਈ ਵਾਰੀ ਕਰੀਬੀ ਰਿਸ਼ਤਾ ਹੁੰਦਾ ਵਾ। ਅਤੇ ਇਹ ਉਹ ਰਿਸ਼ਤਾ, ਸੋ ਆਪਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਉਸ ਤਰੀਕੇ ਦੇ ਨਾਲ ਨਹੀਂ ਸਮਝਿਆ ਜਿੱਦਾਂ ਸਾਨੂੰ ਸਮਝ ਲੈਣਾ ਚਾਹੀਦਾ। ਅਸੀਂ ਉਹ ਆਪਣੇ ਆਪ ਹੀ ਕੁਦਰਤ ਨੇ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਪਾਈਆਂ ਨੇ, ਉਹਦੀ ਉਸੇ ਸਮਝ ਬੂਝ ਦੇ ਨਾਲ ਆਪਾਂ ਉਹ ਸਾਰੇ ਰਿਸ਼ਤੇ ਨਾਤੇ ਜਿਹੜੇ ਆ ਉਹਨਾਂ ਨੂੰ ਆਪਾਂ ਪਰੇ ਨਹੀਂ ਰਹਿ ਸਕਦੇ ਆਪਾਂ ਇਹਨਾਂ ਤੋਂ। ਇਹ ਇਹ ਉਹ ਵਾਲਾ ਕੰਮ ਆ ਜਿੱਦਾਂ ਜਿੱਦਾਂ ਕਿ ਸਾਹ ਲੈਣਾ
1: ਜੀ,
0: ਹੈ ਨਾ, ਜਿੱਦਾਂ ਕਿ ਭੁੱਖ ਲੱਗਣੀ ਬੰਦੇ ਨੂੰ, ਹੈ ਨਾ। ਸੋ ਇਹ ਕੋਈ ਨਹੀਂ ਸਿਖਾਉਂਦਾ ਤੁਹਾਨੂੰ, ਰੋਣਾ ਹੱਸਣਾ, ਹੈ ਨਾ। ਇਹ ਉੱਦਾਂ ਦੇ ਰਿਸ਼ਤੇ ਜੁੜਨੇ ਵੀ, ਯਾਰੀ ਦੋਸਤੀ ਬਣਨੀ, ਇਹ ਵੀ ਉੱਦਾਂ ਦਾ ਇੱਕ ਪ੍ਰੋਸੈਸ ਆ। ਤੁਸੀਂ ਜਿੰਨਾ ਮਰਜ਼ੀ ਤੁਸੀਂ ਪਰੇ ਰਹੋ ਕਿਸੇ ਦਾ, ਇੱਕ ਭਾਵੇਂ ਇੱਕ ਹੀ ਯਾਰ ਹੋਵੇ, ਹਾਂ ਭਾਵੇਂ ਕਿਸੇ ਦੇ ਬਹੁਤ ਜ਼ਿਆਦਾ ਹੋਣ, ਪਰ ਤੁਹਾਡੀ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹਾਂ ਇੱਕ ਦੂਸਰੇ ਦੇ ਨਾਲ, ਤੁਹਾਡੀਆਂ ਜਿਹੜੀਆਂ ਸਾਂਝਾਂ ਨੇ ਉਹ ਚਾਹੇ ਲੋੜਾਂ ਦੀਆਂ ਨੇ, ਚਾਹੇ ਉਹ ਤੁਹਾਡੀ ਅਟਰੈਕਸ਼ਨ ਆ, ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਮਤਲਬ ਤੁਸੀਂ ਇੱਕ ਰਿਸ਼ਤੇ 'ਚ ਪਰੋਚੀ ਜਾਣਾ। ਸੋ ਹੋ ਸਕਦਾ ਮੈਂ ਗਲਤ ਹੋਵਾਂ ਇਸ ਚੀਜ਼ ਦੇ ਵਿੱਚ, ਪਰ ਮੈਨੂੰ ਲੱਗਦਾ ਆਪਾਂ ਨਾ ਇਸ ਕਰਕੇ ਸਾਨੂੰ ਐਕਸਟਰਾ ਐਕਸਪਲੇਨੇਸ਼ਨਸ ਦੇਣੀਆਂ ਪੈਂਦੀਆਂ ਨੇ, ਕਿਉਂਕਿ ਆਪਾਂ ਰਿਸ਼ਤਿਆਂ ਦੇ ਅਸਲ ਮਾਇਨੇ ਨਹੀਂ ਸਮਝੇ। ਤੁਸੀਂ ਕਿਸੇ ਦਿਨ ਨਾ ਜਿੰਨੇ ਵੀ ਆਪਾਂ ਸੁਣ ਰਹੇ ਹਾਂ, ਅਤੇ ਕਿਸ ਦਿਨ ਸਿਰਫ ਤੁਸੀਂ ਮਤਲਬ ਆਪਾਂ ਉੱਤੋਂ ਉੱਤੋਂ ਆਪਾਂ ਕਰ ਜਾਂਦੇ ਹਾਂ, ਆਪਾਂ ਮੰਨ ਲਓ ਅੱਜ ਫਿਰ ਆਪਾਂ ਯਾਰੀ ਦੋਸਤੀ ਦੀ ਗੱਲ ਕਰਨ ਬਹਿ ਗਏ ਹਾਂ, ਇਸ ਤੋਂ ਪਹਿਲਾਂ ਵੀ ਆਪਾਂ ਕੀਤੀਆਂ, ਤੁਸੀਂ ਕਰ ਦਿੰਦੇ ਹੋ, ਪਰ ਤੁਸੀਂ ਜਿੱਦਣ ਕਿਤੇ ਸਮਾਂ ਮਿਲੂ, ਜਿੱਦਣ ਕਿਤੇ ਤੁਹਾਡੀ ਹੋਊਗਾ ਨਾ ਤੁਹਾਡੇ ਕੋਲ ਟਾਈਮ, ਜਾਂ ਕੋਈ ਯਾਰ ਦੋਸਤ ਪੁਰਾਣਾ ਕੋਈ ਧਿਆਨ 'ਚ ਆਊਗਾ, ਤਾਂ ਉਹਨੂੰ ਬਹੁਤ ਜ਼ਿਆਦਾ ਸੋਚਿਓ ਉਹਦੇ ਬਾਰੇ, ਫਿਰ ਤੁਹਾਨੂੰ ਸਮਝ ਆਊਗਾ ਵੀ ਉਹ ਅਸਲ ਦੇ ਵਿੱਚ ਹੈ ਕੀ ਹੀ। ਮੈਨੂੰ ਲੱਗਦਾ ਵੀ ਜੇ ਆਪਾਂ ਰਿਸ਼ਤਿਆਂ ਨੂੰ ਜਾਂ ਅਸੀਂ ਸਮਝ ਲਈਏ ਨਾ ਚੰਗੀ ਤਰ੍ਹਾਂ ਦੇ ਨਾਲ, ਫਿਰ ਸਿਰਫ ਦੋਸਤ ਕਹਿਣ ਦੇ ਨਾਲ ਵੀ ਬਹੁਤ ਕੁਛ ਹੋ ਜਾਂਦਾ। ਇੱਕ ਲਾਸਟ ਪੁਆਇੰਟ ਇਹ ਆ, ਕਿਉਂਕਿ ਆਪਾਂ ਅੱਜ ਗੱਲ ਕੁਛ ਹੋਰ ਕਰ ਰਹੇ ਹਾਂ, ਅਤੇ ਜੇ ਕਿਸੇ ਦਾ ਦਿਲਚਸਪੀ ਹੋਊਗੀ ਕੋਈ ਇਹਦੇ 'ਚ ਐਡ ਔਨ ਕਰਨਾ ਚਾਹੋ, ਕੋਈ ਮੈਂ ਗਲਤ ਕਹਿ ਰਿਹਾ ਵਾਂ, ਤੁਸੀਂ ਕੀ ਸਮਝਦੇ ਹੋ, ਤੁਸੀਂ ਉਹਦੇ 'ਚ ਆ ਕੇ ਕਰ ਸਕਦੇ ਹੋ ਐਨੀ ਟਾਈਮ, ਕਿਉਂਕਿ ਇਹ ਜਦੋਂ ਤੁਸੀਂ ਸੋਚੋਗੇ ਤਾਂ ਤੁਹਾਨੂੰ ਇਹ ਮਹਿਸੂਸ ਹੋਊਗਾ ਵੀ ਇਹ ਰਿਸ਼ਤੇ ਖਾਸ ਤੌਰ ਦੇ ਉੱਤੇ ਸਾਡੇ ਲਈ ਸਮਝਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜੇ ਆਪਾਂ ਨਹੀਂ ਸਮਝਾਂਗੇ ਤਾਂ ਅਸੀਂ ਗਾਹ ਨਹੀਂ ਦੱਸ ਪਾਵਾਂਗੇ, ਹੈ ਨਾ। ਹੁਣ ਲਾਸਟ ਚੀਜ਼ ਮੈਨੂੰ ਇਹ ਵੀ ਲੱਗਦੀ ਆ ਵੀ ਆਪਾਂ ਇਸ ਕਰਕੇ ਜਸ ਜੀ ਜ਼ੋਰ ਪਾ ਕੇ ਹੋਰ ਐਕਸਟਰਾ ਦੱਸਦੇ ਹਾਂ ਉਸ ਰਿਸ਼ਤੇ ਦੇ ਬਾਰੇ, ਕਿਉਂਕਿ ਉਸ ਜਿਹੜਾ ਇੱਕ ਸਿਰਫ ਮੰਨ ਲਓ ਫਰੈਂਡ ਕਹਿ ਦੇਣਾ ਜਾਂ ਕਿਸੇ ਦੇ ਨਾਲ ਸਿਰਫ ਉਹਨਾਂ ਕੋਲ ਰਿਸ਼ਤਾ ਜਿਹੜਾ ਉਹ ਦੱਸਣਾ, ਹੈ ਨਾ, ਅਤੇ ਉਹ ਵੀ ਆਪਾਂ ਪ੍ਰੋਪਰ ਨਹੀਂ ਆਪਾਂ ਸਮਝਦੇ, ਕਿਉਂਕਿ ਆਪਾਂ ਥਾਂ ਥਾਂ 'ਤੇ ਇਹ ਕਿਹਾ ਹੁੰਦਾ ਵਾ ਵੀ ਆਹ ਵੀ ਮੇਰਾ ਫਰੈਂਡ ਅਤੇ ਆਹ ਵੀ ਮੇਰਾ ਫਰੈਂਡ ਅਤੇ ਆਹ ਵੀ ਮੇਰੀ ਸਹੇਲੀ ਅਤੇ ਆਹ ਵੀ ਮੇਰੀ ਸਹੇਲੀ, ਹਰ ਕੋਈ ਦੋਸਤ ਨਹੀਂ ਹੋ ਸਕਦਾ।
1: ਉਹ ਤਾਂ ਹੈ,
0: ਇਸ ਮੰਨ ਲਓ ਤੁਹਾਡੇ ਕੋਲ ਦਸ ਸਾਂਝਾਂ ਨੇ ਇੱਦਾਂ ਦੀਆਂ, ਹੈ ਨਾ, ਦਸਾਂ ਦੇ ਵਿੱਚੋਂ ਦੋ ਤੁਹਾਡੀਆਂ ਖਾਸ ਨੇ, ਹੈ ਨਾ, ਬਾਕੀ ਤੁਸੀਂ ਹਰ ਇੱਕ ਨੂੰ ਇੱਦਾਂ ਹੀ ਮਿਲਾਈ ਜਾਂਦੇ ਹੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਆਹ ਜੀ ਆਹ ਮਿਲੋ ਜੀ ਆਹ ਮੇਰਾ ਦੋਸਤ ਆ, ਆਹ ਮਿਲੋ ਜੀ ਇਹ ਮੇਰੀ ਸਹੇਲੀ ਆ, ਦੈਨ ਯੂ ਕੰਫਿਊਜ਼ਡ ਜਦੋਂ ਤੁਸੀਂ ਆਉਂਦੇ ਹੋ ਨੌਵੇਂ 'ਤੇ ਦਸਵੇਂ 'ਤੇ, ਫਿਰ ਤੁਸੀਂ ਕੰਫਿਊਜ਼ ਹੁੰਦੇ ਹੋ ਵੀ ਇਹ ਤਾਂ ਬਾਕੀ ਅੱਠਾਂ ਦੇ ਨਾਲੋਂ ਖਾਸ ਆ, ਹੁਣ ਇਹਨੂੰ ਮੈਂ ਕੀ ਕਹਾਂ, ਫਿਰ ਉੱਥੇ ਤੁਸੀਂ ਭਰਾ ਨਾਲ ਲਾ ਦਿੰਦੇ ਹੋ, ਫਿਰ ਉੱਥੇ ਤੁਸੀਂ ਨਾਲ ਸਹੇਲੀ ਲਾ ਦਿੰਦੇ ਵੀ ਇਹ ਮੇਰੀ ਹੈ ਤਾਂ ਸਹੇਲੀ ਪਰ ਇਹ ਮੇਰੀ ਭੈਣਾਂ ਵਰਗੀ ਸਹੇਲੀ, ਫਿਰ ਤੁਹਾਡੀ ਭੈਣ ਕਿੱਥੇ ਗਈ, ਮਤਲਬ ਸਵਾਲ ਇਹ ਆ ਵੀ ਫਿਰ ਜਿਹੜਾ ਇੱਕ ਭੈਣ ਸ਼ਬਦ ਆ, ਇੱਕ ਉਹ ਰਿਸ਼ਤਾ ਵਾ, ਉਹ ਫਿਰ ਕਿੱਥੇ ਆ, ਹੈ ਨਾ, ਉਹ ਉਹ ਜਿਹੜੀ ਹੁਣ ਮੰਨ ਲਓ ਇੱਥੇ ਪਤਾ ਕੀ ਮੈਂ ਜ਼ਿਆਦਾ ਕਿੱਥੇ ਮਹਿਸੂਸ ਕਰਦਾ ਵੀ ਗਲ ਸਾਡੇ ਕੋਲ ਗਲਤੀ ਹੁੰਦੀ ਆ, ਫੋਰ ਐਗਜ਼ਾਮਪਲ ਤੁਸੀਂ ਸੋਚ ਕੇ ਵੇਖਿਓ ਤੁਹਾਡੀ ਭੈਣ ਵੀ ਲਾਗੇ ਖਲੋਤੀ ਆ, ਅਤੇ ਤੁਸੀਂ ਆਪਣੇ ਫਰੈਂਡ ਨੂੰ ਕਿਹਾ ਵੀ ਇਹ ਮੇਰੀ ਸਹੇਲੀ ਆ, ਨਹੀਂ ਸਹੇਲੀ ਨਾਲੋਂ ਵੀ ਵੱਧ ਕੇ ਇਹ ਮੇਰੀ ਭੈਣਾਂ ਵਰਗੀ ਆ, ਫਿਰ ਭੈਣ ਨੂੰ ਤੁਸੀਂ ਹੋਰ ਵਜਨ ਦੇਣ ਦੇ ਲਈ ਉਹਨੂੰ ਕੀ ਕਹੋਗੇ, ਫਿਰ ਇਹ ਬੰਦਾ ਗਾਂ ਦੀ ਗਾਂ, ਮਤਲਬ ਜਦੋਂ ਤੁਸੀਂ ਪੈਰਲਰ ਕਿਤੇ ਇਸ ਸਿਚੁਏਸ਼ਨ 'ਚ ਫਸਦੇ ਹੋ ਨਾ, ਅਤੇ ਫਿਰ ਤੁਹਾਨੂੰ ਪਤਾ ਲੱਗਦਾ ਤੁਸੀਂ ਕੁਛ ਨਹੀਂ ਕਹੋਗੇ, ਤੁਸੀਂ ਫਲੋ ਫਲੋ ਦੇ ਵਿੱਚ ਕਹਿ ਦਿੱਤਾ, ਪਰ ਤੁਸੀਂ ਲਾਗੇ ਉਹਦੇ ਵੱਲ ਧਿਆਨ ਮਾਰੋਗੇ, ਡਿਪੈਂਡ ਕਰਦਾ ਉਹਦਾ ਕਿੱਦਾਂ ਦਾ ਨੇਚਰ ਆ, ਤੁਸੀਂ ਉਹਨੂੰ ਵੀ ਇੱਕ ਕੁਐਸਚਨ ਮਾਰਕ ਦੇ ਦਿੱਤਾ ਵੀ ਅੱਛਾ ਹੁਣ ਇਹ ਭੈਣ ਆ ਮੈਂ ਕੀ ਆ, ਹੈ ਨਾ।
1: ਨਹੀਂ ਮੈਨੂੰ ਇੱਦਾਂ ਲੱਗਦਾ ਫਰੈਂਕਲੀ ਭੈਣਾਂ 'ਚ ਇਹ ਚੀਜ਼ ਨਹੀਂ ਆਉਂਦੀ ਇੰਨੀ ਸੋਚ, ਉਹ ਰਿਸ਼ਤੇ ਮੈਨੂੰ ਪਤਾ ਨਹੀਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜਿਹੜੀ ਦਿੱਤੀ ਨਾ, ਉਹ ਬੋਂਡਿੰਗ ਇੱਕ ਇੱਕ ਸਾਲ ਦੇ ਵਿੱਚ ਨਹੀਂ ਹੁੰਦੀ, ਹੈ ਨਾ, ਕਿੰਨੇ ਸਾਲ ਤੋਂ ਤੁਸੀਂ ਜਾਣਦੇ ਜਾਣਦੇ ਉਹ ਫਿਰ ਕਈ ਵਾਰੀ ਤੇ ਇੱਦਾਂ ਹੋ ਜਾਂਦਾ ਕਿ ਉਹਨਾਂ ਦੀ ਫੈਮਿਲੀ ਦੇ ਰਿਸ਼ਤੇਦਾਰ ਤੇ ਤੁਹਾਡੇ ਆਪਣੇ ਰਿਸ਼ਤੇਦਾਰ ਉਹ ਵੀ ਆਪਸ ਚ ਵਿਚਰਨਾ ਸ਼ੁਰੂ ਕਰ ਦਿੰਦੇ, ਕਿਉਂਕਿ ਕਈ ਵਾਰੀ ਉਹ ਵੀ ਆਏ ਹੁੰਦੇ, ਕਈ ਵਾਰੀ ਤੁਹਾਡੇ ਵੀ ਆਏ ਹੁੰਦੇ, ਮਿਲਣਾ ਰਲਣਾ ਮਿਲਣਾ ਉਸ ਵੇ ਚ। ਮੈਨੂੰ ਲੱਗਦਾ ਜਿੰਨਾ ਆਪਾਂ ਖਿੱਚਾਂਗੇ ਤੇ ਗੱਲ ਖਿੱਚਦੀ ਹੈ, ਹਨਾ। ਠੀਕ ਹੈ, ਦੋਸਤ ਹੈ, ਫਰੈਂਡਸ ਹੈ, ਭੈਣਾਂ ਹੈ, ਉਹ ਹੈ, ਮਤਲਬ ਗੱਲ ਉੱਥੇ ਹੀ ਸਿਰਦਰਦੀ ਬਣ ਜਾਂਦੀ ਜਦੋਂ ਆਪਾਂ ਬਹੁਤ ਜ਼ਿਆਦਾ ਓਵਰ ਖਿੱਚਦੇ ਆ ਗੱਲਾਂ ਨੂੰ। ਇੱਕ ਇਮੋਸ਼ਨਸ ਹੈ, ਇਮੋਸ਼ਨ ਫੀਲਿੰਗ ਤੁਹਾਨੂੰ ਆਈ ਕਿ ਹਾਂ ਕਿ ਮੈਨੂੰ ਤਾਂ ਲੱਗਦਾ ਕਿ ਆਪਣਾ ਜਿਹੜਾ ਰਿਸ਼ਤਾ ਹੈ ਉਹ ਦੋਸਤੀ ਤੋਂ ਉੱਪਰ ਹੈ, ਤੇ ਦੋਸਤੀ ਤੋਂ ਉੱਪਰ ਕੀ ਹੈ, ਭੈਣਾਂ ਦਾ ਹੀ ਰਿਸ਼ਤਾ ਹੋਇਆ ਉਸ ਵਿੱਚ।
0: ਮਤਲਬ ਹੋਪਫੁਲੀ ਮੈਂ ਆਪਣਾ ਪੁਆਇੰਟ ਰੱਖ ਦਿੱਤਾ।
1: ਹਾਂਜੀ ਹਾਂ,
0: ਆਪਾਂ ਹਮੇਸ਼ਾ ਆਪਾਂ ਉਸ ਚੀਜ਼ ਨੂੰ ਜਿਹੜਾ ਵਾ ਉਹ ਹੋਰ ਵਜ਼ਨ ਦੇਣ ਦੇ ਲਈ ਆਪਾਂ ਇਹ ਚੀਜ਼ਾਂ ਲਾਉਂਦੇ ਹਾਂ, ਪਰ ਮੇਰਾ ਮੇਰਾ ਮੇਰਾ ਮੇਰਾ ਪੁਆਇੰਟ ਇਹ ਆ ਵੀ ਲੋੜ ਕਿਉਂ ਪੈਂਦੀ ਸਾਨੂੰ। ਤੁਸੀਂ ਕਦੀ ਇਹ ਸੋਚੋ ਵੀ ਸਾਨੂੰ ਲੋੜ ਕਿਉਂ ਪੈਂਦੀ ਇਸ ਚੀਜ਼ ਦੀ।

0: ਕਨਵਰਸੇਸ਼ਨਸ ਉਹੀ ਨੇ ਜਿਹੜੀਆਂ ਮੈਂ ਮਤਲਬ ਪਿਛਲੇ ਇੰਨੇ ਸਮੇਂ ਦੀਆਂ ਮੈਂ ਵੇਖ ਰਿਹਾ ਜਿਹੜੀਆਂ ਆਪਾਂ ਆਊਟ ਆਫ ਬੋਕਸ ਜਾ ਕੇ ਕਰਦੇ ਹਾਂ। ਆਪਾਂ ਭੈਣ ਸਾਹਮਣੇ ਬੈਠੀ ਹੋਵੇ ਤੁਸੀਂ ਉੱਥੇ ਨਹੀਂ ਕਰ ਸਕਦੇ ਗੱਲਾਂ, ਤੁਹਾਡੇ ਯਾਰ ਦੋਸਤ ਸਾਹਮਣੇ ਬੈਠੇ ਹੋਣ ਤੁਸੀਂ ਦਸਾਂ ਬੰਦਿਆਂ 'ਚ ਬਹਿ ਕੇ ਉਹ ਨਹੀਂ ਗੱਲਾਂ ਕਰ ਸਕਦੇ। ਤੁਸੀਂ ਆਪਣੇ ਪਰਿਵਾਰ 'ਚ ਜਿਹੜੀ ਗੱਲ ਕਰ ਸਕਦੇ ਉਹ ਬਹਿ ਕੇ ਉਹ 100% ਸਹੀ ਨਹੀਂ ਹੁੰਦੀ ਕਈ ਵਾਰੀ। ਅਸੀਂ ਉੱਥੇ ਹਮੇਸ਼ਾ ਲੋਕ ਲੱਜ ਫਲਾਂ ਟੀਂਗ ਜੇ ਉਹ ਸਭ ਕੁਛ ਆਪਾਂ ਫਿਲਟਰ ਲਾ ਲਾ ਕੇ ਹੀ ਆਪਾਂ ਕਰਦੇ ਹਾਂ, ਪਰ ਇੱਥੇ ਇਹ ਆ ਕਿ ਤੁਸੀਂ ਇੱਕ ਓਵਰਆਲ ਗੱਲ ਕਰ ਸਕਦੇ ਹੁੰਦੇ ਹੋ ਵੀ ਜਿਹਦੇ ਜਿੱਥੇ ਜਿਹੜੀ ਜਿਹਨੂੰ ਸਮਝ ਆ ਜਾਵੇ ਉਹ ਉਹਦੇ ਵਿੱਚੋਂ ਆਪਣੀ ਕੱਢ ਲੈਂਦਾ। ਸੱਚਾਈ ਪਤਾ ਕੀ ਹੈ, ਜਿੱਦਾਂ ਤੁਸੀਂ ਇਹ ਕਿਹਾ ਵੀ ਭੈਣਾਂ ਭੈਣਾਂ ਦਾ ਪਿਆਰ ਨੂੰ ਐਕਸਪਲੇਨ ਨਹੀਂ ਹੁੰਦੀ ਲੋੜ, ਉਹ ਸਮਝਦੇ ਤੁਹਾਨੂੰ ਬਹੁਤ ਜ਼ਿਆਦਾ। ਮੈਂ ਭਰਾ ਵੀ ਵਿੱਚ ਲਾ ਲੈਣਾ ਹੈ ਨਾ, ਭਰਾਵਾਂ ਭਰਾਵਾਂ ਨੂੰ ਲੋੜ ਨਹੀਂ ਹੁੰਦੀ ਹੈ ਨਾ। ਈਵਨ ਮੈਂ ਹੋਰ ਗਾਂ ਚਲ ਜਾਂਦਾ ਵਾਂ, ਮਾਂ ਧੀ ਦੇ ਰਿਸ਼ਤੇ ਨੂੰ ਲੋੜ ਨਹੀਂ ਹੁੰਦੀ, ਉਹ ਇੱਕ ਦੂਸਰੇ ਨੂੰ ਬਹੁਤ ਵਧੀਆ ਅੰਡਰਸਟੈਂਡ ਕਰਦੇ ਆ, ਹੈ ਨਾ। ਉਹਨਾਂ ਨੂੰ ਐਡੀ ਛੇਤੀ ਨਹੀਂ ਉਹ ਇੱਕ ਦੂਸਰੇ ਬਾਰੇ ਇੱਦਾਂ ਦਾ ਸੋਚਣਗੇ, ਹੈ ਨਾ। ਪਰ ਸੱਚ ਇਹ ਆ ਵੀ ਇਹੋ ਹੀ ਉਹ ਰਿਸ਼ਤੇ ਨੇ ਜਿਨ੍ਹਾਂ 'ਚ ਫਰਿਕਸ਼ਨਾਂ ਹੁੰਦੀਆਂ। ਤੁਸੀਂ ਕਿੱਦਾਂ ਕਹੋਗੇ ਵੀ ਨਹੀਂ ਇਹ ਬਹੁਤ ਰਿਸ਼ਤੇ ਉਹ ਨੇ ਜਿਹੜੀਆਂ ਛੋਟੀ ਜਿਹੀ ਗੱਲ ਕਰਕੇ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਆਉਂਦਾ। ਮੈਂ ਮੰਨਦਾ ਸਭ ਤੋਂ ਵੱਧ ਆਉਂਦਾ ਹੀ ਇਹਨਾਂ ਦੇ ਮਨ 'ਚ,
1: ਕਈ ਵਾਰੀ
0: ਮੰਨਦਾ ਨਹੀਂ ਮੈਂ ਹੈਗਾ ਵਾ, ਪਰ ਆਪਾਂ ਇਹਦੇ ਉੱਤੇ ਹਮੇਸ਼ਾ ਪਰਦਾ ਪਾ ਕੇ ਚੱਲਦੇ ਹਾਂ, ਕਿਉਂਕਿ ਜਿੰਨਾ ਸਾਡੇ ਕਲੋਜ਼ ਆ ਇਹਦੇ 'ਚ ਕੁਛ ਗਲਤ ਨਹੀਂ ਆ। ਸੱਚਾਈ ਹੈ ਵੀ ਜਿੰਨਾ ਕੋਈ ਸਾਡੇ ਕਲੋਜ਼ ਆ, ਜਿੰਨੀ ਵੱਧ ਸਾਡੇ 'ਤੇ ਕੋਈ ਦਾਅਵੇਦਾਰੀ ਜਤਾਉਂਦਾ ਵਾ ਰੱਖਦਾ ਵਾ, ਉਹਨੂੰ ਓਨਾ ਹੀ ਸਾਨੂੰ ਸਾਂਭ ਕੇ ਰੱਖਣਾ ਪੈਂਦਾ, ਓਨਾ ਹੀ ਸਾਨੂੰ ਉਸ ਤਰੀਕੇ ਨਾਲ ਵਿਚਰਨਾ ਪੈਂਦਾ। ਸੋ ਖੈਰ ਫਿਰ ਆਪਾਂ ਯਾਰੀ ਦੋਸਤੀ ਤੱਕ ਆਪਾਂ ਰਹਿੰਦੇ ਹਾਂ, ਅਤੇ ਇਹ ਸਾਰੇ ਫਾਰਮੂਲੇ ਜਿਹੜੇ ਨੇ ਇਹ ਹੁਣ ਤੁਸੀਂ ਯਾਰੀ ਦੋਸਤੀ ਦੇ ਵਿੱਚ, ਬਾਕੀ ਆਪਾਂ ਰਿਸ਼ਤੇ ਬਾਹਰ ਕੱਢ ਦਿੰਦੇ ਹਾਂ ਕਿਉਂਕਿ ਉਹ ਸਿਰਫ ਆਪਾਂ ਉਸ ਨੂੰ ਸ਼ਾਇਦ ਮੈਂ ਆਪਣਾ ਪੁਆਇੰਟ ਸਮਝਣ ਸਮਝਾਉਣ ਦੇ ਲਈ ਉਹਨੂੰ ਵਾਈਡਰ ਖੜਨਾ ਬਹੁਤ ਜ਼ਰੂਰੀ ਸੀ, ਕਿਉਂਕਿ ਆਪਾਂ ਉਸ ਤੋਂ ਅਗਲੀ ਗ੍ਰੈਵਿਟੀ ਦੇ ਉੱਤੇ ਚੱਲ ਗਏ। ਮੰਨ ਲਓ ਜੇ ਕੋਈ ਦੋਸਤ ਆ ਅਤੇ ਦੋਸਤ ਤੋਂ ਅੱਗੇ ਲਈ ਕੀ ਹੁੰਦਾ ਵਾ ਭਰਾ, ਪਹਿਲੀਆਂ 'ਚ ਇੱਕ ਟਰਮ ਹੁੰਦੀ ਸੀ ਪੱਗ ਵੱਟ ਭਰਾ, ਤੁਸੀਂ ਸੁਣੀ ਹੋਊਗੀ ਤੁਸੀਂ ਪੱਗਾਂ 'ਚ ਫਿਲਮਾਂ 'ਚ ਅੱਜ ਕੱਲ੍ਹ ਵੀ ਆਮ ਹੀ ਆਉਂਦਾ ਵਾ ਪੱਗ ਵੱਟ ਭਰਾ ਕੀ ਸੀ ਵੀ ਮਤਲਬ ਮਾਂ ਜੰਮਿਆ ਤਾਂ ਨਹੀਂ ਦੋਸਤ, ਪਰ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੋਸਤ ਤੋਂ ਅਗਲੀ ਵੀ ਉਹ ਭਰਾ ਹੋ ਗਿਆ ਅਤੇ ਤੁਸੀਂ ਪੱਗ ਵਟਾਲੀ ਦੋਵਾਂ ਨੇ, ਹੈ ਨਾ। ਸੋ ਉਹਨੂੰ ਉਸ ਕੈਟੇਗਰੀ 'ਚ ਰੱਖਿਆ ਜਾਂਦਾ ਸੀ ਵੀ ਮਤਲਬ ਭਰਾ ਜਿੱਦਾਂ ਤੁਸੀਂ ਕਹਿ ਰਹੇ ਉਹ ਇਸ ਤਰੀਕੇ ਦੇ ਨਾਲ ਜੇ ਆਪਾਂ ਕਹਾਂਗੇ ਤਾਂ ਤੁਹਾਡੀ ਉਹ ਚੁੰਨੀ ਵੱਟ ਸਹੇਲੀ ਟਾਈਪ, ਹੈ ਨਾ। ਅਤੇ ਜਿਹੜੇ ਪੁਰਾਣੇ ਸੀ ਨਾ ਰਿਸ਼ਤੇ, ਵੇਖੋ ਮੈਂ ਮਤਲਬ ਇਸ ਜਿਹਦੇ ਵਿੱਚ ਕੋਈ ਪਲੀਜ਼ ਮਾਇੰਡ ਨਾ ਕਰੇ, ਪਰ ਪੁਰਾਣਾ ਜਿਹੜਾ ਸਾਡਾ ਸਿਸਟਮ ਸੀ ਨਾ ਉਹਦੇ ਵਿੱਚ ਸ਼ਬਦਾਂ ਦੀ ਚੋਣ ਬੜੀ ਸੋਚ ਸਮਝ ਕੇ ਹੁੰਦੀ ਸੀ, ਈਵਨ ਰਿਸ਼ਤਿਆਂ ਨੂੰ ਵੀ ਲੈ ਕੇ। ਆਪਾਂ ਕਿਸੇ ਇੱਕ ਚੀਜ਼ ਦੀ ਰਿਪਲੇਸਮੈਂਟ ਕਿਸੇ ਦੂਸਰੇ ਦੇ ਨਾਲ ਬੜੀ ਔਖੀ ਕਰ ਸਕਦੇ ਹਾਂ, ਖਾਸ ਤੌਰ ਦੇ ਉੱਤੇ ਸ਼ਬਦਾਂ ਦੀ, ਮਤਲਬ ਇੰਨਾ ਜਿਹਾ ਵੀ ਸ਼ਬਦ ਇੱਧਰ ਹੋਵੇ ਨਾ ਤਾਂ ਕਈ ਵਾਰੀ ਉਹਦੀ ਬਿਲਕੁਲ ਸੈਂਸ ਹੀ ਬਦਲ ਜਾਂਦੀ ਆ, ਹੈ ਨਾ। ਵੀ ਮੰਨ ਲਓ ਆਪਾਂ ਕਿਸੇ ਨੂੰ ਕਹਿਤਾ ਵੀ ਆਓ ਇਹ ਮੇਰਾ ਭਰਾ, ਹੈ ਨਾ, ਅਤੇ ਟੈਕਨੀਕਲੀ ਮੰਨ ਲਓ ਤੁਹਾਡਾ ਦੋਸਤ ਹੈ, ਤੁਸੀਂ ਕਹਿਤਾ ਵੀ ਭਰਾ, ਮਤਲਬ ਇਹੋ ਹੀ ਜੇ ਆਪਾਂ ਪਿੱਛੇ ਜਾ ਕੇ ਕਹਿਣਾ ਹੋਵੇ ਤਾਂ ਆਪਾਂ ਕੀ ਕਹਿੰਦੇ ਸੀ, ਇਹ ਮੇਰਾ ਜਿਗਰੀ ਯਾਰ, ਹੈ ਨਾ, ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ, ਇਹ ਮੇਰਾ ਪੱਗ ਵੱਟ ਭਰਾ, ਹੈ ਨਾ, ਪਰ ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਉੱਥੇ ਫਿਰ ਕੀ ਆ, ਜਦੋਂ ਆਪਾਂ ਇਹ ਸਿਰਫ ਇਹ ਕਹਿੰਦੇ ਫੋਰ ਤੁਸੀਂ ਮਤਲਬ ਇਹ ਕਹਿਣ ਦਾ ਮਤਲਬ ਸਿਰਫ ਇੰਨਾ ਕਿਹਾ ਵੀ ਤੁਸੀਂ ਮੰਨ ਲਓ ਜਦੋਂ ਆਪਾਂ ਕਿਸੇ ਨੂੰ ਸਿਰਫ ਇੰਨਾ ਕਹਾਂਗੇ ਵੀ ਇਹ ਮੇਰਾ ਭਰਾ, ਹੈ ਨਾ, ਮੈਂ ਸਹੇਲੀ ਨੂੰ ਹੁਣ ਕਹਿ ਰਿਹਾ ਇਹ ਮੇਰਾ ਭਰਾ, ਜਿਹੜਾ ਸੁਣਨ ਵਾਲਾ ਵਾ ਉਹਦੇ ਲਈ ਕੰਫਿਊਜ਼ਨ ਆ, ਇਹ ਚੀਜ਼ ਉਹਦੇ ਲਈ ਕੰਫਿਊਜ਼ਨ, ਇੱਕ ਸ਼ਬਦ ਨੇ ਉਹਦੇ ਲਈ ਕੰਫਿਊਜ਼ਨ ਕ੍ਰੀਏਟ ਕਰ ਦਿੱਤੇ ਵੀ ਅੱਛਾ ਫਿਰ ਉਹ ਅਗਲੇ ਜਾਂ ਤਾਂ ਉਹ ਪੁੱਛੂਗਾ ਕੁਛ ਨਹੀਂ, ਜਾਂ ਫਿਰ ਮੰਨ ਲਓ ਅਗਲੇ ਸਵਾਲ ਪੁੱਛੂਗਾ ਅੱਛਾ ਤੁਸੀਂ ਦੋ ਭਰਾ ਹੋ, ਅੱਛਾ ਇਹ ਤੁਹਾਡੇ ਤੋਂ ਵੱਡੇ ਆ, ਫਿਰ ਤੁਸੀਂ ਕਹੋਗੇ ਨਹੀਂ ਨਹੀਂ ਉਹ ਹੈਗਾ ਤਾਂ ਦੋਸਤ ਹੀ ਆ,
1: ਬ੍ਰਦਰ ਫਰੋਮ ਅਨਦਰ ਮਦਰ,
0: ਹੈਗਾ ਤਾਂ ਦੋਸਤ ਹੀ ਆ ਨਾ, ਮਤਲਬ ਕਿਉਂ ਤੁਸੀਂ ਪਹਿਲਾਂ ਸ਼ੁਰੂ ਹੀ ਕੰਫਿਊਜ਼ਨ ਤੁਸੀਂ ਉਸ ਚੀਜ਼ ਤੋਂ ਤੁਸੀਂ ਕੀਤੀ। ਖੈਰ ਇਹੋ ਹੀ ਉਹ ਸਾਂਝਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਵਾਲੀਆਂ ਸਾਂਝਾਂ ਸਾਡੇ ਸੁੱਖ ਦੁੱਖ ਦੇ ਵਿੱਚ ਕਿੱਦਾਂ ਕੰਮ ਆਉਂਦੀਆਂ, ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਇੱਕ ਸਹੇਲੀ ਇੱਕ ਦੋਸਤ ਉਹ ਇਸ ਹੱਦ ਤੱਕ ਕਿੱਦਾਂ ਕਲੋਜ਼ ਹੋ ਜਾਂਦਾ ਕਿ ਉਹਨੇ ਤੁਹਾਡੇ ਲਈ ਇਹੋ ਜਿਹਾ ਕੀ ਕੀਤਾ ਹੁੰਦਾ। ਉਹ ਇੱਕ ਮੈਨੂੰ ਲੱਗਦਾ ਕਿ ਇੱਕ ਉਮਰ ਹੁੰਦੀ ਆ ਉਦੋਂ ਸਾਨੂੰ ਇਹ ਸਮਝ ਨਹੀਂ ਹੁੰਦੀ ਵੀ ਇਹ ਜੋ ਸਾਡੇ ਲਈ ਕਰ ਰਿਹਾ ਵਾ ਉਹ ਸਾਡੀ ਇੱਕ ਮੈਂਟਲੀ ਟ੍ਰੀਟਮੈਂਟ ਹੈ।

0: ਹੈ ਨਾ, ਇੱਕ ਸਾਡੇ ਲਈ ਆਸਰਾ ਵਾ, ਲੋੜ ਪੈਣ ਦੇ ਉੱਤੇ ਸਾਡੀ ਮਦਦ ਆ। ਉਦੋਂ ਸਿਰਫ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਇਕੱਠੇ ਘੁੰਮੇ ਫਿਰੇ ਹਾਂ, ਇਕੱਠੇ ਖਾਧਾ ਪੀਤਾ ਵਾ, ਹੁਣ ਹੋ ਤੇ ਵੀ ਇਹੋ ਹੀ ਰਿਹਾ ਹੁੰਦਾ, ਚੀਜ਼ਾਂ ਤੇ ਹੋਈ ਹੁੰਦੀਆਂ। ਪਰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਹੈਵੀਲੀ ਉਹ ਚੀਜ਼ਾਂ ਆਪਣੇ ਆਪ ਦੇ ਉੱਤੇ ਮਹਿਸੂਸ ਕਰਦੇ ਹੋ, ਦੱਬੇ ਮਹਿਸੂਸ ਕਰਦੇ ਹੋ, ਤੇ ਫਿਰ ਉਹ ਤੁਹਾਨੂੰ ਕਲੀਅਰ ਸਮਝ ਆਉਣੀ ਸ਼ੁਰੂ ਹੁੰਦੀ ਆ ਗੱਲ ਵੀ ਹਾਂ ਵਾਕਈ ਜੇ ਸਾਡੀ ਕਿਸੇ ਨੇ ਹੈਲਪ ਕੀਤੀ ਤੇ ਆਹ ਬੰਦਾ ਵਾ, ਕਿਉਂਕਿ ਉਦੋਂ ਤੱਕ ਉਹ ਤੁਹਾਨੂੰ ਸ਼ਾਇਦ ਬਹੁਤ ਕਲੋਜ਼ਲੀ ਤੁਹਾਨੂੰ ਸਮਝ ਚੁੱਕਾ ਹੁੰਦਾ। ਤੇ ਮੇਰੇ ਖਿਆਲ ਦੇ ਨਾਲ ਆਨਲਾਈਨ ਇਹ ਚੀਜ਼ ਔਖੀ ਆ ਕਰਨੀ, ਇਸ ਕਰਕੇ ਆਪਾਂ ਅੱਜ ਇਹ ਚੀਜ਼ ਵਿੱਚ ਆਪਾਂ ਸਿਰਫ ਤੇ ਸਿਰਫ ਤਾਂ ਵਾੜੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਬਹੁਤੀਆਂ ਯਾਰੀਆਂ ਆਪਾਂ ਕਹਿੰਦੇ ਹਾਂ ਇਹ ਆਪਾਂ ਆਨਲਾਈਨ ਮਿਲੇ ਸੀ।
1: ਬਿਲਕੁਲ, ਅੱਜ ਕੱਲ੍ਹ ਜਿਵੇਂ ਹੁਣ ਅੱਜ ਪੁਰਾਣੇ ਟਾਈਮ ਤੋਂ ਆਪਾਂ ਸਟਾਰਟ ਜਿਵੇਂ ਕੀਤੀ ਸੀ ਗੱਲ, ਤੇ ਮੈਨੂੰ ਲੱਗਦਾ ਅੱਜ ਜਿਹੜੀ ਟਾਈਮ ਹੈ ਤੇ ਅਗਰ ਆਪ ਕਿਸੇ ਵੀ ਕੋਈ ਵੀ ਟੋਪਿਕ ਹੈ ਉਸਦੇ ਵਿੱਚ ਅਗਰ ਆਪਾਂ ਸੋਸ਼ਲ ਮੀਡੀਆ ਨਾ ਐਡ ਕਰੀਏ ਤਾਂ ਇੱਦਾਂ ਲੱਗਦਾ ਕਿ ਇਹ ਥੋੜ੍ਹੀ ਕਮੀ ਹੈ। ਤੇ ਓਬਵੀਅਸਲੀ ਅਗਰ ਦੋਸਤੀ ਦੀ ਆਪਾਂ ਗੱਲ ਕਰ ਰਿਹਾ ਤੇ ਸੋਸ਼ਲ ਮੀਡੀਆ ਵਰਸਸ ਰੀਅਲ ਫਰੈਂਡਸ ਤੇ ਕਰਨਾ ਪੈਣਾ ਹੀ ਹੈ, ਕਿਉਂਕਿ ਉਹੀ ਇੱਕ ਸੱਚਾਈ, ਇੱਕ ਆਮ ਸਾਰਿਆਂ ਨੂੰ ਪਤਾ ਕਿ ਹਾਂ ਇਹ ਮੇਰੇ ਯਾਰ ਹੈ, ਇਹ ਮੇਰੇ ਦੋਸਤ ਹੈ, ਇਹ ਮੇਰੀ ਪੱਕੀ ਸਹੇਲੀ ਹੈ। ਬਟ ਕਈ ਵਾਰੀ ਇਹ ਹੁੰਦਾ, ਕਈ ਵਾਰੀ ਤੁਹਾਡੇ ਜਿਵੇਂ ਹੁੰਦਾ ਸੀ ਨਾ ਪਹਿਲੇ ਟਾਈਮ 'ਚ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ, ਉੱਦਾਂ ਲੌਂਗ ਡਿਸਟੈਂਸ ਯਾਰੀਆਂ ਵੀ ਹੁੰਦੀਆਂ ਕਿ ਹਾਂ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਸੀ ਜਾਂ ਆਪਾਂ ਟੱਚ 'ਚ ਨਹੀਂ ਹੈ, ਬਟ ਫੇਸਬੁੱਕ ਜਾਂ ਅਦਰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਅਸੀਂ ਕਾਫੀ ਚਿਰ ਤੋਂ ਜੁੜੇ ਹੋਏ ਹਾਂ। ਬਟ ਕੀ ਉਹਨਾਂ ਨੂੰ ਤੁਸੀਂ ਉਸ ਚੀਜ਼ 'ਚ ਕਾਊਂਟ ਕਰ ਸਕਦੇ ਹੋ ਕਿ ਹਾਂ ਭਾਵੇਂ ਕੁਛ ਵੀ ਹੋ ਜਾਏ, ਭਾਵੇਂ ਮੰਨ ਲਓ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ, ਮੇਰੇ ਕੋਲ ਘਰ ਨਹੀਂ ਹੈ ਰਹਿਣ ਨੂੰ, ਕੀ ਮੈਂ ਕਾਊਂਟ ਕਰ ਸਕਦਾ ਕਿ ਮੈਂ ਇੱਕ ਮੈਸੇਜ ਛੱਡਦਾ ਕਿ ਯਾਰ ਮੇਰੇ ਕੋਲ ਘਰ ਨਹੀਂ ਹੈ, ਕੀ ਮੈਂ ਤੇਰੇ ਘਰ ਆ ਕੇ ਰਹਿ ਸਕਦੀ ਹਾਂ, ਹੈ ਨਾ। ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਜਸਟ ਇੱਕ ਚੀਜ਼ ਕਲੀਅਰ ਕਰਨ ਨੂੰ ਕਿ ਸੋਸ਼ਲ ਮੀਡੀਆ ਦੇ ਜਿਹੜੇ ਫਰੈਂਡਸ ਤੁਸੀਂ ਸੋ ਕਾਲਡ ਕਹਿੰਦੇ ਹੋ ਉਹ ਵਾਕਈ ਤੁਹਾਡੀ ਰੀਅਲ ਜ਼ਿੰਦਗੀ 'ਚ ਇੰਨੀ ਅਹਿਮੀਅਤ ਰੱਖਦੇ ਹੈ ਕਿ ਨਹੀਂ।
0: ਇੱਕ ਨਾ ਆਪਾਂ ਤੁਸੀਂ ਆਪਾਂ ਅਕਸਰ ਹੀ ਸੁਣੀ ਹੋਊਗੀ ਗੱਲ ਵੀ ਅਸੀਂ ਤਾਂ ਯਾਰ ਹੀ ਕਮਾਏ, ਹੈ ਨਾ, ਅਸੀਂ ਤੇ ਇਹੋ ਹੀ ਸਾਡੀ ਕਮਾਈ ਹੈ। ਇਹ ਬੜੀ ਵੱਡੀ ਗੱਲ ਹੈ
1: ਜੀ, ਬਹੁਤੀਆਂ
0: ਗੱਲਾਂ ਨਾ, ਇਹ ਵੀ ਪਹਿਲੀ ਗੱਲ ਵਰਗੀ ਗੱਲ ਹੈ ਵੀ ਆਪਾਂ ਬਹੁਤੀਆਂ ਗੱਲਾਂ ਸਿਰਫ ਕਹਿਣ ਲਈ ਕਹਿ ਦਿੰਦੇ ਹਾਂ, ਅਸੀਂ ਕਦੀ ਨਾ ਉਹਦੇ ਰੱਬ ਨਾ ਕਰੇ ਤੁਹਾਨੂੰ ਕਿਤੇ ਬਰੀਕੀ 'ਚ ਉਹਦੇ ਕਿਤੇ ਪ੍ਰੈਕਟੀਕਲੀ ਕਿਤੇ ਸਮਝਣੇ ਪੈਣ, ਜਾਂ ਪਹਿਲਾਂ ਤੁਸੀਂ ਉੱਦਾਂ ਹੀ ਸਮਝਣ ਦੀ ਕੋਸ਼ਿਸ਼ ਕਰੋ ਸਮਾਜਿਕ ਵਰਤਾਰਿਆਂ ਦੇ ਵਿੱਚੋਂ। ਪਿਆਰ ਕਮਾਏ ਦਾ ਮਤਲਬ ਇਹ ਆ ਕਿ ਤੁਸੀਂ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਦੇ ਬਾਰੇ ਕੋਈ ਸੋਚ ਫਿਕਰ ਤੁਹਾਡੀ ਖਤਮ ਹੋ ਜਾਂਦੀ ਹੈ। ਹੁਣ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਕਮਾਇਆ, ਭਾਵੇਂ ਕਈ ਕਹਿ ਦਿੰਦੇ ਇੱਜ਼ਤ ਹੀ ਕਮਾਈ ਆ, ਹੈ ਨਾ, ਕਈ ਕਹਿ ਦਿੰਦੇ ਆਪਾਂ ਤੇ ਕੁੱਲ ਮਿਲਾ ਕੇ ਤੇ ਸਿਰਫ ਇਹੋ ਹੀ ਕੁਛ ਹੀ
1: ਸੰਪਤੀ,
0: ਇਹੋ ਹੀ ਸਾਡੀ ਸੰਪਤੀ, ਉਹਨਾਂ ਨੂੰ ਐਕਸਪਲੇਨ ਵੀ ਨਹੀਂ ਕਰਨਾ ਹੁੰਦਾ। ਹੁਣ ਉਹ ਜਿਹੜੀ ਤੁਸੀਂ ਜਿਹੜੀ ਉਹ ਤੁਹਾਡੀ ਕਮਾਈ ਆ ਨਾ, ਕਮਾਈ ਦਾ ਮਤਲਬ ਕੀ ਹੁੰਦਾ? ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਯਾਰ ਹੀ ਕਮਾਏ ਆ, ਅਸੀਂ ਬਸ ਇੱਜ਼ਤ ਹੀ ਕਮਾਈ ਆ, ਅਸੀਂ ਬਸ ਸ਼ੋਹਰਤ ਹੀ ਕਮਾਈ ਆ, ਹੈ ਨਾ। ਹੁਣ ਉਹਦਾ ਕਮਾਈ ਉਹ ਹੁੰਦੀ ਆ ਜਿਹੜੀ ਲੋੜ ਪੈਣ 'ਤੇ ਤੁਸੀਂ ਖਰਚਣੀ ਆ, ਕਮਾਈ ਮਤਲਬ ਪੈਸੇ ਦੇ ਵਿੱਚ ਉਹਨੂੰ ਆਪਾਂ ਤੋਲਤਾ,
1: ਹੈ ਨਾ,
0: ਹਾਂ, ਅਤੇ ਤੁਸੀਂ ਉਹਨੂੰ ਲੋੜ ਪੈਣ 'ਤੇ ਤੁਸੀਂ ਖਰਚ ਸਕੋ। ਇਸ ਕਰਕੇ ਇਹ ਕਮਾਈ ਬੜੀ ਵਡਮੁੱਲੀ ਆ ਵੀ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲਓ ਯਾਰ ਦੋਸਤ ਨਹੀਂ ਕਮਾਏ ਅਤੇ ਜਦੋਂ ਤੁਹਾਨੂੰ ਲੋੜ ਪੈ ਗਈ ਉਦੋਂ ਤੁਸੀਂ ਖਰਚ ਹੋ ਗਏ ਕੀ, ਮਤਲਬ ਹਾਲਾਂਕਿ ਯਾਰੀ ਦੋਸਤੀ ਇਹ ਗੁੱਡ ਗੁੱਡ ਬੈਡ ਟਰਮ 'ਚ ਨਾ ਲਿਓ ਇਹਨੂੰ ਵੀ ਇਹ ਉਹ ਨਹੀਂ ਆ ਵੀ ਖਰਚਣ ਵਾਲੀ ਪਰਖਣ ਵਾਲੀ ਚੀਜ਼ ਵੀ ਨਹੀਂ ਆ,
1: ਪਰ ਇੱਕ ਮਤਲਬ ਕਹਿ ਲਓ ਸ਼ਾਬਦਿਕ ਅਰਥ ਹੀ ਕਹਿ ਲਓ ਉਹਦਾ ਕਿ ਹਾਂ ਕਮਾਈ ਦਾ ਕੀ ਮਤਲਬ ਤੁਸੀਂ ਜਿਹੜੀ ਲਾਈਨ ਕਹਿੰਦੇ ਹੋ ਇੰਨੀ ਵੱਡੀ।
0: ਮੈਂ ਨਾ ਕੱਲ੍ਹ ਹੀ ਇਹ ਚੀਜ਼ ਰਿਲਾਈਜ਼ ਕੀਤੀ ਯਾਸ਼ ਜੀ, ਕਿਸੇ ਦੀ ਕੱਲ੍ਹ ਪਤਾ ਲੱਗਾ, ਉਹਨਾਂ ਦਾ ਪਤਾ ਲੈਣ ਗਏ ਵੀ ਉਹ ਨਾ ਬਿਮਾਰ ਨੇ ਬਹੁਤ
1: ਜੀ,
0: ਅਤੇ ਉਹਦੇ ਵਿੱਚ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ, ਹੈ ਨਾ, ਵੀ ਕਿੱਦਾਂ ਕਿਵੇਂ ਹੈ ਕੀ, ਹੈ ਨਾ, ਅਤੇ ਉਹ ਕਹਿੰਦੇ ਵੀ ਪੈਸੇ ਦੀ ਲੋੜ ਆ ਵੀ ਜਿੱਦਾਂ ਮੰਨ ਲਓ ਜੋ ਵੀ ਇਲਾਜ ਉਹਦਾ ਹੋਣਾ ਵਾ ਤਾਂ ਕੋਈ ਬਹੁਤ ਜ਼ਿਆਦਾ ਮੰਨ ਲਓ ਪੈਸੇ ਲੱਗਣੇ ਵੀ ਨਹੀਂ ਆ, ਪਰ ਫਿਰ ਵੀ ਉਹ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਉਸ ਬੰਦੇ ਕੋਲੋਂ, ਹੈ ਨਾ, ਮਤਲਬ ਮੈਂ ਗੋਲਮੋਲ ਜੀ ਕਰਕੇ ਦੱਸੂੰਗਾ ਵੀ ਜਿਹੜੀ ਸੌਖੀ ਸਮਝ ਵੀ ਆ ਜਾਵੇ, ਅਤੇ ਉਹ ਉਹਦੇ ਕੋਲ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਪੈਸਿਆਂ ਦਾ ਅਤੇ ਉਹਦਾ ਟ੍ਰੀਟਮੈਂਟ ਨਹੀਂ ਹੋ ਪਾ ਰਿਹਾ, ਅਤੇ ਦੈਨ ਮਤਲਬ ਉਹ ਚੀਜ਼ਾਂ ਫਿਰ ਤੁਹਾਨੂੰ ਪਤਾ ਅੱਗੇ ਤੋਂ ਅੱਗੇ ਫਿਰ ਉਹਦੇ 'ਚ ਕਨਵਰਸੇਸ਼ਨ ਚੱਲ ਪੈਂਦੀ ਹੈ, ਫਿਰ ਆਪਾਂ ਡੀਕੋਡ ਕਰਦੇ ਹਾਂ ਵੀ ਕਿੱਥੇ ਕਿੱਥੇ ਕੀਤਾ, ਵੀ ਇੱਦਾਂ ਕਿੱਦਾਂ ਹੋ ਗਿਆ ਹੈ ਨਾ, ਇਹਦੇ ਮਾਂ ਪਿਓ ਕੋਲ ਨਹੀਂ ਹੈਗੇ, ਇੱਦਾਂ ਕਿੱਦਾਂ ਹੋ ਗਿਆ, ਮਤਲਬ ਇਹਨੇ ਹੁਣ ਤੱਕ ਇੱਥੇ ਕੁਛ ਕਮਾਇਆ ਹੀ ਨਹੀਂ ਆ, ਹੈ ਨਾ, ਇੱਦਾਂ ਕਿੱਦਾਂ ਹੋ ਗਿਆ, ਇਹਦਾ ਕੋਈ ਯਾਰ ਦੋਸਤ ਨਹੀਂ ਹੈਗਾ, ਇੱਦਾਂ ਕਿੱਦਾਂ ਹੋ ਗਿਆ, ਇਹਦੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ, ਮਤਲਬ ਨਿਕਲਿਆ ਵੀ ਯਾਰ ਰਿਸ਼ਤੇਦਾਰੀ ਵੀ ਹੈਗੀ ਆ, ਯਾਰੀ ਦੋਸਤੀ ਵੀ ਹੈਗੀ, ਅਫਕੋਰਸ ਹਰ ਇੱਕ ਦੀ ਹੁੰਦੀ ਆ, ਹੈ ਨਾ, ਮਾਂ ਪਿਓ ਵੀ ਹੈਗੇ, ਸਾਰਾ ਕੁਛ ਠੀਕ ਆ। ਹੁਣ ਬਾਕੀ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਮਾਂ ਪਿਓ ਵਾਲੇ ਚੈਪਟਰ ਦਾ ਸਾਨੂੰ ਨਹੀਂ ਪਤਾ ਲੱਗ ਸਕਦਾ, ਹੈ ਨਾ, ਵੀ ਚਲੋ ਉਹ ਤਾਂ ਹੋਰ ਕੋਈ ਕਰੀਬੀ ਹੋਊਗਾ ਅਤੇ ਉਹਨੂੰ ਪਤਾ ਲੱਗੂਗਾ, ਪਰ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਇਹ ਨਿਕਲ ਕੇ ਆਇਆ ਵੀ ਉਹਨੇ ਸਾਰੀਆਂ ਯਾਰੀਆਂ ਦੋਸਤੀਆਂ ਅਤੇ ਰਿਸ਼ਤੇਦਾਰੀਆਂ ਉਹਨਾਂ ਸਾਰਿਆਂ ਨਾਲ ਵਿਗਾੜ ਲਈ। ਇੱਕ ਸਮੇਂ ਜਿਹੜੀ ਉਹਦੀ ਮੰਨ ਲਓ ਦੌੜ ਚੱਲ ਰਹੀ ਸੀ, ਪੈਸੇ ਦੀ ਦੌੜ ਜਾਂ ਕਾਰੋਬਾਰੀ ਦੌੜ, ਉਹਦੇ ਵਿੱਚ ਉਹਨੂੰ ਲੱਗਾ ਵੀ ਨਹੀਂ ਮੈਨੂੰ ਮੇਰਾ ਆ ਵੀ ਨਹੀਂ ਮੈਨੂੰ ਜ਼ਰੂਰੀ, ਮੇਰੇ ਲਈ ਪੈਸਾ ਜ਼ਰੂਰੀ, ਆ ਵੀ ਨਹੀਂ ਜ਼ਰੂਰੀ ਮੇਰੇ ਲਈ ਪੈਸਾ ਜ਼ਰੂਰੀ। ਦੈਨ ਤੁਸੀਂ ਇਸ ਸਿਨੈਰੀਓ ਦੇ ਵਿੱਚ ਰਿਲਾਈਜ਼ ਕਰੋ ਵੀ ਇੱਕ ਸਟੇਜ ਆ ਵੀ ਉਹ ਵਾਕਈ ਮੰਨ ਲਓ ਜੈਨੂਅਨ ਲੋੜ ਆ, ਪਰ ਉਹਨੂੰ ਕਿਸੇ ਨੇ ਕੁਛ ਨਹੀਂ ਦਿੱਤਾ, ਇਹਦਾ ਮਤਲਬ ਕਿ ਉਹਨੇ ਉਹ ਕਮਾਈ ਨਹੀਂ ਕੀਤੀ।
1: ਕਿਉਂਕਿ ਮੈਨੂੰ ਤਾਂ ਲੱਗਦਾ ਕਈ ਵਾਰੀ ਆਪਾਂ ਸੋਚਦੇ ਹਾਂ, ਮਤਲਬ ਜਦੋਂ ਆਪਾਂ ਬੜੇ ਬਿਜ਼ੀ ਹੁੰਦੇ ਹਾਂ ਕਿ ਹਾਂ ਇਹੀ ਟਾਈਮ ਹੈ, ਮੈਂ ਮਤਲਬ ਪੈਸੇ ਕਮਾ ਲਾ, ਭੱਜੀ ਜਾ ਰਹੇ ਹੋ ਤੁਸੀਂ, ਫਿਰ ਤੁਸੀਂ ਸਾਈਮਨਟੇਨੀਅਸਲੀ ਜਿਹੜੇ ਰਿਸ਼ਤੇ ਹੁੰਦੇ ਨਾ ਉਹਨਾਂ ਨੂੰ ਧੀਰੇ ਧੀਰੇ ਤੁਸੀਂ ਭੁੱਲਦੇ ਜਾਂਦੇ ਹੋ। ਕਈ ਵਾਰੀ ਤਾਂ ਨਾ ਚਾਹ ਕੇ ਵੀ ਮਤਲਬ ਤੁਸੀਂ ਬਿਜ਼ੀ ਇੰਨੇ ਆਪਣੇ ਆਪ ਨੂੰ ਉਲਝਾ ਲੈਂਦੇ ਹੋ ਨਾ ਚੀਜ਼ਾਂ ਦੇ ਵਿੱਚ, ਫਿਰ ਉਹ ਦੂਰੀਆਂ ਬਣਦੀ ਜਾਂਦੀ ਹੈ, ਫਿਰ ਹੈਜੀਟੇਸ਼ਨ ਬਣਦੀ ਜਾਂਦੀ ਹੈ, ਫਿਰ ਇੱਕ ਸਟੇਜ ਦੇ ਵਿੱਚ ਅਸਲ ਦੇ ਵਿੱਚ ਜਦੋਂ ਤੁਹਾਨੂੰ ਲੋੜ ਵੀ ਹੁੰਦੀ ਤੁਹਾਨੂੰ ਪਤਾ ਵੀ ਹੈ ਕਿ ਹਾਂ ਇਹ ਇਸ ਬੰਦੇ ਨੂੰ ਜੇ ਮੈਂ ਕਾਲ ਕੀਤਾ ਇਹਨੇ ਮੇਰੀ ਸੁਣ ਲੈਣੀ, ਲੇਕਿਨ ਫਿਰ ਉੱਥੇ ਇੱਕ ਜਿਹੜਾ ਗੈਪ ਤੁਸੀਂ ਵਿੱਚ ਪਾਤਾ ਨਾ ਉਹ ਹੈਜੀਟੇਸ਼ਨ ਦੇ ਵਿੱਚ ਕਨਵਰਟ ਹੋ ਜਾਂਦਾ।
0: ਗੈਪ ਨਾਲ ਵੀ ਨਹੀਂ ਹੁੰਦਾ ਜਾਸੀ, ਕਈ ਵਾਰੀ ਜੇ ਤੁਹਾਡੀ ਸੱਚੀ ਯਾਰੀ ਹੋਵੇ ਗੈਪ ਨਾਲ ਨਹੀਂ ਹੁੰਦਾ, ਪਤਾ ਕਿੱਦਾਂ ਹੁੰਦਾ ਜਦੋਂ ਉਹਨੇ ਕਦੇ ਕੀਤੀ ਹੋਵੇ ਤੁਸੀਂ ਨਾ ਸੁਣੀ ਹੋਵੇ।
1: ਹਾਂ ਉਹ ਵੀ
0: ਇਹ ਗੈਪ, ਇਹ ਵਾਲਾ ਗੈਪ,
1: ਹਾਂ ਇਹ ਬੜਾ ਖਤਰਨਾਕ ਹੈ
0: ਕਿ ਇਹ ਕਮਾਈ ਇਹ ਆ ਗੈਪ ਵੀ ਤੁਸੀਂ ਮੰਨ ਲਓ ਤੁਹਾਨੂੰ ਰੱਬ ਨਾ ਕਰੇ ਕੋਈ ਲੋੜ ਪੈ ਗਈ ਤੁਹਾਨੂੰ ਵੇਲੇ ਕੁ ਵੇਲੇ, ਅਤੇ ਤੁਹਾਡੀ ਇੱਦਾਂ ਦੀ ਕਮਾਈ ਯਾਰੀ ਦੋਸਤੀ ਦੇ ਵਿੱਚ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਮਤਲਬ ਯਕੀਨ ਨਹੀਂ, ਮਤਲਬ ਤੁਹਾਨੂੰ ਯਕੀਨ ਦੀ ਵੀ ਅਗਲੀ ਤੁਹਾਨੂੰ ਕੈਟੇਗਰੀ ਹੋਵੇ ਵੀ ਯਾਰ ਵੀ ਮੇਰਾ ਮਸਲਾ ਹੱਲ ਹੋਇਆ ਪਿਆ, ਵਿਸ਼ਵਾਸ ਪੱਕਾ ਰੱਬ ਵਰਗਾ ਵੀ ਹਾਂ ਵੀ ਮੈਂ ਆਹ ਮੇਰੀ ਕਮਾਈ ਆ। ਅਤੇ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਕੋਈ ਕਮਾਈ ਨਹੀਂ ਆ ਤੇ ਇਹਦਾ ਮਤਲਬ ਕਿ ਸਮਥਿੰਗ ਇਜ਼ ਮਿਸਿੰਗ, ਅੱਜ ਹੀ ਇਹਨੂੰ ਦੁਬਾਰਾ ਫਿਕਸ ਕਰਨ ਦੀ ਕੋਸ਼ਿਸ਼ ਕਰੋ, ਹਾਲੇ ਸ਼ਾਇਦ ਨਹੀਂ ਕੁਛ ਵਿਗੜਿਆ ਹੋਊਗਾ। ਅਤੇ ਉਹ ਹਰ ਇੱਕ ਦੇ ਵਿੱਚੋਂ ਨਹੀਂ ਤੁਸੀਂ ਲੱਭ ਸਕਦੇ। ਅਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਈਆਂ ਦੇ, ਹੁਣ ਇਹ ਵੀ ਸਟੇਟਮੈਂਟ ਹੁੰਦੀ ਆ ਵੀ ਕੁਛ ਨਹੀਂ ਰੱਖਿਆ ਅੱਜ ਕੱਲ੍ਹ ਦੀਆਂ ਯਾਰੀਆਂ ਦੋਸਤੀਆਂ ਦੇ ਵਿੱਚ, ਲੋੜ ਪੈਣ ਦੇ ਉੱਤੇ ਕੋਈ ਨਹੀਂ ਕੰਮ ਆਉਂਦਾ, ਸਾਰੇ ਭੱਜ ਜਾਂਦੇ ਆ, ਅਤੇ ਫਿਰ ਉਹਦਾ ਮਤਲਬ ਦੂਸਰਾ ਪਾਸਾ ਉਹਦਾ ਇਹ ਵੀ ਸੋਚਣ ਵਾਲਾ ਵੀ ਹੋ ਸਕਦਾ ਤੁਸੀਂ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਇੰਨੇ ਚਿਰ ਦੀ ਕਰਕੇ ਬੈਠੇ ਹੋ।
1: ਔਰ ਦੋਸਤ ਉਹ ਕਹਿੰਦੇ ਨਾ, ਮਤਲਬ ਪਹਿਲਾਂ ਆਪਣੇ ਮਾਂ ਪਿਓ ਵੀ ਆਪਾਂ ਨੂੰ ਇਹੀ ਕਹਿੰਦੇ ਸੀ ਨਾ, ਹੁਣ ਜਿਹੜੀ ਬੜੀ ਸਾਰੀ ਤੁੱਕਾਂ ਵੀ ਸੰਗਤ, ਮਤਲਬ ਕਹਿੰਦੇ ਤੁਹਾਡੀ ਜਿਹੜੀ ਤੁਹਾਡਾ ਸਰਕਲ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਤੁਹਾਡੀ ਤਰੱਕੀ ਦੇ ਵਿੱਚ, ਤੁਹਾਡੀ ਸੋਚ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਸਰਕਲ, ਫਰੈਂਡ ਸਰਕਲ ਕਹਿੰਦੇ ਨਾ ਸੋਚ ਸਮਝ ਕੇ ਰੱਖਣੇ ਚਾਹੀਦੇ। ਈਵਨ ਕਈ ਵਾਰੀ ਹੁੰਦਾ ਸੀਗਾ ਕਿ ਹਾਂ ਜੇ ਤੁਸੀਂ ਮਤਲਬ ਵਿਆਹ ਦੀ ਗੱਲ ਕਰੀਏ, ਜੇ ਦੇਖੋ ਕਿ ਹਾਂ ਉਹਦੇ ਬਾਰੇ, ਜੇ ਮੁੰਡੇ ਦੇ ਬਾਰੇ ਜਾਣਨਾ ਤੇ ਉਹਦੇ ਫਰੈਂਡ ਸਰਕਲ ਨੂੰ ਦੇਖ ਲਓ, ਹੈਨਾ। ਇਹ ਸਾਰੇ ਇਹ ਐਗਜ਼ਾਮਪਲਸ ਉਸੇ ਤੋਂ ਹੀ ਮਿਲਦੇ ਨਾ ਕਿ ਤੁਸੀਂ ਆਪਣੀ ਕਿਸ ਤਰੀਕੇ ਦੀ ਯਾਰੀ ਰੱਖੀ ਉਹ ਵੀ ਡਿਪੈਂਡ
0: ਕਰਦਾ। ਜਿਵੇਂ ਹੁਣ
1: ਸਟਾਰਟਿੰਗ 'ਚ ਇਹ ਗੱਲ ਉੱਥੇ ਆ ਗਈ, ਸਟਾਰਟਿੰਗ 'ਚ ਜਦੋਂ ਤੁਸੀਂ ਕਿਹਾ ਸੀਗਾ ਕਿ ਜੇ ਤੁਸੀਂ ਹਰ ਕਿਸੇ ਨੂੰ ਇਹ ਮੇਰੀ ਸਹੇਲੀ ਹੈ ਮੇਰਾ ਯਾਰ ਹੈ ਕਹਿ ਉਸ ਕੈਟੇਗਰੀ 'ਚ ਪਾ ਰਹੇ ਹੋ ਕਿ ਤੁਸੀਂ ਸਹੀ ਕਰ ਰਹੇ ਹੋ, ਫਿਰ ਤੁਹਾਡਾ ਇਹ ਬਹੁਤ ਜਿਗਰੀ ਯਾਰ ਕਿੱਥੇ ਗਿਆ ਤੇ ਇਹ ਸਾਰੇ ਯਾਰ।
0: ਉਹੀ ਨਾ, ਮੈਂ ਉਹ 'ਚ ਕੁਛ ਗਲਤ ਨਹੀਂ ਆ, ਮਤਲਬ ਗਲਤ ਪਤਾ ਕਿੱਥੇ ਹੋ ਜਾਂਦੀ ਆ ਜਾ ਕੇ। ਜਾਸੀ ਇੱਕ ਇੱਕ ਚੀਜ਼ ਹੋਰ ਮੈਂ ਇਹਦੇ ਨਾਲ ਜੋੜ ਦਿੰਦਾ ਹੋਰ ਕਲੀਅਰ ਕਰਨ ਦੇ ਲਈ, ਮੰਨ ਲਓ ਤੁਸੀਂ ਇੱਕ ਉਹ ਜਿਗਰੀ ਯਾਰ ਵਾਲੀ ਹੈ ਨਾ, ਭਰਾ ਭੈਣ ਟਾਈਪ ਵਾਲੀ ਇੱਕ ਸਹੇਲੀ ਕੋ ਖਲੋਤੇ ਹੋ, ਉਹਦੇ ਲਾਗੇ ਹੀ ਕੋਈ ਸਿਰਫ ਫਰੈਂਡ ਟਾਈਪ ਖਲੋਤੀ ਆ, ਜਸਟ ਫਰੈਂਡ ਖਲੋਤੀ ਆ, ਹੈ ਨਾ, ਪਰ ਇਹ ਆਪਾਂ ਭੈਣ ਵਾਲੀ ਅੱਗੇ ਐਗਜ਼ਾਮਪਲ ਦਿੱਤੀ ਸੀ, ਹੁਣ ਸੋਚੋ ਤੁਸੀਂ ਉਹ ਕਹੂ ਵੀ ਅੱਛਾ ਇਹਦੇ ਨਾਲ ਭੈਣ ਵਾਲੀ ਜਾ ਰਹੀ, ਚਲੋ ਭੈਣ ਵਾਲਾ ਤੁਹਾਨੂੰ ਲੱਗਾ ਵੀ ਨਹੀਂ ਭੈਣ ਨਹੀਂ ਇੱਦਾਂ ਦਾ ਮਨ 'ਚ ਲਿਆਊਗੀ, ਚਲੋ ਮੈਂ ਛੱਡ ਦਿੰਦੇ ਉਹਨੂੰ, ਪਰ ਆਹ ਜਿਹੜੀ ਉਰਲੇ ਪਾਸੇ ਖਲੋਤੀ ਆ ਇਹਨੂੰ ਵੀ ਲੱਗੂਗਾ ਅੱਛਾ ਉਹ ਭੈਣਾਂ ਵਰਗੀ ਸਹੇਲੀ ਆ ਤੇ ਮੈਂ ਚੁੱਕੂ ਫਿਰ ਕੱਲ ਬੱਚਾ ਤੇਰਾ, ਕਿਤੇ ਨਾ ਕਿਤੇ ਅਸਰ ਉਹਦਾ।
1: ਮੈਨੂੰ ਤਾਂ ਲੱਗਦਾ ਆਪਾਂ ਇਨਸਾਨ ਬਣਾਏ ਆਪਾਂ ਵੀ ਕਿੰਨਾ ਹੀ ਆਪਾਂ ਬਣ ਜਾਈਏ, ਮਤਲਬ ਕਿ ਹਾਂ ਮੈਨੂੰ ਮੈਂ ਤੇ ਕਿਸੇ ਮਤਲਬ ਮੈਂ ਤੇ ਨਾ ਕਿਸੇ ਤੋਂ ਮਦਦ ਲੈਂਦਾ, ਮੈਨੂੰ ਕੋਈ ਲੋੜ ਨਹੀਂ, ਲੇਕਿਨ ਇਹ ਗਲਤ ਹੈ ਕਿਤੇ ਨਾ ਕਿਤੇ ਕਿਸੇ ਸਟੇਜ ਤੇ ਆਪਾਂ ਇੱਕ ਦੂਜੇ, ਕਿਉਂਕਿ ਹੈ ਨਾ ਸੋਸ਼ਲ ਕਹਿ ਲਓ ਸੋਸ਼ਲ ਐਨੀਮਲ ਐਵੇਂ ਨਹੀਂ ਬਣਿਆ, ਇਹ ਸਾਰੀ ਚੀਜ਼ਾਂ ਉਹਦੇ ਵਿੱਚ ਕਾਊਂਟ ਹੁੰਦੀ ਹੈ ਕਿ ਇਨਸਾਨ ਨੂੰ ਕਿਤੇ ਨਾ ਕਿਤੇ ਹਰ ਰਿਸ਼ਤੇ ਦੀ ਲੋੜ ਪੈਂਦੀ ਹੈ।
0: ਰਿਸ਼ਤਿਆਂ ਦੀ ਤੇ ਆਪਾਂ ਉਹ ਜਖੜਾਂ ਪੁੱਟੀ ਹੈ ਨਾ ਯਾਚੀ, ਮਤਲਬ ਇਹ ਤੇ ਚਲੋ ਇਨਸਾਨਾਂ ਦੀਆਂ ਉਦਾਹਰਨਾਂ ਨੇ, ਆਪਾਂ ਤੇ ਮਤਲਬ ਕੁੱਤਿਆਂ ਨੂੰ ਵੀ ਆਪਾਂ ਆਧਾਰ ਬਣਾ ਕੇ ਮਾਸੀਆਂ ਫੁੱਫੜ ਭੂਏ ਮਾਮੇ ਪਤਾ ਨਹੀਂ ਕੀ ਕੀ ਆਪਾਂ ਬਣਾ ਦਿੱਤਾ। ਪਰ ਚਲੋ ਖੈਰ ਇਹ ਚੀਜ਼ਾਂ ਜਦੋਂ ਵੈਸੇ ਤਾਂ ਵਿਅਰਥ ਬਹਿਸ ਹੁੰਦੀ ਹੈ, ਪਰ ਜਦੋਂ ਜਦੋਂ ਜਿੱਦਾਂ ਜਿੱਦਾਂ ਤੁਹਾਨੂੰ ਚੀਜ਼ਾਂ ਉਹ ਸਮਝ ਆਉਣਗੀਆਂ ਜਾਂ ਸਮਝਣ ਦੀ ਕੋਸ਼ਿਸ਼ ਕਰੋਗੇ, ਹਰ ਇੱਕ ਸ਼ਬਦ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ, ਹਰ ਇੱਕ ਰਿਸ਼ਤਾ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ, ਅਤੇ ਉਹ ਉੱਥੇ ਹੀ ਰਹੇ ਅਤੇ ਜ਼ਿਆਦਾ ਜ਼ਿਆਦਾ ਬਿਹਤਰ ਰਹਿੰਦਾ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
6: ਕਣਕਾਂ ਦੇ ਓਲੇ
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
8: Smith's Lane by Mowak Vich. Apne povikh di shuruat karo. Hune kadam chukko. Ate Smith's Lane de chune hoye lots de. Simit samay layi milan wale $30,000 tak di land rebate ta fayda lavo. Chunve yog lots de. House and land package book karan te. Hissa lay rahe builders valon vadu $15,000 discount mil sakta hai. E offer 15 September 2026 nu khatam hai. Ajehe mauke zyada der nahi rehnde. Hor jankari layi aaj hi smithslane.mirvac.com te jao. Niyam, shartan ate yogta de mapdand lagu han. Offer 15 September 2026 nu khatam hai.
9: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
10: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
9: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
11: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
9: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
12: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
9: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
13: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 3 ਅਗਸਤ ਦਾ ਮਹੀਨਾ ਅਤੇ ਸੋਮਵਾਰ ਦਾ ਦਿਨ ਅਤੇ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਪਾਂ ਉਸ ਹਿੱਸੇ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਆਪਾਂ ਤੁਹਾਨੂੰ ਵੀ ਨਾਲ ਸਾਂਝ ਪਾਉਂਦੇ ਹਾਂ ਅਤੇ ਤੁਸੀਂ ਵੀ ਨਾਲ ਜ਼ਰੂਰ ਸਾਂਝ ਪਾਉਣੀ ਆ, ਯਾਨੀ ਕਿ ਇਹ ਪ੍ਰੋਗਰਾਮ ਆਪਾਂ ਰਲ ਮਿਲ ਕੇ ਕਰਨਾ। ਰਲ ਮਿਲ ਕੇ ਕਰਨ ਦੇ ਲਈ 044-717-1674 0447-1677-1674 ਇਹ ਸਾਡਾ ਫੋਨ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਵੀ ਸਾਂਝਾਂ ਪਾ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੁਸੀਂ ਇਸੇ ਨੰਬਰ ਦੇ ਉੱਤੇ ਵਟਸਐਪ ਕਰ ਲਿਓ। ਅਤੇ ਆਪਾਂ ਫਿਲਹਾਲ ਥੋੜ੍ਹਾ ਜਿਹਾ ਸਮਾਂ ਤੁਹਾਡੇ ਕੋਲ ਲਵਾਂਗੇ ਅਤੇ ਵਿਸ਼ਾ ਦੱਸਾਂਗੇ ਕੁਛ ਹੋਰ ਸੋਮਵਾਰ ਦੇ ਦਿਨ ਦੀਆਂ ਕੁਛ ਗੱਲਾਂ ਬਾਤਾਂ, ਅਤੇ ਫਿਰ ਤੁਸੀਂ ਵੀ ਸ਼ਮੂਲੀਅਤ ਪਾਉਣੀ ਸ਼ੁਰੂ ਕਰਿਓ। ਫਿਲਹਾਲ ਮੈਂ ਆਪਣੇ ਸਾਥੀ ਸੱਜਣਾਂ ਨੂੰ ਨਾਲ ਇੰਟਰੋਡਿਊਸ ਕਰਦੇ ਹਾਂ ਅਤੇ ਅੱਜ ਮੇਰੇ ਨਾਲ ਨੇ ਯਸ਼ਪ੍ਰੀਤ।
1: ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ। ਹਾਂਜੀ ਬਿਲਕੁਲ, ਇੱਕ ਤਾਂ ਹੈ ਕਿ ਜਿਹੜਾ ਤੁਸੀਂ ਗਾਣਾ ਲਾਇਆ ਨਾ, ਕਹਿ ਲਓ ਸੋਨੇ ਤੇ ਸੁਹਾਗਾ, ਅਤੇ ਇਹਦੇ ਨਾਲ ਤਾਂ ਮੈਂ ਕਹਿੰਦੀ ਹਾਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਬੁਝਾਰਤ 'ਚ ਅਸੀਂ ਹਿੰਟ ਮੰਗਦੇ ਹਾਂ ਨਾ ਬੱਚਿਆਂ ਤੋਂ, ਅਤੇ ਇਹ ਤੁਹਾਡੇ ਲਈ ਇੱਕ ਸਟਾਰਟਿੰਗ 'ਚ ਹੀ ਤੁਹਾਨੂੰ ਹਿੰਟ ਹੋ ਗਈ ਹੈ ਕਿ ਮੈਨੂੰ ਮੇਰੇ ਯਾਰ ਮੋੜ ਦਿਉ। ਮਤਲਬ ਤੁਸੀਂ ਆਪਣੇ ਅੱਜ ਦੋਸਤਾਂ ਨੂੰ ਯਾਦ ਕਰਨਾ, ਠੀਕ ਹੈ? ਅਤੇ ਦੋਸਤਾਂ ਦੀ ਕੀ ਗੱਲ ਕਰੀਏ, ਦੋਸਤ ਭਾਵੇਂ ਸਕੂਲ ਦੀ ਬੈਂਚ 'ਤੇ ਬੈਠੇ ਹੋਏ ਅਤੇ ਲੇਖ ਕੇ ਆਪਣਾ ਫੇਵਰੇਟ ਲੰਚ ਬੋਕਸ ਸ਼ੇਅਰ ਕਰਨ ਤੋਂ, ਜਾਂ ਫਿਰ ਇੱਕ ਲੰਬੀ ਛੁੱਟੀ ਦੇ ਬਾਅਦ ਜਿਹੜੇ ਮਿਲਣ ਦਾ ਕਰੇਜ਼ ਹੁੰਦਾ ਸੀ, ਉਹ ਵੀ ਦੋਸਤ ਸੀਗੇ। ਅਤੇ ਕੁਛ ਦੋਸਤ ਉਹ ਜਿਨ੍ਹਾਂ ਦੇ ਨਾਲ ਗੁਜ਼ਾਰੇ ਹੋਏ ਹੋਸਟਲ ਦੇ ਉਹ ਦਿਨ, ਜਦੋਂ ਭਾਵੇਂ ਕਾਲਜ ਜਾਣ ਲਈ ਰੈਡੀ ਹੋਣਾ ਹੋਏ, ਜਾਂ ਮੈਸ ਦੀ ਚਾਹ ਪੀਣੀ ਹੋਏ, ਜਾਂ ਇਕੱਠੇ ਲੇਟ ਨਾਈਟ ਗੋਸਿਪ ਕਰਦੇ ਕਰਦੇ ਮਿਡ ਨਾਈਟ ਮੈਗੀ ਬਣਾਉਣੀ ਹੋਏ, ਅਤੇ ਜਿਹਦੇ ਨਾਲ ਅੱਜ ਗੱਲਬਾਤ ਵੀ ਨਹੀਂ ਹੁੰਦੀ, ਟੱਚ 'ਚ ਹੈ ਉਹ ਵੀ ਫੇਸਬੁੱਕ 'ਤੇ, ਪਰ ਖੈਰ ਉਹ ਆਪਣੀ ਜ਼ਿੰਦਗੀ 'ਚ ਬਿਜ਼ੀ ਨੇ ਅਤੇ ਆਪਾਂ ਆਪਣੀ ਜ਼ਿੰਦਗੀ 'ਚ ਬਿਜ਼ੀ ਹਾਂ। ਅਤੇ ਕੁਛ ਉਹ ਦੋਸਤ ਜੋ ਅਸਲ 'ਚ ਤਾਂ ਤੁਹਾਡੇ ਵਰਕ ਕਲੀਗ ਸੀ, ਬਟ ਕਿੱਦਾਂ ਕਹਿ ਲਓ ਕਲੋਜ਼ ਫਰੈਂਡਸ ਬਣ ਗਏ, ਅਤੇ ਜਿਨ੍ਹਾਂ ਦੇ ਨਾਲ ਨਾ ਸਿਰਫ ਤੁਸੀਂ ਕੰਮ ਕਰਦੇ ਹੋ ਬਲਕਿ ਤੁਸੀਂ ਆਪਣਾ ਸਟ੍ਰੈਸ ਵੀ ਰਿਲੀਜ਼ ਕਰਦੇ ਹੋ, ਅਤੇ ਕਈ ਵਾਰ ਤਾਂ ਤੁਸੀਂ ਪ੍ਰੋਫੈਸ਼ਨਲ ਅਤੇ ਪਰਸਨਲ ਗਾਈਡੈਂਸ ਵੀ ਲੈਂਦੇ ਹੋ। ਜਾਂ ਫਿਰ ਉਹ ਦੋਸਤ ਜਿਹੜੇ ਹੁਣ ਉਮਰ ਦੇ ਉਸ ਪੜਾਵ 'ਚ ਆਪਾਂ ਆ ਚੁੱਕੇ ਹਾਂ ਕਿ ਜਿੱਥੇ ਤੁਸੀਂ ਉਹਨਾਂ ਦੋਸਤਾਂ ਨੂੰ ਮਿਲਿਓ ਆਪਣੇ ਬੱਚਿਆਂ ਦੇ ਰਾਹੀਂ, ਕਿਉਂਕਿ ਉਹ ਬੱਚਿਆਂ ਤੁਹਾਡੇ ਬੱਚਿਆਂ ਦੇ ਅਤੇ ਉਹਨਾਂ ਦੇ ਬੱਚੇ ਫਰੈਂਡਸ ਨੇ, ਅਤੇ ਉਹਨਾਂ ਦੇ ਥਰੂ ਤੁਸੀਂ ਫਰੈਂਡ ਬਣੇ, ਅਤੇ ਕਿਸ ਹਿਸਾਬ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਬਹੁਤ ਕਲੋਜ਼ ਫਰੈਂਡਸ ਬਣ ਗਏ। ਅਤੇ ਹੁਣ ਗੱਲ ਕਰਦੇ ਹਾਂ ਉਹਨਾਂ ਦੋਸਤਾਂ ਦੀ ਜੋ ਸਪੈਸ਼ਲੀ ਆਪਾਂ ਬਾਹਰ ਵਾਲੇ ਲਈ ਇਹ ਵਾਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਦੋਸਤ ਜਿਨ੍ਹਾਂ ਨੂੰ ਭਾਵੇਂ ਰਾਤ ਦੇ ਕਿੰਨੇ ਵੀ ਵਜੇ ਹੋਣ ਤੁਸੀਂ ਕਾਲ ਲਾ ਸਕਦੇ ਹੋ, ਆਪਣੇ ਲੋਅਰ ਅਤੇ ਪਜਾਮੇ ਜਾਂ ਫਿਰ ਚੱਪਲਾਂ ਦੇ ਵਿੱਚ ਉਹਨਾਂ ਦੇ ਘਰ ਜਾ ਸਕਦੇ ਹੋ, ਜਾਂ ਬਿਨਾਂ ਕਿਸੇ ਕਹਿ ਲਓ ਕੋਈ ਵੀ ਫੋਰਮੈਲਿਟੀ ਦੇ ਬਿਨਾਂ ਉਹਨਾਂ ਦੇ ਉਹਨਾਂ ਨੂੰ ਮਿਲ ਸਕਦੇ ਹੋ, ਅਤੇ ਇੱਦਾਂ ਦੇ ਦੋਸਤ। ਅਤੇ ਅੱਜ ਆਪਾਂ ਇਹੀ ਦੋਸਤਾਂ ਦੇ ਬਾਰੇ ਗੱਲ ਕਰਾਂਗੇ, ਅਤੇ ਗੱਲ ਆਹੀ ਹੋਣੀ ਹੈ ਦੋਸਤੀ ਤੋਂ ਰਿਲੇਟਿਡ, ਕਿਉਂਕਿ ਕੱਲ੍ਹ ਨਿਕਲਿਆ ਫਰੈਂਡਸ਼ਿਪ ਡੇ, ਅਗਸਤ ਦੇ ਪਹਿਲੇ ਸੰਡੇ ਦੇ ਵਿੱਚ ਹੁੰਦਾ ਫਰੈਂਡਸ਼ਿਪ ਡੇ, ਅਤੇ ਅੱਜ ਆਪਾਂ ਗੱਲ ਕਰਾਂਗੇ ਫਰੈਂਡਸ਼ਿਪ ਦੇ ਬਾਰੇ। ਅਤੇ ਅਸਲ ਜ਼ਿੰਦਗੀ 'ਚ ਦੇਖਿਆ ਜਾਏ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਵਿੱਚ ਆਪਾਂ ਨੂੰ ਲੱਗਦਾ ਹੁਣ ਵਿੱਚੇ ਜਦੋਂ ਇਹ ਚੀਜ਼ ਹੋਈ ਸੀ ਕਿ ਤੁਸੀਂ ਫੇਸਬੁੱਕ 'ਤੇ ਸਿਰਫ 5,000 ਫਰੈਂਡਸ ਰੱਖ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ, ਅਤੇ ਸਾਰਿਆਂ ਨੂੰ ਮੈਨੂੰ ਲੱਗਦਾ ਟੈਨਸ਼ਨ ਹੋ ਗਈ ਹੋਣੀ ਕਿਹਨੂੰ ਘਟਾਈਏ ਕਿਹਨੂੰ ਵਧਾਈਏ, ਪਰ ਅਸਲ ਜ਼ਿੰਦਗੀ 'ਚ ਕੀ ਉਹ 5,000 ਤੁਹਾਡੇ ਰੀਅਲ 'ਚ ਫਰੈਂਡਸ ਨੇ? ਕੀ ਤੁਸੀਂ ਇਹ ਸਾਰੇ ਜਿਹੜੇ ਵੀ ਫੈਕਟਰਸ ਮੈਂ ਰੱਖੇ ਨੇ ਉਹਨਾਂ ਦੇ ਵਿੱਚ ਕਿੱਥੇ ਉਹਨਾਂ ਨੂੰ ਢਾਲ ਸਕਦੇ ਹੋ, ਜਾਂ ਫਿਰ ਜਸਟ ਰੀਅਲ ਵਰਸਸ ਰੀਲ?
0: ਹਾਂ, ਅੱਜ ਕੱਲ੍ਹ ਵੇਖੋ ਦੋ ਸੈਗਮੈਂਟ ਵੰਡੇ ਗਏ ਨਾ, ਅੱਜ ਕੱਲ੍ਹ ਇੱਕ ਔਨਲਾਈਨ ਦੀ ਸਾਡੀ ਯਾਰੀ ਆ ਅਤੇ ਇੱਕ ਸਾਡੀ ਔਫਲਾਈਨ ਦੀ ਯਾਰੀ ਆ। ਅਤੇ ਹਾਂ, ਇਹ ਦੋਵੇਂ ਚੀਜ਼ਾਂ ਮਿਕਸ ਹੋ ਸਕਦੀਆਂ ਨੇ, ਕਈ ਵਾਰੀ ਔਫਲਾਈਨ ਤੋਂ ਔਨਲਾਈਨ ਗਈ ਹੁੰਦੀ ਹੈ, ਕਈ ਵਾਰੀ ਔਨਲਾਈਨ ਤੋਂ ਔਫਲਾਈਨ ਆਈ ਹੁੰਦੀ ਹੈ। ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਸੇਮ ਹੀ ਬੰਦੇ ਹੁੰਦੇ ਆ ਉੱਥੇ ਵੀ ਅਤੇ ਇੱਥੇ ਵੀ, ਪਰ ਫਿਰ ਵੀ ਬੜਾ ਫਰਕ ਹੈ। ਅੱਜ ਕੱਲ੍ਹ ਜਿਹੜਾ ਜ਼ਿਆਦਾਤਰ ਚਰਚੇ ਇਸ ਚੀਜ਼ ਦੇ ਕੀਤੇ ਜਾਂਦੇ ਨੇ ਕਿ ਜਿਹੜੀ ਸਾਡੀ ਔਨਲਾਈਨ ਯਾਰੀ ਆ ਉਹ ਬਹੁਤੀ ਵਿਖਾਵੇ ਵਾਲੀ ਆ, ਅਤੇ ਰੀਅਲ ਲਾਈਫ ਦੇ ਵਿੱਚ ਕਿਉਂਕਿ ਸਾਡੀ ਲਾਈਫ ਕੁਛ ਹੋਰ ਹੁੰਦੀ ਆ, ਆਪਾਂ ਹਰ ਇੱਕ ਚੀਜ਼ ਜੋ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਜੈਂਟ ਕਰਦੇ ਹਾਂ ਜਾਂ ਆਪਾਂ ਆਪਣੇ ਆਪ ਨੂੰ ਜੋ ਉੱਥੇ ਵਿਖਾਉਣਾ ਚਾਹੁੰਦੇ ਹਾਂ ਜਾਂ ਅਗਲਾ ਜੋ ਵਿਖਾਉਂਦਾ ਵਾ ਉਹ ਕੁਛ ਹੋਰ ਹੁੰਦਾ ਵਾ, ਪਰ ਰੀਅਲ ਲਾਈਫ ਦੇ ਵਿੱਚ ਜਦੋਂ ਆਪਾਂ ਕਿਸੇ ਨਾਲ ਮਿਲਦੇ ਹਾਂ, ਕਿਸੇ ਦੇ ਨਾਲ ਵਿਚਰਦੇ ਹਾਂ ਜਾਂ ਕਿਸੇ ਦੇ ਘਰ ਜਾਂਦੇ ਹਾਂ, ਕਿਸੇ ਨਾਲ ਟਾਈਮ ਸਪੈਂਡ ਕਰਦੇ ਹਾਂ, ਅਤੇ ਉਹ ਚੀਜ਼ ਇੱਕ ਅਲੱਗ ਹੁੰਦੀ ਆ। ਸੋ ਦੂਰੋਂ ਦੂਰੋਂ ਕਿਸੇ ਦੇ ਬਾਰੇ ਕੁਛ ਸੁਣਿਆ ਹੋਵੇ ਉਹ ਬਿਲਕੁਲ ਹੀ ਵੱਖਰੀ ਚੀਜ਼ ਹੁੰਦੀ ਆ, ਉਹ ਹੁੰਦਾ ਕਿਸੇ ਦੇ ਮੂੰਹੋਂ ਸੁਣਿਆ। ਫਿਰ ਇਹ ਹੁੰਦਾ ਵਾ ਵੀ ਕਿਸੇ ਦੇ ਮੂੰਹੋਂ ਹੀ ਕਿਸੇ ਬਾਰੇ ਸੁਣਿਆ, ਹੈ ਨਾ, ਤੇ ਉਹ ਚੀਜ਼ ਦੇ ਵਿੱਚ ਵੀ ਅੱਗੇ ਵਖਰੇਵਾਂ ਪੈ ਜਾਂਦਾ ਵੀ ਆਪਾਂ ਇੱਕ ਹੁੰਦਾ ਕਿ ਵਨ ਔਨ ਵਨ ਤੁਸੀਂ ਕਿਸੇ ਦੇ ਨਾਲ ਗੱਲ ਕੀਤੀ ਆ
1: ਜੀ,
0: ਭਾਵੇਂ ਯਾਰੀ ਦੋਸਤੀ ਦੇ ਵਿੱਚ ਤੁਸੀਂ ਮੰਨ ਲਓ ਜੇ ਯਾਰ ਦੋਸਤ ਨਾਲ ਕੀਤੀ ਆ, ਤੇ ਉਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਚੱਲ ਜਾਂਦੀ ਆ, ਆਨਲਾਈਨ ਚੱਲ ਜਾਂਦੀ ਆ, ਤੇ ਉਹ ਫਿਰ ਇੱਕ ਬੰਦੇ ਤੱਕ ਸੀਮਤ ਨਹੀਂ ਹੁੰਦੀ,
1: ਸੋਸ਼ਲ ਹੋ ਜਾਂਦੀ ਆ,
0: ਹਾਂ ਫਿਰ ਉਹ ਸੋਸ਼ਲ ਹੋ ਜਾਂਦੀ ਆ, ਫਿਰ ਉਹ ਪਬਲਿਕ ਹੋ ਜਾਂਦੀ ਆ, ਫਿਰ ਤੁਸੀਂ ਮਤਲਬ ਇੱਕ ਬੰਦੇ ਦੇ ਨਾਲ ਨਹੀਂ ਤੁਸੀਂ ਗੱਲ ਕਰ ਰਹੇ ਹੁੰਦੇ, ਫਿਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਡੀ ਉਹ ਗੱਲ ਸਾਂਝੀ ਹੋ ਚੁੱਕੀ ਹੁੰਦੀ ਆ। ਕਮਾਲ ਦੀ ਗੱਲ ਇਹ ਆ ਵੀ ਤੁਸੀਂ ਜ਼ਿਆਦਾਤਰ ਇਹ ਮੰਨਿਆ ਜਾਂਦਾ ਕਿ ਜਾਂ ਫਿਰ ਆਪਾਂ ਵੀ ਇਹ ਚੀਜ਼ ਫੀਲ ਕਰਦੇ ਹੋਵਾਂਗੇ ਕਿ ਜਦੋਂ ਤੁਸੀਂ ਈਵਨ ਪਬਲਿਕਲੀ ਵੀ ਕੁਛ ਸ਼ੇਅਰ ਕਰਦੇ ਹੋ, ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਨੂੰ ਲੈ ਕੇ, ਕਿਸੇ ਰਿਸ਼ਤੇਦਾਰੀ ਨੂੰ, ਕਿਸੇ ਸਾਂਝ ਨੂੰ ਲੈ ਕੇ, ਤਾਂ ਉਹਦੇ ਵਿੱਚ ਤੁਹਾਡੇ ਫੋਕਸ ਦੇ ਵਿੱਚ, ਤੁਹਾਡੇ ਚੇਤੇ ਦੇ ਵਿੱਚ ਤੁਸੀਂ ਮਤਲਬ ਇੱਦਾਂ ਰਿਐਕਟ ਕਰਦੇ ਹੋ ਜਿੱਦਾਂ ਇੱਕ ਟਾਈਮ ਦੇ ਲਈ ਤੁਹਾਨੂੰ ਭੁੱਲ ਚੁੱਕਾ ਹੁੰਦਾ ਕਿ ਤੁਸੀਂ ਬਾਕੀ ਵੀ ਸਾਰੇ ਜਿਹੜੇ ਨੇ ਵੇਖ ਰਹੇ ਨੇ। ਸੋ ਉਹ ਜਿਹੜਾ ਤੁਹਾਡਾ ਮੈਸੇਜ ਆ ਉਹ ਬਹੁਤ ਯਾਰੀ ਫੋਕਸ ਇੱਕੇ ਬੰਦੇ ਲਈ ਹੁੰਦਾ ਵਾ
1: ਜੀ। ਉਹ ਹਾਲਾਂਕਿ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਤੇ ਇਹ ਪਬਲਿਕ ਹੈ, ਹਨਾ।
0: ਹਾਂ, ਬਹੁਤ ਵਾਰੀ ਬੜੇ ਲੋਕ ਇਹ ਚੀਜ਼ ਕਰ ਜਾਂਦੇ
1: ਜੀ, ਬਿਲਕੁਲ।
0: ਉਹਨਾਂ ਨੂੰ ਬਾਅਦ ਵਿੱਚ ਇਹ ਚੀਜ਼ ਰਿਲਾਈਜ਼ ਹੁੰਦੀ ਹੈ ਜਾਂ ਬੜਿਆਂ ਨੂੰ ਕੋਈ ਉਹ ਚੀਜ਼ ਰਿਲਾਈਜ਼ ਕਰਵਾਉਂਦਾ, ਜਾਂ ਬਾਹਰੋਂ ਬਾਕੀ ਤੇ ਬੈਠੇ ਆਪਾਂ ਵੇਖ ਰਹੇ ਹੁੰਦੇ ਹਾਂ ਵੀ ਹਾਂਜੀ ਆਹ ਚੀਜ਼ ਜਿਹੜੀ ਆ ਇਹ, ਜਾਂ ਫਿਰ ਬਹੁਤ ਸਾਰੇ ਲੋਕ ਜਦੋਂ ਕੋਈ ਇੱਕ ਜਣਾ ਕੋਈ ਬਲੈਂਕ ਖੇਡ ਦਿੰਦਾ ਚਾਲ, ਤੇ ਬੜੇ ਸਾਰੇ ਲੋਕ ਉਹਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਡੀਕੋਡ ਕਰਕੇ ਵੇਖ ਰਹੇ ਹੁੰਦੇ, ਆਹ ਸ਼ਾਇਦ ਮੇਰੇ ਲਈ ਪਾਤਾ, ਆਹ ਸ਼ਾਇਦ ਮੇਰੇ ਲਈ ਪਾਤਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਔਨਲਾਈਨ ਹੁੰਦੀਆਂ ਨੇ, ਇਹ ਸਾਰੀਆਂ ਫ੍ਰਿਕਸ਼ਨ ਜਾਂ ਇਹ ਸਾਰੀਆਂ ਡਾਊਟ ਜਿਹੜੀਆਂ ਨੇ ਔਨਲਾਈਨ ਹੁੰਦੀਆਂ ਨੇ, ਕਿਉਂਕਿ ਉੱਥੇ ਤੁਸੀਂ ਇੱਕ ਬੰਦੇ ਦੇ ਨਾਲ ਵਨ ਔਨ ਵਨ ਨਹੀਂ ਡੀਲ ਕਰ ਰਹੇ ਹੁੰਦੇ। ਹਾਂ, ਉਹ ਅਗਲਾ ਚੈਪਟਰ ਆ ਜਾਂਦਾ ਵੀ ਜਦੋਂ ਤੁਸੀਂ ਪਰਸਨਲ ਮੈਸੇਜ ਕਿਸੇ ਨੂੰ ਕਰਦੇ ਹੋ, ਅਤੇ ਪਰਸਨਲ ਮੈਸੇਜ ਜਦੋਂ ਤੁਸੀਂ ਕੀਤਾ ਫੋਰ ਐਗਜ਼ਾਮਪਲ, ਅਤੇ ਉਹਦੇ ਵਿੱਚ ਮੈਂ ਮੰਨਦਾ ਵਾਂ ਕਿ ਉਹ ਤਾਂ ਫਿਰ ਚਾਹੇ ਤੁਸੀਂ ਵਟਸਐਪ ਕਰਤਾ, ਚਾਹੇ ਤੁਸੀਂ SMS ਕਰਤਾ, ਚਾਹੇ ਕੁਛ ਵੀ ਕਰਤਾ, ਚਾਹੇ ਸੋਸ਼ਲ ਮੀਡੀਆ 'ਤੇ ਕਰਤਾ, ਜਦੋਂ ਪਰਸਨਲੀ ਕਰਤਾ ਫਿਰ ਉਹ ਔਨਲਾਈਨ ਉਸ ਪਲੇਟਫਾਰਮ ਤੋਂ, ਅਤੇ ਫਿਰ ਉਹ ਵੱਖਰੀ ਇੱਕ ਚੀਜ਼ ਹੋ ਗਈ, ਹੈ ਨਾ। ਸੋ ਫਿਰ ਵਨ ਔਨ ਵਨ ਹੋ ਗਿਆ। ਸੋ ਅੱਜ ਕੱਲ੍ਹ ਦੀ ਜਿਹੜੀ ਯਾਰੀ ਦੋਸਤੀ ਔਨਲਾਈਨ ਔਫਲਾਈਨ, ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਕੀ ਫਰਕ ਤੁਹਾਨੂੰ ਲੱਗਦਾ ਵਾ, ਕੀ ਫਾਇਦੇ ਕੀ ਨੁਕਸਾਨ, ਅਤੇ ਨਾਲ ਦੀ ਨਾਲ ਤੁਸੀਂ ਇਹ ਵੀ ਸਾਨੂੰ ਦੱਸਿਓ ਕਿ ਸਭ ਤੋਂ ਜ਼ਰੂਰੀ ਤੁਸੀਂ ਕੀ ਮੰਨਦੇ ਹੋ ਵੀ ਇੱਕ ਯਾਰ ਦੋਸਤ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕਰਦਾ ਵਾ, ਜਾਂ ਕਿਹੜੀ ਚੀਜ਼ ਦੇ ਵਿੱਚ ਹੈਲਪ ਕਰ ਸਕਦਾ ਵਾ, ਜਾਂ ਫਿਰ ਕਿਸੇ ਯਾਰ ਦੋਸਤ ਨੂੰ ਜੇ ਲੋੜ ਹੈ, ਆਪਾਂ ਪੈਸੇ ਪੂਸੇ ਤੋਂ ਪਰੇ ਹੋ ਕੇ ਜੇ ਗੱਲ ਕਰੀਏ, ਤੁਹਾਨੂੰ ਦਿਮਾਗੀ ਤੌਰ ਦੇ ਉੱਤੇ ਕਈ ਵਾਰੀ ਮੈਂਟਲੀ ਤੁਹਾਡੀ ਮੈਂਟਲ ਹੈਲਥ ਦੇ ਕਰਕੇ ਤੁਹਾਨੂੰ ਜਿਹੜੀ ਇੱਕ ਲੋੜ ਹੁੰਦੀ ਇੱਕ ਸਪੋਰਟ ਦੀ, ਉਹ ਕਿਹੜੇ ਤਰੀਕੇ ਦੇ ਨਾਲ ਤੁਸੀਂ ਦਿੰਦੇ ਹੋ ਜਾਂ ਦੇ ਸਕਦੇ ਹੋ, ਜਾਂ ਤੁਹਾਡੇ ਯਾਰ ਦੋਸਤ ਕਿਸੇ ਨੇ ਤੁਹਾਨੂੰ ਦਿੱਤੀ, ਜਾਂ ਕਿਹੜੇ ਤਰੀਕੇ ਦੇ ਨਾਲ ਸਾਨੂੰ ਦੇਣੀ ਚਾਹੀਦੀ ਆ। ਸੋ ਆਪਾਂ ਇੱਕ ਦੂਸਰੇ ਦੀ ਯਾਰੀ ਦੋਸਤੀ ਦੇ ਵਿੱਚ ਮਦਦ ਆਪਾਂ ਕਿੱਦਾਂ ਕਰਦੇ ਹਾਂ, ਸੋ ਬੇਸਿਕਲੀ ਆਪਾਂ ਅੱਜ ਇਹਨਾਂ ਟੋਪਿਕਸ 'ਤੇ, ਇਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਤੁਹਾਡੀਆਂ ਵੀ ਸਾਂਝਾ ਲਵਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਆਲੇ ਦੁਆਲੇ ਦਾ ਉਹ ਵੀ ਅੱਜ ਆਪਾਂ ਸ਼ਾਮਿਲ ਕਰਾਂਗੇ। ਅਤੇ ਜਿੱਦਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਇਸੇ ਵਿਸ਼ੇ ਦੇ ਨਾਲ ਕੁਛ ਰਲਦੀ ਮਿਲਦੀ ਜੀ ਆਪਾਂ ਗੱਲ ਕੀਤੀ ਸੀ ਪਿਛਲੇ ਹਫ਼ਤੇ, ਆਪਾਂ ਪਿਛਲੇ ਹਫ਼ਤੇ ਜੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਆਪਣਾ ਯਾਰੀ ਦੋਸਤੀ ਆ ਉਹ ਜਿੰਨੀ ਆਪਾਂ ਸਕੂਲ ਕਾਲਜ ਦੇ ਟਾਈਮ ਗੂੜੀਆਂ ਯਾਰੀਆਂ ਪਾ ਲੈਂਦੇ ਹਾਂ, ਬਾਅਦ 'ਚ ਕਿਉਂ ਨਹੀਂ ਪੈਂਦੀਆਂ, ਬਾਅਦ 'ਚ ਉਨੀਆਂ ਗਾੜੀਆਂ ਕਿਉਂ ਨਹੀਂ ਪੈਂਦੀਆਂ। ਸੋ ਉਸ ਵਿਸ਼ੇ ਤੋਂ ਅੱਜ ਆਪਾਂ ਉਸੇ ਦਾ ਕਹਿ ਲਓ ਵੀ ਐਕਸਟੈਂਡਿਡ ਵਰਜ਼ਨ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਕਿ ਯਾਰੀ ਦੋਸਤੀ ਸਾਡੇ ਕੰਮ ਕਿੱਦਾਂ ਆਉਂਦੀ, ਆਪਾਂ ਇੱਕ ਦੂਸਰੇ ਦੀ ਮਦਦ ਕਿੱਦਾਂ ਕਰ ਸਕਦੇ ਹਾਂ। ਪੈਸੇ ਨੂੰ ਫਿਲਹਾਲ ਇੱਕ ਪਾਸੇ ਰੱਖ ਦਿਓ ਕਿ ਹਾਂ ਬੰਦਾ ਬੰਦੇ ਦੇ ਤਾਂ ਕੰਮ ਆਉਂਦਾ ਹੀ ਆਉਂਦਾ ਵਾ, ਉਹਦੇ ਵਿੱਚ ਯਾਰ ਦੋਸਤ ਕਿੱਦਾਂ ਕੰਮ ਆਉਂਦਾ ਵਾ, ਸਪੈਸ਼ਲੀ ਜਦੋਂ ਤੁਹਾਨੂੰ ਮੈਂਟਲੀ ਤੁਸੀਂ ਡਰੇਨ ਫੀਲ ਕਰਦੇ ਹੋ, ਜਦੋਂ ਤੁਸੀਂ ਤੁਹਾਨੂੰ ਲੱਗਦਾ ਵਾ ਵੀ ਨਹੀਂ ਤੁਹਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਤੁਸੀਂ ਹਨੇਰੇ 'ਚ ਹੋ ਤੁਸੀਂ। ਸੋ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ, ਜਾਂ ਜਦੋਂ ਉਹ ਕਹਿੰਦੇ ਨਹੀਂ ਵੀ ਐਵੇਂ ਐਨਰਜੀ ਜੀ ਤੁਹਾਡੀ
1: ਡਾਊਨ ਜੀ ਹੋਈ,
0: ਹਾਂ, ਸੋ ਉਸ ਲਿਹਾਜ਼ ਦੇ ਨਾਲ ਕਿੱਦਾਂ ਯਾਰੀ ਦੋਸਤੀ ਸਾਡੀ ਮਦਦ ਕਰਦੀ ਹੈ, ਜਾਂ ਆਪਾਂ ਕਿੱਦਾਂ ਕਿਸੇ ਦੀ ਮਦਦ ਕਰਦੇ ਹਾਂ, ਪਲੱਸ ਔਨਲਾਈਨ ਵਰਸਿਜ਼ ਔਫਲਾਈਨ।
1: ਬਿਲਕੁਲ, ਮੈਨੂੰ ਇੱਦਾਂ ਲੱਗਦਾ ਕਿ ਦੋਸਤੀ ਕਿੱਦਾਂ ਦੀ ਚੀਜ਼ ਹੈ ਜਿਸ 'ਚ ਕੋਈ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹਾ ਰਿਸ਼ਤਾ ਜਿਸ 'ਚ ਕੋਈ ਕਹਿ ਲਓ ਖੂਨ ਦਾ ਰਿਸ਼ਤਾ ਨਹੀਂ ਹੈ, ਨਾ ਕੋਈ ਇੱਦਾਂ ਦੀ ਕੋਈ ਜ਼ਿੰਮੇਦਾਰੀ ਜਾਂ ਬਾਉਂਡੇਸ਼ਨ ਹੈ, ਬਟ ਸਟਿਲ ਇੱਕ ਇੰਨੀ ਤਵੱਜੋ ਰੱਖਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਦੋਸਤੀ ਦੀ ਖੱਲਾ ਸ਼ੇਰੀ ਤੁਹਾਨੂੰ ਪੰਪ ਕਰ ਦਿੰਦੀ ਹੈ। ਕਈ ਵਾਰੀ ਇੱਕ ਤੁਹਾਨੂੰ ਇੱਕ ਕਹਿ ਦੇ ਨਾ ਯਾਰ ਮੈਂ ਹੈਗਾ, ਉਹੀ ਚੀਜ਼ ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਹੁਣ ਤਾਂ ਮੇਰੇ ਤੋਂ ਹੋ ਹੀ ਜਾਣਾ, ਅਤੇ ਉਹ ਚੀਜ਼ ਸਪੈਸ਼ਲੀ ਜਦੋਂ ਆਪਾਂ ਬਾਹਰ ਰਹਿੰਦੇ ਹਾਂ, ਪਰਿਵਾਰ ਤੋਂ ਦੂਰ, ਘਰਦਿਆਂ ਤੋਂ ਦੂਰ ਰਹਿੰਦੇ ਹਾਂ, ਆਪਾਂ ਇੱਕ ਨਵੀਂ ਜ਼ਿੰਦਗੀ ਸਟਾਰਟ ਕੀਤੀ ਹੈ ਬਾਹਰ ਇੰਡੀਆ ਤੋਂ ਜਾ ਕੇ, ਤੇ ਉਹਨਾਂ ਲੋਕਾਂ ਲਈ ਤੇ ਫਰੈਂਡਸ ਹੀ ਸਾਰਾ ਕੁਛ ਹੈ, ਕਿਉਂਕਿ ਇੱਕ ਹੁਣ ਇੱਕ ਸਰਟਨ ਏਜ ਦੇ ਬਾਅਦ ਮੈਨੂੰ ਲੱਗਦਾ ਕਿ ਦੋਸਤ ਤੇ ਰਿਸ਼ਤੇਦਾਰ ਬਣ ਜਾਂਦੇ, ਤੁਹਾਨੂੰ ਇੱਦਾਂ ਫੀਲ ਹੀ? ਹੁਣ ਕਈ ਵਾਰੀ ਹੁਣ ਮੇਰੀ ਇੱਕ ਫਰੈਂਡ ਹੈ ਇੱਥੇ, ਅਸੀਂ ਸਟਾਰਟਿੰਗ ਤੋਂ ਡੇ ਵਨ ਤੋਂ ਜਾਣਦੇ ਹਾਂ, ਕਾਲਜ ਵੀ ਇਕੱਠੇ ਸੀਗੇ, ਮਤਲਬ ਉਸ ਟਾਈਮ ਤੋਂ ਫਰੈਂਡਸ ਹਾਂ ਜਦੋਂ ਨਾ ਮੇਰੇ ਬੱਚੇ ਸੀਗੇ ਨਾ ਉਹਦੇ ਬੱਚੇ ਸੀਗੇ, ਹੁਣ ਦੋਵਾਂ ਦੇ ਸੁੱਖ ਨਾਲ ਦੋ ਦੋ ਬੱਚੇ ਨੇ, ਤੇ ਹੁਣ ਕਈ ਵਾਰੀ ਕੋਈ ਪੁੱਛਦਾ ਵੀ ਹੈ ਨਾ, ਜਿਵੇਂ ਕੋਈ ਜਿਵੇਂ ਤੁਸੀਂ ਆਏ ਘਰ ਤੇ ਉਹ ਲੋਕ ਵੀ ਆਏ ਨੇ, ਤੇ ਇੰਟਰੋਡਿਊਸ ਕਰਾਉਣਾ ਹੀ ਸਮਝ ਨਹੀਂ ਆਉਂਦਾ ਕਿ ਕਨਫਿਊਜ਼ ਹੋ ਜਾਂਦੇ ਆ, ਕਿਉਂਕਿ ਫਰੈਂਡ ਇਕੱਲਾ ਕਹਿਣਾ ਐਵੇਂ ਲੱਗਦਾ ਯਾਰ, ਮਤਲਬ ਐਵੇਂ ਕੀ ਕਹੀਏ, ਫਿਰ ਕਹਿਣਾ ਹਾਂ ਭੈਣ ਹੈ, ਫਿਰ ਹੋਰ ਕਈ, ਕਿਉਂਕਿ ਸਮਝ ਹੀ ਨਹੀਂ ਆਉਂਦਾ, ਕਿਉਂਕਿ ਦੋਸਤੀ ਤੁਹਾਡੀ ਇੰਨੀ ਗੂੜੀ ਹੋ ਜਾਂਦੀ ਹੈ ਕਿ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਕਿ ਇਹ ਦੋਸਤੀ ਤੋਂ ਹੋਰ ਵੱਧ ਗਈ ਆਪਣੀ ਕਹਿ ਲਓ ਬੌਂਡਿੰਗ।
0: ਅਸਲ ਵਿੱਚ ਇੱਥੇ ਨਾ ਆਪਾਂ ਪਿਛਲੇ ਵੀ ਥੋੜ੍ਹਾ ਜਿਹਾ ਆਪਾਂ ਇਹਨੂੰ ਉਧੇੜਿਆ ਹੈ, ਅੱਜ ਥੋੜ੍ਹਾ ਜਿਹਾ ਹੋਰ ਉਧੇੜ ਸਕਦੇ ਹਾਂ, ਕਿਉਂਕਿ ਇੱਥੇ ਆਪਾਂ ਬੜਾ ਫਸਦੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ, ਅਤੇ ਬਹੁਤਿਆਂ ਨੂੰ ਇਹ ਲੱਗਦਾ ਕਿ ਆਪਾਂ ਆਪਣੇ ਨਾ ਰਿਸ਼ਤੇ ਨੂੰ ਹੋਰ ਜ਼ਿਆਦਾ ਵਜਨ ਦੇ ਕੇ ਅਤੇ ਸ਼ਾਇਦ ਆਪਣੀ ਜ਼ਿਆਦਾ ਸਾਂਝ ਆਪਾਂ ਗੂੜੀ ਸਾਂਝ ਜਿਹੜੀ ਹੈ ਉਹ ਆਪਾਂ ਸ਼ੋਅ ਕਰ ਦਿਆਂਗੇ। ਥੋੜ੍ਹਾ ਜਿਹਾ ਆਪਾਂ ਪਾਸੇ ਨੂੰ ਜਾਵਾਂਗੇ ਅੱਜ ਵਿਸ਼ੇ ਤੋਂ, ਪਰ ਇਹ ਪਿਛਲੀ ਵਾਰੀ ਵੀ ਮਾੜੀ ਜਿਹੀ ਗੱਲ ਚੱਲੀ ਹੈ, ਇਸ ਕਰਕੇ ਅੱਜ ਆਪਾਂ ਥੋੜ੍ਹੀ ਜਿਹੀ ਹੋਰ ਵਧੇਰੇ ਇਹਨੂੰ ਕਰ ਲੈਂਦੇ ਹਾਂ। ਇਹ ਇਕੱਲਾ ਯਾਰੀ ਦੋਸਤੀ ਦੇ ਵਿੱਚ ਨਹੀਂ ਤੁਹਾਨੂੰ ਸਮੱਸਿਆ ਆਉਂਦੀ, ਪਹਿਲੀ ਗੱਲ ਤਾਂ ਇਹ ਸਮੱਸਿਆ ਤੁਹਾਨੂੰ ਹਰ ਇੱਕ ਰਿਲੇਸ਼ਨ ਦੇ ਵਿੱਚ ਆਉਂਦੀ ਹੈ। ਫੋਰ ਐਗਜ਼ਾਮਪਲ ਸੱਸਾਂ, ਮੈਂ ਤਾਂ ਆਪਣੀ ਸੱਸ ਨੂੰ ਆਪਣੀਆਂ ਮਾਵਾਂ ਵਾਂਗੂ ਰੱਖਦੀ ਹਾਂ, ਇਹ ਵੀ ਉਸੇ ਚੀਜ਼ ਦਾ ਹੀ ਉਹ ਆ, ਇੱਕ ਇਨਫਲੂਐਂਸ ਦੇ ਕੇ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਵੀ ਸਾਡਾ ਰਿਲੇਸ਼ਨ ਉਹ ਨਹੀਂ ਆ, ਅਸੀਂ ਤਾਂ ਉਹਦੇ ਤੋਂ ਵੀ ਜ਼ਿਆਦਾ ਬਿਹਤਰ ਹੈ ਨਾ। ਇਹ ਮੇਰੇ ਨਨਾਨ ਨੇ ਪਰ ਅਸੀਂ ਭੈਣਾਂ ਵਾਂਗੂ ਹੀ ਰਹਿੰਦੀਆਂ ਵਾਂ, ਤੁਹਾਨੂੰ ਲੋੜ ਪੈ ਗਈ ਉਸ ਚੀਜ਼ ਨੂੰ ਹੋਰ ਜ਼ਿਆਦਾ ਅਗਲੇ ਨੂੰ ਕਿਸੇ ਥਰਡ ਪਰਸਨ ਨੂੰ ਐਕਸਪਲੇਨ ਕਰਨ ਦੀ ਕਿ ਸਾਡਾ ਰਿਲੇਸ਼ਨ ਉੱਦਾਂ ਦਾ ਨਹੀਂ ਆ, ਅਸੀਂ ਤਾਂ ਹੋਰ ਵੀ ਜ਼ਿਆਦਾ ਇੱਕ ਦੂਸਰਿਆਂ ਕੋਲ। ਹੁਣ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਹਾਂ ਵੀ ਮੇਰਾ ਬੱਚਾ, ਪਰ ਅਸੀਂ ਯਾਰਾਂ ਦੋਸਤਾਂ ਵਾਂਗੂ ਰਹਿੰਦੇ ਹਾਂ ਹੈ ਨਾ, ਇਹ ਮੇਰਾ ਬੇਟਾ ਹੈ ਨਾ, ਪਰ ਅਸੀਂ ਹਮੇਸ਼ਾ ਫਰੈਂਡਸ ਵਾਂਗੂ ਰਹਿੰਦੇ ਹਾਂ, ਆਪਾਂ ਹਰ ਗੱਲ ਇੱਕ ਦੂਸਰੇ ਦੇ ਨਾਲ ਸ਼ੇਅਰ ਕਰੀਦੀ ਹੈ। ਹਰ ਇੱਕ ਰਿਲੇਸ਼ਨ ਦੇ ਵਿੱਚ ਤੁਸੀਂ ਵੇਖੋ ਵੀ ਆਪਾਂ ਇੱਦਾਂ ਦੇ ਵਿੱਚ ਨਾਲ ਐਕਸਟਰਾ ਸ਼ਬਦ ਜੋੜ ਕੇ ਅਤੇ ਆਪਾਂ ਉਸ ਰਿਸ਼ਤੇ ਨੂੰ ਹੋਰ ਜ਼ਿਆਦਾ ਸਟਰੈਂਥ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇੱਥੇ ਦੋ ਤਿੰਨ ਚੀਜ਼ਾਂ ਨੇ, ਪਹਿਲੀ ਗੱਲ ਤਾਂ ਵੀ ਜਿਹੜੇ ਬਹੁਤ ਸਾਰੇ ਸਮਾਜ ਦੇ ਵਿੱਚ ਵਰਤਾਰੇ ਹੋ ਰਹੇ ਹੁੰਦੇ ਆ, ਯਾਰੀ ਦੋਸਤੀ ਨੂੰ ਲੈ ਕੇ, ਨਨਾਨ ਭਰਜਾਈ ਨੂੰ ਲੈ ਕੇ, ਸੱਸ ਨੂੰ ਲੈ ਕੇ, ਪਿਓ ਪੁੱਤ ਨੂੰ ਲੈ ਕੇ, ਭਰਾ ਭਰਾ ਨੂੰ ਲੈ ਕੇ, ਸੋ ਉਹ ਸਾਰੇ ਵਰਤਾਰੇ ਜਿਹੜੇ ਨੇ ਓਵਰਆਲ ਇੱਕ ਸਮਾਜ ਦੇ ਵਿੱਚ ਇਮੇਜ ਬਣਦੀ ਆ ਇੱਕ ਇੱਕ ਇੱਕ ਰਿਸ਼ਤੇ ਨੂੰ ਲੈ ਕੇ ਹੈ ਨਾ, ਉਹਦੇ ਵਿੱਚ ਫਿਰ ਉਹਦਾ ਇੱਕ ਅਲੱਗ ਐਂਗਲ, ਇੱਕ ਅਲੱਗ ਅਕਸ ਸਾਹਮਣੇ ਆਉਂਦਾ, ਅਤੇ ਅਸੀਂ ਜਿਹੜਾ ਰਿਸ਼ਤਾ ਹੰਢਾ ਰਹੇ ਹੁੰਦੇ ਹਾਂ ਅਸੀਂ ਉਹਨੂੰ ਉਹਦੇ ਨਾਲੋਂ ਵੱਖਰਾ ਕਰਕੇ ਦੱਸਣਾ ਚਾਹ ਰਹੇ ਹੁੰਦੇ
1: ਹਾਂ।
0: ਦੂਸਰੀ ਚੀਜ਼ ਜਿੱਦਾਂ ਤੁਸੀਂ ਕਿਹਾ ਵਾ ਕਿ ਆਪਾਂ ਉਹਨੂੰ ਸਾਡੀ ਸਾਂਝ ਉਸ ਤੋਂ ਵੀ ਕਿਤੇ ਵੱਧ ਹੁੰਦੀ ਆ, ਅਤੇ ਇਸ ਕਰਕੇ ਅਸੀਂ ਅਗਲੇ ਨੂੰ ਇਹ ਦੱਸਣਾ ਚਾਹੁੰਦੇ ਹੁੰਦੇ ਹਾਂ, ਇੱਕ ਤਾਂ ਸੁਣਨ ਵਾਲੇ ਨੂੰ ਦੱਸਣਾ ਚਾਹੁੰਦੇ ਹੁੰਦੇ ਹਾਂ ਵੀ ਅਸੀਂ ਸਿਰਫ ਫਰੈਂਡਸ ਨਹੀਂ ਹਾਂ, ਅਸੀਂ ਉਸ ਤੋਂ ਵੀ ਕਿਤੇ ਵਧੇਰੇ ਹਾਂ। ਦੂਸਰੀ ਗੱਲ, ਅਸੀਂ ਆਪਣੇ ਫਰੈਂਡਸ ਨੂੰ ਪਲੱਸ ਆਪਣੇ ਆਪ ਨੂੰ ਇਹ ਚੀਜ਼ ਦੱਸਣਾ ਚਾਹ ਰਹੇ ਹੁੰਦੇ ਹਾਂ ਵੀ ਤੇਰੀ ਮੇਰੀ ਹੁਣ ਯਾਰੀ ਦੋਸਤੀ ਨਹੀਂ, ਅਸੀਂ ਤਾਂ ਉਹਦੇ ਤੋਂ ਵੀ ਗਾਹ ਲੰਘ ਗਏ ਹਾਂ।
1: ਠੀਕ ਆ, ਫੀਲਿੰਗ ਇੱਕ ਇਮੋਸ਼ਨਸ ਹੈ ਨਾ, ਉਹ ਤੇ
0: ਇਹ ਇਮੋਸ਼ਨਸ ਨੇ, ਪਰ ਮਤਲਬ ਮਜ਼ੇ ਦੀ ਗੱਲ ਇਹ ਆ ਵੀ ਇਹ ਇਮੋਸ਼ਨਸ ਆਏ ਕਿੱਥੋਂ, ਇਹ ਇਮੋਸ਼ਨਸ ਇਸ ਕਰਕੇ ਆਉਂਦੇ ਆ ਕਿਉਂਕਿ ਆਪਾਂ ਨਾ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਘੜੋਚ ਮੜੋਚ ਕਰ ਕੁਰ ਕੇ ਆਪਾਂ ਸਾਰਾ ਕੁਛ ਹੀ ਪਹਿਲਾਂ ਨਹੀਂ ਇਹ, ਹੁਣ ਆਪਾਂ ਇਹ ਵਿਗਾੜੀ ਜਾਂਦੇ ਹਾਂ ਜਿੱਦਾਂ ਜਿੱਦਾਂ ਸਮਾਂ ਅੱਗੇ ਅੱਗੇ ਵਧੀ ਜਾਂਦਾ। ਤੁਸੀਂ ਆਪਣੇ ਮੰਮੀ ਡੈਡੀ ਦੇ ਟਾਈਮ ਦੇ ਵਿੱਚ ਚਲੇ ਜਾਓ ਜਾਂ ਫਿਰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਚਲ ਜਾਓ, ਅਤੇ ਸਾਡੀ ਪਹਿਲੀ ਪੀੜ੍ਹੀ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਜਾਂਦਾ ਸੀ ਭਈ ਇਹ ਮੇਰਾ ਦੋਸਤ ਆ, ਕਾਫੀ ਸੀ ਇੰਨਾ, ਮਤਲਬ ਸੋਚ ਕੇ ਵੇਖਿਓ ਤੁਸੀਂ ਆਪਣੇ ਪੁਰਾਣੇ ਸਮੇਂ 'ਚ ਸੋਚ ਕੇ ਵੇਖਿਓ ਕਿ ਉਹ ਇੰਨਾ ਹੀ ਕਾਫੀ ਸੀ ਵੀ ਇਹ ਸਾਡੇ ਮੇਰੇ ਦੋਸਤ ਨੇ
1: ਹੈ ਨਾ,
0: ਅਤੇ ਜਾਂ ਫਿਰ ਇਹਨੂੰ ਇੱਕ ਚੀਜ਼ ਹੋਰ ਜਿਹੜੀ ਆ ਜ਼ਿਆਦਾ ਇਹਨੂੰ ਪੱਕਿਆਂ ਕਰ ਦਿੰਦੀ ਸੀ, ਇਹ ਮੇਰਾ ਜਿਗਰੀ ਦੋ ਯਾਰ ਹੈ, ਇਹ ਮੇਰਾ ਜਿਗਰੀ ਯਾਰ ਹੈ ਬਾਈ ਹੈ ਨਾ, ਹਾਂ ਇਹ ਮੇਰਾ ਲੰਗੋਟੀਆ ਯਾਰ ਹੈ ਨਾ, ਡਿਫਾਈਨਡ ਇੱਥੇ ਬਿਲਕੁਲ, ਇਹ ਤੋਂ ਵੱਧ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਅਸਲ ਦੇ ਵਿੱਚ ਸਾਨੂੰ ਪ੍ਰੋਬਲਮ ਪਤਾ ਕਿਉਂ ਆ ਰਹੀ ਆ ਸਾਡੀ ਪੀੜ੍ਹੀ ਨੂੰ, ਜੋ ਮੈਨੂੰ ਲੱਗਦਾ ਅਸੀਂ ਰਿਸ਼ਤੇ ਜੋੜੇ, ਅਸੀਂ ਕਿਉਂਕਿ ਕਈ ਤੁਹਾਨੂੰ ਆਟੋਮੈਟਿਕਲੀ ਸਮਾਜ 'ਚੋਂ ਇਹ ਰਿਸ਼ਤੇ ਮਿਲਦੇ ਨੇ ਹੈ ਨਾ, ਤੁਸੀਂ ਮਤਲਬ ਇੱਦਾਂ ਹੀ ਅੱਗੇ ਤੋਂ ਅੱਗੇ ਪ੍ਰੋਸੈਸ ਚੱਲਦਾ ਵਾ, ਤੁਹਾਡੇ ਨਾਤੇ ਬਣਦੇ ਨੇ, ਉਹਨਾਂ ਨਾਤਿਆਂ ਨੂੰ ਆਪਾਂ ਨਾਂ ਦੇਣੇ ਹੁੰਦੇ ਆ, ਅਸੀਂ ਰਿਸ਼ਤੇ ਸਮਝੇ ਹੀ ਨਹੀਂ ਅਸੀਂ ਚੰਗੀ ਤਰ੍ਹਾਂ ਦੇ ਨਾਲ ਨਾ ਸੱਸਾਂ ਦਾ ਰਿਸ਼ਤਾ ਸਮਝਿਆ, ਨਾ ਸੱਸ ਸਹੁਰੇ ਦਾ, ਭੈਣਾਂ ਭਰਾਵਾਂ ਦਾ, ਭਰਾਵਾਂ ਦਾ, ਯਾਰੀ ਦੋਸਤੀ ਦਾ, ਤੇ ਚਲੋ ਇਹ ਉਹ ਰਿਸ਼ਤਾ ਵਾ ਜਿਹੜਾ ਤੁਸੀਂ ਆਪ ਜਿੱਦਾਂ ਕਹਿ ਰਹੇ ਹੋ ਵੀ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਵੀ ਖੂਨ ਦੇ ਰਿਸ਼ਤਾ ਨਾ ਹੋ ਕੇ ਵੀ ਇਹ ਸਭ ਤੋਂ ਕਈ ਵਾਰੀ ਕਰੀਬੀ ਰਿਸ਼ਤਾ ਹੁੰਦਾ ਵਾ, ਤੇ ਇਹ ਉਹ ਰਿਸ਼ਤਾ। ਸੋ ਆਪਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਉਸ ਤਰੀਕੇ ਦੇ ਨਾਲ ਨਹੀਂ ਸਮਝਿਆ ਜਿੱਦਾਂ ਸਾਨੂੰ ਸਮਝ ਲੈਣਾ ਚਾਹੀਦਾ। ਅਸੀਂ ਉਹ ਆਪਣੇ ਆਪ ਹੀ ਕੁਦਰਤ ਨੇ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਪਾਈਆਂ ਨੇ, ਉਹਦੀ ਉਸੇ ਸਮਝ ਬੂਝ ਦੇ ਨਾਲ ਆਪਾਂ ਉਹ ਸਾਰੇ ਰਿਸ਼ਤੇ ਨਾਤੇ ਜਿਹੜੇ ਆ ਉਹਨਾਂ ਨੂੰ ਆਪਾਂ ਪਰੇ ਨਹੀਂ ਰਹਿ ਸਕਦੇ ਆਪਾਂ ਇਹਨਾਂ ਤੋਂ। ਇਹ ਇਹ ਉਹ ਵਾਲਾ ਕੰਮ ਆ ਜਿੱਦਾਂ ਜਿੱਦਾਂ ਕਿ ਸਾਹ ਲੈਣਾ
1: ਜੀ,
0: ਹੈ ਨਾ, ਜਿੱਦਾਂ ਕਿ ਭੁੱਖ ਲੱਗਣੀ ਬੰਦੇ ਨੂੰ, ਹੈ ਨਾ। ਸੋ ਇਹ ਕੋਈ ਨਹੀਂ ਸਿਖਾਉਂਦਾ ਤੁਹਾਨੂੰ, ਰੋਣਾ ਹੱਸਣਾ, ਹੈ ਨਾ, ਇਹ ਉੱਦਾਂ ਦੇ ਰਿਸ਼ਤੇ ਜੁੜਨੇ ਵੀ, ਯਾਰੀ ਦੋਸਤੀ ਬਣਨੀ, ਇਹ ਵੀ ਉੱਦਾਂ ਦਾ ਇੱਕ ਪ੍ਰੋਸੈਸ ਆ। ਤੁਸੀਂ ਜਿੰਨਾ ਮਰਜ਼ੀ ਤੁਸੀਂ ਪਰੇ ਰਹੋ, ਕਿਸੇ ਦਾ ਇੱਕ ਭਾਵੇਂ ਇੱਕ ਹੀ ਯਾਰ ਹੋਵੇ, ਹਾਂ ਭਾਵੇਂ ਕਿਸੇ ਦੇ ਬਹੁਤ ਜ਼ਿਆਦਾ ਹੋਣ, ਪਰ ਤੁਹਾਡੀ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਇੱਕ ਦੂਸਰੇ ਦੇ ਨਾਲ, ਤੁਹਾਡੀਆਂ ਜਿਹੜੀਆਂ ਸਾਂਝਾਂ ਨੇ ਉਹ ਚਾਹੇ ਲੋੜਾਂ ਦੀਆਂ ਨੇ, ਚਾਹੇ ਉਹ ਤੁਹਾਡੀ ਅਟਰੈਕਸ਼ਨ ਆ, ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਮਤਲਬ ਤੁਸੀਂ ਇੱਕ ਰਿਸ਼ਤੇ 'ਚ ਪਰੋਚੀ ਜਾਣਾ। ਸੋ ਹੋ ਸਕਦਾ ਮੈਂ ਗਲਤ ਹੋਵਾਂ ਇਸ ਚੀਜ਼ ਦੇ ਵਿੱਚ, ਪਰ ਮੈਨੂੰ ਲੱਗਦਾ ਆਪਾਂ ਨਾ ਇਸ ਕਰਕੇ ਸਾਨੂੰ ਐਕਸਟਰਾ ਐਕਸਪਲੇਨੇਸ਼ਨਸ ਦੇਣੀਆਂ ਪੈਂਦੀਆਂ ਨੇ, ਕਿਉਂਕਿ ਆਪਾਂ ਰਿਸ਼ਤਿਆਂ ਦੇ ਅਸਲ ਮਾਇਨੇ ਨਹੀਂ ਸਮਝੇ। ਤੁਸੀਂ ਕਿਸੇ ਦਿਨ ਨਾ ਜਿੰਨੇ ਵੀ ਆਪਾਂ ਸੁਣ ਰਹੇ ਹਾਂ, ਅਤੇ ਕਿਸੇ ਦਿਨ ਸਿਰਫ ਤੁਸੀਂ ਮਤਲਬ ਆਪਾਂ ਉੱਤੋਂ ਉੱਤੋਂ ਆਪਾਂ ਕਰ ਜਾਂਦੇ ਹਾਂ, ਆਪਾਂ ਮੰਨ ਲਓ ਅੱਜ ਫਿਰ ਆਪਾਂ ਯਾਰੀ ਦੋਸਤੀ ਦੀ ਗੱਲ ਕਰਨ ਬਹਿ ਗਏ ਹਾਂ, ਇਸ ਤੋਂ ਪਹਿਲਾਂ ਵੀ ਆਪਾਂ ਕੀਤੀਆਂ, ਤੁਸੀਂ ਕਰ ਦਿੰਦੇ ਹੋ, ਪਰ ਤੁਸੀਂ ਜਿੱਦਣ ਕਿਤੇ ਸਮਾਂ ਮਿਲੂ, ਜਿੱਦਣ ਕਿਤੇ ਤੁਹਾਡੀ ਹੋਊਗਾ ਨਾ ਤੁਹਾਡੇ ਕੋਲ ਟਾਈਮ, ਜਾਂ ਕੋਈ ਯਾਰ ਦੋਸਤ ਪੁਰਾਣਾ ਕੋਈ ਧਿਆਨ 'ਚ ਆਊਗਾ, ਤਾਂ ਉਹਨੂੰ ਬਹੁਤ ਜ਼ਿਆਦਾ ਸੋਚਿਓ ਉਹਦੇ ਬਾਰੇ, ਫਿਰ ਤੁਹਾਨੂੰ ਸਮਝ ਆਊਗਾ ਵੀ ਉਹ ਅਸਲ ਦੇ ਵਿੱਚ ਹੈ ਕੀ ਹੀ। ਮੈਨੂੰ ਲੱਗਦਾ ਵੀ ਜੇ ਆਪਾਂ ਰਿਸ਼ਤਿਆਂ ਨੂੰ ਜਾਂ ਅਸੀਂ ਸਮਝ ਲਈਏ ਨਾ ਚੰਗੀ ਤਰ੍ਹਾਂ ਦੇ ਨਾਲ, ਫਿਰ ਸਿਰਫ ਦੋਸਤ ਕਹਿਣ ਦੇ ਨਾਲ ਵੀ ਬਹੁਤ ਕੁਛ ਹੋ ਜਾਂਦਾ। ਇੱਕ ਲਾਸਟ ਪੁਆਇੰਟ ਇਹ ਆ, ਕਿਉਂਕਿ ਆਪਾਂ ਅੱਜ ਗੱਲ ਕੁਛ ਹੋਰ ਕਰ ਰਹੇ ਹਾਂ, ਅਤੇ ਜੇ ਕਿਸੇ ਦਾ ਦਿਲਚਸਪੀ ਹੋਊਗੀ ਕੋਈ ਇਹਦੇ 'ਚ ਐਡ ਔਨ ਕਰਨਾ ਚਾਹੋ, ਕੋਈ ਮੈਂ ਗਲਤ ਕਹਿ ਰਿਹਾ ਵਾਂ, ਤੁਸੀਂ ਕੀ ਸਮਝਦੇ ਹੋ, ਤੁਸੀਂ ਉਹਦੇ 'ਚ ਆ ਕੇ ਕਰ ਸਕਦੇ ਹੋ ਐਨੀ ਟਾਈਮ, ਕਿਉਂਕਿ ਇਹ ਜਦੋਂ ਤੁਸੀਂ ਸੋਚੋਗੇ ਤਾਂ ਤੁਹਾਨੂੰ ਇਹ ਮਹਿਸੂਸ ਹੋਊਗਾ ਵੀ ਇਹ ਰਿਸ਼ਤੇ ਖਾਸ ਤੌਰ ਦੇ ਉੱਤੇ ਸਾਡੇ ਲਈ ਸਮਝਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜੇ ਆਪਾਂ ਨਹੀਂ ਸਮਝਾਂਗੇ ਤਾਂ ਅਸੀਂ ਗਾਂਹ ਨਹੀਂ ਦੱਸ ਪਾਵਾਂਗੇ, ਹੈ ਨਾ। ਹੁਣ ਲਾਸਟ ਚੀਜ਼ ਮੈਨੂੰ ਇਹ ਵੀ ਲੱਗਦੀ ਆ ਵੀ ਆਪਾਂ ਇਸ ਕਰਕੇ ਜਸ ਜੀ ਜ਼ੋਰ ਪਾ ਕੇ ਹੋਰ ਐਕਸਟਰਾ ਦੱਸਦੇ ਹਾਂ ਉਸ ਰਿਸ਼ਤੇ ਦੇ ਬਾਰੇ, ਕਿਉਂਕਿ ਉਸ ਜਿਹੜਾ ਇੱਕ ਸਿਰਫ ਮੰਨ ਲਓ ਫਰੈਂਡ ਕਹਿ ਦੇਣਾ ਜਾਂ ਕਿਸੇ ਦੇ ਨਾਲ ਸਿਰਫ ਉਹਨਾਂ ਕੋਲ ਰਿਸ਼ਤਾ ਜਿਹੜਾ ਉਹ ਦੱਸਣਾ, ਹੈ ਨਾ, ਅਤੇ ਉਹ ਵੀ ਆਪਾਂ ਪ੍ਰੋਪਰ ਨਹੀਂ ਆਪਾਂ ਸਮਝਦੇ, ਕਿਉਂਕਿ ਆਪਾਂ ਥਾਂ ਥਾਂ 'ਤੇ ਇਹ ਕਿਹਾ ਹੁੰਦਾ ਵਾ ਵੀ ਆਹ ਵੀ ਮੇਰਾ ਫਰੈਂਡ ਅਤੇ ਆਹ ਵੀ ਮੇਰਾ ਫਰੈਂਡ ਅਤੇ ਆਹ ਵੀ ਮੇਰੀ ਸਹੇਲੀ ਅਤੇ ਆਹ ਵੀ ਮੇਰੀ ਸਹੇਲੀ, ਹਰ ਕੋਈ ਦੋਸਤ ਨਹੀਂ ਹੋ ਸਕਦਾ।
1: ਉਹ ਤਾਂ ਹੈ,
0: ਇਸ ਮੰਨ ਲਓ ਤੁਹਾਡੇ ਕੋਲ ਦਸ ਸਾਂਝਾਂ ਨੇ ਇੱਦਾਂ ਦੀਆਂ, ਹੈ ਨਾ, ਦਸਾਂ ਦੇ ਵਿੱਚੋਂ ਦੋ ਤੁਹਾਡੀਆਂ ਖਾਸ ਨੇ, ਹੈ ਨਾ, ਬਾਕੀ ਤੁਸੀਂ ਹਰ ਇੱਕ ਨੂੰ ਇੱਦਾਂ ਹੀ ਮਿਲਾਈ ਜਾਂਦੇ ਹੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਆਹ ਜੀ ਆਹ ਮਿਲੋ ਜੀ ਆਹ ਮੇਰਾ ਦੋਸਤ ਆ, ਆਹ ਮਿਲੋ ਜੀ ਇਹ ਮੇਰੀ ਸਹੇਲੀ ਆ, ਦੈਨ ਯੂ ਕੰਫਿਊਜ਼ਡ ਜਦੋਂ ਤੁਸੀਂ ਆਉਂਦੇ ਹੋ ਨੌਵੇਂ 'ਤੇ ਦਸਵੇਂ 'ਤੇ, ਫਿਰ ਤੁਸੀਂ ਕੰਫਿਊਜ਼ ਹੁੰਦੇ ਹੋ ਵੀ ਇਹ ਤਾਂ ਬਾਕੀ ਅੱਠਾਂ ਦੇ ਨਾਲੋਂ ਖਾਸ ਆ, ਹੁਣ ਇਹਨੂੰ ਮੈਂ ਕੀ ਕਹਾਂ, ਫਿਰ ਉੱਥੇ ਤੁਸੀਂ ਭਰਾ ਨਾਲ ਲਾ ਦਿੰਦੇ ਹੋ, ਫਿਰ ਉੱਥੇ ਤੁਸੀਂ ਨਾਲ ਸਹੇਲੀ ਲਾ ਦਿੰਦੇ ਵੀ ਇਹ ਮੇਰੀ ਹੈ ਤਾਂ ਸਹੇਲੀ ਪਰ ਇਹ ਮੇਰੀ ਭੈਣਾਂ ਵਰਗੀ ਸਹੇਲੀ, ਫਿਰ ਤੁਹਾਡੀ ਭੈਣ ਕਿੱਥੇ ਗਈ, ਮਤਲਬ ਸਵਾਲ ਇਹ ਆ ਵੀ ਫਿਰ ਜਿਹੜਾ ਇੱਕ ਭੈਣ ਸ਼ਬਦ ਆ, ਇੱਕ ਉਹ ਰਿਸ਼ਤਾ ਵਾ, ਉਹ ਫਿਰ ਕਿੱਥੇ ਆ, ਹੈ ਨਾ, ਉਹ ਉਹ ਜਿਹੜੀ ਹੁਣ ਮੰਨ ਲਓ ਇੱਥੇ ਪਤਾ ਕੀ ਮੈਂ ਜ਼ਿਆਦਾ ਕਿੱਥੇ ਮਹਿਸੂਸ ਕਰਦਾ ਵੀ ਗਲ ਸਾਡੇ ਕੋਲ ਗਲਤੀ ਹੁੰਦੀ ਆ, ਫੋਰ ਐਗਜ਼ਾਮਪਲ ਤੁਸੀਂ ਸੋਚ ਕੇ ਵੇਖਿਓ ਤੁਹਾਡੀ ਭੈਣ ਵੀ ਲਾਗੇ ਖਲੋਤੀ ਆ, ਅਤੇ ਤੁਸੀਂ ਆਪਣੇ ਫਰੈਂਡ ਨੂੰ ਕਿਹਾ ਵੀ ਇਹ ਮੇਰੀ ਸਹੇਲੀ ਆ, ਨਹੀਂ ਸਹੇਲੀ ਨਾਲੋਂ ਵੀ ਵੱਧ ਕੇ ਇਹ ਮੇਰੀ ਭੈਣਾਂ ਵਰਗੀ ਆ, ਫਿਰ ਭੈਣ ਨੂੰ ਤੁਸੀਂ ਹੋਰ ਵਜਨ ਦੇਣ ਦੇ ਲਈ ਉਹਨੂੰ ਕੀ ਕਹੋਗੇ, ਫਿਰ ਇਹ ਬੰਦਾ ਗਾਂ ਦੀ ਗਾਂ, ਮਤਲਬ ਜਦੋਂ ਤੁਸੀਂ ਪੈਰਲਰ ਕਿਤੇ ਇਸ ਸਿਚੁਏਸ਼ਨ 'ਚ ਫਸਦੇ ਹੋ ਨਾ, ਅਤੇ ਫਿਰ ਤੁਹਾਨੂੰ ਪਤਾ ਲੱਗਦਾ ਤੁਸੀਂ ਕੁਛ ਨਹੀਂ ਕਹੋਗੇ, ਤੁਸੀਂ ਫਲੋ ਫਲੋ ਉਹਦੇ ਵਿੱਚ ਕਹਿ ਦਿੱਤਾ, ਪਰ ਤੁਸੀਂ ਲਾਗੇ ਉਹਦੇ ਵੱਲ ਧਿਆਨ ਮਾਰੋਗੇ, ਡਿਪੈਂਡ ਕਰਦਾ ਉਹਦਾ ਕਿੱਦਾਂ ਦਾ ਨੇਚਰ ਆ, ਤੁਸੀਂ ਉਹਨੂੰ ਵੀ ਇੱਕ ਕੁਐਸਚਨ ਮਾਰਕ ਦੇ ਦਿੱਤਾ ਵੀ ਅੱਛਾ ਹੁਣ ਇਹ ਭੈਣ ਆ ਮੈਂ ਕੀ ਆ, ਹੈ ਨਾ।
1: ਨਹੀਂ ਮੈਨੂੰ ਇੱਦਾਂ ਲੱਗਦਾ ਫਰੈਂਕਲੀ ਭੈਣਾਂ 'ਚ ਇਹ ਚੀਜ਼ ਨਹੀਂ ਆਉਂਦੀ ਇੰਨੀ ਸੋਚ, ਉਹ ਰਿਸ਼ਤੇ ਮੈਨੂੰ ਪਤਾ ਨਹੀਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜਿਹੜੀ ਦਿੱਤੀ ਨਾ, ਉਹ ਬੋਂਡਿੰਗ ਇੱਕ ਇੱਕ ਸਾਲ ਦੇ ਵਿੱਚ ਨਹੀਂ ਹੁੰਦੀ, ਹੈ ਨਾ, ਕਿੰਨੇ ਸਾਲ ਤੋਂ ਤੁਸੀਂ ਜਾਣਦੇ ਜਾਣਦੇ ਉਹ ਫਿਰ ਕਈ ਵਾਰੀ ਤੇ ਇੱਦਾਂ ਹੋ ਜਾਂਦਾ ਕਿ ਉਹਨਾਂ ਦੀ ਫੈਮਿਲੀ ਦੇ ਰਿਸ਼ਤੇਦਾਰ ਤੇ ਤੁਹਾਡੇ ਆਪਣੇ ਰਿਸ਼ਤੇਦਾਰ ਉਹ ਵੀ ਆਪਸ 'ਚ ਵਿਚਰਨਾ ਸ਼ੁਰੂ ਕਰ ਦਿੰਦੇ, ਕਿਉਂਕਿ ਕਈ ਵਾਰੀ ਉਹ ਵੀ ਆਏ ਹੁੰਦੇ, ਕਈ ਵਾਰੀ ਤੁਹਾਡੇ ਵੀ ਆਏ ਹੁੰਦੇ, ਮਿਲਣਾ ਰਲਣਾ ਮਿਲਣਾ ਉਸ ਵੇ 'ਚ। ਮੈਨੂੰ ਲੱਗਦਾ ਜਿੰਨਾ ਆਪਾਂ ਖਿੱਚਾਂਗੇ ਤੇ ਗੱਲ ਖਿੱਚਦੀ ਹੈ, ਹਨਾ। ਠੀਕ ਹੈ, ਦੋਸਤ ਹੈ, ਫਰੈਂਡਸ ਹੈ, ਭੈਣਾਂ ਹੈ, ਉਹ ਹੈ, ਮਤਲਬ ਗੱਲ ਉੱਥੇ ਹੀ ਸਿਰਦਰਦੀ ਬਣ ਜਾਂਦੀ ਜਦੋਂ ਆਪਾਂ ਬਹੁਤ ਜ਼ਿਆਦਾ ਓਵਰ ਖਿੱਚਦੇ ਹਾਂ ਗੱਲਾਂ ਨੂੰ। ਇੱਕ ਇਮੋਸ਼ਨਸ ਹੈ, ਇਮੋਸ਼ਨ ਫੀਲਿੰਗ ਤੁਹਾਨੂੰ ਆਈ ਕਿ ਹਾਂ ਕਿ ਮੈਨੂੰ ਤਾਂ ਲੱਗਦਾ ਕਿ ਆਪਣਾ ਜਿਹੜਾ ਰਿਸ਼ਤਾ ਹੈ ਉਹ ਦੋਸਤੀ ਤੋਂ ਉੱਪਰ ਹੈ, ਤੇ ਦੋਸਤੀ ਤੋਂ ਉੱਪਰ ਕੀ ਹੈ, ਭੈਣਾਂ ਦਾ ਹੀ ਰਿਸ਼ਤਾ ਹੋਇਆ ਉਸ ਵਿੱਚ।
0: ਮਤਲਬ ਹੋਪਫੁਲੀ ਮੈਂ ਆਪਣਾ ਪੁਆਇੰਟ ਰੱਖ ਦਿੱਤਾ।
1: ਹਾਂਜੀ ਹਾਂ,
0: ਆਪਾਂ ਹਮੇਸ਼ਾ ਆਪਾਂ ਉਸ ਚੀਜ਼ ਨੂੰ ਜਿਹੜਾ ਵਾ ਉਹ ਹੋਰ ਵਜ਼ਨ ਦੇਣ ਦੇ ਲਈ ਆਪਾਂ ਇਹ ਚੀਜ਼ਾਂ ਲਾਉਂਦੇ ਹਾਂ, ਪਰ ਮੇਰਾ ਮੇਰਾ ਮੇਰਾ ਮੇਰਾ ਪੁਆਇੰਟ ਇਹ ਆ ਵੀ ਲੋੜ ਕਿਉਂ ਪੈਂਦੀ ਸਾਨੂੰ। ਤੁਸੀਂ ਕਦੀ ਇਹ ਸੋਚੋ ਵੀ ਸਾਨੂੰ ਲੋੜ ਕਿਉਂ ਪੈਂਦੀ ਇਸ ਚੀਜ਼ ਦੀ, ਹਨਾ। ਸਾਨੂੰ ਇਹ ਹੁਣ ਜਿੱਦਾਂ ਤੁਸੀਂ ਇੱਕ ਗੱਲ ਕਹੀ ਆ ਵੀ ਲੋੜ ਨਹੀਂ ਹੁੰਦੀ ਭੈਣਾਂ ਭੈਣਾਂ ਦੇ ਵਿੱਚ ਉਹ ਚੀਜ਼ ਐਕਸਪਲੇਨ ਕਰਨ ਦੀ, ਜੀ ਮਤਲਬ ਇਹ ਚੀਜ਼ਾਂ ਨੇ ਕਹਿਣ ਦੀਆਂ, ਕਿਉਂਕਿ ਰੇਡੀਓ 'ਤੇ ਸ਼ਾਇਦ ਮੈਨੂੰ ਲੱਗਦਾ ਵੀ ਸਭ ਤੋਂ ਇੰਪੋਰਟੈਂਟ ਕਨਵਰਸੇਸ਼ਨਸ ਉਹੀ ਨੇ ਜਿਹੜੀਆਂ ਮੈਂ ਮਤਲਬ ਪਿਛਲੇ ਇੰਨੇ ਸਮੇਂ ਦੀਆਂ ਮੈਂ ਵੇਖ ਰਿਹਾ, ਜਿਹੜੀਆਂ ਆਪਾਂ ਆਊਟ ਆਫ ਬੋਕਸ ਜਾ ਕੇ ਕਰਦੇ ਹਾਂ। ਆਪਾਂ ਭੈਣ ਸਾਹਮਣੇ ਬੈਠੀ ਹੋਵੇ ਤੁਸੀਂ ਉੱਥੇ ਨਹੀਂ ਕਰ ਸਕਦੇ ਗੱਲਾਂ, ਤੁਹਾਡੇ ਯਾਰ ਦੋਸਤ ਸਾਹਮਣੇ ਬੈਠੇ ਹੋਣ ਤੁਸੀਂ ਦਸਾਂ ਬੰਦਿਆਂ 'ਚ ਬਹਿ ਕੇ ਉਹ ਨਹੀਂ ਗੱਲਾਂ ਕਰ ਸਕਦੇ। ਤੁਸੀਂ ਆਪਣੇ ਪਰਿਵਾਰ 'ਚ ਜਿਹੜੀ ਗੱਲ ਕਰ ਸਕਦੇ ਉਹ ਬਹਿ ਕੇ ਉਹ 100% ਸਹੀ ਨਹੀਂ ਹੁੰਦੀ। ਕਈ ਵਾਰੀ ਅਸੀਂ ਉੱਥੇ ਹਮੇਸ਼ਾ ਲੋਕ ਲੱਜ ਫਲਾਂ ਟੀਂਗ ਜੇ ਉਹ ਸਭ ਕੁਛ ਆਪਾਂ ਫਿਲਟਰ ਲਾ ਲਾ ਕੇ ਹੀ ਆਪਾਂ ਕਰਦੇ ਹਾਂ, ਪਰ ਇੱਥੇ ਇਹ ਆ ਕਿ ਤੁਸੀਂ ਇੱਕ ਓਵਰਆਲ ਗੱਲ ਕਰ ਸਕਦੇ ਹੁੰਦੇ ਹੋ ਵੀ ਜਿਹਦੇ ਜਿੱਥੇ ਜਿਹੜੀ ਜਿਹਨੂੰ ਸਮਝ ਆ ਜਾਵੇ ਉਹ ਉਹਦੇ ਵਿੱਚੋਂ ਆਪਣੀ ਕੱਢ ਲੈਂਦਾ। ਸੱਚਾਈ ਪਤਾ ਕੀ ਹੈ, ਜਿੱਦਾਂ ਤੁਸੀਂ ਇਹ ਕਿਹਾ ਵੀ ਭੈਣਾਂ ਭੈਣਾਂ ਦਾ ਪਿਆਰ ਨੂੰ ਐਕਸਪਲੇਨ ਨਹੀਂ ਹੁੰਦੀ, ਉਹ ਸਮਝਦੇ ਤੁਹਾਨੂੰ ਬਹੁਤ ਜ਼ਿਆਦਾ। ਮੈਂ ਭਰਾ ਵੀ ਵਿੱਚੇ ਲਾ ਲੈਂਦਾ, ਹੈ ਨਾ, ਭਰਾਵਾਂ ਭਰਾਵਾਂ ਨੂੰ ਲੋੜ ਨਹੀਂ ਹੁੰਦੀ,
1: ਹੈ ਨਾ।
0: ਈਵਨ ਮੈਂ ਹੋਰ ਗਾਂ ਚਲ ਜਾਂਦਾ ਵਾਂ, ਮਾਂ ਧੀ ਦੇ ਰਿਸ਼ਤੇ ਨੂੰ ਲੋੜ ਨਹੀਂ ਹੁੰਦੀ, ਉਹ ਇੱਕ ਦੂਸਰੇ ਨੂੰ ਬਹੁਤ ਵਧੀਆ ਅੰਡਰਸਟੈਂਡ ਕਰਦੇ ਆ, ਹੈ ਨਾ। ਉਹਨਾਂ ਨੂੰ ਐਡੀ ਛੇਤੀ ਨਹੀਂ ਉਹ ਇੱਕ ਦੂਸਰੇ ਬਾਰੇ ਇੱਦਾਂ ਦਾ ਸੋਚਣਗੇ, ਹੈ ਨਾ। ਪਰ ਸੱਚ ਇਹ ਆ ਵੀ ਇਹੋ ਹੀ ਉਹ ਰਿਸ਼ਤੇ ਨੇ ਜਿਨ੍ਹਾਂ 'ਚ ਫਰਿਕਸ਼ਨਾਂ ਹੁੰਦੀਆਂ। ਤੁਸੀਂ ਕਿੱਦਾਂ ਕਹੋਗੇ ਵੀ ਨਹੀਂ ਇਹ ਬਹੁਤ ਰਿਸ਼ਤੇ ਉਹ ਨੇ ਜਿਹੜੀਆਂ ਛੋਟੀ ਜਿਹੀ ਗੱਲ ਕਰਕੇ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਆਉਂਦਾ। ਮੈਂ ਮੰਨਦਾ ਸਭ ਤੋਂ ਵੱਧ ਆਉਂਦਾ ਹੀ ਇਹਨਾਂ ਦੇ ਮਨ 'ਚ,
1: ਕਈ ਵਾਰੀ
0: ਮੰਨਦਾ ਨਹੀਂ ਮੈਂ ਹੈਗਾ ਵਾ, ਪਰ ਆਪਾਂ ਇਹਦੇ ਉੱਤੇ ਹਮੇਸ਼ਾ ਪਰਦਾ ਪਾ ਕੇ ਚੱਲਦੇ ਹਾਂ, ਕਿਉਂਕਿ ਜਿੰਨਾ ਸਾਡੇ ਕਲੋਜ਼ ਆ ਇਹਦੇ 'ਚ ਕੁਛ ਗਲਤ ਨਹੀਂ ਆ। ਸੱਚਾਈ ਹੈ ਵੀ ਜਿੰਨਾ ਕੋਈ ਸਾਡੇ ਕਲੋਜ਼ ਆ, ਜਿੰਨੀ ਵੱਧ ਸਾਡੇ 'ਤੇ ਕੋਈ ਦਾਅਵੇਦਾਰੀ ਜਤਾਉਂਦਾ ਵਾ ਰੱਖਦਾ ਵਾ, ਉਹਨੂੰ ਓਨਾ ਹੀ ਸਾਨੂੰ ਸਾਂਭ ਕੇ ਰੱਖਣਾ ਪੈਂਦਾ, ਓਨਾ ਹੀ ਸਾਨੂੰ ਉਸ ਤਰੀਕੇ ਨਾਲ ਵਿਚਰਨਾ ਪੈਂਦਾ। ਸੋ ਖੈਰ ਫਿਰ ਆਪਾਂ ਯਾਰੀ ਦੋਸਤੀ ਤੱਕ ਆਪਾਂ ਰਹਿੰਦੇ ਹਾਂ, ਅਤੇ ਇਹ ਸਾਰੇ ਫਾਰਮੂਲੇ ਜਿਹੜੇ ਨੇ ਇਹ ਹੁਣ ਤੁਸੀਂ ਯਾਰੀ ਦੋਸਤੀ ਦੇ ਵਿੱਚ, ਬਾਕੀ ਆਪਾਂ ਰਿਸ਼ਤੇ ਬਾਹਰ ਕੱਢ ਦਿੰਦੇ ਹਾਂ, ਕਿਉਂਕਿ ਉਹ ਸਿਰਫ ਆਪਾਂ ਉਸ ਨੂੰ ਸ਼ਾਇਦ ਮੈਂ ਆਪਣਾ ਪੁਆਇੰਟ ਸਮਝਣ ਸਮਝਾਉਣ ਦੇ ਲਈ ਉਹਨੂੰ ਵਾਈਡਰ ਖੜਨਾ ਬਹੁਤ ਜ਼ਰੂਰੀ ਸੀ, ਕਿਉਂਕਿ ਆਪਾਂ ਉਸ ਤੋਂ ਅਗਲੀ ਗ੍ਰੈਵਿਟੀ ਦੇ ਉੱਤੇ ਚੱਲ ਗਏ। ਮੰਨ ਲਓ ਜੇ ਕੋਈ ਦੋਸਤ ਆ ਅਤੇ ਦੋਸਤ ਤੋਂ ਅੱਗੇ ਲਈ ਕੀ ਹੁੰਦਾ ਵਾ ਭਰਾ, ਪਹਿਲੀਆਂ 'ਚ ਇੱਕ ਟਰਮ ਹੁੰਦੀ ਸੀ ਪੱਗ ਵੱਟ ਭਰਾ, ਤੁਸੀਂ ਸੁਣੀ ਹੋਊਗੀ, ਤੁਸੀਂ ਪੱਗਾਂ 'ਚ ਫਿਲਮਾਂ 'ਚ ਅੱਜ ਕੱਲ੍ਹ ਵੀ ਆਮ ਹੀ ਆਉਂਦਾ ਵਾ ਪੱਗ ਵੱਟ ਭਰਾ ਕੀ ਸੀ ਵੀ ਮਤਲਬ ਮਾਂ ਜੰਮਿਆ ਤਾਂ ਨਹੀਂ ਦੋਸਤ, ਪਰ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੋਸਤ ਤੋਂ ਅਗਲੀ ਵੀ ਉਹ ਭਰਾ ਹੋ ਗਿਆ ਵੀ ਤੁਸੀਂ ਪੱਗ ਵਟਾ ਲਈ ਦੋਵਾਂ ਨੇ, ਹੈ ਨਾ। ਸੋ ਉਹਨੂੰ ਉਸ ਕੈਟੇਗਰੀ 'ਚ ਰੱਖਿਆ ਜਾਂਦਾ ਸੀ ਵੀ ਮਤਲਬ ਭਰਾ ਜਿੱਦਾਂ ਤੁਸੀਂ ਕਹਿ ਰਹੇ ਉਹ ਇਸ ਤਰੀਕੇ ਦੇ ਨਾਲ ਜੇ ਆਪਾਂ ਕਹਾਂਗੇ ਤਾਂ ਤੁਹਾਡੀ ਉਹ ਚੁੰਨੀ ਵੱਟ ਸਹੇਲੀ ਟਾਈਪ, ਹੈ ਨਾ। ਅਤੇ ਜਿਹੜੇ ਪੁਰਾਣੇ ਸੀ ਨਾ ਰਿਸ਼ਤੇ, ਵੇਖੋ ਮੈਂ ਮਤਲਬ ਇਸ ਜਿਹਦੇ ਵਿੱਚ ਕੋਈ ਪਲੀਜ਼ ਮਾਇੰਡ ਨਾ ਕਰੇ, ਪਰ ਪੁਰਾਣਾ ਜਿਹੜਾ ਸਾਡਾ ਸਿਸਟਮ ਸੀ ਨਾ ਉਹਦੇ ਵਿੱਚ ਸ਼ਬਦਾਂ ਦੀ ਚੋਣ ਬੜੀ ਸੋਚ ਸਮਝ ਕੇ ਹੁੰਦੀ ਸੀ, ਈਵਨ ਰਿਸ਼ਤਿਆਂ ਨੂੰ ਵੀ ਲੈ ਕੇ। ਆਪਾਂ ਕਿਸੇ ਇੱਕ ਚੀਜ਼ ਦੀ ਰਿਪਲੇਸਮੈਂਟ ਕਿਸੇ ਦੂਸਰੇ ਦੇ ਨਾਲ ਬੜੀ ਔਖੀ ਕਰ ਸਕਦੇ ਹਾਂ, ਖਾਸ ਤੌਰ ਦੇ ਉੱਤੇ ਸ਼ਬਦਾਂ ਦੀ, ਮਤਲਬ ਇੰਨਾ ਜਿਹਾ ਵੀ ਸ਼ਬਦ ਇੱਧਰ ਹੋਵੇ ਨਾ ਤਾਂ ਕਈ ਵਾਰੀ ਉਹਦੀ ਬਿਲਕੁਲ ਸੈਂਸ ਹੀ ਬਦਲ ਜਾਂਦੀ ਆ, ਹੈ ਨਾ। ਵੀ ਮੰਨ ਲਓ ਆਪਾਂ ਕਿਸੇ ਨੂੰ ਕਹਿ ਤਾ ਵੀ ਆਓ ਇਹ ਮੇਰਾ ਭਰਾ, ਹੈ ਨਾ, ਅਤੇ ਟੈਕਨੀਕਲੀ ਮੰਨ ਲਓ ਤੁਹਾਡਾ ਦੋਸਤ ਹੈ, ਤੁਸੀਂ ਕਹਿ ਤਾ ਵੀ ਭਰਾ, ਮਤਲਬ ਇਹੋ ਜੇ ਆਪਾਂ ਪਿੱਛੇ ਜਾ ਕੇ ਕਹਿਣਾ ਹੋਵੇ ਤਾਂ ਆਪਾਂ ਕੀ ਕਹਿੰਦੇ ਸੀ, ਇਹ ਮੇਰਾ ਜਿਗਰੀ ਯਾਰ, ਹੈ ਨਾ, ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ, ਇਹ ਮੇਰਾ ਪੱਗ ਵੱਟ ਭਰਾ, ਹੈ ਨਾ, ਤੁਹਾਨੂੰ ਹੋਰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਉੱਥੇ ਫਿਰ ਕੀ ਆ ਜਦੋਂ ਆਪਾਂ ਇਹ ਸਿਰਫ ਇਹ ਕਹਿੰਦੇ ਫੋਰ ਤੁਸੀਂ ਮਤਲਬ ਇਹ ਕਹਿਣ ਦਾ ਮਤਲਬ ਸਿਰਫ ਇੰਨਾ ਕਿਹਾ ਵੀ ਤੁਸੀਂ ਮੰਨ ਲਓ ਜਦੋਂ ਆਪਾਂ ਕਿਸੇ ਨੂੰ ਸਿਰਫ ਇੰਨਾ ਕਵਾਂਗੇ ਵੀ ਇਹ ਮੇਰਾ ਭਰਾ ਹਨਾ ਮੈਂ ਸਹੇਲੀ ਨੂੰ ਹੁਣ ਕਹਿ ਰਿਹਾ ਇਹ ਮੇਰਾ ਭਰਾ ਜਿਹੜਾ ਸੁਣਨ ਵਾਲਾ ਵਾ ਉਹਦੇ ਲਈ ਕੰਫਿਊਜ਼ਨ ਹੈ ਇਹ ਚੀਜ਼ ਉਹਦੇ ਲਈ ਕੰਫਿਊਜ਼ਨ ਇੱਕ ਸ਼ਬਦ ਨੇ ਉਹਦੇ ਲਈ ਕੰਫਿਊਜ਼ਨ ਕ੍ਰੀਏਟ ਕਰ ਦਿੱਤੇ ਵੀ ਅੱਛਾ ਫਿਰ ਉਹ ਅਗਲੇ ਜਾਂ ਤਾਂ ਉਹ ਪੁੱਛੂਗਾ ਕੁਛ ਨਹੀਂ ਜਾਂ ਫਿਰ ਮੰਨ ਲਓ ਅਗਲੇ ਸਵਾਲ ਪੁੱਛੂਗਾ ਅੱਛਾ ਤੁਸੀਂ ਦੋ ਭਰਾ ਹੋ ਅੱਛਾ ਇਹ ਤੁਹਾਡੇ ਤੋਂ ਵੱਡੇ ਆ ਫਿਰ ਤੁਸੀਂ ਕਹੋਗੇ ਨਹੀਂ ਨਹੀਂ ਉਹ ਹੈਗਾ ਤੇ ਦੋਸਤੀ ਆ
1: ਬ੍ਰਦਰ ਫਰੋਮ ਅਨਦਰ ਮਦਰ
0: ਹੈਗਾ ਤੇ ਦੋਸਤੀ ਆ ਨਾ ਮਤਲਬ ਕਿਉਂ ਤੁਸੀਂ ਪਹਿਲਾਂ ਸ਼ੁਰੂ ਹੀ ਕੰਫਿਊਜ਼ਨ ਤੁਸੀਂ ਉਸ ਚੀਜ਼ ਤੋਂ ਤੁਸੀਂ ਕੀਤੀ ਖੈਰ ਇਹੋ ਹੀ ਉਹ ਸਾਂਝਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਵਾਲੀਆਂ ਸਾਂਝਾਂ ਸਾਡੇ ਸੁੱਖ ਦੁੱਖ ਦੇ ਵਿੱਚ ਕਿੱਦਾਂ ਕੰਮ ਆਉਂਦੀਆਂ ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਇੱਕ ਸਹੇਲੀ ਇੱਕ ਦੋਸਤ ਉਹ ਇਸ ਹੱਦ ਤੱਕ ਕਿੱਦਾਂ ਕਲੋਜ਼ ਹੋ ਜਾਂਦਾ ਕਿ ਉਹਨੇ ਤੁਹਾਡੇ ਲਈ ਇਹੋ ਜਿਹਾ ਕੀ ਕੀਤਾ ਹੁੰਦਾ ਉਹ ਇੱਕ ਮੈਨੂੰ ਲੱਗਦਾ ਕਿ ਇੱਕ ਉਮਰ ਹੁੰਦੀ ਆ ਉਦੋਂ ਸਾਨੂੰ ਇਹ ਸਮਝ ਨਹੀਂ ਹੁੰਦੀ ਵੀ ਇਹ ਜੋ ਸਾਡੇ ਲਈ ਕਰ ਰਿਹਾ ਵਾ ਉਹ ਸਾਡੀ ਇੱਕ ਮੈਂਟਲੀ ਟ੍ਰੀਟਮੈਂਟ ਹੈ ਨਾ ਇੱਕ ਸਾਡੇ ਲਈ ਆਸਰਾ ਵਾ ਲੋੜ ਪੈਣ ਦੇ ਉੱਤੇ ਸਾਡੀ ਮਦਦ ਆ ਉਦੋਂ ਸਿਰਫ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਇਕੱਠੇ ਘੁੰਮੇ ਫਿਰੇ ਹਾਂ ਇਕੱਠੇ ਖਾਧਾ ਪੀਤਾ ਵਾ ਹੁਣ ਹੋ ਤਾਂ ਵੀ ਇਹੋ ਹੀ ਰਿਹਾ ਹੁੰਦਾ ਚੀਜ਼ਾਂ ਤਾਂ ਹੋਈ ਹੁੰਦੀਆਂ ਪਰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਹੈਵੀਲੀ ਉਹ ਚੀਜ਼ਾਂ ਆਪਣੇ ਆਪ ਦੇ ਉੱਤੇ ਮਹਿਸੂਸ ਕਰਦੇ ਹੋ ਦੱਬੇ ਮਹਿਸੂਸ ਕਰਦੇ ਹੋ ਅਤੇ ਫਿਰ ਉਹ ਤੁਹਾਨੂੰ ਕਲੀਅਰ ਸਮਝ ਆਉਣੀ ਸ਼ੁਰੂ ਹੁੰਦੀ ਆ ਗੱਲ ਵੀ ਹਾਂ ਵਾਕਈ ਜੇ ਸਾਡੀ ਕਿਸੇ ਨੇ ਹੈਲਪ ਕੀਤੀ ਅਤੇ ਆਹ ਬੰਦਾ ਵਾ ਕਿਉਂਕਿ ਉਦੋਂ ਤੱਕ ਉਹ ਤੁਹਾਨੂੰ ਸ਼ਾਇਦ ਬਹੁਤ ਕਲੋਜ਼ਲੀ ਤੁਹਾਨੂੰ ਸਮਝ ਚੁੱਕਾ ਹੁੰਦਾ ਅਤੇ ਮੇਰੇ ਖਿਆਲ ਦੇ ਨਾਲ ਔਨਲਾਈਨ ਇਹ ਚੀਜ਼ ਔਖੀ ਆ ਕਰਨੀ ਇਸ ਕਰਕੇ ਆਪਾਂ ਅੱਜ ਇਹ ਚੀਜ਼ ਵਿੱਚ ਆਪਾਂ ਸਿਰਫ ਅਤੇ ਸਿਰਫ ਤਾਂ ਵਾੜੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਬਹੁਤੀਆਂ ਯਾਰੀਆਂ ਆਪਾਂ ਕਹਿੰਦੇ ਹਾਂ ਇਹ ਆਪਾਂ ਔਨਲਾਈਨ ਮਿਲੇ ਸੀ
1: ਬਿਲਕੁਲ ਅੱਜ ਕੱਲ੍ਹ ਜਿਵੇਂ ਹੁਣ ਅੱਜ ਪੁਰਾਣੇ ਟਾਈਮ ਤੋਂ ਆਪਾਂ ਸਟਾਰਟ ਜਿਵੇਂ ਕੀਤੀ ਸੀ ਗੱਲ ਅਤੇ ਮੈਨੂੰ ਲੱਗਦਾ ਅੱਜ ਜਿਹੜੀ ਟਾਈਮ ਹੈ ਅਤੇ ਅਗਰ ਆਪ ਕਿਸੇ ਵੀ ਕੋਈ ਵੀ ਟੋਪਿਕ ਹੈ ਉਸਦੇ ਵਿੱਚ ਅਗਰ ਆਪਾਂ ਸੋਸ਼ਲ ਮੀਡੀਆ ਨਾ ਐਡ ਕਰੀਏ ਤਾਂ ਇੱਦਾਂ ਲੱਗਦਾ ਕਿ ਇਹ ਥੋੜ੍ਹੀ ਕਮੀ ਹੈ ਅਤੇ ਓਬਵੀਅਸਲੀ ਅਗਰ ਦੋਸਤੀ ਦੀ ਆਪਾਂ ਗੱਲ ਕਰ ਰਿਹਾ ਅਤੇ ਸੋਸ਼ਲ ਮੀਡੀਆ ਵਰਸਿਸ ਰੀਅਲ ਫਰੈਂਡਸ 'ਤੇ ਕਰਨਾ ਪੈਣਾ ਹੀ ਹੈ ਕਿਉਂਕਿ ਉਹੀ ਇੱਕ ਸੱਚਾਈ ਇੱਕ ਆਮ ਸਾਰਿਆਂ ਨੂੰ ਪਤਾ ਕਿ ਹਾਂ ਇਹ ਮੇਰੇ ਯਾਰ ਹੈ ਇਹ ਮੇਰੇ ਦੋਸਤ ਹੈ ਇਹ ਮੇਰੀ ਪੱਕੀ ਸਹੇਲੀ ਹੈ ਬਟ ਕਈ ਵਾਰੀ ਇਹ ਹੁੰਦਾ ਹੈ ਕਈ ਵਾਰੀ ਤੁਹਾਡੇ ਜਿਵੇਂ ਹੁੰਦਾ ਸੀ ਨਾ ਪਹਿਲੇ ਟਾਈਮ 'ਚ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਉੱਦਾਂ ਲੌਂਗ ਡਿਸਟੈਂਸ ਯਾਰੀਆਂ ਵੀ ਹੁੰਦੀਆਂ ਕਿ ਹਾਂ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਸੀ ਜਾਂ ਆਪਾਂ ਟੱਚ 'ਚ ਨਹੀਂ ਹੈ ਬਟ ਫੇਸਬੁੱਕ ਜਾਂ ਅਦਰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਅਸੀਂ ਕਾਫੀ ਚਿਰ ਤੋਂ ਜੁੜੇ ਹੋਏ ਹਾਂ ਬਟ ਕੀ ਉਹਨਾਂ ਨੂੰ ਤੁਸੀਂ ਉਸ ਚੀਜ਼ 'ਚ ਕਾਊਂਟ ਕਰ ਸਕਦੇ ਹੋ ਕਿ ਹਾਂ ਭਾਵੇਂ ਕੁਛ ਵੀ ਹੋ ਜਾਏ ਭਾਵੇਂ ਮੰਨ ਲਓ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਮੇਰੇ ਕੋਲ ਘਰ ਨਹੀਂ ਹੈ ਰਹਿਣ ਨੂੰ ਕਿ ਮੈਂ ਕਾਊਂਟ ਕਰ ਸਕਦਾ ਕਿ ਮੈਂ ਇੱਕ ਮੈਸੇਜ ਛੱਡਦਾ ਕਿ ਯਾਰ ਮੇਰੇ ਕੋਲ ਘਰ ਨਹੀਂ ਹੈ ਕਿ ਮੈਂ ਤੇਰੇ ਘਰ ਆ ਕੇ ਰਹਿ ਸਕਦੀ ਹਾਂ ਹੈ ਨਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਜਸਟ ਇੱਕ ਇੱਕ ਚੀਜ਼ ਕਲੀਅਰ ਕਰਨ ਨੂੰ ਕਿ ਸੋਸ਼ਲ ਮੀਡੀਆ ਦੇ ਜਿਹੜੇ ਫਰੈਂਡਸ ਤੁਸੀਂ ਸੋ ਕਾਲਡ ਕਹਿੰਦੇ ਹੋ ਉਹ ਵਾਕਈ ਤੁਹਾਡੀ ਰੀਅਲ ਜ਼ਿੰਦਗੀ 'ਚ ਇੰਨੀ ਅਹਿਮੀਅਤ ਰੱਖਦੇ ਹੈ ਕਿ ਨਹੀਂ
0: ਇੱਕ ਨਾ ਆਪਾਂ ਅਕਸਰ ਹੀ ਸੁਣੀ ਹੋਊਗੀ ਗੱਲ ਵੀ ਅਸੀਂ ਤਾਂ ਯਾਰ ਹੀ ਕਮਾਏ ਬਹੁਤੀਆਂ ਗੱਲਾਂ ਸਿਰਫ ਕਹਿਣ ਲਈ ਕਹਿ ਦਿੰਦੇ ਹਾਂ ਅਸੀਂ ਕਦੀ ਨਾ ਉਹਦੇ ਰੱਬ ਨਾ ਕਰੇ ਤੁਹਾਨੂੰ ਕਿਤੇ ਬਰੀਕੀ 'ਚ ਉਹਦੇ ਕਿਤੇ ਪ੍ਰੈਕਟੀਕਲੀ ਕਿਤੇ ਸਮਝਣੇ ਪੈਣ ਜਾਂ ਪਹਿਲਾਂ ਤੁਸੀਂ ਉਦਾਂ ਹੀ ਸਮਝਣ ਦੀ ਕੋਸ਼ਿਸ਼ ਕਰੋ ਸਮਾਜਿਕ ਵਰਤਾਰਿਆਂ ਦੇ ਵਿੱਚੋਂ ਪਿਆਰ ਕਮਾਏ ਦਾ ਮਤਲਬ ਇਹ ਆ ਕਿ ਤੁਸੀਂ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਦੇ ਬਾਰੇ ਕੋਈ ਸੋਚ ਫਿਕਰ ਤੁਹਾਡੀ ਖਤਮ ਹੋ ਜਾਂਦੀ ਹੈ ਹੁਣ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਕਮਾਇਆ ਭਾਵੇਂ ਕਈ ਕਹਿ ਦਿੰਦੇ ਇੱਜ਼ਤ ਹੀ ਕਮਾਈ ਆ ਹੈ ਨਾ ਕਈ ਕਹਿ ਦਿੰਦੇ ਆਪਾਂ ਤਾਂ ਕੁੱਲ ਮਿਲਾ ਕੇ ਤਾਂ ਸਿਰਫ ਇਹੋ ਹੀ ਕੁਛ ਹੀ ਇਹੋ ਹੀ ਸਾਡੀ ਸੰਪਤੀ ਉਹਨਾਂ ਨੂੰ ਐਕਸਪਲੇਨ ਵੀ ਨਹੀਂ ਕਰਨਾ ਹੁੰਦਾ ਹੁਣ ਉਹ ਜਿਹੜੀ ਤੁਸੀਂ ਜਿਹੜੀ ਉਹ ਤੁਹਾਡੀ ਕਮਾਈ ਆ ਨਾ ਕਮਾਈ ਦਾ ਮਤਲਬ ਕੀ ਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਯਾਰ ਹੀ ਕਮਾਏ ਆ ਅਸੀਂ ਬਸ ਇੱਜ਼ਤ ਹੀ ਕਮਾਈ ਆ ਅਸੀਂ ਬਸ ਸ਼ੋਹਰਤ ਹੀ ਕਮਾਈ ਆ ਹੈ ਨਾ ਹੁਣ ਉਹਦਾ ਕਮਾਈ ਉਹ ਹੁੰਦੀ ਆ ਜਿਹੜੀ ਲੋੜ ਪੈਣ 'ਤੇ ਤੁਸੀਂ ਖਰਚਣੀ ਆ ਕਮਾਈ ਮਤਲਬ ਪੈਸੇ ਦੇ ਵਿੱਚ ਉਹਨੂੰ ਆਪਾਂ ਤੋਲਤਾ
1: ਹੈ ਨਾ
0: ਹਾਂ ਅਤੇ ਤੁਸੀਂ ਉਹਨੂੰ ਲੋੜ ਪੈਣ 'ਤੇ ਤੁਸੀਂ ਖਰਚ ਸਕੋ ਇਸ ਕਰਕੇ ਇਹ ਕਮਾਈ ਬੜੀ ਵਡਮੁੱਲੀ ਆ ਵੀ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲਓ ਯਾਰ ਦੋਸਤ ਨਹੀਂ ਕਮਾਏ ਅਤੇ ਜਦੋਂ ਤੁਹਾਨੂੰ ਲੋੜ ਪੈ ਗਈ ਉਦੋਂ ਤੁਸੀਂ ਖਰਚ ਹੋ ਗਈ ਕੀ ਮਤਲਬ ਹਾਲਾਂਕਿ ਯਾਰੀ ਦੋਸਤੀ ਬੈਡ ਟਰਮ ਚ ਨਾ ਲਿਓ ਇਹਨੂੰ ਵੀ ਇਹ ਉਹ ਨੀ ਆ ਵੀ ਖਰਚਣ ਵਾਲੀ ਪਰਖਣ ਵਾਲੀ ਚੀਜ਼ ਵੀ ਨੀ ਆ
1: ਪਰ ਇੱਕ ਮਤਲਬ ਕਹਿ ਲਓ ਸ਼ਾਬਦਿਕ ਅਰਥ ਹੀ ਕਹਿ ਲਓ ਉਹਦਾ ਕਿ ਹਾਂ ਕਮਾਈ ਦਾ ਕੀ ਮਤਲਬ ਤੁਸੀਂ ਜਿਹੜੀ ਲਾਈਨ ਕਹਿੰਦੇ ਹੋ ਇੰਨੀ ਵੱਡੀ
0: ਮੈਂ ਨਾ ਕੱਲ੍ਹ ਹੀ ਇਹ ਚੀਜ਼ ਰਿਲਾਈਜ਼ ਕੀਤੀ ਯਾਸ਼ੀ ਕਿਸੇ ਦੀ ਕੱਲ੍ਹ ਪਤਾ ਲੱਗਾ ਉਹਨਾਂ ਦਾ ਪਤਾ ਲੈਣ ਗਏ ਵੀ ਉਹ ਨਾ ਬਿਮਾਰ ਨੇ ਬਹੁਤ ਅਤੇ ਉਹਦੇ ਵਿੱਚ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ ਹੈ ਨਾ ਵੀ ਕਿੱਦਾਂ ਕਿਵੇਂ ਹੈ ਕੀ ਹੈ ਨਾ ਅਤੇ ਉਹ ਕਹਿੰਦੇ ਵੀ ਪੈਸੇ ਦੀ ਲੋੜ ਆ ਵੀ ਜਿੱਦਾਂ ਮੰਨ ਲਓ ਜੋ ਵੀ ਇਲਾਜ ਉਹਦਾ ਹੋਣਾ ਵਾ ਤਾਂ ਬਹੁਤ ਜ਼ਿਆਦਾ ਮੰਨ ਲਓ ਪੈਸੇ ਲੱਗਣੇ ਵੀ ਨਹੀਂ ਆ ਪਰ ਫਿਰ ਵੀ ਉਹ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਉਸ ਬੰਦੇ ਕੋਲੋਂ ਹੈ ਨਾ ਮਤਲਬ ਮੈਂ ਗੋਲਮੋਲ ਜੀ ਕਰਕੇ ਦੱਸੂੰਗਾ ਵੀ ਜਿਹੜੀ ਸੌਖੀ ਸਮਝ ਵੀ ਆ ਜਾਵੇ ਅਤੇ ਉਹ ਉਹਦੇ ਕੋਲ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਪੈਸਿਆਂ ਦਾ ਅਤੇ ਉਹਦਾ ਟ੍ਰੀਟਮੈਂਟ ਨਹੀਂ ਹੋ ਪਾ ਰਿਹਾ ਅਤੇ ਦੈਨ ਮਤਲਬ ਉਹ ਚੀਜ਼ਾਂ ਫਿਰ ਤੁਹਾਨੂੰ ਪਤਾ ਅੱਗੇ ਤੋਂ ਅੱਗੇ ਫਿਰ ਉਹਦੇ 'ਚ ਕਨਵਰਸੇਸ਼ਨ ਚੱਲ ਪੈਂਦੀ ਹੈ ਫਿਰ ਆਪਾਂ ਡੀਕੋਡ ਕਰਦੇ ਹਾਂ ਵੀ ਕਿੱਥੇ ਕਿੱਥੇ ਕੀਤਾ ਵੀ ਇੱਦਾਂ ਕਿੱਦਾਂ ਹੋ ਗਿਆ ਹੈ ਨਾ ਇਹਦੇ ਮਾਂ ਪਿਓ ਕੋਲ ਨਹੀਂ ਹੈਗੇ ਇੱਦਾਂ ਕਿੱਦਾਂ ਹੋ ਗਿਆ ਮਤਲਬ ਇਹਨੇ ਹੁਣ ਤੱਕ ਇੱਥੇ ਕੁਛ ਕਮਾਇਆ ਹੀ ਨਹੀਂ ਆ ਹੈ ਨਾ ਇੱਦਾਂ ਕਿੱਦਾਂ ਹੋ ਗਿਆ ਇਹਦਾ ਕੋਈ ਯਾਰ ਦੋਸਤ ਨਹੀਂ ਹੈਗਾ ਇੱਦਾਂ ਕਿੱਦਾਂ ਹੋ ਗਿਆ ਇਹਦੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਮਤਲਬ ਨਿਕਲਿਆ ਵੀ ਯਾਰ ਰਿਸ਼ਤੇਦਾਰੀ ਵੀ ਹੈਗੀ ਆ ਯਾਰੀ ਦੋਸਤੀ ਵੀ ਹੈਗੀ ਅਫਕੋਰਸ ਹਰ ਇੱਕ ਦੀ ਹੁੰਦੀ ਆ ਹੈ ਨਾ ਮਾਂ ਪਿਓ ਵੀ ਹੈਗੇ ਸਾਰਾ ਕੁਛ ਠੀਕ ਆ ਹੁਣ ਬਾਕੀ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਮਾਂ ਪਿਓ ਵਾਲੇ ਚੈਪਟਰ ਦਾ ਸਾਨੂੰ ਨਹੀਂ ਪਤਾ ਲੱਗ ਸਕਦਾ ਹੈ ਨਾ ਵੀ ਚਲੋ ਉਹ ਤਾਂ ਹੋਰ ਕੋਈ ਕਰੀਬੀ ਹੋਊਗਾ ਅਤੇ ਉਹਨੂੰ ਪਤਾ ਲੱਗੂਗਾ ਪਰ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਇਹ ਨਿਕਲ ਕੇ ਆਇਆ ਵੀ ਉਹਨੇ ਸਾਰੀਆਂ ਯਾਰੀਆਂ ਦੋਸਤੀਆਂ ਅਤੇ ਰਿਸ਼ਤੇਦਾਰੀਆਂ ਉਹਨਾਂ ਸਾਰਿਆਂ ਨਾਲ ਵਿਗਾੜ ਲਈ ਇੱਕ ਸਮੇਂ ਜਿਹੜੀ ਉਹਦੀ ਮੰਨ ਲਓ ਦੌੜ ਚੱਲ ਰਹੀ ਸੀ ਪੈਸੇ ਦੀ ਦੌੜ ਜਾਂ ਕਾਰੋਬਾਰੀ ਦੌੜ ਉਹਦੇ ਵਿੱਚ ਉਹਨੂੰ ਲੱਗਾ ਵੀ ਨਹੀਂ ਮੈਨੂੰ ਮੇਰੇ ਆ ਵੀ ਨਹੀਂ ਮੈਨੂੰ ਜ਼ਰੂਰੀ ਮੇਰੇ ਲਈ ਪੈਸਾ ਜ਼ਰੂਰੀ ਆ ਵੀ ਨਹੀਂ ਜ਼ਰੂਰੀ ਮੇਰੇ ਲਈ ਪੈਸਾ ਜ਼ਰੂਰੀ ਦੈਨ ਤੁਸੀਂ ਇਸ ਸਿਨੈਰੀਓ ਦੇ ਵਿੱਚ ਰਿਲਾਈਜ਼ ਕਰੋ ਵੀ ਇੱਕ ਸਟੇਜ ਆ ਵੀ ਉਹ ਵਾਕਈ ਮੰਨ ਲਓ ਜੈਨੂਅਨ ਲੋੜ ਆ ਪਰ ਉਹਨੂੰ ਕਿਸੇ ਨੇ ਕੁਛ ਨਹੀਂ ਦਿੱਤਾ ਇਹਦਾ ਮਤਲਬ ਕਿ ਉਹਨੇ ਉਹ ਕਮਾਈ ਨਹੀਂ ਕੀਤੀ
1: ਕਿਉਂਕਿ ਮੈਨੂੰ ਤਾਂ ਲੱਗਦਾ ਕਈ ਵਾਰੀ ਆਪਾਂ ਸੋਚਦੇ ਹਾਂ ਮਤਲਬ ਜਦੋਂ ਆਪਾਂ ਬੜੇ ਬਿਜ਼ੀ ਹੁੰਦੇ ਹਾਂ ਕਿ ਹਾਂ ਇਹੀ ਟਾਈਮ ਹੈ ਮੈਂ ਮਤਲਬ ਪੈਸੇ ਕਮਾ ਲਾਂ ਭੱਜੀ ਜਾ ਰਹੇ ਹੋ ਤੁਸੀਂ ਫਿਰ ਤੁਸੀਂ ਸਾਈਮਲਟੇਨੀਅਸਲੀ ਜਿਹੜੇ ਰਿਸ਼ਤੇ ਹੁੰਦੇ ਨਾ ਉਹਨਾਂ ਨੂੰ ਧੀਰੇ ਧੀਰੇ ਤੁਸੀਂ ਭੁੱਲਦੇ ਜਾਂਦੇ ਹੋ ਕਈ ਵਾਰੀ ਤਾਂ ਨਾ ਚਾਹ ਕੇ ਵੀ ਮਤਲਬ ਤੁਸੀਂ ਬਿਜ਼ੀ ਹੀ ਨੇ ਆਪਣੇ ਆਪ ਨੂੰ ਉਲਝਾ ਲੈਂਦੇ ਹੋ ਨਾ ਚੀਜ਼ਾਂ ਦੇ ਵਿੱਚ ਫਿਰ ਉਹ ਦੂਰੀਆਂ ਬਣਦੀ ਜਾਂਦੀ ਹੈ ਫਿਰ ਹੈਜੀਟੇਸ਼ਨ ਬਣਦੀ ਜਾਂਦੀ ਹੈ ਫਿਰ ਇੱਕ ਸਟੇਜ ਦੇ ਵਿੱਚ ਅਸਲ ਦੇ ਵਿੱਚ ਜਦੋਂ ਤੁਹਾਨੂੰ ਲੋੜ ਵੀ ਹੁੰਦੀ ਤੁਹਾਨੂੰ ਪਤਾ ਵੀ ਹੈ ਕਿ ਹਾਂ ਇਹ ਇਸ ਬੰਦੇ ਨੂੰ ਜੇ ਮੈਂ ਕਾਲ ਕੀਤਾ ਇਹਨੇ ਮੇਰੀ ਸੁਣ ਲੈਣੀ ਲੇਕਿਨ ਫਿਰ ਉੱਥੇ ਇੱਕ ਜਿਹੜਾ ਗੈਪ ਤੁਸੀਂ ਵਿੱਚ ਪਾਤਾ ਨਾ ਉਹ ਹੈਜੀਟੇਸ਼ਨ ਦੇ ਵਿੱਚ ਕਨਵਰਟ ਹੋ ਜਾਂਦਾ
0: ਗੈਪ ਨਾਲ ਵੀ ਨਹੀਂ ਹੁੰਦਾ ਜਾਸੀ ਕਈ ਵਾਰੀ ਜੇ ਤੁਹਾਡੀ ਸੱਚੀ ਯਾਰੀ ਹੋਵੇ ਗੈਪ ਨਾਲ ਨਹੀਂ ਹੁੰਦਾ ਪਤਾ ਕਿੱਦਾਂ ਹੁੰਦਾ ਜਦੋਂ ਉਹਨੇ ਕਦੀ ਕੀਤੀ ਹੋਵੇ ਤੁਸੀਂ ਨਾ ਸੁਣੀ ਹੋਵੇ
1: ਹਾਂ ਉਹ ਵੀ
0: ਇਹ ਗੈਪ ਇਹ ਵਾਲਾ ਗੈਪ
1: ਇਹ ਬੜਾ ਖਤਰਨਾਕ ਹੈ
0: ਕਿਉਂਕਿ ਇਹ ਆ ਕਮਾਈ ਇਹ ਆ ਗੈਬ ਵੀ ਤੁਸੀਂ ਮੰਨ ਲਓ ਤੁਹਾਨੂੰ ਤੁਹਾਨੂੰ ਰੱਬ ਨਾ ਕਰੇ ਕੋਈ ਲੋੜ ਪੈ ਗਈ ਤੁਹਾਨੂੰ ਵੇਲੇ ਕਵੇਲੇ ਅਤੇ ਤੁਹਾਡੀ ਇੱਦਾਂ ਦੀ ਕਮਾਈ ਯਾਰੀ ਦੋਸਤੀ ਦੇ ਵਿੱਚ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਮਤਲਬ ਯਕੀਨ ਨਹੀਂ ਮਤਲਬ ਤੁਹਾਨੂੰ ਯਕੀਨ ਦੀ ਵੀ ਅਗਲੀ ਤੁਹਾਨੂੰ ਕੈਟੇਗਰੀ ਹੋਵੇ ਵੀ ਯਾਰ ਵੀ ਮੇਰਾ ਮਸਲਾ ਹੱਲ ਹੋਇਆ ਪਿਆ ਵਿਸ਼ਵਾਸ ਪੱਕਾ ਰੱਬ ਵਰਗਾ ਵੀ ਹਾਂ ਵੀ ਮੈਂ ਆਹ ਮੇਰੀ ਕਮਾਈ ਆ ਅਤੇ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਕੋਈ ਕਮਾਈ ਨਹੀਂ ਆ ਇਹਦਾ ਮਤਲਬ ਕਿ ਸਮਥਿੰਗ ਇਜ਼ ਮਿਸਿੰਗ ਅੱਜ ਹੀ ਇਹਨੂੰ ਦੁਬਾਰਾ ਫਿਕਸ ਕਰਨ ਦੀ ਕੋਸ਼ਿਸ਼ ਕਰੋ ਹਾਲੇ ਸ਼ਾਇਦ ਨਹੀਂ ਕੁਛ ਵਿਗੜਿਆ ਹੋਊਗਾ ਅਤੇ ਉਹ ਹਰ ਇੱਕ ਦੇ ਵਿੱਚੋਂ ਨਹੀਂ ਤੁਸੀਂ ਲੱਭ ਸਕਦੇ ਅਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਈਆਂ ਦੇ ਹੁਣ ਇਹ ਵੀ ਸਟੇਟਮੈਂਟ ਹੁੰਦੀ ਆ ਵੀ ਕੁਛ ਨਹੀਂ ਰੱਖਿਆ ਅੱਜ ਕੱਲ੍ਹ ਦੀਆਂ ਯਾਰੀਆਂ ਦੋਸਤੀਆਂ ਦੇ ਵਿੱਚ ਲੋੜ ਪੈਣ ਦੇ ਉੱਤੇ ਕੋਈ ਨਹੀਂ ਕੰਮ ਆਉਂਦਾ ਸਾਰੇ ਭੱਜ ਜਾਂਦੇ ਆ ਅਤੇ ਫਿਰ ਉਹਦਾ ਮਤਲਬ ਦੂਸਰਾ ਪਾਸਾ ਉਹਦਾ ਇਹ ਵੀ ਸੋਚਣ ਵਾਲਾ ਵੀ ਹੋ ਸਕਦਾ ਤੁਸੀਂ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਇੰਨੇ ਚਿਰ ਦੀ ਕਰਕੇ ਬੈਠੇ ਹੋ
1: ਔਰ ਦੋਸਤ ਉਹ ਕਹਿੰਦੇ ਨਾ ਮਤਲਬ ਪਹਿਲਾਂ ਆਪਣੇ ਮਾਂ ਪਿਓ ਵੀ ਆਪਾਂ ਨੂੰ ਇਹੀ ਕਹਿੰਦੇ ਸੀ ਨਾ ਹੁਣ ਜਿਹੜੀ ਬੜੀ ਸਾਰੀ ਤੁੱਕਾਂ ਵੀ ਸੰਗਤ ਮਤਲਬ ਕਹਿੰਦੇ ਤੁਹਾਡੀ ਜਿਹੜੀ ਤੁਹਾਡੇ ਤੁਹਾਡਾ ਸਰਕਲ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਤੁਹਾਡੀ ਤਰੱਕੀ ਦੇ ਵਿੱਚ ਤੁਹਾਡੀ ਸੋਚ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਸਰਕਲ ਫਰੈਂਡ ਸਰਕਲ ਕਹਿੰਦੇ ਨਾ ਸੋਚ ਸਮਝ ਕੇ ਰੱਖਣੀ ਚਾਹੀਦੀ ਈਵਨ ਕਈ ਵਾਰੀ ਹੁੰਦਾ ਸੀਗਾ ਕਿ ਹਾਂ ਜੇ ਤੁਸੀਂ ਮਤਲਬ ਵਿਆਹ ਦੀ ਗੱਲ ਕਰੀਏ ਜੇ ਦੇਖੋ ਕਿ ਹਾਂ ਉਹਦੇ ਬਾਰੇ ਜੇ ਮੁੰਡੇ ਦੇ ਬਾਰੇ ਜਾਣਨਾ ਤੇ ਉਹਦੇ ਫਰੈਂਡ ਸਰਕਲ ਨੂੰ ਦੇਖ ਲਓ ਹਨਾ ਇਹ ਇਹ ਸਾਰੇ ਇਹ ਐਗਜ਼ਾਮਪਲਸ ਉਸੇ ਤੋਂ ਹੀ ਮਿਲਦੇ ਨਾ ਕਿ ਤੁਸੀਂ ਆਪਣੀ ਕਿਸ ਤਰੀਕੇ ਦੀ ਯਾਰੀ ਰੱਖੀ ਉਹ ਵੀ ਡਿਪੈਂਡ
0: ਕਰਦਾ ਜਿਵੇਂ ਹੁਣ
1: ਸਟਾਰਟਿੰਗ 'ਚ ਇਹ ਗੱਲ ਉੱਥੇ ਆ ਗਈ ਸਟਾਰਟਿੰਗ 'ਚ ਜਦੋਂ ਤੁਸੀਂ ਕਿਹਾ ਸੀਗਾ ਕਿ ਜੇ ਤੁਸੀਂ ਹਰ ਕਿਸੇ ਨੂੰ ਇਹ ਮੇਰੀ ਸਹੇਲੀ ਹੈ ਮੇਰਾ ਯਾਰ ਹੈ ਕਹਿ ਉਸ ਕੈਟੇਗਰੀ 'ਚ ਪਾ ਰਹੇ ਹੋ ਕਿ ਤੁਸੀਂ ਸਹੀ ਕਰ ਰਹੇ ਹੋ ਫਿਰ ਤੁਹਾਡਾ ਬਹੁਤ ਜਿਗਰੀ ਯਾਰ ਕਿੱਥੇ ਗਿਆ ਤੇ ਇਹ ਸਾਰੇ ਯਾਰ ਕਿੱਥੇ?
0: ਉਹੀ ਨਾ, ਮੈਂ ਉਹ ਚ ਕੁਛ ਗਲਤ ਨਹੀਂ ਆ, ਮਤਲਬ
1: ਬਿਲਕੁਲ ਸੈਟ ਬੈਠਦਾ,
0: ਗਲਤ ਪਤਾ ਕਿੱਥੇ ਹੋ ਜਾਂਦੀ ਆ ਜਾ ਕੇ,

0: ਸੈਂਪਲ ਦਿੱਤੀ ਸੀ, ਹੁਣ ਸੋਚੋ ਤੁਸੀਂ
1: ਚੁੱਕੂ
0: ਫਿਰ ਕੱਲ ਬੱਚਾ ਤੇਰਾ ਕਿਤੇ ਕਿਤੇ ਨਾ ਕਿਤੇ ਤੇ ਅਸਰ ਉਹਦਾ
1: ਆਪਾਂ ਇਨਸਾਨ ਬਣਾਏ ਆਪਾਂ ਵੀ ਕਿੰਨਾ ਹੀ ਆਪਾਂ ਬਣ ਜਾਈਏ ਮਤਲਬ ਕਿ ਹਾਂ ਮੈਨੂੰ ਮੈਂ ਤੇ ਕਿਸੇ ਮਤਲਬ ਮੈਂ ਤੇ ਨਾ ਕਿਸੇ ਤੋਂ ਮਦਦ ਲੈਂਦਾ ਮੈਨੂੰ ਕੋਈ ਲੋੜ ਨਹੀਂ ਹੈ ਲੇਕਿਨ ਇਹ ਗਲਤ ਹੈ ਕਿਤੇ ਨਾ ਕਿਤੇ ਕਿਸੇ ਸਟੇਜ ਤੇ ਆਪਾਂ ਇੱਕ ਦੂਜੇ ਕਿਉਂਕਿ ਹੈ ਨਾ ਸੋਸ਼ਲ ਕਹਿ ਲਓ ਸੋਸ਼ਲ ਐਨੀਮਲ ਐਵੇਂ ਨਹੀਂ ਬਣਿਆ ਇਹ ਸਾਰੀ ਚੀਜ਼ਾਂ ਦੇ ਵਿੱਚ ਕਾਊਂਟ ਹੁੰਦੀ ਹੈ ਕਿ ਇਨਸਾਨ ਨੂੰ ਕਿਤੇ ਨਾ ਕਿਤੇ ਹਰ ਰਿਸ਼ਤੇ ਦੀ ਲੋੜ ਪੈਂਦੀ ਹੈ
0: ਰਿਸ਼ਤਿਆਂ ਦੀ ਤੇ ਆਪਾਂ ਉਹ ਜਖੜਾਂ ਪੁੱਟੀ ਹੈ ਨਾ ਜਾਚੀ ਮਤਲਬ ਇਹ ਤੇ ਚਲੋ ਇਨਸਾਨਾਂ ਦੀਆਂ ਉਦਾਹਰਨਾਂ ਨੇ ਆਪਾਂ ਤੇ ਮਤਲਬ ਕੁੱਤਿਆਂ ਨੂੰ ਵੀ ਆਪਾਂ ਆਧਾਰ ਬਣਾ ਕੇ ਮਾਸੀਆਂ ਫੁੱਫੜ ਭੂਏ ਮਾਮੇ ਪਤਾ ਨਹੀਂ ਕੀ ਕੀ ਕੀ ਆਪਾਂ ਬਣਾ ਦਿੱਤਾ ਪਰ ਚਲੋ ਖੈਰ ਇਹ ਚੀਜ਼ਾਂ ਜਦੋਂ ਵੈਸੇ ਤਾਂ ਵਿਅਰਥ ਬਹਿਸ ਹੁੰਦੀ ਹੈ ਪਰ ਜਦੋਂ ਜਦੋਂ ਜਿੱਦਾਂ ਜਿੱਦਾਂ ਤੁਹਾਨੂੰ ਚੀਜ਼ਾਂ ਉਹ ਸਮਝ ਆਉਣਗੀਆਂ ਜਾਂ ਸਮਝਣ ਦੀ ਕੋਸ਼ਿਸ਼ ਕਰੋਗੇ ਹਰ ਇੱਕ ਸ਼ਬਦ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ ਹਰ ਇੱਕ ਰਿਸ਼ਤਾ ਕਿਸੇ ਖਾਸ ਵਜ੍ਹਾ ਦੇ ਲਈ ਬਣਿਆ ਅਤੇ ਉਹ ਉੱਥੇ ਹੀ ਰਹੇ ਅਤੇ ਜ਼ਿਆਦਾ ਜ਼ਿਆਦਾ ਬਿਹਤਰ ਰਹਿੰਦਾ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM ਹਾਂਜੀ ਹਾਂਜੀ ਓਏ
2: ਹਾਂਜੀ ਹਾਂਜੀ ਹਾਂਜੀ ਰੇਡੀਓ ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
3: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: Ready, set, go! Chadston Ford, Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business plate lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set,

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
4: ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
5: ਕੀ ਤੁਸੀਂ ਐਸੀ ਥਾਂ ਲੱਭ ਰਹੇ

0: हो जो तुहानू तुहाडे लई अहम चीजा नाल जोड़ी रखे। पेश है सिल्वर ब्रुक माउंट डुनीड विच एक नवी कम्युनिटी जिथे हुण विक्री चल रही है। वॉन पॉन्स रेलवे स्टेशन, शॉपिंग, स्कूल, पार्का अते आउण वाला खेड कॉम्पलैक्स सिर्फ थोड़ी दूरी ते हन। नाल ही जिलोंग, मेलबर्न अते सर्फ कोस्ट भी बिल्कुल नेड़े हन। डिवेलपमेंट विक्टोरिया वल्लों विकसित सिल्वर ब्रुक एक सरकारी सहायता प्राप्त डिवेलपर दा भरोसा लेके आउंदा है जो अजिहियां कम्युनिटीज तैयार कर रहा है जिथे लोग फल फूल सकन। होर जानकारी लई silverbrookmtdunedin.com.au ते जाओ जा सिल्वरब्रुक माउंट डुनीड सर्च करो।
1: हां जी रेडियो
2: चलदी दा नाम गड्डी आते सुनिया ही होना। तुहाड़ी गड्डी कोई भी होवे उनु चलाउन लई ऑल मेजर ब्रांड्स दे टायर्स अलॉय व्हील्स ले। याद रखो टायर फोर्स जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाड़ी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड। कॉल 03908-6655 और विजिट tireforce.com.au।
3: सोना चाहिदा,
4: भरोसा चाहिदा,
3: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 04935360042।
5: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
6: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
5: फिर लवाइए किथों?
6: सन करंट वालिया कोलों 2012 तो मेलबर्न दी एक भरोसेमंद अते अवार्ड विनिंग सोलर कंपनी।
3: आज ही सन करंट नो कॉल करो ते अपना फ्री असेसमेंट बुक करो 0406-021-246 ते।
7: की चाहिदा? ऑस्ट्रेलिया दा वीजा लाउणा जा वीजे लई मशवरा चाहिदा? मिल जुगा, सीधे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा लई एक भरोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट, पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਜਿਹੜੇ ਲੇਟ ਜੁੜੇ ਨੇ ਉਹਨਾਂ ਦੇ ਲਈ ਵੀ ਸਤਿ ਸ਼੍ਰੀ ਅਕਾਲ, ਉਹਨਾਂ ਦਾ ਵੀ ਜੀ ਆਇਆ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅੱਜ ਗੱਲਾਂ ਬਾਤਾਂ ਸਾਡੀਆਂ ਯਾਰੀ ਦੋਸਤੀ ਦੇ ਉੱਤੇ, ਫਰੈਂਡਸ਼ਿਪ ਦੇ ਉੱਤੇ ਚੱਲੀਆਂ ਸੀ, ਉਸ ਤੋਂ ਬਾਅਦ ਫਿਰ ਰਿਸ਼ਤਿਆਂ ਵੱਲ ਨੂੰ ਲੰਮਾ ਮੋੜ ਕੱਟ ਕੇ ਆਈਆਂ ਨੇ। ਅਤੇ ਗੱਲਾਂ ਬਾਤਾਂ ਆਪਾਂ ਸ਼ੁਰੂ ਕੀਤੀਆਂ ਸੀ ਵੀ ਯਾਰੀ ਦੋਸਤੀ ਕਿੱਦਾਂ ਅਤੇ ਕਿਹੜੇ ਕਿਹੜੇ ਕੰਮ ਆਉਂਦੀ ਆ, ਤੁਹਾਡੇ ਕਿੱਦਾਂ ਤੁਹਾਨੂੰ ਠੀਕ ਰੱਖਦੀ। ਇੱਕ ਨਾ ਜੈਸੀ ਇੱਕ ਸਰਵੇ ਦੇ ਵਿੱਚ ਇੱਥੋਂ ਤੱਕ ਕਿਹਾ ਗਿਆ ਵੀ ਇੱਕ ਬੰਦਾ ਜਿਹਦੇ ਯਾਰ ਦੋਸਤ ਨਹੀਂ, ਮਤਲਬ ਯਾਰ ਦੋਸਤ ਕਿੱਥੋਂ ਤੱਕ ਅਸਰ ਪਾਉਂਦੇ ਤੁਹਾਡੀ ਜ਼ਿੰਦਗੀ 'ਚ, ਕਹਿੰਦੇ ਵੀ ਇੱਕ ਇਨਸਾਨ ਜਿਹੜਾ ਵੈਸ਼ਨੂ ਆ, ਮੰਨ ਲਓ ਕੁਛ ਨਹੀਂ ਖਾਂਦਾ ਪੀਂਦਾ ਅਤੇ ਕੋਈ ਨਸ਼ਾ ਪਤਾ ਨਹੀਂ ਕਰਦਾ ਅਤੇ ਉਹਦੇ ਪਰ ਯਾਰ ਦੋਸਤ ਨਹੀਂ ਆ ਅਤੇ ਉਹਦੀ ਸਿਹਤ ਇੱਦਾਂ ਵਾ ਜਿੱਦਾਂ ਉਹ ਇੱਕ ਦਿਨ 'ਚ 15 ਸਿਗਰਟਾਂ ਪੀਂਦਾ ਹੋਵੇ, ਮਤਲਬ ਕਿ ਜੇ ਤੁਹਾਡੇ ਯਾਰ ਦੋਸਤ ਨੇ ਅਤੇ ਤੁਹਾਡਾ ਆਟੋਮੈਟਿਕਲੀ ਤੁਹਾਡੀ ਸਿਹਤ, ਤੁਹਾਡੀ ਮਾਨਸਿਕ ਸਿਹਤ ਆਪਣੇ ਆਪ ਹੀ ਤੁਹਾਡੀ ਠੀਕ ਰਹਿੰਦੀ ਆ, ਆਪਣੇ ਆਪ ਹੀ ਉਹਦਾ ਇਲਾਜ ਹੁੰਦਾ ਰਹਿੰਦਾ। ਅਸਲ 'ਚ ਇਹ ਮਿਹਨੇ ਆ ਦੋਸਤੀ ਦੇ।
9: ਕਿੰਨੀ ਗੂੜੀ ਗੱਲ ਹੈ, ਕਿਉਂਕਿ ਆਪਾਂ ਨੂੰ ਇੱਦਾਂ ਲੱਗਦਾ ਹੈ ਹੁਣ ਜਿਵੇਂ ਆਪਾਂ ਠੀਕ ਹੈ ਮੇਰਾ ਯਾਰ ਹੈ, ਮਤਲਬ ਕਈ ਵਾਰੀ ਆਪਾਂ ਨਾ ਬੜੇ ਉਸ 'ਚ ਲੈ ਜਾਂਦੇ ਹਾਂ ਉਹਨਾਂ ਨੂੰ ਕਿ ਟੇਕਨ ਫੋਰ ਗ੍ਰਾਂਟਿਡ ਕਹਿ ਲਓ, ਲੇਕਿਨ ਅਸਲ ਮਾਇਨੇ 'ਚ ਉਸ ਇਨਸਾਨ ਤੋਂ ਪੁੱਛੋ ਜਿਹੜਾ ਅਕੇਲਾ ਹੈ, ਜਿਹੜਾ ਇਕੱਲਾ ਰਹਿੰਦਾ ਹੈ, ਜਿਹੜਾ ਜਿਹਨੂੰ ਇੱਦਾਂ ਲੱਗੇ ਕਿ ਮੈਂ ਹੁਣ ਘਰੋਂ ਬਾਹਰ ਨਿਕਲਿਆ ਯਾਰ, ਮੈਂ ਕਿਤੇ ਜਾਵਾਂ,
8: ਇਕੱਲੇ ਰਹਿਣਾ ਬਹੁਤ ਔਖਾ ਹੈ। ਈਵਨ ਹੁਣ ਤਾਂ ਇੱਥੋਂ ਤੱਕ ਵੀ ਰਿਸਰਚ ਆ ਕਿ ਜਿਹੜੇ ਜਾਨਵਰ ਨੇ ਉਹਨਾਂ ਦੇ ਵਿੱਚ ਵੀ ਯਾਰ ਦੋਸਤ ਹੁੰਦੇ ਆ।
9: ਬਿਲਕੁਲ,
8: ਈਵਨ ਉਹਨਾਂ ਗਾਵਾਂ ਦੇ ਉੱਤੇ ਰਿਸਰਚ ਕੀਤੀ ਕਿ ਇੱਕ ਫਾਰਮਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਗਾਵਾਂ ਰੱਖੀਆਂ ਅਤੇ ਉਹਨਾਂ ਨੇ ਧੜਕਣ ਮੋਨੀਟਰ ਕੀਤੀ ਲਗਾਤਾਰ ਵੀ ਆਹ ਗਾਂ ਜਿਹੜੀ ਆ ਇਹਦੇ ਨਾਲ ਛਾਵੇਂ ਪੈਂਦੀ ਆ, ਇਹਦੇ ਨਾਲ ਖਾਂਦੀ ਆ, ਇਹਦੇ ਨਾਲ ਪੀਂਦੀ ਹੈ, ਤੇ ਉਹਨਾਂ ਨੂੰ ਜਦੋਂ ਉਹਨਾਂ ਤੋਂ ਅਲੱਗ ਕੀਤਾ ਗਿਆ ਤੇ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਮਤਲਬ ਕਿ ਉਹਨਾਂ ਦੇ ਵਿੱਚ ਵੀ ਇੱਕ ਲਗਾਵ ਆ
9: ਇਮੋਸ਼ਨਸ 'ਚ। ਤੇ ਵੈਸੇ ਵੀ ਕਹਿੰਦੇ ਨਾ ਜਾਨਵਰਾਂ 'ਚ ਵੀ ਆਪਣੇ ਵਾਂਗ ਹੀ ਇਮੋਸ਼ਨਸ ਹੁੰਦੇ ਸੇਮ। ਭਾਵੇਂ ਤੁਸੀਂ ਡੋਗ ਦੀ ਗੱਲ ਕਹਿ ਲਓ, ਕਿਵੇਂ ਦੇਖ ਕੇ ਭੱਜਦਾ ਡੋਗ ਜਦੋਂ ਉਹਨੂੰ ਲੱਗਦਾ ਕਿ ਹਾਂ ਮੇਰਾ ਮਾਲਕ ਆ ਰਿਹਾ ਮੈਂ ਇਹਦੇ ਨਾਲ, ਹੈ ਨਾ, ਕਿੰਨਾ ਉਹਨਾਂ ਦਾ ਪਿਆਰ। ਜਾਂ ਫਿਰ ਜੇ ਕਿਸੇ ਸਟ੍ਰੇਂਜਰ ਨੂੰ ਦੇਖਦਾ ਉਹ ਭੌਂਕਦਾ ਗੁੱਸੇ ਨਾਲ, ਉਹ ਸਾਰੇ ਇਮੋਸ਼ਨ ਸੀ। ਜਾਨਵਰਾਂ ਦੇ ਵਿੱਚ ਵੀ ਉਹ ਸਾਰੀ ਚੀਜ਼ਾਂ ਆਪਣੇ ਵਾਂਗ ਹੀ
8: ਸੀ। ਕੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੁੰਦਾ ਜਾਂ ਕਿੱਦਾਂ ਚੱਲ ਰਿਹਾ ਹੁੰਦਾ? ਵੈਸੇ ਜੇ ਸਾਇੰਟਿਫਿਕ ਉੱਦਾਂ ਜਿਹੜੇ ਟ੍ਰੇਨਰ ਨੇ ਉਹਨਾਂ ਦੀ ਜੇ ਮੰਨੀ ਤੇ ਉਹ ਤਾਂ ਸਿਰਫ ਇਹ ਕਹਿੰਦੇ ਨੇ ਵੀ ਉਹਨੂੰ ਪਤਾ ਵਾ ਵੀ ਮੈਨੂੰ ਇਸ ਬੰਦੇ ਕੋਲੋਂ ਆ ਚੀਜ਼ ਮਿਲਦੀ ਆ, ਜਿਹੜੀ ਚੀਜ਼ ਮੈਨੂੰ ਠੀਕ ਲੱਗਦੀ ਆ ਉਹ ਮੈਨੂੰ ਇਹਦੇ ਕੋਲ ਮਿਲਦੀ ਆ, ਤੇ ਐਕਸਪਲੇਨ ਕਰਦੇ ਆ ਉਹਦਾ ਵੀ ਕੋਈ ਤੋੜ ਨਹੀਂ, ਉਹ ਵੀ ਵੱਧ ਤੋਂ ਵੱਧ ਆ, ਹਨਾ। ਆਪਾਂ ਹੁਣ ਜਦੋਂ ਚਿੜੀਆ ਘਰ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਣੇ ਆ ਚਿੰਪੈਂਜ਼ੀ ਨੇ ਜਾਂ ਜਿਹੜੇ ਕਈ ਤੇ ਇਹਨਾਂ ਦੀਆਂ ਕਿਸਮਾਂ ਨੇ ਜਿਹੜੀਆਂ ਬੰਦੇ ਦੇ ਵਾਹਵਾ ਕਲੋਜ਼ ਮੰਨੀਆਂ ਜਾਂਦੀਆਂ ਸੋਚ ਸਮਝ ਦੇ ਵਿੱਚ, ਜਾਂ ਹੋਰ ਚਿੜੀਆ ਘਰ ਦੇ ਵਿੱਚ ਬੜੇ ਕਹਿੰਦੇ ਜਾਨਵਰ ਆ ਜਿਨ੍ਹਾਂ ਨੂੰ ਇੱਕ ਜੋੜਾ ਨਾਲ ਦੇਣਾ ਹੀ ਪੈਂਦਾ, ਦੋਸਤ ਨਾਲ ਦੇਣਾ ਹੀ ਪੈਂਦਾ ਵਾ। ਜੇਕਰ ਉਹ ਨਾ ਹੋਵੇ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦੀ ਉਮਰ ਘੱਟ ਜਾਂਦੀ ਹੈ।
9: ਹਾਂ,
8: ਅਤੇ ਸੇਮ ਬੰਦੇ ਦੀ ਵੀ ਇੱਦਾਂ ਹੀ ਆ। ਕਹਿੰਦੇ ਬੰਦੇ ਦੀ ਉਮਰ ਜਿਹੜੇ ਲੋਕ ਜਿੱਦਾਂ ਜਪਾਨ ਦੇ ਵਿੱਚ ਵੀ ਇੱਕ ਇਹਨਾਂ ਨੇ ਪਿੱਛੇ ਜੇ ਕੀਤੀ ਸੀ ਨਾ ਸਰਵੇ ਕੀਤਾ, ਜਾਂ ਹੋਰ ਜਿਹੜੇ ਲੋਕ ਲੰਮੀ ਉਮਰ ਜਿਹੜੇ ਜੀ ਕੇ ਹਟੇ ਨੇ, ਅਤੇ ਉਹਦੇ ਵਿੱਚ ਇਹ ਪਾਇਆ ਗਿਆ, ਇੱਕ ਕੋਮਨ ਫੈਕਟਰ ਇਹ ਵੀ ਪਾਇਆ ਗਿਆ ਕਿ ਜਿਹੜੇ ਲੋਕਾਂ ਦੀ ਯਾਰੀ ਦੋਸਤੀ ਸਟਰੋਂਗ ਯਾਰੀ ਦੋਸਤੀ ਸੀ ਜਿਹਨਾਂ ਦੀ, ਉਹ 100 ਸਾਲ ਤੋਂ ਵੱਧ ਜੀਣ ਵਾਲਿਆਂ ਦੇ ਵਿੱਚ ਇਹ ਪਾਇਆ ਗਿਆ ਕਿ ਉਹ ਇੱਕ ਫੈਕਟਰ ਇਹ ਸੀ।
9: ਕਈ ਵਾਰੀ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਆਪਾਂ ਕਹਿੰਦੇ ਨਾ ਕਿ ਹਾਂ ਜਿਵੇਂ ਨੀਤੂ ਜੀ ਵੀ ਕਹਿ ਕੇ ਹਟੇ ਦੁੱਖ ਸੁੱਖ ਸਾਂਝਾ ਕਰਨਾ, ਕਈ ਵਾਰੀ ਤਾਂ ਜਸਟ ਨਾਲ ਹੀ ਤੁਹਾਨੂੰ ਮਿਲਦਾ ਨਾ ਕਿ ਹਾਂ ਇਹ ਮੇਰੇ ਨਾਲ ਹੈ। ਕਈ ਵਾਰੀ ਤੁਹਾਨੂੰ ਕੰਪਨੀ ਇੰਨੀ ਵਧੀਆ ਲੱਗਦੀ, ਜਿਵੇਂ ਆਪਾਂ ਕਹਿੰਦੇ ਨਾ ਕਿ ਕਿਸੇ ਕਹਿ ਲਓ ਕਿਸੇ ਵਧੀਆ ਬੰਦੇ ਨਾਲ ਜਾਂ ਕਿਸੇ ਤੁਹਾਡੇ ਫੇਵਰੇਟ ਬੰਦੇ ਨਾਲ ਪੀ ਹੋਈ ਚਾਹ ਤੁਹਾਨੂੰ ਸ਼ਰਾਬ ਤੋਂ ਜ਼ਿਆਦਾ ਨਸ਼ਾ ਦਿੰਦੀ ਹੈ, ਕਿਉਂਕਿ ਤੁਸੀਂ ਇੰਜੋਏ ਕਰਦੇ ਹੋ।
8: ਚਾਹ ਨਹੀਂ ਨਾ ਪੀ ਰਹੇ ਹੁੰਦੇ ਉੱਥੇ, ਤਾਂ ਤੁਸੀਂ ਸਿਰਫ ਸਾਥ ਮਾਣ ਰਹੇ ਹੁੰਦੇ ਇੱਕ ਦੂਸਰੇ। ਹੁਣ ਇਹ ਚੀਜ਼ ਵੈਸੇ ਨਾ ਡਿਫਾਈਨ ਕਰਨੀ ਬਹੁਤ ਔਖੀ ਆ, ਜੇ ਕੋਈ ਕਹੇ ਵੀ ਮੈਂ ਹੁਣ ਯਾਰੀ ਦੋਸਤੀ ਨੂੰ ਮੈਂ ਦੱਸੂੰਗਾ ਵੀ ਕੀ ਹੁੰਦਾ, ਇਹ ਬਹੁਤ ਔਖਾ ਵਾ। ਪਰ ਮਤਲਬ ਇਹਦੇ ਇਹ ਚੀਜ਼ ਜ਼ਿੰਦਗੀ ਦੇ ਵਿੱਚ ਇੰਨੀ ਕੁ ਜ਼ਿਆਦਾ ਜ਼ਰੂਰੀ ਆ ਵੀ ਇਹਦਾ ਕੋਈ ਤੋੜ ਨਹੀਂ ਆ। ਇੱਕ ਇੰਗਲੈਂਡ ਦਾ ਸੀਗਾ ਇੱਕ ਮਨੋਵਿਗਿਆਨੀ, ਅਤੇ ਉਹਨੇ ਇਹ ਆਪਣਾ ਦਿੱਤਾ ਸੀਗਾ ਇਹਦੇ ਉੱਤੇ ਆਪਣੇ ਵਿਚਾਰ ਵੀ ਇੱਕ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਲਗਭਗ 150 ਦੇ ਆਸ ਪਾਸ ਸਾਂਝਾ ਹੁੰਦੀਆਂ ਹਨ ਕੁੱਲ ਮਿਲਾ ਕੇ ਕਰੀਬੀ। ਬਾਕੀ ਤਾਂ ਆਪਾਂ ਮਿਲਦੇ ਹੀ ਹਾਂ ਜਿੰਨਿਆਂ ਨੂੰ ਮਿਲਦੇ ਹਾਂ ਵੀ ਜਿਹੜੇ ਤੁਹਾਨੂੰ ਯਾਦ ਰਹਿ ਜਾਂਦੇ, ਚੇਤੇ ਰਹਿ ਜਾਂਦੇ ਆ, ਅਤੇ ਉਹ 150 ਦੀ ਉਹਦੀ ਮਾਤਰਾ। ਅਤੇ ਪਰ ਉਹਦੇ ਵਿੱਚੋਂ ਯਾਰੀ ਦੋਸਤੀ ਜਿਹੜੀ ਆ ਉਹ ਆਮ ਬੰਦਿਆਂ ਦੀ ਜਿਹੜੀ ਵੱਧ ਤੋਂ ਵੱਧ ਜਿੰਨੀਆਂ ਵੀ ਰਿਸਰਚਾਂ ਹੋਈਆਂ ਨੇ ਉਹ 3 ਤੋਂ 5 ਬੰਦੇ। ਮਤਲਬ ਆਪਾਂ ਕਹਿ ਦਿੰਦੇ ਹਾਂ ਮੇਰੇ 20 ਯਾਰ ਹੋਏ, ਹੈ ਨਾ, ਮੇਰੇ ਮੇਰੇ ਮੇਰੇ ਤਾਂ ਯਾਰ ਹੀ ਬੜੇ ਆ, ਹੈ ਨਾ। ਪਰ ਉਹ ਜਿਹਨੂੰ ਆਪਾਂ ਜਦੋਂ ਹੌਲੀ ਹੌਲੀ ਆਪਾਂ ਕੈਟਾਗਰਾਈਜ਼ ਕਰਦੇ ਹਾਂ, ਹੌਲੀ ਹੌਲੀ ਆਪਾਂ ਜਦੋਂ ਉਹਦੇ ਵਿੱਚੋਂ ਆਪਾਂ ਕੱਢੀ ਜਾਂਦੇ ਹਾਂ ਵੀ, ਅਤੇ ਫਿਰ ਉਹ ਇੰਨੇ ਕੁ 'ਤੇ ਆ ਕੇ ਸੂਈ ਟਿਕਦੀ ਆ ਵੀ 3 ਤੋਂ 5 ਲੋਕਾਂ ਦੇ ਨਾਲ ਸਾਡੀ ਕਰੀਬੀ ਸਾਂਝ ਹੁੰਦੀ ਆ। ਹੁਣ ਕਿੱਦਾਂ ਦੀ ਸਾਂਝ ਆ ਉਹ, ਕਿਵੇਂ ਆ, ਹੈ ਨਾ, ਇਹ ਤੁਸੀਂ ਵੇਖਣਾ ਵਾ ਹੁਣ। ਕਿਉਂਕਿ ਯਾਰੀ ਦੋਸਤੀ 'ਚ ਮੈਨੂੰ ਤਾਂ ਇਹ ਲੱਗਦਾ ਵੀ ਸਭ ਤੋਂ ਵੱਡਾ ਤਾਂ ਇਹੋ ਹੀ ਆ ਵੀ ਤੁਸੀਂ ਮਤਲਬ ਇੱਕ ਦੂਸਰਾ ਜਿੱਦਾਂ ਦਾ ਵੀ ਆ
9: ਐਕਸੈਪਟੈਂਸ
8: ਹੈ ਤੁਹਾਡੀ, ਹੈ ਨਾ। ਯਾਰੀ ਦੋਸਤੀ ਦੇ ਵਿੱਚ ਇਹ ਵੀ ਹੁਣ ਆਪਾਂ ਜੇ ਸਾਇੰਸ ਦੇ ਆਧਾਰ ਦੇ ਵਿੱਚ ਵੇਖੀਏ ਤਾਂ ਉਹ ਕੁਛ ਹੋਰ ਆ, ਪਰ ਮੈਨੂੰ ਤਾਂ ਉਹ ਵੀ ਪੂਰੀਆਂ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਲੱਗਦੀਆਂ। ਉਹ ਤਾਂ ਇਹ ਕਹਿੰਦੇ ਆ ਵੀ ਤੁਸੀਂ ਜਦੋਂ ਕਿਸੇ ਯਾਰ ਦੋਸਤ ਦੇ ਨਾਲ ਕੋਈ ਸਾਂਝਾ ਕੰਮ ਕਰਦੇ ਹੋ, ਜਦੋਂ ਕੋਈ ਫਿਲਮ ਵੇਖਦੇ ਹੋ, ਕੋਈ ਗੇਮ ਖੇਡਦੇ ਹੋ, ਜਾਂ ਕਿਸੇ ਇੱਕੋ ਤਰ੍ਹਾਂ ਦੀ ਤੁਸੀਂ ਕਿਤਾਬ ਪੜ੍ਹਦੇ ਹੋ, ਅਤੇ ਉਹ ਤੁਹਾਡਾ ਯਾਰ ਦੋਸਤ ਜ਼ਿਆਦਾ ਕਰੀਬੀ ਆ ਜਿਹੜਾ, ਜਾਂ ਫਿਰ ਜਿਹੜੇ ਕਰੀਬੀ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਜਾਂਦਾ ਵੀ ਉਹ ਸੇਮ ਚੀਜ਼ਾਂ ਪਿੱਕ ਕਰ ਰਹੇ ਹੁੰਦੇ।
9: ਹੁਣ ਇਸ 'ਚ ਵੀ ਮੈਨੂੰ ਐਲਗੋਰਿਦਮ ਵਾਲੀ ਗੱਲ ਲੱਗ ਰਹੀ ਹੈ ਕਿ ਹਾਂ ਤੁਹਾਡੀ ਤੁਸੀਂ
8: ਟਿਊਨਿੰਗ
9: ਹਾਂ, ਕਿਉਂਕਿ ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਹੁਣ ਕਈ ਵਾਰੀ ਹੁਣ ਜਿਵੇਂ ਆਪਾਂ ਇਸ ਲਾਈਨ ਦੇ ਵਿੱਚ ਆ ਕਿ ਆਰਟ ਫੋਰਮ ਵਾਲਾ ਜਾਂ ਜੋ ਵੀ ਮਤਲਬ ਸੋਸ਼ਲ ਮੀਡੀਆ ਦੇ ਰਿਲੇਟਡ ਜਿਹੜੀ ਹੁਣ ਜਿਸਦੀ ਇੱਕ ਹੁੰਦੀ ਨਾ, ਹੁਣ ਕਿਸੇ ਨੂੰ ਮਤਲਬ ਮੰਨ ਲਓ ਗਾਰਡਨਿੰਗ ਦਾ ਸ਼ੌਕ ਹੈ, ਉਹਦੀ ਫਿਰ ਇੱਕ ਏਰੀਆ ਆਫ ਇੰਟਰਸਟ ਜਦੋਂ ਸੇਮ ਹੁੰਦਾ ਨਾ, ਤੇ ਵਾਕਈ ਤੁਹਾਡੀ ਮਤਲਬ ਕਹਿ ਲਓ ਕਿ ਉਹ ਇੰਟਰਸਟ ਵੱਧਦਾ ਹੈ ਤੁਹਾਡੀ ਦੋਸਤ
8: ਹੈਗਾ। ਪਰ ਫਿਰ ਮੈਂ ਇਹ ਸੋਚਦਾ ਵਾ ਜੀ 100% ਇਹ ਵੀ ਗੱਲ ਨਹੀਂ ਸਹੀ। ਤੁਹਾਡੇ ਕਈ ਯਾਰ ਦੋਸਤ ਹੈ ਹੁਣ, ਜਿੱਦਾਂ ਤੁਸੀਂ ਸੋਚੋਗੇ ਵੀ ਤੁਹਾਨੂੰ ਗਾਰਡਨਿੰਗ ਪਸੰਦ ਆ, ਤੇ ਕਈ ਯਾਰ ਦੋਸਤ ਹੈ ਉਹਨਾਂ ਨੂੰ ਨਹੀਂ ਪਸੰਦ, ਹੈ ਨਾ, ਤੁਸੀਂ ਇਹ ਨਹੀਂ ਆ, ਇਹ ਗੱਲ ਨਹੀਂ ਆ ਕਿ ਜੋ ਤੁਹਾਨੂੰ ਪਸੰਦ ਹੈ ਉਹ ਹੀ ਅਗਲੇ ਨੂੰ ਵੀ ਪਸੰਦ ਹੈ। ਪਰ ਇੱਕ ਚੀਜ਼ ਜ਼ਰੂਰ ਮੈਂ ਕੋਮਨ ਵੇਖਦਾ, ਜਿੰਨਾ ਕਿ ਮੈਂ ਬਹੁਤ ਜਿੰਨਾ ਕੁ ਵੇਖਣ ਸੋਚਣ ਦੀ ਕੋਸ਼ਿਸ਼ ਕਰਦਾ ਵੀ ਯਾਰ ਦੋਸਤ ਬਿਨਾਂ ਕਹਿ ਤੁਹਾਡੀ ਸਮਝ ਜਾਂਦਾ ਵਾ ਯਾਰ ਅੱਜ, ਪਰ ਉਹ ਕਹੂਗਾ ਵੀ ਨਹੀਂ ਤੁਹਾਨੂੰ, ਫਿਰ ਯਾਰ ਦੋਸਤ ਦੀ ਅਗਲੀ ਉਹ ਵੀ ਆ, ਇੱਕ ਤਾਂ ਆ ਵੀ ਬਿਨਾਂ ਕਿਆ ਤੁਹਾਡੀ ਸਮਝ ਜੂਗਾ ਵੀ ਅੱਜ ਕੁਛ ਮਤਲਬ ਹੈ ਨਾ ਵੀ ਜਿੱਦਾਂ, ਫਿਰ ਯਾਰੀ ਦੋਸਤੀ ਅਤੇ ਬਾਕੀ ਰਿਸ਼ਤਿਆਂ ਦੇ ਵਿੱਚ, ਈਵਨ ਹਸਬੈਂਡ ਵਾਈਫ ਦਾ ਰਿਸ਼ਤਾ ਹੋ ਗਿਆ ਜਾਂ ਮਾਂ ਪਿਓ ਦਾ ਰਿਸ਼ਤਾ ਹੋ ਗਿਆ ਜਾਂ ਪਿਓ ਧੀ ਦਾ ਪਿਓ ਪੁੱਤ ਦਾ, ਸੋ ਉਹਨਾਂ ਪਿਓ ਪੁੱਤ ਦਾ ਚਲੋ ਆਪਾਂ ਬਾਰਾਂ, ਉਹ ਵੀ ਪਿਓ ਪੁੱਤ ਦਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਆ, ਯਾਰ ਦੋਸਤ ਵਾਲਾ ਹੀ ਹੋ ਜਾਂਦਾ ਇੱਕ ਸਟੇਜ ਦੇ ਉੱਤੇ। ਉਹ ਇੱਕ ਤਾਂ ਵੀ ਉਹਨੇ ਬਿਨਾਂ ਤੁਹਾਡੇ ਕਿਹਾ ਸਮਝ ਲਿਆ, ਬੜੇ ਰਿਸ਼ਤੇ ਆ ਜਿਹੜੇ ਬਿਨਾਂ ਕਿਹਾ ਸਮਝ ਲੈਂਦੇ ਆ, ਆਪਾਂ ਫਿਰ ਇਹ ਨਹੀਂ ਕਹਿ ਸਕਦੇ ਵੀ ਯਾਰੀ ਦੋਸਤੀ ਇਕੱਲੀ ਇਹਨੂੰ ਕਿੱਦਾਂ, ਹੈ ਨਾ, ਹਾਂ ਮਾਂ ਵੀ ਬਿਨਾਂ ਕਹੇ ਸਮਝ ਲੈਂਦੀ ਹੈ ਨਾ, ਭਰਾ ਵੀ ਭੈਣ ਵੀ ਬਿਨਾਂ ਕਹੇ ਸਮਝ ਲੈਂਦੇ, ਉਹਨਾਂ ਨੂੰ ਪਤਾ ਹੁੰਦਾ ਵੀ ਰੋਜ਼ ਅਤੇ ਇੱਦਾਂ ਦਾ ਮੂੰਹ ਨਹੀਂ ਹੁੰਦਾ ਅੱਜ ਦਾ ਇੱਦਾਂ ਦਾ। ਯਾਰ ਦੋਸਤ ਦੀ ਜਿਹੜੀ ਇੱਕ ਮੈਂ ਉਸ ਤੋਂ ਗਾਂਹ ਖਾਸੀਅਤ ਵੇਖਦਾ ਵਾਂ, ਉਹਨੇ ਬਿਨਾਂ ਤੁਹਾਨੂੰ ਜਚਾਇਆ ਬਿਨਾਂ ਦੱਸਿਆ ਇਨਡਾਇਰੈਕਟ ਤਰੀਕੇ ਦੇ ਨਾਲ ਉਹਦਾ ਕੰਕਲੂਜਨ ਵੱਲ ਨੂੰ ਜਾਣਾ ਵਾ ਵੀ ਇਹਦਾ ਹੁਣ ਮੈਂ ਹੱਲ ਕਿੱਦਾਂ ਮੈਂ ਕਰਨਾ ਵਾ, ਹੈ ਨਾ। ਮੰਨ ਲਓ ਜੇ ਉਹਨੂੰ ਲੱਗੂਗਾ ਵੀ ਉਦਾਸ ਹੈ ਤਾਂ ਉਹ ਤੁਹਾਨੂੰ ਇਹਨੂੰ ਕਹੂਗਾ ਓਏ ਉਦਾਸ ਹੈ ਕੀ ਹੋਇਆ, ਅਤੇ ਜੇ ਤੁਸੀਂ ਦੱਸਤਾ ਦੱਸਤਾ, ਨਹੀਂ ਤਾਂ ਇਹ ਨਹੀਂ ਵੀ ਵਾਰ ਵਾਰ ਤੁਹਾਨੂੰ ਪੁੱਛੀ ਜਾਊਗਾ ਹਾਂ ਕੀ ਹੋਇਆ ਤੂੰ ਦੱਸਦਾ ਨਹੀਂ ਮੇਰੇ, ਹੈ ਨਾ। ਹੋਣਗੇ ਇਹ ਵੀ, ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੇ ਇੱਦਾਂ ਪੁੱਛਦੇ ਉਹ ਯਾਰ ਦੋਸਤ ਨਹੀਂ ਗੇ, ਇਹ ਅਲੱਗ ਅਲੱਗ ਕੈਟੇਗਰੀਆਂ ਨੇ ਵੀ ਅਲੱਗ ਅਲੱਗ ਜਿੱਦਾਂ ਜਿੱਦਾਂ ਜਿੱਦਾਂ ਸੁਭਾਅ ਆ ਤੁਹਾਡਾ, ਜਿੱਦਾਂ ਦਾ ਸੁਭਾਅ ਆ, ਜੇ ਤੁਹਾਨੂੰ ਇਹ ਇੱਦਾਂ ਪੁੱਛਿਆ ਤੁਹਾਨੂੰ ਚੰਗਾ ਲੱਗਦਾ ਫੋਰ ਐਗਜ਼ਾਮਪਲ, ਅਤੇ ਤੁਹਾਡਾ ਯਾਰ ਦੋਸਤ ਵੀ ਇੱਦਾਂ ਦਾ ਹੋਊਗਾ, ਉਹ ਤੁਹਾਨੂੰ ਇੱਦਾਂ ਪੁੱਛ ਪੁਛਾ ਕੇ ਠੀਕ ਕਰ ਦੂਗਾ। ਪਰ ਉਹਦਾ ਇਹ ਆ ਵੀ ਉਹਨੇ ਤੁਹਾਨੂੰ ਜਿਹੜਾ ਯਾਰ ਦੋਸਤ ਉਹਨੇ ਬਿਨਾਂ ਕਿਹਾ, ਉਹਨੂੰ ਪਤਾ ਵਾ ਵੀ ਇਹਨੇ ਉਹਨੇ ਵੇਖ ਲਿਆ ਵੀ ਇਹਦਾ ਮੂਡ ਉਦਾਸ ਆ, ਅਤੇ ਉਹਨੂੰ ਪਤਾ ਵੀ ਇਹਨੂੰ ਇਹਨੂੰ ਸਿਨੇਮਾ ਪਸੰਦ ਆ, ਉਹਨੇ ਕਹਿਣਾ ਯਾਰੋ ਯਾਰ ਫਿਲਮ ਵੇਖਦਾ ਕੀ ਕਰਨ ਲਿਆ, ਤੁਸੀਂ ਕਹੋਗੇ ਨਹੀਂ ਉਹਨੇ ਧੱਕੇ ਨਾਲ ਲੈ ਜਾਣਾ, ਹੈ ਨਾ,
9: ਚਲੇ ਯਾਰ ਬਾਹਰ ਘੁੰਮ ਕੇ ਆਉਂਦੇ ਆ, ਚਲੇ ਗੇੜਾ ਮਾਰ ਕੇ ਆਉਂਦੇ ਆ,
8: ਹਾਂ ਤੁਸੀਂ ਕਹੋਗੇ ਵੀ ਨਹੀਂ ਚੱਲ ਨਹੀਂ ਆਸੇ ਆਪਾਂ ਸ਼ੋਪਿੰਗ ਕਰਕੇ ਆਈਏ, ਹੈ ਨਾ, ਤੁਸੀਂ ਸਹੇਲੀ ਕਹੋਗੀ ਨਹੀਂ, ਤਾਂ ਉਹਨੂੰ ਪਤਾ ਵਾ ਵੀ ਇਹਨੇ ਉੱਥੇ ਜਾ ਕੇ ਠੀਕ ਹੋ ਜਾਣਾ। ਸੋ ਹਰ ਇੱਕ ਦੇ ਵਿੱਚ ਤੁਸੀਂ ਅਲੱਗ ਅਲੱਗ ਅਲੱਗ ਅਲੱਗ ਆਪਣੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸਹੇਲੀਆਂ 'ਚ ਤੁਸੀਂ ਸੋਚੋ ਵੀ ਇੱਦਾਂ ਦਾ ਕੁਛ ਨਾ ਕੁਛ ਹੋਊਗਾ ਜਿਹੜਾ ਇੱਦਾਂ ਜਚਾਉਣ ਵਾਲਾ ਨਹੀਂ, ਦੱਸ ਕੇ ਕਰਨ ਵਾਲਾ ਨਹੀਂ।
9: ਇੱਕ ਕਾਲ ਤੇ ਚਲੀਏ, ਤੁਹਾਨੂੰ ਪਤਾ ਵੀ ਨਹੀਂ ਕਿੱਥੇ ਚੱਲੀ, ਚੱਲ ਠੀਕ ਹੈ, ਹੈ ਨਾ।
8: ਫਿਰ ਇੱਕ ਹੋਰ ਹੁੰਦਾ, ਤੁਸੀਂ ਮੰਨ ਲਓ ਕਈ ਰਿਸ਼ਤੇ ਹੁੰਦੇ ਨਾ ਜਿੱਦਾਂ, ਮੰਨ ਲਓ ਯਾਰੀ ਦੋਸਤੀ ਦੇ ਵਿੱਚ ਇੱਕ ਮੈਂ ਹੋਰ ਚੀਜ਼ ਵੇਖਦਾ ਵੀ ਉਹ ਜਿੱਦਾਂ ਦੇ ਮਰਜ਼ੀ ਤੁਸੀਂ ਹਾਲਾਤ ਦੇ ਵਿੱਚ, ਹੁਣ ਕਈ ਇੱਦਾਂ ਦੇ ਹੁੰਦੇ ਆਪਾਂ ਭਾਵੇਂ ਰਿਸ਼ਤੇਦਾਰੀਆਂ ਆ, ਅਤੇ ਆਪਾਂ ਕਹਿੰਦੇ ਵੀ ਯਾਰ ਇਹ ਯਾਰ ਅੱਧੀ ਰਾਤ ਇੱਕ ਤੋਂ ਆ ਗਏ ਯਾਰ, ਹੁਣ ਇਹਨਾਂ ਨੇ ਛੇਤੀ ਉੱਠਣਾ ਨਹੀਂ ਹੈ। ਯਾਰ ਦੋਸਤ ਘਰ ਆਵੇ ਤੁਹਾਡੇ ਦਿਮਾਗ 'ਚ ਇਹ ਫੀਲਿੰਗ ਕਦੀ ਨਹੀਂ ਆਉਂਦੀ,
9: ਕਦੇ ਨਹੀਂ ਆਉਂਦੀ, ਰਿਲੈਕਸ ਰਹਿੰਦੇ ਹੋ, ਤੁਹਾਨੂੰ ਇਹ ਨਹੀਂ ਹੁੰਦਾ ਘਰ ਗੰਦਾ ਹੈ ਜਾਂ ਕੁਛ ਵੀ ਹੈ,
8: ਕਿਉਂਕਿ ਉਹਨੇ ਤੁਹਾਨੂੰ ਜੱਜ ਨਹੀਂ
9: ਕਰਨਾ, ਉਹਨੇ ਕਿਹਾ ਠੀਕ ਹੈ,
8: ਹੈ ਨਾ, ਉਹਨੇ ਇਹ ਨਹੀਂ ਵੇਖਣਾ ਵੀ ਉਹ ਗੰਦਾ ਹੈ ਜਾਂ ਕਿੱਦਾਂ, ਜਦਕਿ ਹੋਰ ਕੋਈ ਰਿਸ਼ਤੇਦਾਰੀ ਆਊਗੀ ਅਤੇ ਉਹਨਾਂ ਨੇ ਇਹ ਚੀਜ਼ਾਂ ਪਹਿਲਾਂ ਵੇਖਣੀਆਂ, ਮਤਲਬ ਉਹ ਚੀਜ਼ਾਂ ਪਹਿਲਾਂ। ਸੋ ਸਾਨੂੰ ਜਿੱਥੇ ਛੱਤੀ ਵਾਰੀ ਸੋਚਣਾ ਪਵੇ ਕਰਨਾ ਪਵੇ ਉਹ ਸਾਰੀਆਂ ਚੀਜ਼ਾਂ। ਫਿਰ ਇੱਕ ਹੋਰ ਚੀਜ਼ ਵੇਖੀ ਜਾਂਦੀ ਹੈ ਵੀ ਜਿੱਥੇ ਮੰਨ ਲਓ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਆ ਗਈ, ਅਤੇ ਦਿਮਾਗ ਜੇ ਨਾ ਤੁਹਾਡਾ ਆਪਣੇ ਆਪ ਕਈ ਚੀਜ਼ਾਂ ਦੇ ਲਈ ਕੰਮ ਕਰਦਾ, ਤੁਸੀਂ ਬਹੁਤਾ ਸੋਚਣ ਦਾ ਮੰਨ ਲਓ ਟਾਈਮ ਨਹੀਂ ਹੁੰਦਾ, ਕਈ ਚੀਜ਼ਾਂ ਚਨਚੇਤ ਹੁੰਦੀਆਂ ਨੇ, ਹੈ ਨਾ, ਵੀ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਸਵੇਰੇ ਉਤਰੇ ਮੰਜੇ ਤੋਂ, ਤੁਸੀਂ ਉੱਠੇ ਅਤੇ ਤੁਸੀਂ ਸਭ ਤੋਂ ਪਹਿਲਾਂ ਸੱਜੀ ਚੱਪਲ ਪਾਈ ਜਾਂ ਖੱਬੀ ਪਾਈ, ਹੈ ਨਾ, ਮਤਲਬ ਕਈ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਨੇ, ਹੈ ਨਾ। ਇਹ ਉਹਨਾਂ ਵਰਤਾਰਿਆਂ ਦੇ ਵਿੱਚੋਂ ਇੱਕ ਆ ਵੀ ਮੰਨ ਲਓ ਤੁਹਾਨੂੰ ਕੋਈ ਮੁਸੀਬਤ ਹੈ ਅਤੇ ਤੁਸੀਂ ਸਭ ਤੋਂ ਪਹਿਲਾਂ ਕਿਹਦਾ ਨੰਬਰ ਡਾਇਲ ਕੀਤਾ,
9: ਸਭ ਤੋਂ ਪਹਿਲਾਂ
8: ਤੁਹਾਡੇ ਦਿਮਾਗ 'ਚ ਕੌਣ ਆਇਆ ਵੀ ਕੌਣ ਇਹਦੇ ਵਿੱਚ ਮੇਰੀ ਕੌਣ ਮਦਦ ਕਰ ਸਕਦਾ, ਕੌਣ,
9: ਉਹੀ ਬੈਸਟ ਐਗਜ਼ਾਮਪਲ ਹੈ ਰੀਅਲ ਫਰੈਂਡ।
8: ਹਾਂ, ਸੋ ਇਸ ਵਜ੍ਹਾ ਦੇ ਕਰਕੇ ਆਈ ਥਿੰਕ ਕਿ ਵਾਕਈ ਮੇਰੇ ਮਨਨ 'ਚ ਗੱਲ ਆਉਂਦੀ ਹੈ ਵੀ ਜਿਹਨਾਂ ਦੀ ਯਾਰੀਆਂ ਦੋਸਤੀਆਂ ਅਤੇ ਇਸ ਤਰੀਕੇ ਦੀਆਂ ਅਤੇ ਐਵੇਂ ਮਤਲਬ ਭੱਜ ਭੱਜ ਕੇ ਘੁੱਟ ਘੁੱਟ ਕੇ ਫੜਨ ਦੀ ਲੋੜ ਜ਼ਰੂਰਤ ਜਿੱਥੇ ਨਹੀਂ ਪੈਂਦੀ, ਅਤੇ ਉੱਥੇ ਵਾਕਈ ਫਿਰ ਇਹ ਹੋਊਗਾ ਵੀ ਬੰਦੇ ਦੀ ਉਮਰ ਵਾਕਈ ਲੰਮੀ ਹੋਊਗੀ, ਉੱਥੇ ਵਾਕਈ ਤੁਹਾਡੀਆਂ ਚਿੰਤਾਵਾਂ ਘੱਟ ਹੋਣਗੀਆਂ, ਉੱਥੇ ਵਾਕਈ ਉਹ ਤੁਹਾਡੀ ਚਿੰਤਾ ਨੂੰ ਘੱਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੇ। ਅਤੇ ਅੱਜ ਕੱਲ੍ਹ ਇਹ ਵਿਸ਼ਾ ਤਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਤਾਂ ਅੱਜ ਕੱਲ੍ਹ ਹੈ ਹੀ ਮਾਨਸਿਕ।
9: ਆਪਾਂ ਨੂੰ ਇੱਕ ਟਾਈਮ 'ਤੇ ਇਹ ਲੱਗਣ ਲੱਗਿਆ ਕਿ ਖੁਦ ਸਭ ਕੁਛ ਕਰ ਸਕਦੇ ਹੋ, ਹੈ ਨਾ,
8: ਐਗਜੈਕਟਲੀ ਅਦਰ ਵੇ ਅਰਾਊਂਡ।
9: ਹਾਂ,
8: ਤੁਸੀਂ ਇਹਨੂੰ ਦੂਜੇ ਪਾਸੋਂ ਕਰਕੇ ਵੇਖ ਲਓ ਵੀ ਜੇ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਨਸਿਕ ਬਿਮਾਰੀਆਂ ਵੱਧ ਰਹੀਆਂ ਨੇ, ਮਾਨਸਿਕ ਤਣਾਅ ਵੱਧ ਰਿਹਾ ਵਾ, ਇਹਦਾ ਮਤਲਬ ਸਾਡੀ ਜ਼ਿੰਦਗੀ ਚੋਂ ਯਾਰੀਆਂ ਦੋਸਤੀਆਂ ਸਹੇਲੀਆਂ ਮਾਈਨਸ ਹੋ ਰਹੀਆਂ
9: ਨੇ, ਮਾਈਨਸ ਹੋ ਰਹੀਆਂ, ਇਹਨੂੰ ਦੂਸਰੇ ਪਾਸੇ ਸਮਝਣ ਲੱਗ ਗਿਆ ਜਿਸ ਚੀਜ਼
8: ਇਹਨੂੰ ਦੂਸਰੇ ਪਾਸੇ ਘੁਮਾ ਕੇ ਵੇਖ ਲਓ। ਆਪਾਂ ਕਹਿੰਦੇ ਆਪਾਂ ਹੋਰ ਘਟਾ ਦਈਏ, ਹੋਰ ਘਟਾ ਦਈਏ ਆਪਣੀ ਲਾਈਫ 'ਚੋਂ ਚੰਬੇਲੇ ਹੋਰ ਘਟਾ ਦਈਏ, ਹੈ ਨਾ ਆਪਾਂ, ਪਰ ਕਿੱਥੇ ਕੰਮ ਕੰਮ 'ਤੇ ਲਾਈ ਜਾਂਦੇ ਆਪਾਂ ਟਾਈਮ, ਉਹ ਪਰ ਉਹ ਕੰਮ ਕੰਮ ਕੰਮ ਅਕਸਰ ਇੱਕ ਟਾਈਮ ਇੱਦਾਂ ਦਾ ਆਉਂਦਾ ਹੀ ਆ ਜਦੋਂ ਤੁਸੀਂ ਕੰਮ ਤੋਂ ਵੀ ਥੋੜ੍ਹਾ ਜਿਹਾ ਭਾਲਦੇ ਹੋ ਤੁਸੀਂ ਸਪੇਸ। ਅੱਜ ਕੱਲ੍ਹ ਇੱਕ ਹੋਰ ਪ੍ਰਚਾਰ ਬਹੁਤ ਆ ਕਿ ਆਪਾਂ ਤਾਂ ਆਪਸ ਵਿੱਚ ਹੀ ਬੜੇ ਵਧੀਆ ਫਰੈਂਡ ਆ, ਇਹ ਮੇਰੇ ਫਰੈਂਡਸ ਵਾਂਗੂ ਰਹਿੰਦੇ ਮੇਰੇ ਨਾਲ, ਹੈ ਨਾ, ਇਹ ਮੇਰੀ ਵਹੁਟੀ ਆ ਅਤੇ ਮੇਰੇ ਆਪਾਂ ਤਾਂ ਫਰੈਂਡਸ ਵਾਂਗੂ ਹੀ ਰਹਿੰਦੇ। ਹਸਬੈਂਡ ਵਾਈਫ ਦੇ ਵਿੱਚ ਵੀ ਇਹ ਪ੍ਰਚਾਰ ਚੱਲ ਪਿਆ, ਹਸਬੈਂਡ ਵਾਈਫ ਹੀ ਆ, ਧੀ ਪੁੱਤ ਹੀ ਆ, ਮਾਂ ਪਿਓ ਹੀ ਆ, ਯਾਰ ਦੋਸਤ ਨੇ ਯਾਰ ਦੋਸਤ ਹੀ ਰਹਿਣਾ ਵਾ। ਐਵੇਂ ਧੱਕੇ ਦੇ ਨਾਲ ਇੱਕ ਰਿਸ਼ਤੇ ਨੂੰ ਦੂਸਰਾ ਨਾਂ ਦੇ ਕੇ ਅਤੇ ਐਵੇਂ ਖਾਨਾ ਪੂਰਤੀ ਨਾ ਕਰੋ, ਉਹ ਤੁਹਾਨੂੰ ਹੋਰ ਜ਼ਿਆਦਾ ਤੰਗ ਕਰੂਗਾ। ਤੁਸੀਂ ਵਾਈ ਨੋਟ, ਮੈਂ ਤਾਂ ਇੱਦਾਂ ਵੀ ਵੇਖਦਾ ਵੀ ਆਪਾਂ ਦੋਵਾਂ ਰਿਸ਼ਤਿਆਂ ਦਾ ਮਜ਼ਾ ਕਿਉਂ ਨਾ ਲਈਏ।
9: ਹਾਂ ਸਹੀ ਗੱਲ,
8: ਹਸਬੈਂਡ ਵਾਈਫ ਦਾ ਇੱਕ ਰਿਲੇਸ਼ਨ ਆ, ਉਹਦੇ ਵਿੱਚ ਆਪਾਂ ਇੱਕ ਹੋਰ ਇਸ ਆਪਾਂ ਮੰਨ ਲਓ ਵੀ ਇੱਕ ਕਾਰ ਜਿਹੜੀ ਆ ਉਹ ਸਫ਼ਰ ਕਰਨ ਦੇ ਲਈ ਹੈ ਅਤੇ ਤੁਸੀਂ ਉਹਦੀਆਂ ਸੀਟਾਂ ਸੁੱਟ ਕੇ ਅਤੇ ਉਹਦੇ ਵਿੱਚ ਹੀ ਕਿਉਂ ਸੌਣਾ, ਉਹਨੂੰ ਸਫ਼ਰ ਦੇ ਲਈ ਰੱਖੋ ਨਾ।
9: ਸਹੀ ਗੱਲ,
8: ਹੈ ਨਾ, ਅਤੇ ਤੁਸੀਂ ਜਿਹੜਾ ਤੁਸੀਂ ਸੌਣ ਵਾਲਾ ਕੰਮ ਆ ਉਹ ਤੁਸੀਂ ਕਿਤੇ ਮੋਟਲ 'ਚ ਕਮਰਾ ਲੈ ਲਓ, ਉੱਥੇ ਸੌਂ, ਤੁਸੀਂ ਬੈੱਡਰੂਮ ਸੌਣ ਲਈ ਹੈ, ਗੱਡੀ ਚਲਾਉਣ ਲਈ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਉਹੋ ਹੀ ਰਿਸ਼ਤੇ ਦੇ ਵਿੱਚ ਹੋਰ ਟੈਗ ਵਾੜੀ ਜਾਂਦੇ ਆਪਾਂ ਵੀ ਹਾਂਜੀ ਇਹੋ ਹੀ ਹੁਣ ਸਾਡਾ ਯਾਰ ਦੋਸਤ ਵੀ ਆ, ਹੈ ਨਾ, ਅਤੇ ਕਈ ਤਾਂ ਛੱਡੋ, ਕਈ ਤਾਂ ਯਾਰ ਦੋਸਤ ਵੀ ਛੱਡੋ, ਕਈ ਤਾਂ ਧੀਆਂ ਪੁੱਤਾਂ 'ਤੇ ਵੀ ਲੈ ਆਉਂਦੇ, ਹੈ ਨਾ, ਇਹ ਦਿਓ ਮੇਰਾ ਪੁੱਤ ਉਰੇ ਆ ਵੀ, ਹੈ ਨਾ।
9: ਉਹ ਵੀ ਕਿੰਨੀ ਸੈਡ ਚੀਜ਼ ਹੈ ਕਿ ਤੁਹਾਡੀ ਲਾਈਫ 'ਚ ਤੁਹਾਡੇ ਕੋਲ ਇੱਕ ਦੋਸਤ ਵੀ ਨਹੀਂ ਹੈ, ਮਤਲਬ ਉਹ ਕਿੰਨਾ ਕਿੰਨਾ ਵੱਡੀ ਚੀਜ਼ ਹੈ ਕਿ ਕਿਉਂਕਿ ਦੋਸਤੀ ਜਿਵੇਂ ਕਿਹਾ ਨਾ ਸਰੈਂਡਰ ਵਾਲੀ ਚੀਜ਼ ਹੈ ਦੋਸਤੀ ਵੀ।
8: ਮੈਂ ਉੱਥੇ
9: ਐਕਸੈਪਟੈਂਸ, ਹੈ ਨਾ,
8: ਮੈਂ ਉੱਥੇ ਆਉਣ ਲੱਗਾ ਹਾਂ ਜਸ ਜੀ, ਇਹਦੇ ਵਿੱਚ ਹਸਬੈਂਡ ਵਾਈਫ ਜਾਂ ਦੋਵੇਂ ਦੋ ਤਰਫਾ ਹੀ ਹੁੰਦਾ ਵਾ, ਇਹ ਵੀ ਕਈ ਵਾਰੀ ਇਹ ਗਲਤੀ ਕਰਦੇ, ਇਹ ਵੀ ਕਈ ਵਾਰੀ ਆਪਣਾ ਨੁਕਸਾਨ ਇਹ ਕਰਦੇ, ਮੈਂ ਨੁਕਸਾਨ ਇਹਨੂੰ ਕਹੂੰਗਾ, ਇੱਕ ਦੂਸਰੇ ਦੀਆਂ ਉਹਨੇ ਉਹਦੀਆਂ ਸਹੇਲੀਆਂ ਛਡਾਈ ਜਾਣੀਆਂ,
9: ਕਰਦੇ
8: ਉਹਨੇ ਉਹਦੇ ਯਾਰ ਦੋਸਤ ਛਡਾਈ ਜਾਣੇ, ਹੈ ਨਾ, ਉਹਨੂੰ ਉਹਦੇ ਯਾਰ ਨਹੀਂ ਚੰਗੇ ਲੱਗਦੇ, ਤੁਹਾਡੇ ਯਾਰਾਂ ਨੂੰ ਆਹ ਨਹੀਂ ਪਤਾ, ਉਹ ਨਹੀਂ ਪਤਾ, ਹੈ ਨਾ, ਅੱਧੀ ਰਾਤ ਉਹਨਾਂ ਨਾਲ ਬੈਠੇ ਰਹਿ ਕੇ ਤਾਂ, ਪਰ ਇਹ ਹਸਬੈਂਡ ਨੂੰ ਅਤੇ ਵਾਈਫ ਨੂੰ ਦੋਵਾਂ ਨੂੰ ਇੱਕ ਦੂਸਰੇ ਬਾਰੇ ਸਮਝ ਲੈਣਾ ਚਾਹੀਦਾ ਕਿ ਜੇ ਤੁਸੀਂ ਉਹਨਾਂ ਦੀਆਂ ਇਹ ਸਾਂਝਾਂ ਛਡਾਉਂਦੇ ਹੋ ਇਹਦਾ ਮਤਲਬ ਕਿ ਉਹ ਪ੍ਰੈਸ਼ਰ ਮਹਿਸੂਸ ਕਰਨਗੇ,
9: ਬਿਲਕੁਲ
8: ਪ੍ਰੈਸ਼ਰ ਮਹਿਸੂਸ ਕਰਨਗੇ ਅਤੇ ਤੁਹਾਡੇ ਨਾਲ ਹੀ ਲੜਨਗੇ ਕੱਲ੍ਹ ਨੂੰ,
9: ਕਰੈਕਟ,
8: ਤੁਹਾਡੇ ਘਰ ਦਾ ਹੀ ਸਕੂਨ ਖਰਾਬ ਹੋਣਾ, ਸੋ ਇਸ ਕਰਕੇ ਇਹ ਭਾਰ ਵੰਡਿਆ ਰਹਿਣ ਦਿਓ।
9: ਹਾਂ ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਕੁਛ, ਜੇ ਤੁਹਾਨੂੰ ਲੱਗ ਰਿਹਾ ਕੋਈ ਗਲਤੀ ਹੈ ਜਾਂ ਕੁਛ, ਕਈ ਵਾਰੀ ਜਿਵੇਂ ਪਹਿਲਾਂ ਮਾਂ ਪਿਓ ਟੋਕਦੇ ਹੁੰਦੇ ਸੀ ਕਿ ਇਹਦੇ ਨਾਲ ਨਾ ਘੁੰਮਿਆ ਕਰ, ਇਹ ਚੰਗਾ ਨਹੀਂ ਹੈ, ਕਿਉਂਕਿ ਉਹ ਤੁਹਾਡੀ ਲੌਂਗ ਟਰਮ ਦੇਖ ਰਹੇ ਕਿ ਇਹਦੇ ਨਾਲ ਇਹਦੇ ਸਾਥ ਨਾਲ ਇਹ ਵਿਗੜੀ ਜਾ ਰਿਹਾ ਜਾਂ ਜਾ ਰਹੀ ਹੈ ਜੋ ਵੀ, ਅਤੇ ਹੁਣ ਇੱਕ ਅੱਧੇ 'ਚ ਉਹ ਤੁਸੀਂ ਮਤਲਬ ਐਕਸਪਲੇਨ ਕਰ ਦਿਓ ਸਾਹਮਣੇ ਵਾਲੇ ਨੂੰ, ਇਹਦੇ ਨਾਲ ਮੈਨੂੰ ਤਾਂ ਚੰਗਾ ਨਹੀਂ ਲੱਗਦਾ। ਫਿਰ ਕਈ ਵਾਰੀ ਹੁੰਦਾ, ਕਈ ਵਾਰੀ ਤੁਹਾਡੀ ਤੁਸੀਂ ਗਲਤ ਸੋਚ ਰਹੇ ਹੁੰਦੇ ਹੋ, ਗੱਲ ਉਹ ਹੁੰਦੀ ਵੀ ਨਹੀਂ ਹੈ,
8: ਕੋਈ ਤੁਹਾਡੇ ਮੁਤਾਬਿਕ ਪਰਫੈਕਟ ਨਹੀਂ ਹੋ ਸਕਦਾ,
9: ਹੈ
8: ਨਾ, ਸਾਰੀ ਦੁਨੀਆ ਤੁਹਾਡੇ ਮੁਤਾਬਿਕ ਪਰਫੈਕਟ ਨਹੀਂ ਹੋ ਸਕਦੀ, ਹਰ ਇੱਕ ਦੀ ਆਪਣੀ ਆਪਣੀ ਜ਼ਿੰਦਗੀ ਆ, ਆਪਣੇ ਆਪਣੇ ਜਮਾਂ ਘਟਾਓ ਆ, ਕੋਈ ਇੱਕ ਚੀਜ਼ 'ਚ ਮਾੜਾ ਹੋਊਗਾ ਦੂਸਰੀ 'ਚ ਚੰਗਾ ਵੀ ਹੋਊਗਾ,
9: ਐਗਜੈਕਟਲੀ, ਹੈ ਨਾ, ਤਾਂ ਹੀ ਤਾਂ ਕਹਿੰਦੇ ਨੇ ਡਿਸਕਸ ਕਰ ਲਓ ਪਹਿਲੇ, ਕਲੇਸ਼ ਪਾਈ ਜਾਓ ਤੁਸੀਂ, ਡਿਸਕਸ ਕਰ ਲਓ ਕਿ ਹਾਂ ਮੈਨੂੰ ਇਹ ਇਹ ਤੇਰਾ ਯਾਰ ਪਸੰਦ ਨਹੀਂ ਹੈ ਯਾਰ, ਕੀ ਦਿੱਕਤ ਹੈ ਯਾਰ, ਤੈਨੂੰ ਇੱਦਾਂ ਲੱਗਦਾ, ਇੱਦਾਂ ਹੈ ਹੀ ਨਹੀਂ, ਫਿਰ ਉਹ ਕਲੀਅਰ ਹੋ ਗਈ ਨਾ ਉਹ ਚੀਜ਼, ਉਹ ਸਪੇਸ ਖਤਮ ਹੋ ਗਿਆ, ਉਹ ਚੀਜ਼ ਹੈ,
8: ਮਤਲਬ ਜਿੱਦਾਂ ਵੀ ਕਰਕੇ ਇਹ ਆ ਵੀ ਖਾਸ ਤੌਰ ਦੇ ਉੱਤੇ ਜਿਹੜੇ ਮਰਦ ਕੈਟੇਗਰੀ ਆ, ਕਿਉਂਕਿ ਇਹ ਬਹੁਤ ਘੱਟ ਹੁੰਦਾ ਵਾ ਵੀ ਹਸਬੈਂਡ ਕਹੇ ਵੀ ਤੂੰ ਆਪਣੀਆਂ ਸਹੇਲੀਆਂ ਛੱਡ ਦੇ,
9: ਤਾਂ ਹੀ ਮੈਂ ਲੇਡੀਜ਼ ਦਾ ਹੀ ਐਗਜ਼ਾਮਪਲ ਦਿੱਤਾ,
8: ਹੈ ਨਾ, ਇਹ ਜ਼ਰੂਰ ਹੁੰਦਾ ਵਾ ਵੀ ਇਹ ਮੁੜ ਕੇ ਇੱਕ ਮਤਲਬ ਉਹ ਫੁਲਫਿਲ ਜਾਂ ਕਹਿ ਲਈਏ ਵੀ ਉਹਦੇ 'ਚ ਉਹ ਜ਼ਰੂਰ ਹੋ ਜਾਂਦੀ ਆ ਇੱਕ ਕੰਪਨਸੇਸ਼ਨ ਵੀ ਇਹਦੇ ਮੈਂ ਯਾਰ ਛਡਾਇਆ ਅਤੇ ਹੁਣ ਮੈਂ ਚੱਲ ਮੈਂ ਵੀ ਆਪਣੀਆਂ ਛੱਡੀਆਂ, ਹੈ ਨਾ, ਉਹ ਕਹੂਗਾ ਵੀ ਤੂੰ ਵੀ ਮੰਨ ਲਓ ਤੂੰ ਵੀ ਤਾਂ ਆਪਣੀਆਂ ਸਹੇਲੀਆਂ ਨੂੰ ਮਿਲਦੀ ਹੈ ਅਤੇ ਉਹ ਕਹੂਗੀ ਵੀ ਚੱਲ ਠੀਕ ਆ ਮੇਰਾ ਕੀ ਹੈ ਮੈਂ ਤਾਂ ਨਹੀਂ ਮਿਲੂੰਗੀ, ਹੈ ਨਾ, ਉਹ ਇਹ ਭਾਵੇਂ ਹੋ ਜੇ, ਪਰ ਹਸਬੈਂਡ ਮੈਨੂੰ ਲੱਗਦਾ ਵੀ ਬਹੁਤ ਘੱਟ ਇਹ ਕਹੂਗਾ ਵੀ ਤੂੰ ਆਪਣੀਆਂ ਛੱਡ ਦੇ ਤੂੰ ਸਹੇਲੀਆਂ, ਜ਼ਿਆਦਾਤਰ ਲੇਡੀਜ਼ ਨੂੰ ਇਹ ਪ੍ਰੋਬਲਮ ਹੁੰਦੀ ਆ, ਸੋ ਲੇਡੀਜ਼ ਲਈ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਆ ਕਿ ਜਿਹੜੇ ਯਾਰ ਮੇਲ ਕੈਟੇਗਰੀ ਆ ਉਹਨਾਂ ਦੇ ਲਈ ਯਾਰੀ ਦੋਸਤੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਹੈ ਨਾ, ਬੰਦਾ ਗੁਰਬਤ ਦੇ ਵਿੱਚ ਦਿਨ ਕੱਟ ਲੂਗਾ, ਯਾਰੀ ਦੋਸਤੀ ਤੋਂ ਬਿਨਾਂ ਦਿਨ ਨਹੀਂ ਕੱਟ ਸਕਦਾ, ਉਹਦੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਬਹਿ ਲੈਣਾ, ਉਹਨੇ ਜਿਹੜੀ ਮਨ ਦੀ ਗੱਲ ਹੈ ਤੁਸੀਂ ਜਿੰਨਾ ਮਰਜ਼ੀ ਕਹੋ ਮੈਂ ਜੋ ਤੇਰੀ ਦੋਸਤ ਹਾਂ ਮੇਰੇ ਨਾਲ ਤੂੰ ਬਹਿ ਕੇ ਗੱਲ ਕਰ, ਉਹ ਨਹੀਂ ਕਰ ਸਕਦਾ, ਬੰਦੇ ਨੇ ਜੋ ਬੰਦੇ ਦੇ ਨਾਲ ਬਹਿ ਕੇ ਗੱਲ ਕਰਨੀ ਆ ਉਹਨੇ ਆਪਣੇ ਮਾਂ ਪਿਓ ਨਾ ਆਪਣੀ ਵਹੁਟੀ ਨਾ ਆਪਣੇ ਬੱਚਿਆਂ ਨਾਲ ਨਹੀਂ ਕਰ ਪਾਉਣੀ, ਉਹ ਜੋ ਉਹਨੇ ਯਾਰੀ ਦੋਸਤੀ 'ਚ ਬਹਿ ਕੇ ਆਪਣਾ ਦਿਲ ਹਲਕਾ ਕਰਨਾ ਵਾ ਉਹਨੇ ਉੱਥੇ ਹੀ ਕਰਨਾ ਵਾ ਡਾਇਰੈਕਟਲੀ ਇਨਡਾਇਰੈਕਟਲੀ ਜਿੱਦਾਂ ਵੀ ਉਹਨਾਂ ਨੇ ਕਰਨਾ ਉਹਨਾਂ ਨੂੰ ਉੱਥੇ ਕਰਦਾ ਰਹਿਣ ਤੋਂ ਹਾਂ ਉਸ ਚੀਜ਼ ਨੂੰ ਤੁਸੀਂ ਥੋੜ੍ਹਾ ਮਿਨੀਮਾਈਜ਼ ਕਰ ਸਕਦੇ ਹੋ ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਡਿਸਕਸ ਕਰ ਲਓ ਪਰ ਕੱਟ ਆਫ ਨਾ ਕਰਵਾਓ ਇਹ ਤੁਸੀਂ ਖੁਦ ਬਹੁਤ ਵੱਡੀ ਗਲਤੀ ਕਰ ਰਹੇ ਹੋ ਅੱਗੇ ਚੱਲ ਕੇ ਹੌਲੀ ਹੌਲੀ ਇਹ ਦਿਮਾਗੀ ਫਿਰ ਸਰੀਰਕ ਫਿਰ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਪ੍ਰੋਬਲਮ ਫਿਰ ਉਹ ਅਲਟੀਮੇਟਲੀ ਇੱਕ ਵਾਰੀ ਜਿਹੜੀਆਂ ਸਾਂਝਾਂ ਛੁੱਟੀਆਂ ਨੇ ਉਹ ਮੁੜ ਕੇ ਜੋੜਨ 'ਚ ਬੜਾ ਟਾਈਮ ਲੱਗ ਜਾਂਦਾ ਬੜੇ ਲੋਕ ਇਸੇ 'ਚ ਖਾਸ ਤੌਰ ਦੇ ਉੱਤੇ ਇੱਥੇ ਬਹੁਤ ਤੰਗ ਹੋ ਰਹੇ ਲੋਕ
9: ਹਾਂ ਇੱਥੇ ਦਾ ਹੀ ਐਗਜ਼ਾਮਪਲ ਜ਼ਿਆਦਾ ਸੈੱਟ ਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਤਾਂ ਸਟਿੱਲ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਮਤਲਬ ਦਾਦਕੇ ਨਾਨਕੇ ਕਿੰਨਾ ਕੁਛ ਹੁੰਦਾ ਹੈ ਨਾ ਇੱਥੇ ਆਪਣੇ ਕੋਲ ਲਿਮਿਟਿਡ ਜੀ ਚੀਜ਼ ਹੁੰਦੀ ਹੈ
8: ਇਹੋ ਕੁਛ ਹੀ ਹੈ ਸਾਰਾ ਅਤੇ ਉੱਥੇ ਫਿਰ ਇਹ ਆਪਾਂ ਉਹਨੂੰ ਨਾ ਫੁਲਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਆਪਾਂ ਔਨਲਾਈਨ ਆਫਲਾਈਨ ਦੀ ਵੀ ਗੱਲ ਕਰ ਰਹੇ ਹਾਂ ਅਤੇ ਆਪਾਂ ਜਦੋਂ ਸਾਡੀਆਂ ਰੀਅਲ ਚਿਹਰੇ ਸਾਡੇ ਛੁੱਟ ਜਾਂਦੇ ਨੇ ਅਤੇ ਆਪਾਂ ਫਿਰ ਔਨਲਾਈਨ ਕਹਿੰਦੇ ਹਾਂ ਵੀ ਹੁਣ ਆਪਾਂ ਉਹਦੀ ਖਾਣਾ ਪੂਰਤੀ ਕਰ ਦਈਏ ਉਹ ਨਹੀਂ ਹੋ ਪਾਉਣੀ ਸਾਹਮਣੇ ਬਹਿ ਕੇ ਬੰਦਾ ਹੁਣ ਆਪਾਂ ਇੱਦਾਂ 'ਚ ਚਾਹੀਏ ਟੈਕਨੋਲੋਜੀ ਦਾ ਐਡਾ ਯਸ ਜੀ ਉਹ ਆ ਤੁਸੀਂ ਚਾਹੋ ਤਾਂ ਤੁਸੀਂ ਘਰੋਂ ਬਹਿ ਕੇ ਆਰਾਮ ਨਾਲ ਪ੍ਰੋਗਰਾਮ ਕਰ ਲਓ ਆਪਾਂ ਹੈ ਨਾ ਆਪਾਂ ਫੋਨ 'ਤੇ ਕਰ ਲਈਏ ਆਪਾਂ ਜਿੱਦਾਂ ਗੌਤਮ ਜੀ ਮੰਨ ਲਓ ਉੱਥੋਂ ਖਬਰਾਂ ਕਰ ਦਿੰਦੇ ਆ ਪਰ ਉਹ ਗੱਲ ਨਹੀਂ ਹੋਣੀ ਜੋ ਆਪਾਂ ਇੱਥੇ ਬਹਿ ਕੇ ਸਾਹਮਣੇ ਕਰ ਲੈਂਦੇ
9: ਫੇਸ ਟੂ ਫੇਸ ਜਿਹੜੀ ਇੱਕ ਦਿਲ ਕਹਿ ਲਓ ਨਾ ਦਿਲ ਹਲਕਾ ਕਰਨ ਵਾਲੀ ਗੱਲ ਹੈ ਇੱਕ ਐਕਸਪ੍ਰੈਸ਼ਨ ਕਈ ਵਾਰੀ ਕਹਿੰਦੇ ਨਾ ਕਿ ਜਿਵੇਂ ਹੁਣ ਮੈਂ ਤੁਹਾਨੂੰ ਟੈਕਸਟ ਮੈਸੇਜ ਕੀਤਾ ਆਈ ਐਮ ਬਿਜ਼ੀ ਆਈ ਕਾਂਟ ਕਮ ਹੈ ਨਾ ਸਿੰਪਲ ਲਾਈਨ ਲਿਖਤੀ ਠੀਕ ਹੈ ਫਿਰ ਤੁਸੀਂ ਉਹਦਾ ਇਹਦੇ ਤੋਂ ਰੋਜ਼ ਦੇ ਹੈ ਨਾ ਇਹ ਬਿਜ਼ੀ ਲੇਕਿਨ ਇੱਕ ਮੈਂ ਤੁਹਾਨੂੰ ਜੇ ਸਾਹਮਣੇ ਪਤਾ ਮੈਂ ਕੱਲ੍ਹ ਇੱਥੇ ਫਸ ਗਈ ਸੀ ਮੈਂ ਆਉਣ ਹੀ ਲੱਗੀ ਸੀ ਕੁਛ ਨਾ ਕੁਛ ਮਤਲਬ ਇੱਕ ਸਾਹਮਣੇ ਜੈਨੂਇਨਨੈਸ ਦਿਖਦੀ ਹੈ ਸਾਹਮਣੇ ਵਾਲੇ ਦੀ ਉਹਦੀ ਫੇਸ ਐਕਸਪ੍ਰੈਸ਼ਨ ਉਹਦੀ ਬੋਡੀ ਲੈਂਗੁਏਜ ਇਹ ਤੁਸੀਂ ਕਾਲ ਜਾਂ ਮੈਸੇਜ 'ਤੇ ਉਹ ਗੱਲ ਨਹੀਂ ਬਣਦੀ ਉਹ ਫਿਰ ਐਕਸਕਿਊਜ਼ ਲੱਗਦੇ
8: ਬਿਲਕੁਲ ਜੋ ਤੁਹਾਡੀਆਂ ਉਹ ਐਨਰਜੀਜ਼ ਨੇ ਆਮੋ ਸਾਹਮਣੇ ਅਤੇ ਹੁਣ ਆਪਣੇ ਕੋਲ ਦੋ ਕਾਲਰ ਨੇ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਂਟੀ ਜੀ ਨੇ ਸਤਿ ਸ਼੍ਰੀ ਅਕਾਲ ਆਂਟੀ ਜੀ ਕੀ ਹਾਲ ਹੈ ਤੁਹਾਡੇ
4: ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
8: ਜੀ ਠੀਕ ਠਾਕ ਆਂਟੀ ਜੀ ਤੁਸੀਂ ਸੁਣਾਓ ਕਿਵੇਂ ਹੋ
4: ਬਸ ਬਸ ਵਧੀਆ ਮੈਂ ਆਖਾਂ ਮੈਂ ਵੀ ਆਪਦੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਾਂ
8: ਹਾਂਜੀ ਹਾਂਜੀ
9: ਹਾਂਜੀ ਹਾਂਜੀ ਜ਼ਰੂਰ
8: ਹੋਰ ਸੁਣਾਓ ਠੀਕ ਠਾਕ ਹੋ ਵੀਕਐਂਡ ਕਿਵੇਂ ਰਿਹਾ
4: ਵੀਕਐਂਡ ਵਧੀਆ ਸੀ
8: ਓਕੇ
4: ਨਿਆਣਿਆਂ ਨਾਲ ਇੱਕ ਦਿਨ ਫਿਲਮ ਦਿਖਾ ਲਈ ਪਤਾ ਨਹੀਂ ਜਿਹੜੀ ਨਵੀਂ ਫਿਲਮ ਆਈ ਸੀ ਆਪਾਂ ਤਾਂ ਉਹਨਾਂ ਨੂੰ ਫਰੈਂਡ ਨਾਲ ਇੱਕ ਦਿਨ ਖੁੱਡ ਚ ਬੜੀ ਜਾਂਦੀਆਂ ਨਿਕਲੀ ਜਾਂਦੀਆਂ ਮੈਂ ਕਿਹਾ ਤੁਸੀਂ ਜਾਓ ਮੈਂ ਆਪਦੀ ਕੌਫੀ ਕੂਫੀ ਪੀ ਕੇ ਇੰਜੋਏ ਕਰੂੰਗੀ
8: ਪਰ ਤੁਸੀਂ ਆਹ ਤੇ ਬੜੀ ਕਮਾਲ ਦੀ ਚੀਜ਼
4: ਮੈਂ ਬੈਠੂਗੀ ਘੁੰਮੂ ਫਿਰ ਮਾੜਾ ਮੋਟਾ ਜਦੋਂ ਮੇਰੀ ਥੱਕ ਗਈ ਲੱਤ ਲੁੱਤ ਦੁਖਣ ਲੱਗ ਗਈ ਫਿਰ ਮੈਂ ਬਹਿ ਕੇ ਕੌਫੀ ਕੂਫੀ ਪੀ
8: ਲਓ ਮਤਲਬ ਇਹਦੇ ਚੋਂ ਇੱਕ ਚੀਜ਼ ਆਂਟੀ ਵੇਖੋ ਵੀ ਬਾਕੀ ਵੀ ਸਾਰੇ ਵੇਖਣ ਵਾਲੀ ਚੀਜ਼ ਇਹ ਆ ਕਿ ਇਹਨਾਂ ਨੇ ਤੁਸੀਂ ਜੋ ਕੀਤਾ ਵਾ ਉਹ ਤੁਸੀਂ ਬੱਚਿਆਂ ਦੀ ਚੋਇਸ ਦੇ ਹਿਸਾਬ ਦੇ ਨਾਲ ਕੀਤਾ
4: ਚੀਜ਼ ਦੇ ਪਾਲਕ ਵਾਲੇ ਬਣਾਏ ਆਪਾਂ ਪਰੌਠੇ ਪਹਿਲਾਂ ਚੱਕੇ ਪੰਜਾਬੀ ਕਲਾਸ ਤੋਂ ਉਹਨਾਂ ਨੂੰ ਕਰਾਇਆ ਲੰਚ ਪਾਰਕ ਚ ਬਹਿ ਕੇ ਪ੍ਰੋਪਰ ਤੇ ਫੇਰ ਆਪਾਂ ਗਏ ਫਿਲਮ ਦੇਖਣ ਪੌਪਕਾਰਨ ਆਪਾਂ ਘਰੋਂ ਬਣਾ ਕੇ ਲੈ ਗਏ
8: ਲੂਣ ਬੜਾ ਪਾਉਂਦੇ ਆ ਨਾ ਬਹੁਤ ਲੂਣ ਭੁੱਕਦੇ ਆ
4: ਆਪਾਂ ਡਿਨਰ ਕਰਵਾਤਾ ਪਰ ਉਹਨਾਂ ਨੂੰ ਫਿਰ ਇੰਨਾ ਇੱਕ ਸਾਰਾ ਕੁਛ ਨੀ ਸੀ ਨਾ ਹੋਣਾ ਬਾਹਰੋਂ ਇੱਕ ਚੀਜ਼ ਕਿਹਾ ਸੀ ਉਹਨਾਂ ਨੇ ਇੱਕ ਕਰਨੀ ਹੈ
8: ਨਾਲੇ ਫਿਰ ਸਾਰਾ ਕੁਛ ਹੀ ਬਾਹਰੋਂ ਸਾਰਾ ਦਿਨ ਉਹ ਵੀ ਕੰਮ ਖਰਾਬ ਹੈ
4: ਨਾ ਨਾ ਹਾਂ ਹਾਂ
9: ਬੈਸਟ ਡੇ ਹੋ ਗਿਆ ਫਿਰ ਤੇ
4: ਹਾਂ ਖੁਸ਼ ਹੋ ਗਿਆ ਮੇਰਾ ਲੰਘ ਗਿਆ ਬਲਿਆ ਸਾਰਾ ਦਿਨ ਮੇਰਾ ਵਿਜ ਵਿਜ ਲੰਘ ਗਿਆ ਬਸ ਫਿਰ ਮੈਨੂੰ ਸੰਡੇ ਦੀ ਇੰਨੀ ਲੋੜ ਹੀ ਨੀ ਪਈ ਜਦੋਂ ਸੈਟਰਡੇ ਇੰਨਾ ਫੁੱਲ ਲੰਘ ਗਿਆ
8: ਗੁੱਡ ਬਹੁਤ ਵਧੀਆ ਆਂਟੀ ਇਹ ਸੁਣ ਚ ਬੜਾ ਵਧੀਆ ਲੱਗ ਰਿਹਾ
4: ਤੇ ਦੋਸਤ ਤਾਂ ਭਾਈ ਬਣਾਉਣੇ ਤਾਂ ਬੜੇ ਸੌਖੇ ਆ ਤੇ ਨਿਭਾਉਣੀ ਸਾਰਿਆਂ ਨੂੰ ਔਖੀ ਆ
8: ਇਹੋ ਹੀ ਆ ਨਾ ਆਪਾਂ ਭੱਜ ਕੇ ਕਹਿ ਦਿੰਦੇ ਹਾਂ ਤੂੰ ਵੀ ਮੇਰਾ ਯਾਰ ਤੂੰ ਵੀ ਆ ਜਾ ਤੂੰ ਵੀ ਮੇਰਾ ਯਾਰ
4: ਸਲਾਈ ਮਤਲਬ ਕੋਈ ਵੱਡੇ ਕੰਮ ਕੱਢ ਦੂਗਾ ਆਪਣੇ ਕੋਈ ਛੋਟਾ ਕੱਢ ਦੂਗਾ ਇਹ ਨਾ ਉਦੋਂ ਐ ਕਰੋ ਵੀ ਮੈਂ ਤਾਂ ਜੀ ਤੇਰੇ ਬੇਰੀ ਤੂੰ ਮੈਂ ਤਾਂ ਤੇਰਾ ਵੀ ਏਡਾ ਵੱਡਾ ਕੰਮ ਕੀਤਾ ਤੇ ਤੂੰ ਮੇਰਾ ਕੀ ਕੀਤਾ ਇਹਦੇ ਚ ਨੀ ਫਿਰ ਉਹ ਕਰਨਾ ਜਦੋਂ ਬਣਾ ਹੀ ਲੈ ਬਸ ਫਿਰ ਤਾਂ ਚਾਹ ਪੀਣੀ ਹੈ ਤਾਂ ਬਸ ਉਹੀ ਵੀ ਇੱਕ ਵਾਰ ਵੀ ਵਧੀਆ ਹਾਂ ਇੰਜੋਏ ਕਰਕੇ ਪੀਣੀ ਆ ਨੀ ਵੀ ਚਲੋ ਜੀ ਉਹ ਆ ਗਏ ਤੇ ਹੁਣ ਆਪਾਂ ਫਾਰਮੈਲਿਟੀ ਕਰ ਲਈ ਆ ਆਪਣੇ ਆਹ ਚੀਜ਼ ਹੈ ਜਿਹੜੀ ਹੈਗੀ ਆ ਭਾਵੇਂ ਜੋ ਕੁਛ ਘਰੇ ਰੱਬ ਦਾ ਦਿੱਤਾ ਬਹੁਤ ਕੁਛ ਹੁੰਦਾ ਬਿਲਾ ਉਹਦੇ ਨੇ ਚਾਹ ਪੀ ਲਓ ਉਹਦੇ ਨੇ ਚਾਹ ਪੀ ਲਓ ਐ ਨੀ ਹੁੰਦਾ ਵੀ ਦੁਕਾਨ ਤੇ ਭੱਜੋ ਆਪਾਂ ਵੀ ਉਹਨਾਂ ਨੇ ਆਉਣਾ ਤੇ ਹੁਣ ਆਪਾਂ ਚਾਹ ਪੀਣੀ ਹੈ ਨਾ ਪਤਾ ਨੀ ਮੇਰੀ ਤਾਂ ਸੋਚ ਇਹੋ ਜਿਹੀ ਆ ਪਤਾ ਨੀ ਹੁਣ ਮੇਰੇ ਤਾਂ ਦੋਸਤ ਮਿੱਤਰ ਵੀ ਇਹੋ ਜਿਹੀ ਹੈਗੇ ਤੇ ਮੈਂ ਜਿਹਨਾਂ ਤੇ ਜਾਣੀ ਹਾਂ ਮੈਨੂੰ ਲੱਗਦਾ ਉਹ ਵੀ ਮੈਨੂੰ ਇਹੋ ਜਿਹੀ ਲੱਗ ਮਿਲਦਾ ਲੱਭਦੇ ਹੈਗੇ
8: ਨਹੀਂ ਨਹੀਂ ਇਹਦੇ ਆਂਟੀ ਬਹੁਤ ਵਧੀਆ
10: ਬੜੀ ਦਿਨਾਂ ਬਾਅਦ ਮੇਰਾ ਨੰਬਰ ਲੱਗਾ ਮਤਲਬ ਰੋਡਵਰਕਸ ਹੁੰਦੇ ਆ ਜਦੋਂ ਤੱਕ ਮੈਂ ਰੋਡਵਰਕਸ ਕ੍ਰੋਸ ਕਰਨਾ ਤਦ ਤੱਕ ਪ੍ਰੋਗਰਾਮ ਦਾ ਐਂਡਿੰਗ ਹੋ ਰਹੀ ਹੁੰਦੀ ਆ ਇਸ ਕਰਕੇ ਪਿਛਲੇ ਡੇਢ ਦੋ ਮਹੀਨੇ ਦਾ ਸਬੱਬ ਵੀ ਨੀ ਬਣਨ ਦਿਆ ਕਿ ਮੈਂ ਕਰ ਸਕਾਂ ਬੜੇ ਵਧੀਆ ਟੋਪਿਕ ਤੁਸੀਂ ਪਿਛਲੇ ਵਾਰੀ ਵੀ ਲਿਆਏ ਪਿਛਲੇ ਹਫਤੇ ਵੀ ਸੀ ਬਟ ਉਹ ਨਹੀਂ ਮੈਂ ਕਰ ਨੀ ਸਕਿਆ ਅੱਜ ਮੈਂ ਕਿਹਾ ਸੋਰੀ ਮੈਂ ਲੇਟ ਹੋ ਜਾਂ ਦੇਰ ਹੋ ਜਾਂ ਸਵਾਰੀਆਂ ਵੇਟ ਕਰ ਆਈ ਡੋਂਟ ਕੇਅਰ ਕਿਉਂਕਿ ਆਹ ਬੈਸਟ ਟੋਪਿਕ ਆ ਮੇਰੇ ਵਾਸਤੇ ਬੜਾ ਇੰਪੋਰਟੈਂਟ ਆ ਦੋਸਤੀ ਯਾਰੀ ਹੁਣ ਕੀ ਮੈਂ ਕੋਈ ਨੈਗੇਟਿਵ ਲੈ ਸਕਦਾ ਇਸ ਗੱਲ ਨੂੰ ਬਟ ਮੇਰੀ ਜ਼ਿੰਦਗੀ ਦਾ ਫਲਸਫਾ ਪਤਾ ਕੀ ਰਿਹਾ ਤੇ ਰਿਸ਼ਤੇਦਾਰੀਆਂ ਬਾਏ ਚੋਇਸ ਨੀ ਹੁੰਦੀਆਂ ਤੁਹਾਨੂੰ ਮਿਲਦੀਆਂ ਜਿਹੜੇ ਦੋਸਤ ਆ ਬਾਏ ਚੋਇਸ ਹੁੰਦੇ ਉਹ ਤੁਸੀਂ ਬਣਾਉਂਦੇ ਹੋ ਤੇ ਮੇਰੀ ਜ਼ਿੰਦਗੀ ਦੀ ਭਾਜੀ ਕਮਾਈ ਮਤਲਬ ਮੈਂ ਬਦਨਾਮ ਆਪਣੇ ਪਰਿਵਾਰ ਚ ਆਪਣੇ ਫਸਟ ਪਰਿਵਾਰ ਚ ਵੀ ਦੀਦੀ ਵੱਲੋਂ ਵੀ ਜੀਜੇ ਵੱਲੋਂ ਵੀ ਕਿ ਮੈਂ ਦੋਸਤਾਂ ਯਾਰਾਂ ਪਿੱਛੇ ਮਤਲਬ ਮੇਰੇ ਵਾਸਤੇ ਸਭ ਕੁਛ ਉਹ ਨੇ ਮੈਂ ਬਦਨਾਮ ਆ ਇਸ ਚੀਜ਼ ਮਤਲਬ ਮੇਰੇ ਤੇ ਨੈਗੇਟਿਵ ਆ ਗੱਲ ਨੈਗੇਟਿਵ ਆ ਕਿ ਤੈਨੂੰ ਅੱਧੀ ਰਾਤ ਨੂੰ ਉਹ ਕਹਿ ਦੇਗਾ ਤੇ ਤੂੰ ਕਰ ਲਏਗਾ ਜਾਂ ਹੁਣ ਕੀ ਆ ਭਾਜੀ ਮੈਂ ਤੁਹਾਨੂੰ ਦੱਸਦਾ ਬਟ ਮੈਨੂੰ ਇਨ ਰਿਟਰਨ ਵੀ ਉੱਦਾਂ ਹੀ ਆ ਇਨ ਰਿਟਰਨ ਐਕਸਪੈਕਟਿਡ ਨੀ ਆ ਤੁਸੀਂ ਕਹਿੰਦੇ ਮੈਂਟਲ ਹੈਲਥ ਮੇਰੀ ਮੈਂਟਲ ਹੈਲਥ ਮੇਰੇ ਮਾਂ ਪਿਓ ਦੀ ਮੈਂਟਲ ਹੈਲਥ ਮੇਰੇ ਦੋਸਤਾਂ ਕਰਕੇ ਠੀਕ ਆ ਜਿਹੜੇ ਇੰਡੀਆ ਨੇ ਦੋ ਠੀਕ ਹੈ ਮੈਨੂੰ ਪਤਾ ਵੀ ਨੀ ਹੁੰਦਾ ਭਾਜੀ ਮੈਨੂੰ ਪਤਾ ਵੀ ਨੀ ਹੁੰਦਾ ਉਹ ਦੋਨੋਂ ਮੀਆਂ ਬੀਬੀ ਆ ਕੇ ਕੀ ਕਰ ਜਾਂਦੇ ਨੇ ਕਿਹੜੀ ਗੱਲ ਕਰਨੀ ਆ ਉਹ ਕਰਕੇ ਚਲੇ ਜਾਂਦੇ ਨੇ ਪਿੱਛੇ ਨਾ ਇੱਕ ਦੋਸਤ ਮੇਰੇ ਕੈਮਿਸਟ ਹੈ ਠੀਕ ਹੈ ਉਹਨਾਂ ਦੇ ਉਦਣ ਰੈਜ਼ੋਲੂਸ਼ਨ ਸਾਈਨ ਹੋਣੀ ਸੀ ਉਹਨਾਂ ਦਾ ਬਿਜ਼ਨਸ ਖਤਮ ਹੋ ਰਿਹਾ ਸੀ ਤੇ ਮੰਮਾ ਨੇ ਫੋਨ ਕਰਤਾ ਕਿਸੇ ਕੰਮ ਪਿੱਛੇ ਕੁਛ ਮੋਬਾਈਲ ਦਾ ਛੋਟਾ ਜਿਹਾ ਕੰਮ ਉੱਥੇ ਮਤਲਬ ਨੈਗੇਟਿਵ ਚ ਹੈ ਮਤਲਬ ਉਹਨਾਂ ਦਾ ਕੰਮ ਮੈਨੂੰ ਪਤਾ ਕਿਸ ਲੈਵਲ ਤੇ ਸਪੋਇਲ ਹੋ ਰਿਹਾ ਤੇ ਮੈਨੂੰ ਪਤਾ ਵੀ ਨੀ ਉਹ ਦੋਨੋਂ ਮੀਆਂ ਬੀਬੀ ਘਰੇ ਆਏ ਮੰਮਾ ਆਪਣਾ ਬਹਿ ਕੇ ਰੋਟੀ ਲੈ ਕੇ ਆਏ ਬਹਿ ਕੇ ਕਰ ਕਰਕੇ ਤੇ ਦੋ ਦਿਨ ਬਾਅਦ ਮੈਨੂੰ ਜਦੋਂ ਮੰਮਾ ਨੇ ਕਿਹਾ ਮੈਂ ਤੈਨੂੰ ਦੱਸਣਾ ਭੁੱਲ ਗਈ ਵਿੱਕੀ ਆਇਆ ਸੀ ਮੈਂ ਕਦੋਂ ਆਇਆ ਸੀ ਕਹਿੰਦੇ ਪਰਸੋਂ ਆਇਆ ਸੀ ਮੈਂ ਮੰਨੂ ਨੂੰ ਕਿਹਾ ਮੈਂ ਕਿਹਾ ਪਰਸੋਂ ਉਹਨਾਂ ਨੇ ਆਪਣਾ ਬਿਜ਼ਨਸ ਬੰਦ ਕੀਤਾ ਉਹ ਮੈਨੂੰ ਇੱਥੇ ਪਤਾ ਸੀ ਮਤਲਬ ਉਹ ਵਾਕਈ ਨੇ ਉਹ ਮਤਲਬ ਲੋਸ ਚ ਬੰਦ ਕੀਤਾ ਤੇ ਮਤਲਬ ਆਹ ਕਮਾਈ ਆ ਮੇਰੀ ਆ ਮੇਰੀ ਕਮਾਈ ਆ ਕਿ ਮੇਰੇ ਮਾਂ ਪਿਓ ਦੀ ਮੈਂਟਲ ਹੈਲਥ ਨੂੰ ਫਰਕ ਨੀ ਪਿਆ ਤੇ ਉਹਨੇ ਮੈਨੂੰ ਦੱਸਿਆ ਵੀ ਨੀ ਮਤਲਬ ਮੈਨੂੰ ਪਤਾ ਵੀ ਨੀ ਹੋ ਕੇ ਚਲੇ ਗਏ ਕੀ ਕੀਤਾ ਕੀ ਇੱਕ ਮੋਬਾਈਲ ਦੀ ਇੱਕ ਛੋਟੀ ਜਿਹੀ ਕੋਈ ਕੁਛ ਕਰਨਾ ਸੀਗਾ ਜੋ ਕਿ ਅਸੀਂ ਇੱਥੋਂ ਨੀ ਸੋਲਵ ਹੋਇਆ ਉਹਨਾਂ ਨੇ ਕਰਤਾ ਛੋਟੀ ਚੀਜ਼ ਹੋ ਸਕਦੀ ਕਿਸੇ ਵਾਸਤੇ ਮੇਰੇ ਵਾਸਤੇ ਤਾਂ ਮੈਂ ਦੇਣਾ ਹੀ ਨੀ ਦੇ ਸਕਦਾ ਇਸ ਚੀਜ਼ ਦਾ ਕਿ ਜਦੋਂ ਮੈਨੂੰ ਫੋਨ ਨਾ ਆਵੇ ਮੇਰੇ ਮਾਂ ਪਿਓ ਦਾ ਕਿਸੇ ਕੰਮ ਲਈ ਤੇ ਮੇਰੇ ਦੋਸਤਾਂ ਨੂੰ ਆਉਂਦਾ ਨਾ ਤੇ ਮਤਲਬ ਮੈਂ
8: ਮੇਹਨਤ ਮਸ਼ਕਤ ਕਰ ਰਹੇ ਹੁੰਦੇ ਹੋ ਜਦੋਂ ਤੁਸੀਂ ਦਿਹਾੜੀ ਲਾ ਲੈਂਦੇ ਹੋ ਤੁਸੀਂ ਮੰਨ ਲਓ ਤੁਸੀਂ ਟੁੱਟ ਟੁੱਟ ਕੇ ਮਰ ਰਹੇ ਹੋ ਤੁਹਾਡੇ ਪਸੀਨਾ ਚੋਰਿਆ ਬੁਰੇ ਹਾਲ ਆ ਮੰਨ ਲਓ ਤੁਸੀਂ ਕਈ ਵਾਹ ਰਹੇ ਹੋ ਸਾਰਾ ਦਿਨ ਹਨਾ ਭੱਜ ਭੱਜ ਕੇ ਕੰਮ ਕਰ ਰਹੇ ਹੋ ਤੇ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਨਾ ਤੁਹਾਡੇ ਮਾਂ ਪਿਓ ਤੁਹਾਡੇ ਭੈਣ ਭਰਾ ਉਹਨਾਂ ਨੂੰ ਲੱਗੂਗਾ ਵੀ ਕੀ ਐਵੇਂ ਖਪੀ ਜਾਂਦਾ ਕੀ ਐਵੇਂ ਤੂੰ ਪਸੀਨਾ ਵਹਾਈ ਜਾਂਦਾ ਕੀ ਲੋੜ ਆ ਪਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਤੁਹਾਨੂੰ ਉਹਦਾ ਮਿਹਨਤਾਨਾ ਮਿਲਦਾ ਵਾ ਫਿਰ ਉਹ ਵੀ ਤੁਹਾਨੂੰ ਕਹਿੰਦੇ ਆ ਵੀ ਹਾਂ ਤੂੰ ਸੋਹਣਾ ਕੀਤਾ ਕਿਉਂਕਿ ਗਲਤ ਉਹ ਵੀ ਨੀ ਹੁੰਦੇ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵਾ ਵੀ ਕਿਉਂ ਇੰਨੀ ਮਿਹਨਤ ਕਰੀ ਜਾਂਦਾ ਯਾਰ ਦੋਸਤ ਕਮਾਉਣੇ ਵੀ ਇੱਦਾਂ ਦੀ ਮਿਹਨਤ ਆ ਪਹਿਲਾਂ ਤੁਸੀਂ ਵੀ ਤਾਂ ਕੁਛ ਕੀਤਾ ਹੋਊਗਾ ਫਿਰ ਹੀ ਉਹ ਇੱਥੋਂ ਤੱਕ ਪਹੁੰਚੇ ਇਹ ਥੋੜੀ ਵੀ ਇਕੱਲਾ ਉਹ ਕਰੀ ਜਾਂਦੇ ਆ ਤੇ ਤੁਸੀਂ ਇੱਥੇ ਹੱਥ ਤੇ ਧਰ ਕੇ ਬੈਠੇ
9: ਗੂੜੀ ਸਾਂਝ ਹੋਣ ਲਈ ਦੋਵੇਂ ਪਾਸੇ ਚੱਲਦੇ ਆ
8: ਪਹਿਲਾਂ ਤੁਸੀਂ ਵੀ ਕੀਤਾ ਹੋਊਗਾ ਕੁਛ
10: ਬਹੁਤ ਬਹੁਤ ਵਧੀਆ ਭਾਈ ਬੜਾ ਵਧੀਆ ਐਗਜ਼ਾਮਪਲ ਤੁਸੀਂ ਦਿੱਤਾ ਸੱਚੀ ਆਈ ਕੈਨ ਫੀਲ ਇਟ ਜਿਹੜਾ ਤੁਸੀਂ ਗਾਣਾ ਮੈਂ ਬਸ ਨਾ ਸਟਾਪ ਤੇ ਸੀਗਾ ਮੈਂ ਕਿਹਾ ਮੈਂ ਭਾਈ ਨੂੰ ਭੇਜਦਾ ਭਾਈ ਇਹ ਗਾਣਾ ਲਾ ਦੋ ਭਾਈ ਇਹ ਗਾਣਾ ਨਾ ਇਜ਼ ਲਾਈਕ ਸੋ ਕਲੋਜ਼ ਟੂ ਮਾਈ ਹਾਰਟ ਜਦੋਂ ਮੈਂ ਕੈਨੇਡਾ ਗਿਆ ਨਾ ਆਪਣੇ ਦੋਸਤਾਂ ਨੂੰ ਮਿਲਣ ਸਮਰ ਨੇ ਪਹਿਲੀ ਵਾਰ ਜਾਣਾ ਸੀ ਹਨਾ ਤੇ ਮੇਰਾ ਸੁਪਨਾ ਸੀਗਾ ਕਿ ਇੱਕ ਗੱਡੀ ਚ ਅਸੀਂ ਤਿੰਨੋਂ ਬੈਠੇ ਹੋਈਏ, ਚਾਰ ਚਾਰੋਂ ਬੈਠੇ ਹੋਈਏ ਐਕਚੁਅਲੀ, ਚਾਰੋਂ ਚੌਥਾ ਦੱਸਦਾ ਕੌਣ, ਤੇ ਗਾਣਾ ਚੱਲਦਾ ਹੋਏ। ਤੇ ਜਦੋਂ ਇਹਨਾਂ ਨੇ ਮੈਨੂੰ ਏਅਰਪੋਰਟ ਤੋਂ ਪਿੱਕ ਕੀਤਾ ਨਾ, ਤੇ ਇਹਨਾਂ ਨੇ ਗਾਣਾ ਚਲਾਇਆ ਤੇ ਮੈਂ ਰੋ ਪਿਆ। ਮੈਂ ਰੋ ਪਿਆ, ਹੁਣ ਵੀ ਰੋ ਪੈਂਦਾ ਬੜੀ ਵਾਰੀ। ਸਾਡੇ ਏਦਾਂ ਹੁੰਦਾ ਕਿ ਜਦੋਂ ਕੈਨੇਡਾ ਤੋਂ ਮੈਨੂੰ ਫੋਨ ਆ ਰਿਹਾ ਹੁੰਦਾ, ਮੈਂ ਕਿਸੇ ਪ੍ਰੋਬਲਮ ਚ ਹੁੰਦਾ, ਜਾਂ ਮੈਂ ਉਹਨੂੰ ਕਰਦਾ ਕਿਸੇ ਪ੍ਰੋਬਲਮ ਚ ਹੁੰਦਾ, ਜਿਹੜਾ ਅਨ ਕਿਹਾ ਹੈ ਨਾ ਸਾਡਾ ਰਿਲੇਸ਼ਨਸ਼ਿਪ, ਪਤਾ ਯਾਰ ਕੁਝ ਗੜਬੜ ਤਾਂ ਨੀ, ਹਾਂ ਯਾਰ ਆਹ ਚੱਲ ਰਿਹਾ ਸੀ। ਏਦਾਂ ਹੀ ਤੁੱਕੇ ਹੀ ਹੁੰਦੇ ਆ, ਪਤਾ ਨੀ ਕਿਉਂ ਹੁੰਦੇ ਆ। ਸੈਟਰਡੇ ਰਾਤੀ ਕੁਛ ਸਮਰ ਨਾਲ ਲੈ ਕੇ ਟਰਬਲ ਸੀਗੀ, ਅਸੀਂ ਰਾਤੀ ਬੈਠੇ, ਮੈਂ ਮੈਨੂੰ ਤੇ ਸਮਰ ਨੂੰ ਲੈ ਕੇ ਰਾਤੀ ਸਾਡੇ ਪੂਰਾ ਡਿਸਕਸ਼ਨ ਹੋਈ। ਸੰਡੇ ਸਵੇਰੇ ਉਹ ਕੈਨੇਡਾ ਵਾਲੇ ਦੋਸਤ ਦਾ ਮੇਰਾ ਫੋਨ ਆ ਗਿਆ, ਕਹਿੰਦਾ ਠੀਕ ਹੈ ਤੂੰ? ਮੈਂ ਕਿਹਾ ਹਾਂ ਠੀਕ ਆ, ਪੱਕਾ ਕਿ ਮੈਂ ਕੁਛ ਕਹਿਣਾ ਤਾਂ ਨੀ, ਮੈਂ ਕਿਹਾ ਲੈ। ਤੇ ਮੈਂ ਉਹਨੂੰ ਐਕਸਪਲੇਨ ਕੀਤੀ ਸਾਰੀ ਗੱਲ। ਹੁਣ ਸਮਰ ਦਾ ਕੀ ਹੈ, ਦੋਸਤਾਂ ਦਾ ਗਰੁੱਪ ਸਨ, ਸਮਰ ਲੁੱਕ ਆਫਟਰ ਉਹ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਦੋਸਤੀ ਨੂੰ ਲੈ ਕੇ ਸਾਨੂੰ ਦੇਖਦਾ। ਹੁਣ ਉੱਥੇ ਚੌਥਾ ਬੰਦਾ ਕੌਣ ਸੀਗਾ ਗੱਡੀ ਚ? ਮੰਨੂ, ਉਹ ਸਾਡੀ ਕਲਾਸਮੇਟ ਹੈ, ਠੀਕ ਹੈ, ਵੋਟੀਆਂ ਉਹਨਾਂ ਦੀਆਂ ਵੀ ਹੈ। ਬਟ ਅਸੀਂ ਚਾਰੇ ਇੱਕ ਗੱਡੀ ਚ ਬਹਿ ਕੇ ਜੋ ਅਸੀਂ ਇੰਜੋਏ ਕਰ ਰਹੇ, ਕਿਉਂਕਿ ਅਸੀਂ ਚਾਰੇ ਦੋਸਤ ਸੀਗੇ। ਤੇ ਉਹ ਸਮਰ ਜਦੋਂ ਦੇਖਦਾ ਤੇ ਸਮਰ ਕਹਿੰਦਾ ਯਾਰ ਬੜੀ, ਮਤਲਬ ਏਦਾਂ ਵੀ ਹੁੰਦੀ ਹੈ ਫਰੈਂਡਸ਼ਿਪ। ਮੈਂ ਕਿਹਾ ਯਾਰ ਮੈਂ ਕਦੀ ਕੈਲਕੂਲੇਟ ਨੀ ਕੀਤੀ, ਬਟ ਏਦਾਂ ਹੀ ਹੁੰਦੀ ਆ ਕਿ ਮੰਨੂ ਨੂੰ ਵੀ ਉਧਰ ਬਹਿ ਕੇ ਮਜ਼ਾ ਨੀ ਆ ਰਿਹਾ, ਮੰਨੂ ਨੂੰ ਵੀ ਇੰਨਾ ਚ ਬਹਿ ਕੇ ਮਜ਼ਾ ਆ ਰਿਹਾ। ਮਤਲਬ ਆ ਮੰਗੋਟੀ ਤੇ ਉਹਦਾ ਉਹ ਨੀ ਕਰਦਾ ਡਿਫਰੈਂਸ਼ੀਏਟ। ਬਟ ਤੁਸੀਂ ਕਿਸਮਤ ਵਾਲੇ ਕਈ ਵਾਰੀ ਹੁੰਦੇ ਹੋ ਕਿ ਜਦੋਂ ਏਦਾਂ ਦਾ ਸਬੱਬ ਬਣ ਜੇ ਤੁਹਾਡਾ, ਫਿਰ ਤੁਹਾਨੂੰ ਨਾ ਕੋਈ ਛੁਡਵਾਉਂਦਾ ਤੇ ਨਾ ਛੋੜਨਾ ਪੈਂਦਾ, ਮਤਲਬ ਤੁਸੀਂ ਬੜੇ ਈਜ਼ ਹੋ ਜਾਂਦੇ ਹੋ। ਹੁਣ ਸਮਰ ਵਾਸਤੇ ਦਿੱਕਤ ਕੀ ਹੈ, ਹੁਣ ਕੱਲ ਨੂੰ ਸਮਰ ਕੋਈ ਫਰੈਂਡ ਆਪਣਾ ਬਣਾਉਂਦੀ ਆ, ਬਣਾ ਕੋਈ ਕੁੜੀ ਬਣਾਉਂਦਾ, ਉਹ ਹਰ ਚੀਜ਼ ਚੋਂ ਏਦਾਂ ਐਕਸਪੈਕਟ ਕਰੇਗਾ, ਉਹ ਮੈਨੂੰ ਪਤਾ ਨੀ ਪੂਰਾ ਹੋਏਗਾ ਕਿ ਨਹੀਂ। ਸਾਡੀ ਡਿਸਕਸ਼ਨ ਇਸ ਬਾਰੇ ਸੀਗੀ, ਘੱਟ ਬੋਲਿਆ ਵੱਧ, ਮਤਲਬ ਸਮਝ ਲਿਓ ਕਿ ਮੈਂ, ਸਾਡੀ ਡਿਸਕਸ਼ਨ ਇਸ ਚੀਜ਼ ਬਾਰੇ ਹੋ ਰਹੀ ਸੀ, ਤਿੰਨ ਦਾ ਦੋਸਤ। ਮੈਂ ਕਿਹਾ ਪੁੱਤਰ ਤੂੰ ਪੈਰਾਮੀਟਰ ਨੀ ਲਾ ਸਕਦਾ, ਜਦੋਂ ਅਸੀਂ ਫਰੈਂਡਸ਼ਿਪ ਕਿਤੇ ਸੀ ਕੋਈ ਪੈਰਾਮੀਟਰ ਨੀ ਲਾਏ ਸੀਗੇ, ਅੱਜ ਡਿਵੈਲਪ ਹੁੰਦੇ ਅੱਗੇ ਚੀਜ਼ਾਂ ਹੈ ਨਾ, ਦੋਸਤੀ ਹੈ, ਤਦ ਅਸੀਂ ਵੀ ਮੈਚਿਓਰ ਸੀਗੇ, ਬਟ ਸਾਡੀ ਕੋਈ ਐਵੇਂ, ਮਤਲਬ ਅਸੀਂ ਦੋਸਤੀ ਸੀ ਤੇ ਇਹਦੇ ਚ ਕੋਈ ਪੈਰਾਮੀਟਰ ਨੀ ਹੁੰਦੇ, ਨਾ ਤੂੰ ਨਾਪ ਸਕਦਾ ਕਿ ਸਾਡੀ ਫਰੈਂਡਸ਼ਿਪ ਏਦਾਂ ਤੇ ਹੋ। ਫਿਰ ਭਾਈ ਇਹ ਬੜਾ ਵਧੀਆ ਹੁੰਦਾ ਕਿ ਤੁਸੀਂ ਨਾ ਘੁੱਖਦੇ ਹੋ ਸਾਰਾ ਆਪਣਾ ਪਿਛਲਾ, ਤੁਸੀਂ ਕਰੇਦੇ ਹੋ, ਫਿਰ ਆਪਣੇ ਬੱਚੇ ਨੂੰ ਸਮਝਾਉਂਦੇ ਹੋ, ਫਿਰ ਆਪਣਾ ਤੁਹਾਡਾ ਬੱਚਾ ਉਸ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਦਾ ਤੇ ਉਸ ਚੀਜ਼ ਤੇ ਪ੍ਰਾਊਡ ਫੀਲ ਕਰਦਾ ਨਾ, ਉਹ ਬੜਾ ਮਜ਼ਾ ਆਉਂਦਾ। ਫਿਰ ਮੈਂ ਸਾਰੀ ਗੱਲ ਉਹਨੂੰ ਕੈਨੇਡਾ ਵਾਲੇ ਨੂੰ ਦੱਸੀ, ਮੈਂ ਕਿਹਾ ਆਹ, ਕਹਿੰਦਾ ਯਾਰ ਗੱਲ ਤਾਂ ਦੋ ਤਿੰਨ ਚੀਜ਼ਾਂ ਐਡ ਕਰ ਦੇ। ਉਹਨੇ ਮੈਨੂੰ ਅੱਗੇ ਸੁਜੈਸ਼ਨ ਦਿੱਤਾ, ਜਿਵੇਂ ਤੁਸੀਂ ਕਹਿੰਦੇ ਸੋਲਿਊਸ਼ਨ, ਏਦਾਂ ਦੇ ਸੋਲਿਊਸ਼ਨ ਮਿਲਦੇ ਨੇ ਭਾਈ। ਤੇ ਮਤਲਬ ਆ ਅਨ ਕਿਹਾ ਹੈ, ਉਹਦੇ ਘਰੇ ਕੋਈ, ਹੁਣ ਉਹਦੇ ਮਾਂ ਪਿਓ ਨੂੰ ਚਾਹ ਚੜ ਗਿਆ ਜਦੋਂ ਅਸੀਂ ਕੈਨੇਡਾ ਗਏ, ਉਹ ਏਦਾਂ ਲੱਗਿਆ ਮੇਰੇ ਮਾਂ ਪਿਓ ਮੈਨੂੰ ਰਿਸੀਵ ਕਰਨ ਦੇ ਆ। ਹੁਣ ਮੰਨੂ ਨੂੰ ਉਹਦੀ ਮੰਮਾ ਦਾ ਫੋਨ ਆ ਜਾਂਦਾ ਕਦੀ ਕਦੀ ਇਕੱਲੇ ਚ, ਹੁਣ ਉਹਨਾਂ ਨੇ ਕੀ ਡਿਸਕਸ ਕਰਨਾ ਕੀ ਕਰਨਾ ਮੈਨੂੰ ਨੀ ਪਤਾ ਹੁੰਦਾ। ਹੁਣ ਆਹ ਦੋਸਤੀ ਆ ਹਨਾ, ਜੇ ਅਸੀਂ ਕਮਾਈਆਂ ਤੇ ਮਤਲਬ ਹੁਣ ਥਰਡ ਜਿਹੜਾ ਸਭ ਤੋਂ ਵੱਡਾ ਦੋਸਤੀ ਦਾ ਪਤਾ ਕੀ ਹੁੰਦਾ ਭਾਈ, ਕਿ ਜਦੋਂ ਜਿੱਥੇ ਤੁਸੀਂ ਛੱਡਿਆ ਨਾ, ਤੁਸੀਂ ਉੱਥੋਂ ਹੀ ਸ਼ੁਰੂ ਕਰ ਦਿੰਦੇ ਹੋ, ਵਿਚਾਲੇ ਕੀ ਹੋਇਆ ਕੀ ਨਹੀਂ ਹੋਇਆ ਉਹਨੂੰ ਖਤਮ ਕਰ ਦਿੰਦੇ ਹੋ। ਹਾਂ ਹੁਣ ਮੇਰੇ ਅਮਰ ਜਿਹੜਾ ਇੱਥੇ ਆ, ਮੇਰੀ ਉਹਦੇ ਨਾਲ ਪਿੱਛੇ ਲੜਾਈ ਜੀ ਹੋ ਗਈ, ਮੈਂ ਫੋਨ ਨਹੀਂ ਚੱਕ ਸਕਿਆ ਦੋ ਤਿੰਨ ਵਾਰੀ, ਉਹ ਨਾਰਾਜ਼ ਸੀਗਾ। ਮੈਂ ਉਸ ਦਿਨ ਫੋਨ ਕੀਤਾ, ਮੈਂ ਕਿਹਾ ਕੱਢ ਲੈ ਭਰਾ ਗਾਲਾਂ, ਮੈਂ ਕਿਹਾ ਕੱਢ ਜਿੰਨੀਆਂ ਕੱਢਣੀਆਂ, ਮੈਂ ਕਿਹਾ ਜੋ ਕਹਿਣਾ ਕਹਿ ਦੋ, ਉੱਚੀ ਉੱਚੀ ਗਾਲਾਂ ਕੱਢੀਆਂ ਉਹਨੇ ਮੈਨੂੰ, ਮੈਂ ਕਿਹਾ ਹੋ ਗਿਆ ਛਿੱਤਰ ਵੀ ਮਾਰ ਲਈ, ਸੋਰੀ, ਇਟ ਡਜ਼ਨਟ ਰੀਅਲੀ ਮੈਟਰ ਭਾਈ, ਇਟ ਡਜ਼ਨਟ ਰੀਅਲੀ ਮੈਟਰ, ਹੈ ਨਾ। ਉਹ ਵਾਕਈ ਉਹਨੇ ਐਪਰੀਸ਼ੀਏਟ ਕੀਤੀ ਹੋਣੀ, ਉਹਨੇ ਆ ਕੇ ਵੀ ਮਾਰੂਗਾ ਸੈਟਰਡੇ, ਬਟ ਮੈਨੂੰ ਹੋ ਗਿਆ ਕਿ ਯਾਰ ਸੋਰੀ, ਗਲਤੀ ਮੇਰੀ ਹੈ ਭਰਾ, ਸਰੈਂਡਰ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਸੀ ਆ ਵੇ ਭਾਈ, ਉਹ ਵੀ ਕਰਦਾ, ਉਹ ਬੜੀ ਵਾਰੀ ਕਰਦਾ ਮੇਰੇ ਪਿੱਛੇ, ਮੈਂ ਸ਼ਾਇਦ ਪਹਿਲੀ ਵਾਰੀ ਕੀਤਾ ਹੋਏ। ਪਰ ਆ ਨਾ ਭਾਈ, ਆ ਮਤਲਬ ਮੈਂ ਮੇਰੀ ਲਾਈਫ ਨੀ ਹੈ ਦੋਸਤਾਂ ਬਿਨਾ, ਮੈਂ ਓਨੈਸਟਲੀ ਕਹਾਂ, ਮੈਨੂੰ ਮੈਨੂੰ ਮਤਲਬ ਮੈਨੂੰ ਕਹਿਣ ਦੀ ਲੋੜ ਨੀ। ਹੁਣ ਕਈ ਚੀਜ਼ਾਂ ਮੈਂ ਭਾਈ ਤੁਹਾਡੇ ਨਾਲ ਵੀ ਡਿਸਕਸ ਕਰਦਾ, ਉਹ ਮਤਲਬ ਮੈਨੂੰ ਕੰਫਰਟ ਹੈ ਉਸ ਚੀਜ਼, ਮੈਨੂੰ ਪਤਾ ਨਾ ਤੁਸੀਂ ਜੱਜ ਕਰਨਾ, ਤੇ ਉਹਦੇ ਚ ਮੇਰੇ ਫਿਲਟਰ ਨੀ ਲੱਗਣੇ ਚਾਹੀਦੇ। ਸਭ ਤੋਂ ਪਹਿਲੀ ਦੋਸਤੀ ਤਾਂ ਮੇਰਾ ਹੈਗਾ, ਮੈਨੂੰ ਫਿਲਟਰ ਨੀ ਲਾਣੇ ਚਾਹੀਦੇ, ਮੈਂ ਓਰਿਜਿਨਲ ਗੱਲ ਤੁਹਾਡੇ ਅੱਗੇ ਰੱਖਤੀ, ਤੁਸੀਂ ਮੈਨੂੰ ਉਹਦੇ ਲਈ ਜੱਜ ਨੀ ਕਰੇ ਤੇ ਮੈਨੂੰ ਸੋਲੂਸ਼ਨ ਉਹਦੇ ਅਕੋਰਡਿੰਗ ਮਿਲ ਜਾਣ।
8: ਆ ਪਰ ਤੁਸੀਂ ਜਦੋਂ ਫਿਲਟਰ ਹੀ ਲਾ ਲੇ, ਫਿਰ ਅਗਲਾ ਤੁਹਾਨੂੰ ਸੋਲੂਸ਼ਨ ਵੀ ਕਿੱਦਾਂ ਚੱਜਦਾ ਦੇ ਦੂਗਾ। ਫਿਰ
9: ਜਿਵੇਂ ਕਹਿੰਦੇ ਨਾ ਆਪਾਂ ਕਿ ਡਾਕਟਰ ਕੋਲ ਕੋਈ ਚੀਜ਼ ਲਗਾਉਣ ਦੀ ਲੋੜ ਨਹੀਂ, ਡਾਕਟਰ ਦੇ ਵਕੀਲ ਤੇ, ਇਹ ਵੀ ਦੋਸਤ ਤੇ ਵੀ ਇਹ ਗੱਲ ਫੱਬਦੀ ਹੈ ਕਿ ਜੇ ਦੋਸਤ ਦੇ ਅੱਗੇ ਵੀ ਤੁਸੀਂ ਇਫ ਬਟ ਲਗਾ ਕੇ ਗੱਲ ਕਰਨੀ, ਫਿਰ ਉਹ ਦੋਸਤ ਹੀ ਕਾਦੇ।
10: ਨਹੀਂ ਆ, ਨਹੀਂ ਆ ਭਾਈ, ਮੈਂ ਇਹਦੇ ਤੇ, ਮੈਂ ਚਲੋ ਮੇਰਾ ਇੱਕ ਲਾਸਟ ਜਿਹੜੀ ਚੀਜ਼ ਮੈਂ ਕਹਿਣੀ ਸੀ, ਥੈਂਕ ਯੂ ਭਾਈ ਤੁਹਾਡੇ ਰੇਡੀਓ ਹਾਂਜੀ ਦੇ ਪਲੇਟਫਾਰਮ ਦਾ, ਗੱਡੀ ਮੇਰੀ ਵਿਕ ਗਈ, ਉਸ ਘਰੇ ਗਈ ਹੈ ਗੱਡੀ, ਉਹ ਗੱਡੀ ਉਸ ਘਰੇ ਗਈ ਆ ਕਿ ਜਿਵੇਂ ਸਾਨੂੰ ਘਰੇ ਭਾਗ ਲੱਗਿਆ ਨਾ, ਮੈਂ ਵੀ ਚਾਹੁੰਦਾ ਉਸ ਘਰੇ ਭਾਈ, ਉਹਨੇ ਤੁਹਾਨੂੰ ਮੰਨੂ ਕਿ ਮੈਂ ਹੁਣ ਨਾਮ ਨੀ ਲੈਣਾ ਕਿੰਨੇ ਲਈ ਆ, ਸਾਡੇ ਰੇਡੀਓ ਪਰਿਵਾਰ ਦੇ ਕਿਸੇ ਬੰਦੇ ਨੇ ਲਈ ਆ, ਉਹ ਬੰਦੇ ਨੇ ਗੱਡੀ ਦੇਖੀ ਵੀ ਨੀ।
8: ਅੱਛਾ,
10: ਨਹੀਂ ਦੇਖੀ, ਤੇ ਮੈਨੂੰ ਕਹਿੰਦੇ ਅਕਾਊਂਟ ਨੰਬਰ ਭੇਜੋ, ਮੈਂ ਅਕਾਊਂਟ ਨੰਬਰ ਨਹੀਂ ਭੇਜਿਆ, ਮੈਂ ਕਹਿੰਦੀ ਮੈਨੂੰ ਚਾਹੁੰਦਾ ਮੈਂ ਤੁਸੀਂ ਚਲਾਓ, ਕਹਿੰਦੇ ਅਸੀਂ ਲੈ ਲਈ ਕਹਿ ਤਾ ਬਸ, ਐਂਡ ਵਟ ਆਈ ਸੈਡ ਹੀ ਅਗਰੀਡ ਔਨ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਤੇ ਕਿ ਤੁਸੀਂ ਇਹੋ ਜਿਹੀ ਕਮਿਊਨਿਟੀ ਆਸੇ ਪਾਸੇ ਬਣਾਤੀ ਮੈਨੂੰ ਕਿੰਨਿਆਂ ਨੇ ਕਿਹਾ ਫੇਸਬੁੱਕ ਤੇ ਪਾ ਆਹ ਕਰ ਇੰਨੇ ਦੀ ਪਾ ਉਹਨੇ ਦੀ ਪਾ ਮੈਂ ਕੰਫਰਟੇਬਲ ਸੀਗਾ ਮੇਰੀ ਗੱਡੀ ਨਾ ਕਿਸੇ ਨੋਨ ਦੇ ਘਰ
9: ਸਿਮਰਨ ਭਾਜੀ ਨੂੰ ਮੈਂ ਪਹਿਲਾਂ ਕਾਲ ਲਾਇਆ ਸੀ ਤੇ ਕਹਿੰਦੇ ਹਾਂ ਹਾਂ ਚਾਬੀ ਜੇ ਨੀ ਮਤਲਬ ਇੱਕ ਵਾਰ ਚ ਕੰਮ ਹੋ ਗਿਆ
10: ਮੋਲ ਭਾਵ ਕਰਾਂ ਮੇਰੇ ਕੋਲ ਨੀ ਹੁੰਦੀ ਉਹ ਚੀਜ਼ ਤੇ ਉਹ ਨਹੀਂ ਸਭ ਕੁਛ ਓਦਾਂ ਡਨ ਕੱਲ ਅਸੀਂ ਦੇ ਕੇ ਆਏ ਉਹਨਾਂ ਨੂੰ ਗੱਡੀ ਤੇ ਹਨਾ ਕਿ ਜਾ ਨੀ ਸਕੇ ਉਹਨਾਂ ਦੇ ਘਰੇ ਬਟ ਹਨਾ ਮੈਨੂੰ ਬੜਾ ਵਧੀਆ ਲੱਗਿਆ ਥੈਂਕ ਯੂ
8: ਨਹੀਂ ਚਲੋ ਵਧੀਆ ਹੋ ਗਿਆ ਜੀ ਵਧੀਆ ਚਲੋ ਜਿਨ੍ਹਾਂ ਨੇ ਲਈ ਆ ਉਹਨਾਂ ਲਈ ਵੀ ਲੋਇਆ ਸੁੱਖ ਹੰਡਾਉਣਾ ਹੋਵੇ ਤੇ
10: ਤੁਹਾਨੂੰ
8: ਵੀ ਥੈਂਕ ਯੂ ਤੇ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਤੇ ਹੋ ਸਕਦਾ ਸਾਰੇ ਮੈਸੇਜ ਨਾ ਪੜ੍ਹ ਸਕੀਏ ਅੱਜ ਆਪਾਂ ਲੇਟ ਹਾਂ ਜਸਕੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਸਤੀ ਦੀ ਅਸਲੀ ਪਛਾਣ ਖੁਸ਼ੀਆਂ ਦੇ ਵਿੱਚ ਨੇ ਸਗੋਂ ਮੁਸ਼ਕਿਲ ਵੇਲੇ ਇੱਕ ਦੂਸਰੇ ਨਾਲ ਸਾਥ ਨਿਭਾਉਣ ਦੇ ਵਿੱਚ ਆਉਂਦੀ ਹੈ ਮੈਂ ਬਹੁਤ ਖੁਸ਼ਕਿਸਮਤ ਹਾਂ ਜਿਸ ਦੀ ਜ਼ਿੰਦਗੀ ਵਿੱਚ ਐਸੇ ਸਹੇਲੀਆਂ ਨੇ ਕਿ ਜੋ ਹਰ ਮੋੜ ਦੇ ਉੱਤੇ ਹਰ ਹਾਸੇ ਅਤੇ ਹਰ ਅਥਰੂ ਦੇ ਵਿੱਚ ਮੇਰੇ ਨਾਲ ਖੜ੍ਹਦੀਆਂ ਨੇ ਅਤੇ ਸਾਡੀ ਦੋਸਤੀ ਸਿਰਫ ਇੱਕ ਰਿਸ਼ਤਾ ਨਹੀਂ ਸਗੋਂ ਇੱਕ ਐਸਾ ਸਫ਼ਰ ਹੈ ਜਿਸ ਦੇ ਵਿੱਚ ਅਸੀਂ ਇਕੱਠੇ ਵੱਡੇ ਹੋਏ ਅਤੇ ਅੱਗੇ ਵਧੇ ਹਾਂ ਅਤੇ ਸਭ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਖਜ਼ਾਨਾ ਹੈ। ਅੱਛਾ ਜਿਹੜੀ ਬੀਬੀਆਂ ਦੀ ਜਿਹੜੀ ਕੁੜੀਆਂ ਦੀ ਯਾਰੀ ਦੋਸਤੀ ਹੈ ਨਾ ਜਿਹੜੀ ਯਾਰੀ ਦੋਸਤੀ ਨਹੀਂ ਆਪਾਂ ਕਹਿੰਦੇ ਆਪਾਂ ਇਹਨੂੰ ਪਹਿਲਾਂ ਤਾਂ ਆਪਾਂ ਸਹੇਲੀਆਂ ਹੀ ਕਹਿੰਦੇ ਹੁੰਦੇ ਹਾਂ ਦੋਸਤ ਨਹੀਂ ਆਪਾਂ ਕਹਿੰਦੇ ਕੁੜੀਆਂ ਦੇ ਲਈ ਉਹਦੇ ਵਿੱਚ ਨਾ ਇੱਕ ਚੀਜ਼ ਬੜੀ ਪਤੇ ਦੀ ਆ ਕਿ ਤੁਹਾਡਾ ਜਿਹੜਾ ਪਿਛਲਾ ਸਾਰਾ ਰਹਿਣ ਸਹਿਣ ਤੁਹਾਡੀ ਜਿਹੜੀ ਕਾਲਜ ਟਾਈਮ ਦੀ ਸਕੂਲ ਟਾਈਮ ਦੀ ਤੁਹਾਡਾ ਜਿਹੜੀ ਬੈਕਗਰਾਊਂਡ ਆ ਤੁਹਾਡਾ ਕਿਰਦਾਰ ਕਿੱਦਾਂ ਦਾ ਰਿਹਾ ਵਾ ਕਿਉਂਕਿ ਮੈਨੂੰ ਲੱਗਦਾ ਵੀ ਬੇਸਿਕਲੀ ਨਾ ਬੰਦਾ ਸਿਰਫ ਆਪਣੇ ਕੀਤੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ ਹੀ ਉਸ ਟਾਈਮ ਵਾਲੇ ਬੰਦਿਆਂ ਤੋਂ ਦੂਰ ਭੱਜਦਾ ਖਾਸ ਤੌਰ ਦੇ ਉੱਤੇ ਕੁੜੀਆਂ ਤੇ ਜੇਕਰ ਮੰਨ ਲਓ ਕੋਈ ਕਿਸੇ ਦੀ ਵਿਆਹ ਤੋਂ ਬਾਅਦ ਵੀ ਆਪਣੇ ਕਾਲਜ ਸਕੂਲ ਟਾਈਮ ਦੇ ਉਹਨਾਂ ਦੇ ਨਾਲ ਚੱਲ ਰਹੀ ਆ ਹਾਲੇ ਤੱਕ ਵੀ ਸਾਂਝ ਉਹਨਾਂ ਦੇ ਨਾਲ ਚੱਲ ਰਹੀ ਆ ਇਹਦਾ ਮਤਲਬ ਵੀ ਉਹ ਕਲੀਅਰ ਹੋਊਗਾ ਕਾਫੀ ਹੱਦ ਤੱਕ ਹਨਾ ਉਹਦੇ 'ਚ ਉਹ ਕਲੈਰਿਟੀ ਹੋਊਗੀ ਮਤਲਬ ਇਹ ਵੇਖੋ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹ ਨਹੀਂ ਵੀ ਉਹੀ ਇੱਕ ਗਲਤੀਆਂ ਕੀਤੀਆਂ ਹੁੰਦੀਆਂ ਵਾ ਅਸੀਂ ਬਾਅਦ 'ਚ ਵੀ ਸਾਰੀ ਉਮਰ ਗਲਤੀਆਂ ਕਰਦੇ ਰਹਿੰਦੇ ਹਾਂ ਪਰ ਜਿਹੜੀ ਉਮਰ ਦੇ ਵਿੱਚ ਵੀ ਸਾਨੂੰ ਅਹਿਸਾਸ ਹੋ ਜਾਏ ਨਾ ਵੀ ਗਲਤੀਆਂ ਕਰਨਾ ਗਲਤ ਆ ਗਲਤੀਆਂ ਦੇ ਨਾਲ ਉਹਨਾਂ ਨੂੰ ਲੁਕਾਉਣ ਦੇ ਪਿੱਛੇ ਸਾਡੀ ਬੜੀ ਐਨਰਜੀ ਵੇਸਟ ਹੁੰਦੀ ਆ ਬੜੇ ਰਿਲੇਸ਼ਨ ਸਾਡੇ ਜਾਂਦੇ ਰਹਿੰਦੇ ਆ ਅਤੇ ਸਭ ਤੋਂ ਪਹਿਲਾਂ ਤਾਂ ਇੰਨਾ ਕੁ ਬੰਦਾ ਸੱਚਾ ਹੋਣ ਦੀ ਜਾਂ ਇੰਨਾ ਕੁ ਕਲੀਅਰ ਹੋਣ ਦੀ ਕੋਸ਼ਿਸ਼ ਕਰੇ ਵੀ ਸਾਨੂੰ ਕਿਸੇ ਤੋਂ ਕੁਛ ਲੁਕਾਉਣਾ ਨਾ ਪਵੇ ਫਿਰ ਤੁਹਾਨੂੰ ਯਾਰ ਦੋਸਤ ਫਿਰ ਤੁਸੀਂ ਕੀ ਲੱਭਣੇ ਫਿਰ ਤੁਹਾਨੂੰ ਲੱਭਦੇ ਫਿਰਨਗੇ ਕਿੱਥੇ ਆ ਉਹਦੇ ਨਾਲ ਯਾਰੀ ਲਾਈਏ ਸੋ ਇਹ ਇਹ ਬਹੁਤ ਇੰਪੋਰਟੈਂਟ ਚੀਜ਼ ਆ ਸਾਡੀਆਂ ਆਪਣੀਆਂ ਗਲਤੀਆਂ ਸਾਨੂੰ ਹਰ ਮੋੜ ਦੇ ਉੱਤੇ ਤੰਗ ਕਰਦੀਆਂ ਅਤੇ ਆਪਾਂ ਉਹ ਜੇ ਹੋ ਹੀ ਗਈਆਂ ਤਾਂ ਮੈਂ ਤਾਂ ਕਹਿੰਦਾ ਵੀ ਲੁਕਾਉਣਾ ਵੀ ਛੱਡ ਦਿਉ ਮੰਨ ਲਓ ਐਕਸੈਪਟ ਕਰ ਲਓ ਹੋਈ ਗਲਤੀ ਹੋ ਗਈ ਆ ਹਾਂ ਹੁਣ ਆਪਾਂ ਸਿੱਖ ਗਏ ਹਾਂ ਜ਼ਿੰਦਗੀ 'ਚ ਆਪਾਂ ਵੱਡੇ ਹੋ ਗਏ ਹਾਂ ਠੀਕ ਹੈ ਸਿੱਖ ਗਾਂ ਵਧੋ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਬਲਜੀਤ ਜੀ ਕਹਿੰਦੇ ਨੇ ਕਿ ਪਿਆਰੇ ਦੋਸਤ ਸੱਜਣਾ ਦਾ ਹੋਣਾ ਜ਼ਰੂਰੀ ਆ ਜਿਸ ਨੂੰ ਤੁਸੀਂ ਦਿਲੋਂ ਚਾਹੁੰਦੇ ਹੋ ਉਸਦਾ ਤਾਂ ਇੱਕ ਝਾਕਾ ਹੀ ਕਾਫੀ ਹੁੰਦਾ ਸਾਥ ਮਿਲ ਜਾਵੇ ਤਾਂ ਸੋਨੇ ਅਤੇ ਸੁਹਾਗਾ ਸਾਰੇ ਖੁਸ਼ ਰਹੋ ਥੈਂਕ ਯੂ ਬਹੁਤ ਸੋਹਣਾ ਮੈਸੇਜ ਜੀ ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਲੱਗ ਰਿਹਾ ਧੰਨਵਾਦ ਜੀ ਤੁਹਾਡਾ ਮੈਸੇਜ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਅਤੇ ਜੱਸੋਵਾਲ ਸਾਹਿਬ ਕਹਿੰਦੇ ਕਿ ਨੀਅਰ ਸਿਟੀ ਪਾਰਕ ਵੇਲ ਤਾਂ ਧੁੱਪ ਨਹੀਂ ਨਿਕਲੀ ਹਾਏ ਹਾਏ ਹਾਏ ਮੈਂ ਤਾਂ ਸੋਚਿਆ ਵੀ ਪ੍ਰੋਗਰਾਮ ਕਰਕੇ ਅੱਜ ਧੁੱਪੇ ਬਹਾਂਗੇ ਹੈ ਚਲੋ ਉਹ ਜਾਣੇ ਅਤੇ ਦਿਆਜ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵਿਸ਼ਾ ਅੱਜ ਦਾ ਅਤੇ ਭਾਅ ਜੀ ਮੇਰੇ ਖਿਆਲ ਦੇ ਵਿੱਚ ਦੋਸਤ ਇੱਕ ਅਜਿਹਾ ਰਿਸ਼ਤਾ ਹੈ ਜੋ ਅਸੀਂ ਦੁਨੀਆਂ 'ਤੇ ਆਉਣ ਤੋਂ ਬਾਅਦ ਦੇ ਵਿੱਚ ਚੁਣਦੇ ਹਾਂ ਅਤੇ ਦੋਸਤ ਨੂੰ ਤੁਹਾਨੂੰ ਬਹੁਤ ਘੱਟ ਐਕਸਪਲੇਨ ਕਰਨ ਦੀ ਲੋੜ ਪੈਂਦੀ ਹੈ ਅਤੇ ਬਹੁਤ ਗੱਲਾਂ ਤੁਹਾਡੇ ਵਿੱਚ ਆਪਣੇ ਆਪ ਹੀ ਸਮਝ ਰੱਖਦੀਆਂ ਨੇ ਦੋਸਤ ਤੁਹਾਡਾ ਇੱਕ ਦੂਸਰਾ ਸੈਲਫ ਰਿਫਲੈਕਸ਼ਨ ਹੁੰਦਾ ਉਸਦਾ ਤੁਹਾਨੂੰ ਟੋਕਣਾ ਗੁੱਸੇ ਹੋਣਾ ਮਖੌਲ ਆਦਿ ਹਰ ਚੀਜ਼ ਦੇ ਵਿੱਚ ਤੁਹਾਡਾ ਮਨ ਜਿਹੜਾ ਕਬੂਲ ਚੁੱਕਾ ਹੁੰਦਾ ਚੰਗੇ ਦੋਸਤ ਦੇ ਨਾਲ ਕੀਤੀਆਂ ਗੱਲਾਂ ਤੁਹਾਨੂੰ ਆਪਣੇ ਆਪ ਦੇ ਨਾਲ ਕੀਤੀਆਂ ਗੱਲਾਂ ਜਿਹੀਆਂ ਲੱਗਦੀਆਂ ਨੇ ਸੱਚੀ ਦੋਸਤੀ ਦੀ ਨੀਂਹ ਕੁਝ ਗੁਣਾ ਕਰਕੇ ਕੁਝ ਚੰਗਿਆਈਆਂ ਦੇ ਉੱਤੇ ਰੱਖੀ ਜਾਂਦੀ ਹੈ ਜੋ ਕਿ ਤੁਹਾਡੇ ਦੋਵਾਂ ਦੇ ਵਿੱਚ ਸਾਂਝੇ ਹੁੰਦੇ ਹਨ। ਤੇ ਦੂਸਰੀ ਖਾਸ ਚੀਜ਼ ਹੁੰਦੀ ਹੈ ਦੋਸਤ ਨੂੰ ਦਿੱਤਾ ਸਮਾਂ ਜਾਂ ਦੋਸਤ ਨਾਲ ਬਿਤਾਇਆ ਇਕੱਠਾ ਸਮਾਂ। ਇਹੀ ਦੋਸਤੀ ਪੁਰਾਣੀ ਇਸ ਦੋਸਤੀ ਨੂੰ ਹੋਰ ਗੂੜਾ ਕਰ ਪ੍ਰਵਾਨ ਚੜਾਉਂਦਾ। ਪਰ ਅਫਸੋਸ ਹੈ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਮੇਂ ਦੀ ਘਾਟ ਮਨੁੱਖ ਦੇ ਹਰ ਰਿਸ਼ਤੇ ਵਾਂਗ ਦੋਸਤੀ ਦੇ ਵਿੱਚ ਵੀ ਦੋਸਤੀ ਨੂੰ ਵੀ ਬੇਜਾਨ ਕਰੀ ਜਾ ਰਹੀ ਹੈ ਅਤੇ ਸਿਰਫ ਜਾਤੀ ਮੁਰਾਦਾਂ ਤੱਕ ਹੀ ਸੀਮਿਤ ਕਰੀ ਜਾ ਰਹੀ ਹੈ। ਬਾਕੀ ਦੋਸਤੀ ਰਿਸ਼ਤਿਆਂ ਤੋਂ ਵੱਖਰੀ ਹੁੰਦੀ ਹੈ ਅਤੇ ਪਹਿਲੇ ਆਪਣੇ ਫਰਜ਼ ਪਛਾਣ ਕੇ ਕਮਾਈ ਜਾਂਦੀ ਹੈ। ਹਰ ਪਹਿਚਾਣ ਨੂੰ ਅਸੀਂ ਦੋਸਤੀ ਨਹੀਂ ਕਹਿ ਸਕਦੇ। ਜਿਵੇਂ ਕਿ ਅਹਿਮਦ ਫਰਾਜ਼ ਸਾਹਿਬ ਕਹਿੰਦੇ ਨੇ ਕਿ ਤੁਮ ਤਕੱਲਫ਼ ਕੋ ਵੀ ਇਖਲਾਸ ਸਮਝਤੇ ਹੋ ਫਰਾਜ਼, ਦੋਸਤ ਹੋਤਾ ਨਹੀਂ ਹਰ ਸਾਥ ਮਿਲਾਨੇ ਵਾਲਾ, ਹਰ ਹਾਥ ਮਿਲਾਨੇ ਵਾਲਾ, ਸੋਰੀ ਦੋਸਤ ਹੋਤਾ ਨਹੀਂ ਹਰ ਹਾਥ ਮਿਲਾਨੇ ਵਾਲਾ। ਜਿਹੜਾ ਮਰਜ਼ੀ ਹੈ ਤੁਹਾਨੂੰ ਹੱਥ ਮਿਲਾਈ ਜਾਵੇ ਉਹਦੇ ਨਾਲ ਦੋਸਤੀ ਨਹੀਂ ਬਣ ਜਾਂਦੀ। ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ। ਰਹੋ ਇੱਕ ਵਾਰੀ ਫਿਰ ਤੋਂ ਬਹੁਤ ਸੋਹਣਾ ਪਿਆਰਾ ਮੈਸੇਜ, ਬੜੀ ਸੋਹਣੀ ਪਿਆਰੀ ਸਾਂਝ ਜੀ, ਧੰਨਵਾਦ ਤੁਹਾਡਾ। ਅਤੇ ਉਹੀ ਨਾ ਕਿਸੇ ਨੇ ਕਿਹਾ ਸੀ ਵੀ ਜਦੋਂ ਤੁਹਾਨੂੰ ਆਪਣੇ ਆਪ ਬਾਰੇ ਤੁਸੀਂ ਜਾਣਨਾ ਹੋਵੇ ਨਾ, ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਕਿੱਦਾਂ ਦੇ ਹੋ, ਤੁਸੀਂ ਗੁੱਸੇ ਵਾਲੇ ਹੋ, ਤੁਸੀਂ ਪਿਆਰ ਵਾਲੇ ਹੋ, ਤੁਸੀਂ ਚੋਰ ਚੱਕੇ ਹੋ, ਤੁਸੀਂ ਸਾਹ ਦੇ ਹੋ, ਤੁਸੀਂ ਕਿੱਦਾਂ ਦੇ ਹੋ, ਅਤੇ ਤੁਹਾਨੂੰ ਇਹ ਚੀਜ਼ ਨਾ ਪਤਾ ਲੱਗਦੀ ਹੋਵੇ ਤਾਂ ਆਪਣੇ ਯਾਰਾਂ ਦੋਸਤਾਂ ਬਾਰੇ ਸੋਚ ਲਓ। ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਯਾਰ ਦੋਸਤ ਸਾਰੇ ਕਮੀਨੇ ਆ ਅਤੇ ਤੁਸੀਂ 20 ਕਮੀਨੇ ਹੀ ਹੋ, ਜੇ ਤੁਹਾਨੂੰ ਲੱਗਦਾ ਉਹ ਸਾਰੇ ਜਿਹੜੇ ਆ ਉਹ ਬੜੇ ਮਤਲਬ ਘੈਂਟ ਬੰਦੇ ਆ ਅਤੇ ਤੁਸੀਂ ਵੀ ਘੈਂਟ ਹੀ ਹੋ, ਸੋ ਉਹਨਾਂ ਦੇ ਵਿੱਚ ਹੀ ਤੁਹਾਡੀ ਕਿਤੇ ਨਾ ਕਿਤੇ ਰਿਫਲੈਕਸ਼ਨ ਪਈ ਆ, ਕਿਉਂਕਿ ਤੁਸੀਂ ਉਹ ਹੀ ਹੋ, ਉੱਦਾਂ ਦੇ ਹੀ ਹੋ ਤੁਸੀਂ। ਸਤਿ ਸ਼੍ਰੀ ਅਕਾਲ। ਨਾਈਸ ਟੋਪਿਕ ਕਹਿੰਦੇ ਕਿ ਮੇਰਾ ਕੋਈ ਪੱਕਾ ਦੋਸਤ ਨਹੀਂ ਹੈ ਜੀ, ਸਕੂਲ ਕਾਲਜ ਵਿੱਚ ਬਣੇ ਸੀ ਪਰ ਉੱਥੇ ਹੀ ਰਹਿ ਗਏ, ਅਤੇ ਮੇਰਾ ਕਹਿੰਦੇ ਕਿ ਵੱਡਾ ਭਰਾ ਹੀ। ਮੇਰਾ ਇੱਕੋ ਇੱਕ ਦੋਸਤ ਹੈ, ਅਸੀਂ ਇਕੱਠੇ ਰਹਿੰਦੇ ਹਾਂ ਅਤੇ ਸਾਰੀ ਜੁਆਇੰਟ ਫੈਮਿਲੀ ਦੇ ਵਿੱਚ, ਅਤੇ ਉਸਨੇ ਆਪਣੀ ਸਾਰੀ ਕਮਾਈ ਲਗਾਈ ਮੈਨੂੰ ਇੱਥੇ ਸੈੱਟ ਕਰਨ ਦੇ ਲਈ, ਕਦੇ ਲੋੜ ਹੀ ਨਹੀਂ ਮਹਿਸੂਸ ਹੋਈ ਦੋਸਤੀ ਦੀ। ਸ਼ੁਕਰਾਨਾ, ਬਹੁਤ ਵਧੀਆ ਗੱਲ ਹੈ ਜੀ। ਪਰ ਆਪਾਂ ਤਾਂ ਇਹੋ ਹੀ ਕਹਾਂਗੇ ਕਿ ਦੋਸਤ ਦੋਸਤ ਹੁੰਦਾ ਵਾ, ਭਰਾ ਭਰਾ ਹੁੰਦਾ ਵਾ, ਹੈ ਨਾ। ਤੁਸੀਂ ਦੋਸਤ ਨੂੰ ਭਰਾ ਬਣਾ ਕੇ ਅਤੇ ਉਹਦੇ ਵਿੱਚੋਂ ਭਰਾ ਲੱਭਣ ਦੀ ਕੋਸ਼ਿਸ਼ ਕਰੋ, ਜਾਂ ਭਰਾ ਨੂੰ ਦੋਸਤ ਬਣਾ ਕੇ ਉਹਦੇ ਵਿੱਚੋਂ ਦੋਸਤ ਲੱਭਣ ਦੀ ਕੋਸ਼ਿਸ਼ ਕਰੋ, ਉਹੀ ਫਿਰ ਉਹੀ ਐਗਜ਼ਾਮਪਲ ਆ ਜਾਂਦੀ ਹੈ ਵੀ ਆਪਾਂ ਇੱਕ ਚੀਜ਼ ਤੋਂ ਦੋ ਕੰਮ ਲੈ ਤਾਂ ਆਪਾਂ ਲਵਾਂਗੇ, ਪਰ
9: ਲੌਂਗ ਟਰਮ,
8: ਪਰ ਤੁਸੀਂ ਇੱਕ ਰਿਸ਼ਤੇ ਦੀ ਜਿਹੜੀ ਆ ਉਹ ਰਸ ਕਿਤੇ ਨਾ ਕਿਤੇ ਤੁਸੀਂ ਮਿਕਸ ਕਰ ਰਹੇ ਹੁੰਦੇ ਹੌਲੀ ਹੌਲੀ ਨਾ। ਇਹ 'ਚ ਕਈ ਵਾਰੀ ਕਈ ਰਿਸ਼ਤਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਜਾਚੀ ਅੱਗੇ ਚੱਲ ਕੇ ਨਾ ਸਵਾਰਥ ਵੀ ਹੋ ਜਾਂਦਾ। ਸਵਾਰਥ ਸਿਰਫ ਪੈਸੇ ਦਾ ਨਹੀਂ ਹੁੰਦਾ, ਸਵਾਰਥ ਇੱਦਾਂ ਵੀ ਹੋ ਜਾਂਦਾ ਆਪਾਂ ਕਈ ਵਾਰੀ ਨਾ ਰਿਸ਼ਤੇ ਵੰਡਣ ਤੋਂ ਵੀ ਡਰਦੇ ਹਾਂ। ਮੰਨ ਲਓ ਮੇਰੀ ਕਿਸੇ ਦੇ ਨਾਲ ਸਾਂਝ ਆ, ਅਤੇ ਖਾਸ ਤੌਰ ਦੇ ਉੱਤੇ ਯਾਰੀ ਦੋਸਤੀ ਇੱਦਾਂ ਦੀ ਚੀਜ਼ ਆ ਵੀ ਤੁਸੀਂ ਉਹ ਜਿਹੜਾ ਪਿਆਰ ਆ ਕਿਸੇ ਹੋਰ ਦੇ ਨਾਲ ਸਾਂਝਾ ਕਰਨ ਤੋਂ ਬੜਾ ਡਰਦੇ ਹੋ, ਤੁਹਾਡੀ ਇਸ ਕਰਕੇ ਵੀ ਤੁਹਾਡੀ ਅੰਦਰੋਂ ਅੰਦਰੀ ਤੁਹਾਡੀ ਉਹ ਸ਼ੁਰੂ ਹੋ ਜਾਂਦੀ ਆ ਵੀ ਇਹ ਹੁਣ ਉਹਦੇ ਨਾਲ ਜ਼ਿਆਦਾ ਬੋਲਣ ਲੱਗ ਪਿਆ, ਹੈ ਨਾ। ਵੀ ਮੰਨ ਲਓ
9: ਜਿੱਥੇ ਰਹਿੰਦੇ ਤੁਹਾਡੇ ਅੰਦਰ, ਤੁਸੀਂ ਕਈ ਵਾਰੀ ਜਿਵੇਂ ਹੁਣ ਭਰਾਵਾਂ ਦੀ ਗੱਲ ਕਹੀ ਆ, ਭੈਣਾਂ ਦੀ ਕਹਿ ਲਈਏ, ਤੁਹਾਨੂੰ ਇੱਦਾਂ ਲੱਗਦਾ ਕਿ ਯਾਰ ਇਹਨੂੰ ਕਿਤੇ ਨਾ ਬੁਰਾ ਲੱਗ ਜਾਏ ਕਿ ਮੈਂ ਇਹਨੂੰ ਨੈਗਲੈਕਟ ਕਰ।
8: ਐਗਜੈਕਟਲੀ, ਆਪਾਂ ਤਾਂ ਕਰਕੇ ਨਹੀਂ ਕਰਦੇ, ਨਾ ਉਹਨੂੰ ਜੋ ਮਰਜ਼ੀ ਦੇਈ ਜਾਈਏ, ਆਪਾਂ ਤਾਂ ਕਰਕੇ ਨਹੀਂ ਮੁੜ ਕੇ ਕਰ ਪਾਉਂਦੇ, ਕਿਉਂਕਿ ਉਹ ਕੀ ਸਮਝੂ ਵੀ ਮੇਰਾ ਇਹਦਾ ਟਾਈਮ ਕੱਢ ਕੇ ਅਤੇ ਉਹਨੂੰ ਦੇਤਾ, ਉਹਦਾ ਟਾਈਮ ਕੱਢ ਕੇ ਉਹਨੂੰ ਦੇਤਾ। ਜਦਕਿ ਹਰ ਇੱਕ ਰਿਸ਼ਤਾ, ਯਾਦ ਰੱਖਿਓ, ਹਰ ਇੱਕ ਰਿਸ਼ਤਾ ਬਰੀਦਿੰਗ ਸਪੇਸ ਚਾਹੁੰਦਾ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਲੋਜ਼ ਹੋ। ਹੁਣ ਬੱਚਿਆਂ ਦੇ ਨਾਲੋਂ ਵੱਧ ਥੋੜ੍ਹੀ ਤੁਸੀਂ ਕਿਸੇ ਨਾਲ ਕਲੋਜ਼ ਹੋ ਜਾਓਗੇ, ਹਸਬੈਂਡ ਵਾਈਫ ਨਾਲੋਂ ਵੱਧ ਥੋੜ੍ਹੀ ਕੋਈ ਕਲੋਜ਼ ਹੋ ਜਾਊਗਾ, ਪਰ ਉੱਥੇ ਵੀ ਬਰੀਦਿੰਗ ਸਪੇਸ ਚਾਹੀਦੀ ਹੁੰਦੀ ਹੈ। ਇਹ ਨਹੀਂ ਵੀ ਚੱਤੇ ਪੈਰ ਤੁਸੀਂ ਇੱਕ ਦੂਸਰੇ ਦੇ ਉਹ ਨਹੀਂ ਕਰ ਸਕਦੇ, ਅਤੇ ਇਸੇ ਕਰਕੇ ਅਲੱਗ ਅਲੱਗ ਰਿਸ਼ਤੇ
9: ਬਣੇ,
8: ਇਸੇ ਕਰਕੇ ਬਣੇ ਆ, ਹੈ ਨਾ। ਗਲਾਸ ਬਣਿਆ, ਕੌਲੀ ਬਣੀ ਆ, ਹੈ ਨਾ। ਕੌਲੀ 'ਚ ਵੀ ਤਾਂ ਪਾਣੀ ਪੀ ਲਈਦਾ,
9: ਐਗਜੈਕਟਲੀ,
8: ਪਰ ਫਿਰ ਵੀ ਅਲੱਗ ਅਲੱਗ ਚੀਜ਼ਾਂ ਨੇ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਫੈਮਿਲੀ ਨੂੰ, ਕਹਿੰਦੇ ਨੇ ਕਿ ਟੂਡੇ ਡਿਨਰ ਵਿਲ ਬੀ ਖੀਰ, ਬਲੈਕ ਚਨਾ ਸਬਜ਼ੀ ਵਿਦ ਮੱਕੀ ਮਿਕਸ ਆਟਾ ਐਂਡ ਜੀਰਾ ਰਾਈਸ ਐਂਡ ਬਲੈਕ ਚਨੇ ਸਲਾਦ ਐਡ ਸਮਾਲ ਰੈਡਿਸ਼ ਅਨੀਅਰ ਕਕੁੰਬਰ ਸੈਸਮੀ ਸੀਡ ਵਿਦ ਲੈਮਨ ਜੂਸ ਸੋਲਟ ਐਂਡ ਪੇਪਰ। ਦੱਸੋ
9: ਵਾਹ ਜੀ ਵਾਹ,
8: ਤੁਸੀਂ ਬੜੀ ਕੁਕਿੰਗ ਕਰਦੇ ਜੇ, ਹਿਲੋ ਹੁਣ ਦੱਸੋ।
9: ਮੈਂ ਤੁਹਾਡੇ ਸੋਚਣਾ ਹੈ ਮੈਂ ਬਣਾਉਣਾ ਕੀ ਹੈ,
8: ਤੇ ਤਾਂ ਹੀ ਉਹ ਤੇ ਪੁੱਛੀਦਾ ਵਾ ਵੀ ਤੁਹਾਨੂੰ ਆਈਡੀਆ ਮਿਲ ਜਾਏ ਕਾਲੇ ਛੋਲੇ ਬਣਾਵਾਂ ਅੱਜ।
9: ਹਾਂ ਨਹੀਂ,
8: ਥੈਂਕ ਯੂ,
9: ਚਿਕਨ ਬਣਾਵਾਂਗੇ ਤਰੀ ਵਾਲਾ।
8: ਤੇ ਕਹਿੰਦੇ ਕਿ ਇੱਕ ਹੀ ਦੋਸਤ ਸੀ ਘਰ ਵਾਲਾ ਤੇ ਉਹ ਵੀ ਚੀਟ ਕਰ ਗਿਆ। ਦੇਖੋ ਮੈਂ ਪਹਿਲੀ ਜਿਹੜੀ ਆਪਾਂ ਪਹਿਲੀ ਗੱਲ ਕਹੀ ਸੀ ਮੈਨੂੰ ਪਤਾ ਨਹੀਂ ਹੁਣ ਤੁਸੀਂ ਹਾਸੇ ਮਜ਼ਾਕ 'ਚ ਕਰ ਰਹੇ ਹੋ ਜਾਂ ਚਲੋ ਜੇ ਹਾਸੇ ਮਜ਼ਾਕ 'ਚ ਵੀ ਕਰ ਰਹੇ ਹੋ ਤਾਂ ਵੀ ਇਹ ਚੀਜ਼ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਜ਼ਰੀਏ ਕੁਛ ਹੋਰ ਗੱਲ ਸ਼ੁਰੂ ਹੋ ਜਾਂਦੀ ਹੈ। ਅਤੇ ਇਸੇ ਕਰਕੇ ਮੈਂ ਮਤਲਬ ਪਹਿਲਾਂ ਜਿਹੜੀ ਗੱਲ ਕਰ ਰਿਹਾ ਕਿ ਹਰ ਇੱਕ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ, ਹਰ ਇੱਕ ਰਿਸ਼ਤਾ। ਮੰਨ ਲਓ ਜਦੋਂ ਮੈਂ ਕੌਲੀ ਗਲਾਸ ਵਾਲੀ ਗੱਲ ਕਰ ਰਿਹਾ ਤਾਂ ਉਹ ਇਸੇ ਕਰਕੇ ਹੀ ਆ ਵੀ ਮੰਨ ਲਓ ਜੇ ਤੁਹਾਡੇ ਕੋਲ ਹੈ ਹੀ ਕੌਲੀ, ਕੌਲੀ 'ਚ ਵੀ ਹੋ ਗਈ ਤਾਂ ਕੌਲੀ ਦੀ ਕੌਲੀ ਹੈ ਨਾ। ਆਪਾਂ ਇਹ ਨਹੀਂ ਕਹਿੰਦੇ ਵੀ, ਪਰ ਦੁਨੀਆਂ ਦੀ ਸੱਚਾਈ ਇਹ ਆ ਮਤਲਬ ਦੁਨੀਆਂ 'ਚ ਵਿਚਰਦਿਆਂ ਇਹੋ ਇਹੋ ਜਿਹੇ ਸੱਚ ਵੇਖਣ ਸੁਣਨ ਨੂੰ ਮਿਲਦੇ ਆ ਵੀ ਤੁਹਾਡਾ ਕੰਧਾਂ 'ਚ ਸਿਰ ਮਾਰਨ ਨੂੰ ਜੀ ਕਰਦਾ, ਤੁਹਾਨੂੰ ਤਾਂ ਤੁਹਾਡੇ ਯਕੀਨ ਤੋਂ ਬਾਹਰ ਹੋ ਜਾਂਦੀਆਂ ਨੇ ਚੀਜ਼ਾਂ ਵੀ ਅੱਛਾ ਉਹਨਾਂ ਦੇ ਵਿੱਚ ਵੀ ਆਹ ਹੋ ਗਿਆ, ਆਹ ਵੀ ਹੋ ਗਿਆ। ਹਰ ਇੱਕ ਜੋ ਚੀਜ਼ ਤੁਸੀਂ ਬਾਹਰ ਸਮਾਜ ਦੇ ਵਿੱਚ, ਸਮਾਜ ਵੀ ਸਾਡਾ ਇੱਕ ਤਰ੍ਹਾਂ ਦਾ ਦੋਸਤ ਹੀ ਆ, ਜੋ ਸਮਾਜ ਦੇ ਵਿੱਚੋਂ ਤੁਹਾਨੂੰ ਸੁਣਨ ਨੂੰ ਮਿਲਦਾ ਇਹਦਾ ਮਤਲਬ ਕਿ ਉਹ ਆਸ ਪਾਸ ਹੋ ਰਿਹਾ, ਵਾਪਰ ਰਿਹਾ, ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤੀ ਦੂਰ ਨਹੀਂ ਆ, ਉਹ ਲਾਗੇ ਬੰਨੇ ਹੀ ਤੁਹਾਡੇ ਤੁਰੀਆਂ ਫਿਰਦੀਆਂ। ਸੋ ਇਸ ਕਰਕੇ ਜਿੱਦਾਂ ਤੁਸੀਂ ਜੇ ਮੰਨ ਲਓ ਹੁਣ ਹਸਬੈਂਡ ਹੀ ਆ ਅਤੇ ਉਹ ਹੀ ਦੋਸਤ ਆ ਅਤੇ ਉਹ ਹੀ ਸਾਰਾ ਕੁਛ ਆ ਅਤੇ ਉਹ ਉੱਥੋਂ ਹੀ ਸਾਰਾ ਕੁਛ ਲੱਭਣ ਦੀ ਕੋਈ ਇੱਕ ਬੇਸਿਕਲੀ ਜਿਹੜਾ ਆਪਾਂ ਸਾਰਾ ਕੁਛ ਕੀਤਾ ਹੁਣ ਉਹ ਫਿਰ ਦੁਬਾਰਾ ਤੋਂ ਤੁਸੀਂ ਰੀਕਾਲ ਕਰ ਲਓ ਵੀ ਇੱਕ ਬਰੀਦਿੰਗ ਸਪੇਸ, ਇੱਕ ਵੈਂਟੀਲੇਸ਼ਨ, ਇੱਕ ਪਰਨਾਲਾ ਰਿਸ਼ਤਿਆਂ ਦੇ ਵਿੱਚ ਤੁਹਾਡੇ। ਜਦੋਂ ਮੰਨ ਲਓ ਸ਼ੁਰੂ 'ਚ ਥੋੜ੍ਹੀ ਬਹੁਤੀ ਚਿਕ ਚਿਕ ਮਿਚ ਮਿਚ ਹੋਈ ਹੋਊਗੀ, ਉਦੋਂ ਕੋਈ ਸਮਝਾਉਣ ਵਾਲਾ ਕਰਨ ਵਾਲਾ ਤੁਹਾਡਾ ਇੱਕ ਅਲੱਗ ਹੋਵੇ, ਅਗਲੇ ਦਾ ਇੱਕ ਅਲੱਗ ਹੋਵੇ, ਉੱਧਰੋਂ ਉੱਧਰ ਹੀ ਕੋਈ ਚੰਗਾ ਕੋਈ ਸਮਝਣ ਸਮਝਾਉਣ ਵਾਲਾ ਹੋਵੇ ਅਤੇ ਆਪਣੇ ਆਪ ਚੀਜ਼ਾਂ।
9: ਆਪਾਂ ਪਿਛਲੇ ਦਿਨੋਂ ਹੀ ਇਸ ਤੋਂ ਰਿਲੇਟਡ ਗੱਲ ਕਰਦੇ ਸੀਗੇ ਕਿ ਜਦੋਂ ਰਿਸ਼ਤੇ ਵਿਗੜਦੇ ਆ ਤੇ ਉਸ ਟਾਈਮ ਬੜਾ ਮੈਟਰ ਕਰਦਾ ਹੈ ਕਿ ਤੁਹਾਡੇ ਆਲੇ ਦੁਆਲੇ ਤੁਸੀਂ ਉਹ ਗੱਲ ਕਿਸ ਨਾਲ ਸ਼ੇਅਰ ਕੀਤੀ ਹੈ। ਕਈ ਵਾਰੀ ਉਹ ਉਦਾਂ ਸਾਮੀ ਵੀ ਚੱਲ ਜਾਂਦੀ ਹੈ, ਬੜੀ ਈਜ਼ੀਲੀ ਸਾਮੀ ਜਾਂਦੀ ਹੈ ਉਹ ਗੱਲਾਂ। ਤੇ ਕਈ ਵਾਰੀ ਜੇ ਤੁਸੀਂ ਕਿਸੇ ਗਲਤ ਬੰਦੇ ਦੇ ਟੱਚ ਹੁੰਦੇ ਹੋ, ਗਲਤ ਬੰਦੇ ਨੂੰ ਐਕਸਪਲੇਨ ਕਰਦੇ ਹੋ, ਉਹ ਤੁਹਾਨੂੰ ਗਲਤ ਰਾਹ ਦੇ ਕੇ ਵਿਗਾੜ ਵੀ ਦਿੰਦਾ ਤੁਹਾਡਾ ਸਭ ਕੁਛ।
8: ਕਹਿੰਦੇ ਮੈਂ ਬੱਚਿਆਂ ਦੇ ਵਿੱਚ ਜ਼ਿਆਦਾ ਹੀ ਬਿਜ਼ੀ ਹੋ ਗਈ ਅਤੇ ਉਹਨਾਂ ਨੂੰ ਉਹਨੂੰ ਕੋਈ ਜ਼ਿਆਦਾ ਹੀ ਸਪੇਸ ਮਿਲ ਗਈ। ਦੇਖੋ ਜਦੋਂ ਤੁਸੀਂ ਸਾਰੇ ਕੁਛ ਨੂੰ ਸਮ ਅਪ ਕਰੋਗੇ, ਮੈਂ ਨਹੀਂ ਕਹਿੰਦਾ ਵੀ ਇਹ ਉਹ ਮੰਤਰ ਆ ਵੀ ਜਿਹਦੇ ਨਾਲ ਹੁਣ ਰਿਸ਼ਤੇ ਕਿਸੇ ਦੇ ਵੀ ਖਰਾਬ ਨਹੀਂ ਹੋਣੇ, ਪਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਅਤੇ ਇਹ ਵਨ ਆਫ ਦਾ ਫੈਕਟਰ ਆ। ਹੁਣ ਜਦੋਂ ਆਪਾਂ ਅੱਗੇ ਵੀ ਇਹ ਗੱਲ ਕਰਕੇ ਹਟੇ ਨਾ ਵੀ ਜਦੋਂ ਤੁਸੀਂ ਇੱਕ ਚੀਜ਼ ਸੈਕਰੀਫਾਈਸ ਕਰਦੇ ਹੋ ਤਾਂ ਅਗਲੇ ਕੋਲ ਵੀ ਕਰਵਾ ਦਿੰਦੇ ਹੋ, ਹੈ ਨਾ, ਵੀ ਤੂੰ ਵੀ ਛੱਡ ਯਾਰ ਦੋਸਤ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਛੱਡੀਆਂ। ਮੰਨ ਲਓ ਜੇ ਤੁਸੀਂ ਅਗਲੇ ਦੇ ਨਾਂ ਉਹ ਰਿਸ਼ਤੇ ਨਾਤੇ ਛਡਾਏ ਹੋਣ, ਤੁਸੀਂ ਹੁਣ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਆਪ ਹੀ ਕਈ ਚੀਜ਼ਾਂ ਦੇ ਜਵਾਬ ਦੇ ਰਹੇ ਹੋ, ਸੋਰੀ ਆਪਾਂ ਕਿਹੜਾ ਵੀ ਨਾਂ ਲਿਆ, ਚਲੋ ਇੱਕ ਕੇਸ ਸਟੱਡੀ ਹੈ ਨਾ, ਅਤੇ ਉਹਦੇ ਵਿੱਚ ਹੁਣ ਤੁਹਾਡੀ ਜੇ ਮੈਂ ਐਗਜ਼ਾਮਪਲ ਲਵਾਂ ਅਤੇ ਤੁਸੀਂ ਫਰੈਂਡ ਸੀ ਆਪਣੇ ਘਰ ਵਾਲੇ ਦੇ ਅਤੇ ਤੁਹਾਡਾ ਘਰ ਵਾਲਾ ਫਰੈਂਡ ਸੀ ਤੁਹਾਡਾ, ਦੋਵੇਂ ਆਪਸ ਵਿੱਚ ਕੰਪਲੀਟ ਲਾਈਫ, ਹੈ ਨਾ, ਸਾਨੂੰ ਕੁਛ ਨਹੀਂ ਚਾਹੀਦਾ ਬਾਹਰੋਂ, ਜਿੰਨੇ ਵੱਧ ਰਿਸ਼ਤੇ ਉਨੀਆਂ ਵੱਧ ਚਿਕ ਚਿਕ ਮਿਚ ਮਿਚ ਖਰਚਾ ਦਿਸ ਦੈਟ ਅਸੀਂ ਇਕੱਠੇ ਟਾਈਮ ਸਪੈਂਡ ਕਰਾਂਗੇ। ਹੋਇਆ ਕੀ ਵੀ ਉਸ ਤੋਂ ਬਾਅਦ ਪਰਿਵਾਰ ਅੱਗੇ ਵਧਿਆ, ਬੱਚੇ ਹੋਏ, ਬੱਚੇ ਹੋਏ ਅਤੇ ਤੁਹਾਡੇ ਘਰ ਵਾਲੇ ਦਾ ਜਿਹੜਾ ਫਰੈਂਡ ਸੀ ਉਹ ਬਿਜ਼ੀ ਹੋ ਗਿਆ। ਘਰ ਵਾਲੇ ਦਾ ਫਰੈਂਡ ਕੌਣ ਸੀ? ਤੁਸੀਂ। ਹੁਣ ਉਹਨੂੰ ਕੋਈ ਨਾ ਕੋਈ ਉਹਨੂੰ ਵੀ ਸੁੱਖ ਦੁੱਖ ਬੋਲਣ ਦੇ ਲਈ ਸਾਥ, ਮੈਂ ਤੁਹਾਨੂੰ ਅੱਗੇ ਕਿਹਾ ਵੀ ਮੇਲ ਨੂੰ ਹਮੇਸ਼ਾ ਇੱਕ ਚਾਹੀਦਾ ਹੁੰਦਾ ਵਾ ਜਿੱਥੇ ਉਹਨੂੰ ਪੋਸੀਬਲੀ ਮੇਲ ਹੀ ਹੋਵੇ, ਜਿੱਥੇ ਉਹਨੇ ਆਪਣੇ ਸਾਰੇ ਸੁੱਖ ਦੁੱਖ ਕਰਨੇ ਆ। ਜੇ ਤਾਂ ਉਹ ਪਹਿਲਾਂ ਹੀ ਬਾਹਰ ਹੁੰਦੀ ਯਾਰੀ ਦੋਸਤੀ ਅਤੇ ਉਹਨੇ ਉਸ ਸਮੇਂ ਦੇ ਦਰਮਿਆਨ ਉਹਨਾਂ ਦੇ ਨਾਲ ਸੁੱਖ ਦੁੱਖ, ਉਹਨਾਂ ਦੇ ਨਾਲ ਹਮ ਪਿਆਲਾ, ਉਹਨਾਂ ਦੇ ਨਾਲ ਸਾਰਾ ਕੁਛ ਜਿਹੜਾ ਉਹ ਕਰੀ ਜਾਣਾ, ਕਿਉਂਕਿ ਹੁਣ ਕੁਛ ਵੀ ਨਹੀਂ ਸੀ, ਤੁਹਾਡੇ ਕੋਲ ਬੱਚੇ ਸੀ, ਉਹਦੇ ਕੋਲ ਕੁਛ ਵੀ ਨਹੀਂ, ਉਹਦਾ ਦੋਸਤ ਬਿਜ਼ੀ ਹੋ ਗਿਆ, ਸਪੇਸ ਬਣ ਗਈ, ਉਹ ਫਿਰ ਜਿੱਧਰ ਨੂੰ ਵੀ ਜਾਣਾ ਸੀ ਉਹਨੇ ਜਾਣ ਦਾ ਰਾਹ ਲੱਭ ਲਿਆ। ਅਤੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਹ ਕਿੱਧਰ ਨੂੰ ਜਾਣ ਨੂੰ ਰਾਹ ਲੱਭੂਗਾ, ਬਾਕੀ ਤੁਹਾਨੂੰ ਕਹਿਣ ਦੀ ਦੱਸਣ ਦੀ ਲੋੜ ਨਹੀਂ ਆ, ਉਹ ਆਪਾਂ ਅੰਡਰਸਟੈਂਡ ਕਰ ਸਕਦੇ। ਮੈਂ ਨਹੀਂ, ਫਿਰ ਅਗੇਨ ਇਹ ਕੋਈ ਫਿਕਸ ਫਾਰਮੂਲਾ ਨਹੀਂ ਆ, ਪਰ ਇਹ ਚੀਜ਼ਾਂ ਤੁਹਾਡੀ ਲਾਈਫ 'ਚੋਂ, ਤੁਹਾਡੇ ਪਰਿਵਾਰਿਕ ਤਾਣੇ ਬਾਣੇ 'ਚੋਂ ਮਿਸ ਕਿਸੇ ਵੀ ਹਾਲਤ 'ਚ ਹੋਣੀਆਂ ਨਹੀਂ ਚਾਹੀਦੀਆਂ। ਅੱਜ ਕੱਲ੍ਹ ਮੈਂ ਨਾ ਜ਼ਿਆਦਾਤਰ ਬੀਬੀਆਂ ਦਾ ਮੈਂ ਇਸ ਕਰਕੇ ਜ਼ਿਆਦਾ ਜ਼ੋਰ ਦੇ ਰਿਹਾ, ਬਹੁਤੇ ਕੇਸਾਂ 'ਚ ਬਹੁਤੇ ਪਰਿਵਾਰਾਂ 'ਚ ਵੇਖੀਦਾ ਵੀ ਬੀਬੀਆਂ ਦਾ ਸਾਰਾ ਜ਼ੋਰ ਇਸ ਚੀਜ਼ 'ਤੇ ਲੱਗਾ ਹੁੰਦਾ ਵੀ ਘਰ ਵਾਲੇ ਦਿਨ ਪਹਿਲਾਂ ਚਾਰ, ਇਹ ਇੰਟੈਂਸ਼ਨਲੀ ਨਹੀਂ ਹੁੰਦਾ,
9: ਹਾਂ ਕਈ ਵਾਰੀ,
8: ਪਰ ਹੁਣ ਹੋ ਰਿਹਾ ਵਾ ਵੀ ਤੁਸੀਂ ਸਾਰੇ ਪਾਸਿਓਂ ਹੀ ਤੋੜ ਕੇ ਕਹਿ ਦਿੰਦੇ ਵੀ ਅਸੀਂ ਆਪਸ ਵਿੱਚ ਹੀ ਠੀਕ ਹਾਂ, ਕਿਉਂਕਿ ਹੁੰਦਾ ਇਸ ਕਰਕੇ ਤੁਹਾਡਾ ਕੋਈ ਕਸੂਰ ਨਹੀਂ ਹੈ। ਮੈਂ ਨਹੀਂ ਕਹਿੰਦਾ ਵੀ ਬੀਬੀਆਂ ਜਾਣ ਬੁੱਝ ਕੇ ਕਰਦੀਆਂ ਜਾਂ ਵਹੁਟੀਆਂ ਜਾਣ ਬੁੱਝ ਕੇ ਕਰਦੀਆਂ, ਹੁੰਦਾ ਇਸ ਕਰਕੇ ਆ ਕਿਉਂਕਿ ਇੱਥੇ ਆ ਕੇ ਸਾਡੇ ਕੋਲ ਟਾਈਮ ਨਹੀਂ ਹੈਗਾ, ਅਸੀਂ ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਅਸੀਂ ਆਪਣੇ ਪਰਿਵਾਰ 'ਚ ਬਿਜ਼ੀ ਹਾਂ, ਅਤੇ ਸਾਨੂੰ ਇਹ ਇਹ ਆ ਕਿ ਆਪਾਂ ਵੱਧ ਤੋਂ ਵੱਧ ਸਮਾਂ ਜਿਹੜਾ ਉਹ
9: ਇਕੱਠੇ, ਤੁਹਾਨੂੰ ਲੱਗਦਾ ਕਿ
8: ਇਕੱਠੇ ਬਤਾਈਏ,
9: ਇੱਕ ਦੀ ਛੁੱਟੀ ਉਹ ਵੀ ਵੰਡੀ ਗਈ,
8: ਬਾਕੀ ਪਾਸਿਓਂ ਆਪਾਂ ਘਟਾਈਏ ਜਿੰਨਾ ਵੀ ਘਟਦਾ, ਉਹ ਫਿਰ ਘਟਦੇ ਘਟਦੇ ਘਟਦੇ ਘਟਦੇ।
9: ਔਰ ਕਈ ਵਾਰ ਨਾ ਮਤਲਬ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਆਪਾਂ ਅਨਇੰਟੈਂਸ਼ਨਲੀ ਕਿੰਨਾ ਨੁਕਸਾਨ ਕਰ ਰਹੇ ਹੁੰਦੇ, ਇਹ ਛੋਟੀ ਛੋਟੀ ਛੋਟੀ ਛੋਟੀ ਚੀਜ਼ਾਂ ਹੀ ਫਿਰ ਉਹ ਤੰਗ ਕਰਦੀ ਆ। ਤੇ ਬੈਟਰ ਹੈ ਕਿ ਥੋੜਾ ਜਿਹਾ ਮਤਲਬ ਉਹੀ ਜਿਵੇਂ ਤੁਸੀਂ ਬਰੀਦਿੰਗ ਸਪੇਸ ਦੀ ਗੱਲ ਕੀਤੀ ਨਾ, ਉਹ ਬਹੁਤ ਵੱਡੀ ਚੀਜ਼ ਹੈ ਆਪਣੀ ਮੈਂਟਲ ਹੈਲਥ ਲਈ ਵੀ, ਕਿਉਂਕਿ ਹੁਣ ਜਿਵੇਂ ਹੁੰਦਾ ਨਾ ਹੁਣ ਜਿਵੇਂ ਹੁਣ ਲੇਡੀ ਹੈ, ਹੁਣ ਮੈਂ ਮੇਰੀ ਕੋਈ ਸਟ੍ਰੈਸ ਹੈ, ਮਤਲਬ ਮੰਨ ਲਓ ਮੈਨੂੰ ਹਾਰਮੋਨਲ ਕੋਈ ਇਸ਼ੂ ਹੋ ਰਿਹਾ ਹੈ ਨਾ, ਮੈਂ ਕਹਾਂ ਮੇਰਾ ਹਸਬੈਂਡ ਹੀ ਫਰੈਂਡ ਹੈ, ਹੁਣ ਮੈਂ ਕਹੀ ਜਾਵਾਂ ਇਹ ਕੀ ਹੈ ਹਾਰਮੋਨਲ, ਹੁਣ ਮੈਂ ਉਹੀ ਚੀਜ਼ ਆਪਣੀ ਕਿਸੇ ਫੀਮੇਲ ਫਰੈਂਡ ਨਾਲ ਡਿਸਕਸ ਕਰਾਂ, ਹਾਂ ਯਾਰ ਆਈ ਕੈਨ ਰਿਲੇਟ, ਮੇਰੇ ਨਾਲ ਵੀ ਹੁੰਦਾ, ਤੂੰ ਇੱਦਾਂ ਕਰ ਲੈ, ਉਹ ਸੇਮ ਵੇ 'ਚ ਹਾਂ ਮੈਨੂੰ ਯਾਰ ਮੈਂ ਇਹ ਵਾਲਾ ਬਿਜ਼ਨਸ ਲਿਆ, ਚਲੋ ਮੈਂ ਇਹ ਗੱਡੀ ਪਾਈ ਹੈ ਨਾ, ਮੈਨੂੰ ਨੁਕਸਾਨ ਹੋਣਾ, ਹੁਣ ਲੇਡੀ ਨੂੰ ਦੱਸੇਗਾ ਉਹਨੂੰ ਇੰਟਰਸਟ ਨਹੀਂ ਆਉਣਾ, ਹੁਣ ਉਹੀ ਆਪਣੇ ਮੇਲ ਕੈਂਡੀਡੇਟ ਨਾਲ ਮੇਲ ਫਰੈਂਡ ਨਾਲ ਬੰਦਾ ਡਿਸਕਸ ਕਰੇਗਾ, ਹਾਂ ਯਾਰ ਤੂੰ ਸਹੀ ਕੀਤਾ ਇਹ ਟਾਈਮ ਹੈ ਗੱਡੀ ਪਾਉਣ ਦਾ, ਨਹੀਂ ਨਹੀਂ ਇਹ ਟਾਈਮ ਤੂੰ ਕਿਉਂ ਪਾ ਲਈ ਗੱਡੀ, ਮਤਲਬ ਐਗਜ਼ਾਮਪਲ ਹੈ, ਤੂੰ ਏਰੀਆ ਆਫ ਇੰਟਰਸਟ ਵੀ ਡਿਫਰ ਕਰਦਾ ਇੱਕ ਫੀਮੇਲ ਔਰ ਮੇਲ ਦਾ, ਉਹ ਵੀ ਹੈ ਇਸ ਚੀਜ਼ ਦੇ ਵਿੱਚ।
8: ਸੋ ਵੇਖੋ ਇਹ ਇੱਦਾਂ ਦੀ ਚੀਜ਼ ਹੈ ਵੀ ਜਿੱਧਰ ਮਰਜ਼ੀ ਆਪਾਂ ਜਿੰਨਾ ਮਰਜ਼ੀ ਡਿਸਕਸ ਕਰੀ ਜਾਈਏ, ਪਰ ਹੁਣ ਸਮਾਂ ਆ ਗਿਆ ਜੇ ਫਿਰ ਕੋਈ ਇੰਟਰਸਟ ਕਿਸੇ ਦਾ ਤਾਂ ਆਪਾਂ ਫਿਰ ਦੁਬਾਰਾ ਕਿਸੇ ਦੇ ਨਾਲ ਨਿਭਾਉਣੇ ਫਿਰ ਗੱਲ ਸ਼ੁਰੂ ਕਰ ਲਵਾਂਗੇ। ਪਰ ਹੁਣ ਆਪਾਂ ਇੱਥੇ ਥੋੜ੍ਹੀ ਜਿਹੀ ਆਪਾਂ ਵਿਸ਼ਰਾਮ ਲਾਉਂਦੇ। ਨਵਰਾਜ ਕਹਿੰਦੇ ਨੇ ਘਰ ਦੇ ਵਿੱਚ ਫਿਲਟਰ, ਅੱਛਾ ਪਾਣੀ ਵਾਲਾ ਜਿਹੜਾ ਫਿਲਟਰ ਲਵਾਉਂਦੇ ਆ, ਉਹ ਕਹਿੰਦੇ ਲਵਾਉਣ ਦੀ ਜ਼ਰੂਰਤ ਹੈਗੀ। ਵੇਖੋ ਆਪਣੀ ਆਪਣੀ ਚੋਇਸ ਆ, ਤੁਸੀਂ ਮੈਨੂੰ ਪੁੱਛ ਦਿਓ ਮੈਂ ਕਹੂੰਗਾ ਨਹੀਂ, ਕਿਉਂਕਿ ਆਸਟ੍ਰੇਲੀਆ ਜਦੋਂ ਸਾਨੂੰ ਉਹ ਕਹਿ ਰਹੇ ਆ ਵੀ ਤੁਹਾਨੂੰ, ਹਾਂ ਆਸਟ੍ਰੇਲੀਆ ਤੁਸੀਂ ਪੁੱਛੋ ਜਿੰਨਾ ਕੋ ਵੀ ਪਾਣੀ ਆਉਂਦਾ ਤੁਹਾਡਾ, ਉਹ ਜਦੋਂ ਕਹਿੰਦੇ ਆ ਵੀ ਇਹ ਪਾਣੀ ਤੁਸੀਂ ਪੀ ਸਕਦੇ ਹੋ ਅਤੇ ਪਾਣੀ ਔਲਰੇਡੀ ਫਿਲਟਰ ਹੋ ਕੇ ਆਉਂਦਾ ਵਾ, ਇਹਨੂੰ ਲੋੜ ਨਹੀਂ ਆ, ਅਤੇ ਫਿਰ ਮਤਲਬ ਮੈਂ ਤਾਂ ਆਪਣੀ ਦੱਸ ਸਕਦਾ ਹੈ ਨਾ, ਤੁਸੀਂ ਆਪਣਾ ਬਾਕੀ ਤੁਸੀਂ ਵੇਖੋ ਵੀ ਕਿਵੇਂ ਆ। ਅਤੇ ਸਤਿ ਸ਼੍ਰੀ ਅਕਾਲ। ਅਤੇ ਮੇਰੇ ਭਾਅ ਜੀ ਨੇ ਕਹਿੰਦੇ ਕਿ ਉਹਨਾਂ ਦਾ ਬੈਸਟ ਫਰੈਂਡ ਸੀ ਅਤੇ ਫਿਰ ਕਹਿੰਦੇ ਕਿ ਉਹਨਾਂ ਕੈਨੇਡਾ ਚਲੇ ਗਿਆ ਅਤੇ ਉਹਨਾਂ ਦੇ ਕਿਡਜ਼ ਇਕੱਠੇ ਕਹਿੰਦੇ ਕਿ ਪਲੇ ਕਰਦੇ ਹੁੰਦੇ ਸੀ ਨਿੱਕੇ ਹੁੰਦੇ, ਅਤੇ ਫਿਰ ਉਹਨਾਂ ਨੇ ਜਦੋਂ ਜਵਾਨ ਹੋਏ ਅਤੇ ਉਹਨਾਂ ਦਾ ਵਿਆਹ ਕਰ ਦਿੱਤਾ ਅਤੇ ਫਰੈਂਡਸ ਤੋਂ ਰਿਸ਼ਤੇਦਾਰੀ ਬਣ ਗਈ। ਬੜੇ ਨੇ ਜਿਹਨਾਂ ਦੀ ਬਣਦੀ ਹੈ, ਵੈਰੀ ਗੁੱਡ, ਕਿੱਡਾ ਵਧੀਆ, ਕਿੰਨਾ ਵਧੀਆ ਲੱਗਦਾ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਪੱਗ ਵੱਟ ਭਰਾ ਬ੍ਰਦਰ ਫਰੋਮ ਐਨਦਰ ਮਦਰ, ਥੈਂਕ ਯੂ। ਹਾਂ ਇੱਥੇ ਅੰਗਰੇਜ਼ੀ ਦੇ ਵਿੱਚ ਉਹ ਹੋ ਗਿਆ। ਅਤੇ ਹਾਂਜੀ ਬਹੁਤ ਮਿਹਰਬਾਨੀ ਜੀ, ਅਤੇ ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅਤੇ ਆਪਾਂ ਫਿਰ ਦੁਬਾਰਾ ਕਿਸੇ ਦਿਨ ਇਸੇ ਮੋੜ ਤੋਂ ਫਿਰ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਯਾਰ ਦੋਸਤ ਜਿੰਦਾਬਾਦ, ਅਤੇ ਚਲੀਏ ਆਪਾਂ।
9: ਬਿਲਕੁਲ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਟੋਪਿਕ, ਅਤੇ ਇਸੇ ਤਰੀਕੇ ਦੇ ਹੋਰ ਟੋਪਿਕਸ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਲੈਂਦੇ ਹਾਂ, ਅਤੇ ਤੁਸੀਂ ਸੁਣਦੇ ਰਹੋ ਰੇਡੀਓ 1674 AM।

0: Let me guess, you recorded that, didn't you?
1: Not ever.

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
2: ਰਿਲੀਜ਼ਿੰਗ ਔਨ 31st July।
1: ਦੱਸੋ
4: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: रेडियो हांजी 1674 AM कहंदे ने एक सुपना ही तां हुंदा जिहड़ियां बंद अखां दे नाल वेख्या जांदा है, खुल्लियां अखां दे नाल तां हकीकत नूं अंजाम दित्ता जांदा है। वाह क्या बकवास फिलोसफिकल गलबात दे नाल मैं शुरुआत कीती है, पर बड़ियां चंगियां फिलोसफिकल गल्लां ते बड़ियां चंगियां साइंटिफिक गल्लां दे नाल प्रोग्राम डीप टॉक लै के डॉक्टर संदीप कौर जी हो गए हाजिर। संदीप जी सत श्री अकाल, वेलकम, की हाल चाल ने?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ ਆਪਾਂ। ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ ਆਪਾਂ, ਪਤਾ ਨਹੀਂ ਆਪਾਂ ਆਪਸ 'ਚ ਗੱਲ ਕੀਤੀ ਸੀ ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟੋਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆਂ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ, ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ? ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆਂ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਵਧੀਆ ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜ੍ਹਾ ਧਿਆਨ ਨਾਲ ਦੇਖਣ ਲੱਗ ਗਈ। ਮਤਲਬ ਕਿ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ 'ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗੀਆਂ, ਹੁਣ ਬੜਾ ਕੁਝ ਪੜ੍ਹ ਲਿਆ ਨਾ ਤੁਸੀਂ?
1: ਹਾਂਜੀ,
0: ਅੱਜ ਦਾ ਜਦੋਂ ਸ਼ੋਅ ਮੁੱਕੂਗਾ, ਆਏ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ, ਕਿਉਂਕਿ ਮੇਰੇ ਫਿਰ ਕੁਸ਼ਚਨ ਜ਼ਿਆਦਾ ਹੋ ਜਾਂਦੇ ਨੇ ਅਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗ ਜ਼ਰੂਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਮਾਂ ਦਾ ਆਇਆ ਤੇ ਚਲੇ ਗਿਆ ਤੇ। ਹਾਂਜੀ,
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਐਂ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ ਹੈ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿਉਂਕਿ ਉਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਨਾ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੀਆਂ, ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ, ਓਬਵੀਅਸਲੀ ਉਹ ਇੱਕ ਅੱਜਕਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ?
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ,
1: ਹਨਾ? ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ ਕਰਦੇ ਸੀਗੇ ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹਿਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀਗੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਉਹ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਈ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ? ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ, ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ, ਤੇ ਉਹ ਪਹਿਲਾਂ ਇੱਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ, ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ, ਤੇ ਉਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ। ਤਾਂ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ, ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਹਾਂ, ਜਾ ਕੇ ਇਸ਼ਨਾਨ ਕਰਦੇ ਹਾਂ, ਸਾਰਾ ਕੁਛ, ਹਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਐਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ, ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹਨਾ, ਮੰਦਿਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ। ਤਾਂ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ, ਕਿ ਤੁਹਾਨੂੰ ਵਧੀਆ ਡ੍ਰੀਮ ਆਉਣ ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਉਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਹਾਂ, ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੌਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ ਨਹੀਂ, ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਆ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦੋ ਹਨਾ, ਤੇ ਉਹ ਗਿਆ। ਉਹ ਮਤਲਬ ਐਜ਼ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਿੱਦਾਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਹੈ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੁਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ 2 ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੁਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰੇਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆ ਹੀ ਜਾਂਦਾ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਮੈਂ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼। ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ 'ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡਾ ਇਮੋਸ਼ਨਸ ਹੈਗੇ ਆ, ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ 'ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ 'ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜਾਂ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ 'ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈ ਲਓ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਨਾ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ, ਆਪਾਂ ਸੁਣਦੇ ਹੀ ਆ ਨਾ ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਦਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਹੈ ਹਨਾ।
0: ਰਾਈਟ ਰਾਈਟ,
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨਹੀਂ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਹੈ ਕਿਤੋਂ ਜਾਂ ਕੋਈ ਹੈ ਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ। ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਹਾਂ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ। ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ, ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹੜਾ ਸਾਨੂੰ ਸੁਪਨੇ ਆਉਂਦੇ ਆ। ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ, ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ, ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ, ਜਿਵੇਂ ਜਦੋਂ ਅਸੀਂ ਦੇਖਦੇ ਆ ਸੁਣਦੇ ਆ ਨਾ ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ, ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਫਿਰ ਇਹੀ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ, ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ, ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ, ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਆ। ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਆ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ। ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ। ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ, ਮਤਲਬ ਇਹ ਉਹਦਾ ਮੰਨਣਾ ਸੀਗਾ। ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤਾਂ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਇੱਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ, ਤਾਂ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਹੈ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ। ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ। ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌਂ ਜਾਂਦਾ ਉਸ ਟਾਈਮ, ਬਿਲਕੁਲ ਐਕਟਿਵ ਨਹੀਂ ਹੁੰਦਾ। ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ। ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਜਾਂ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ ਚ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ ਚ ਆਉਂਦਾ ਰਹਿੰਦਾ ਹੈ ਹਨਾ, ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ।
0: ਕਈ ਵਾਰ ਤੁਸੀਂ ਕਿਹੋ ਜਿਹੀ ਫਿਲਮ ਦੇਖੀ ਹੈ, ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ, ਕੀ ਤੁਸੀਂ ਕੰਮ ਕੀਤਾ ਹੈ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ। ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ? ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ। ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ, ਸੋਰੀ ਫਿਲੋਸਫੀ ਛੱਡੋ, ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ, ਇਹ ਸਾਇੰਸ ਕੀ ਕਹਿ ਰਹੀ ਹੈਗੀ ਹੈ, ਨਿਊਰੋ ਸਾਇੰਸ ਕੀ ਕਹਿ ਰਹੀ ਹੈ?
1: ਹਾਂਜੀ, ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ। ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ, ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਓਦਾਂ ਦੇ ਸੁਪਨੇ ਆਓਗੇ ਹਨਾ, ਤੁਸੀਂ ਪੇਂਟਰ ਆ ਤੁਹਾਨੂੰ ਓਦਾਂ ਦੇ ਸੁਪਨੇ ਵੀ ਆਓਗੇ, ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ। ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟਿਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ, ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ, ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ, ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ। ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ, ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ, ਤੋ ਨਿਊਰੋ ਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਆ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਹੈ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਿਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ।
0: ਉਦਾਂ ਹੀ ਕਹਿੰਦੇ ਰਹੇ ਕਿ ਇਹ ਤਾਂ ਗਹਿਰੀ ਨੀਂਦ ਦੇ ਸੁੱਤਾ ਹੈ, ਇਹ ਕੱਚੀ ਨੀਂਦ ਚ ਹੈ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ, ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ ਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਿਸ ਚ ਡਿਵਾਈਡ ਕਰ ਦਿੰਦੇ ਆ, N1, N2, N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੇ ਜਦੋਂ ਤੁਸੀਂ ਸੌਂਦੇ ਆ ਤਾਂ ਤੁਹਾਡੇ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ, ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਇਹ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਆ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜਾ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ। ਫੇ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ ਚ ਤੁਸੀਂ ਬੰਦੇ ਨੂੰ ਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਉੱਠੇਗਾ ਉਹਨੂੰ ਪਤਾ ਨਹੀਂ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਇਸ ਸਟੇਜ ਨੂੰ। ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ, ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ। ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ ਇਸ ਟਾਈਮ

0: ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ, ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਸਾਰਾ ਕਈ ਵਾਰ ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨਿਆਂ ਦੀ, ਹਨਾ, ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੇ ਸੋਚਦੇ, ਕੋਈ ਸੈਂਸ ਨੀ ਬਣੀ, ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਆ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ, ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ, ਜਦੋਂ ਅਸੀਂ ਨਿਊਰੋਸਾਇੰਸ 'ਚ ਗੱਲ ਕਰਦੇ ਹਾਂ ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤੇ ਅਸੀਂ ਕਹਿੰਦੇ ਕਿ ਡ੍ਰੀਮਸ ਜਿਹੜਾ ਆ ਸਾਨੂੰ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ 'ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੀ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ 'ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਹਾਂ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ 'ਚ ਅਨਕੌਨਸ਼ੀਅਸ ਮਾਇੰਡ 'ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ 'ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਸੀ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸਿਸ ਆ, ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮ ਚ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਹੋ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ ਤੁਹਾਡੀ ਮੈਮਰੀ 'ਚ ਕਿਤੇ ਪਿਆ ਹੈਗਾ ਤਾਂ ਤੁਹਾਡੇ ਸੁਪਨੇ 'ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਆ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ 'ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲੇ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹਨਾ, ਸੁਪਨੇ 'ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੀ ਹਨਾ,
1: ਨਿਕਲ ਕੇ ਆਊਗਾ ਇਹ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਾਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋਅ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: Voice.
1: यार तू इतने नीचे थी आंखें पक्का भी हो गया की जुगाड़ लाया है
2: जुगाड़ नहीं ये है 8 साल तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी बखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
1: नंबर दा दे बंसल इमीग्रेशन वालियां दा
2: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com
3: सुनो जी गड्डी अक्षरा ज्वेलर्स वाल ले लो
4: और जो हुकम मेरी सरकार
3: ओ आ किधर हैरी स्पार्क वाल जाना तुसी आ किथे जा रहे हो
4: अक्षरा ज्वेलर्स दी दूजी लोकेशन रिवर्स तंच
3: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
4: आहो जी आहो
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
5: दिस स्टेशन इज नाउ द अल्टीमेट पावर इन द यूनिवर्स
6: रेडियो हाजी 1674
7: जैनू वापस एक बार फिर तो प्रोग्राम डीप टॉक शो चल रहा है और नाल साडे डॉक्टर संदीप कौर जी मौजूद ने और फोन लाइन दे उत्ते अज प्रोग्राम दे विच गल सुपनिया दी कर रही हैं जे तुसी प्रोग्राम दा पिछला हिस्सा मिस कर गए हो हुणे तो सुनन लगे हो घबरायो ना इस शो दे पॉडकास्ट बकायदा साडी मोबाइल ऐप दे उत्ते मौजूद हैगे ने हाँ थोड़े चिर बाद आते हैं सो इहदी इक एडवांटेज रहिंदी है कि जे तुसी लाइव सुनने हो इस शो नूं तां फायदा रह जांदा है तो लाइव अपनी फीडबैक भी भेज दिया करो हाँ जे लेट गाए बगाए सुनते हैं कई कई बार दो दो हफ्ता या तीन तीन हफ्ते का साडा जिहड़ा गैप चलता है पर तुहाडे तक सारे एपीसोड जिहड़े ने वादा हैगा उहदे च पए होणगे पिछले भी जाके चाहे तुसी सुन सकते हो संदीप जी वेलकम बैक तो मैं कहना कि जिहड़ी अपना अगे मेरे को होर दो तीन क्वेश्चन हैगे ने तो वह सरे थोड़े जे यह जे ने कि अपने एक्सपीरियंस के विचों है जे तुहानू लगता है कि पहला पिछला कुछ कोई कमी पेशी रहेगी नहीं तो फिर मैं अगला क्वेश्चन दागा
8: बहुत फैसिनेटिंग जो कॉन्सेप्ट है ना कि तुसी ड्रीम्स दी सेंस बनानी है कि की हो रहा साडे ड्रीम दे विच तो इहदे नाल रिलेटेड रिसर्च भी चलती रहती है ना तो एक 2024 दे विच स्टडी हुई सी जिहदे विच जिहड़े याद सीगे जो नेगेटिव कुछ ऐसी फोटोज दिखाई गई जिहड़ी नेगेटिव जिहड़ियां फोटो सी मतलब जिहड़ी सानू ह्यूमन माइंड नू इंपैक्ट कर सकदी है ना तां उहनां ने जिहड़ा उहदी रिएक्शन इन्नी जिहड़ी स्ट्रोंग नहीं दित्ती जिवें मान लो साडे मूहरे कोई ਇੱਦਾਂ ਦੀ ਫੋਟੋ ਹੋਵੇ ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕਿ ਹੋ ਰਿਹਾ ਡਰ ਜਾਂਦੇ ਹਾਂ ਕੋਈ ਚੀਜ਼ ਇੱਦਾਂ ਨਹੀਂ ਦੇਖ ਕੇ ਕੋਈ ਵਾਇਲੈਂਸ ਦੀ ਫੋਟੋ ਦੇਖ ਕੇ ਨਾ ਤੇ ਉਹਨਾਂ ਨੇ ਕੋਈ ਏਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿੰਨੇ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ ਹਨਾ ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੀਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ ਹੈ ਉਹਦਾ ਲੈਵਲ ਘੱਟ ਜਾਂਦਾ ਉਹ ਵਾਲਾ ਲੈਵਲ ਜਿਹੜਾ ਕੈਮੀਕਲ ਹੁੰਦਾ ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਹੈ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ 'ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਹੈ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ ਹਨਾ
7: ਰਾਈਟ
8: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ ਹਨਾ ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ ਜੋ ਵੀ ਕੰਟੈਂਟ ਦੇਖਦੇ ਹਾਂ ਲੋਕ ਦੇਖਦੇ ਹਾਂ ਇਮੇਜਸ ਦੇਖਦੇ ਹਾਂ ਹਨਾ ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ ਹਨਾ। ਸੋ ਸਾਰੀ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫਿਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ 'ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ 'ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ 'ਚ ਦੇਖਦੇ ਹਾਂ ਹਨਾ। ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਹੈ ਜਾਂ ਨਹੀਂ ਹਨਾ। ਤੇ ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ ਹਨਾ, ਅਗਰ ਤੁਹਾਨੂੰ ਇੱਦਾਂ ਦਾ ਕੋਈ ਇਸ਼ੂ ਹੋ ਰਿਹਾ। ਹਾਂਜੀ
7: ਠੀਕ ਹੈ। ਇੱਕ ਨਾ ਮੈਂ ਥੋੜ੍ਹਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਅਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ ਹੈ ਨਾ, ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ।
8: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜਦੋਂ ਤੁਸੀਂ ਖਾਂਦੇ ਜ਼ਿਆਦਾ ਤਾਂ ਤੁਹਾਡੀ ਬਾਡੀ ਬੈਲੈਂਸ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ ਹੈ ਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇੱਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ 'ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ 'ਚ ਦੇਖ ਰਹੇ ਹੋਗੇ ਜਾਂ ਗੇਮਸ 'ਚ ਦੇਖ ਰਹੇ ਹੋਗੇ ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਡਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਇੱਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ 'ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ 'ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਇਨਵਾਇਰਮੈਂਟ ਦੇ ਬੇਸ ਦੇ ਉੱਤੇ ਸਾਨੂੰ ਸੁਪਨੇ ਆਉਂਦੇ ਆ, ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਇੱਦਾਂ ਦੀ ਡੇਂਜਰਸ ਚੀਜ਼, ਸਪੈਸ਼ਲੀ ਬੱਚਿਆਂ ਲਈ। ਆਈ ਥਿੰਕ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ, ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ 'ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ 'ਚ ਇੱਕ ਬੰਦਾ ਜਿਹੜਾ ਇਹਦੇ 'ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ 'ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ ਹਨਾ ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ ਹਨਾ ਕਿਵੇਂ ਤੇਰੇ ਦਿਮਾਗ ਚ ਆਇਆ ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਚ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ ਹਨਾ ਤੇ ਉਹ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ ਹਨਾ ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ ਹਨਾ ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੋਨਸੈਪਟ ਆ ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ ਅਸੀਂ ਆਪਣੇ ਸੁਪਨੇ ਚ ਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ ਹਨਾ ਉਹ ਚੀਜ਼ ਹੋ ਸਕਦੀ ਆ ਲੋਕ ਕ੍ਰੀਏਟੀਵਿਟੀ ਲਈ ਯੂਜ਼ ਕਰ ਸਕਦੇ ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਏ ਹਨਾ ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ ਤਾਂ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ ਔਰ ਈਵਨ ਐਜ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ ਜਾਂ ਐਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ ਸੋ ਇਹਦੀ ਟੈਕਨੀਕ ਕੀ ਹੁੰਦੀ ਆ ਕੁਛ ਲੋਕ ਜਿਹੜਾ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ ਹਨਾ ਸਪੋਨਟੇਨੀਅਸ ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ ਹਨਾ ਉਹਦੀ ਇੱਕ ਸੈਂਸ ਬਣਾ ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ ਹਨਾ ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ ਮੈਂ ਸੁਪਨੇ ਚ ਕੀ ਦੇਖਿਆ ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ ਤਾਂ ਤੁਹਾਨੂੰ ਕੁਛ ਕੁਛ ਹੀ ਯਾਦ ਰਹਿੰਦਾ ਹਨਾ ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ ਹਨਾ ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ ਅਫਕੋਰਸ ਇਹ ਸੁਣਨ ਨੂੰ ਇਹ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਬਟ ਜਿੱਦਾਂ ਮੈਂ ਕਿਹਾ ਕਿ ਇਹ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਆਇਆ ਕਿ ਤੁਸੀਂ ਅੱਜ ਸ਼ੁਰੂ ਹੋਏ ਤਾਂ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ ਡ੍ਰੀਮ ਜਰਨਲਿੰਗ ਹੁੰਦੀ ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਆ ਸੌਣ ਟਾਈਮ ਆਪਣੇ ਕੋਲ ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂਜੋ ਹਨਾ ਨਾਮ ਹੀ ਲੂਸਿਡ ਡ੍ਰੀਮ ਸੀਗਾ ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ ਹਾਂਜੀ ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ ਹਨਾ ਉਹਦਾ ਬੱਚੇ ਨੂੰ ਕਿਡਨੈਪ ਕਰ ਲੈਂਦਾ ਹਾਂਜੀ ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀਜ਼ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਸੀ ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਸ਼ੋਰ ਹੋ ਗਿਆ ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨੀ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕੀ, ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ, ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਆਫਕੋਰਸ ਉਹ ਵੀ ਇੱਦਾਂ ਨੀ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
7: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਆਉਂਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ ਹੈ ਨਾ, ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ, ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
8: ਹਾਂਜੀ, ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ 'ਚ ਹੁਣ ਕਲਚਰ ਸਾਰੇ ਕਲਚਰ 'ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ 'ਚ ਇਹ ਸੀ ਜੇ ਤੁਹਾਡਾ ਸੁਪਨੇ 'ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ 'ਤੇ ਨਾ, ਪਾਵਰ ਕੰਟਰੋਲ ਜਾਂ ਕੁਛ ਵੀ ਹੈ ਨਾ, ਜਾਂ ਜਿਹੜਾ ਅਸੀਂ ਮਤਲਬ ਏਦਾਂ ਦੀ ਡਿਫਰੈਂਟ ਡਿਫਰੈਂਟ ਸੁਪਨੇ, ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ, ਕਿ ਉਹ ਇਹ ਦੱਸ ਰਿਹਾ। ਬਟ ਉਹ ਇਹੀ ਸਾਰਾ ਕਿ ਸਾਡੇ ਜਿਹੜੀ ਦਫੇ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲ ਹੀ ਹੁੰਦੇ, ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤੋ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ। ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੇ ਮੈਮਰੀਜ਼ ਨਾਲ, ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ 'ਚ ਉਹ ਸਾਨੂੰ ਦਿਖਦੀ ਆ। ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ ਹਨਾ, ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤੋ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ। ਪਰਸਨਲ ਹੋਈ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ ਨਾ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ ਮਤਲਬ ਕਾਫੀ ਐਜ਼ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ, ਤੇ ਉਹ ਸਾਡੇ ਦਿਮਾਗ 'ਚ ਸਾਰਿਆਂ ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ। ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ, ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਇੱਦਾਂ ਦੇ ਮੈਥਡ ਦੱਸੇ। ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ, ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ, ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ। ਤਾਂ ਉਹਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਇਹ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ, ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ, ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ, ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ, ਕਰੋ ਹਨਾ ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ ਜੋ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਸਟੈਪ 4 ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤਾਂ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ ਬਟ ਅਫਕੋਰਸ ਹਾਂਜੀ ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤਾਂ ਏਦਾਂ ਹੋ ਜਾਂਦਾ ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ ਸੋ ਇਹਦੀ ਤਾਂ
7: ਡਾਟਸ ਆਪਸ ਚ ਜੋੜ ਲੈਂਦੇ ਆਪਾਂ
8: ਹਾਂਜੀ
7: ਰਾਈਟ ਚਲੋ ਠੀਕ ਹੈ ਅੱਛਾ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ ਪਰ ਉਹਦੇ ਤੁਸੀਂ ਬਹੁਤ ਲੋਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ ਬੰਦਿਆਂ ਦੀ ਗੱਲ ਕਰ ਲਈ ਆਪਾਂ ਜਾਨਵਰ ਵੀ ਸੌਂਦੇ ਨੇ ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ
8: ਹਾਂਜੀ ਬਿਲਕੁਲ ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ ਤੇ ਬਰਡਸ ਸੁਪਨੇ ਲੈਂਦੇ ਹੈਗੇ ਆ ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀਆਂ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਂਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਹੋ ਕਾਲ ਕੱਢਣ ਦੀ ਹਨਾ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ
7: ਰਾਈਟ ਠੀਕ ਹੋ ਗਿਆ ਨਹੀਂ ਬਹੁਤ ਥੈਂਕ ਯੂ ਸੋ ਮਚ ਤੁਹਾਡਾ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਉ ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ ਸਲੀਪਿੰਗ ਸਾਈਕਲਸ ਦੀਆਂ
8: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਇਅਰਸ ਸੁਪਨੇ ਦੇਖਣ ਚ ਲਗਾਉਂਦੇ ਆ ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਆ ਸੁੱਤੇ ਪਏ
7: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ ਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਆ ਉਹਦੀ, ਹੈ ਨਾ? ਤੇ ਨਹੀਂ ਵਾਕਈ
8: ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ, ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ, ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ, ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ, ਹਨਾ, ਪਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ, ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ। ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ੍ਹ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ੍ਹ ਰਿਹਾ, ਹਾਂਜੀ, ਤਾਂ ਉਹਦੀ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ, ਹਨਾ, ਬਾਰ ਬਾਰ ਦੇਖ।
7: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ, ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ, ਲੈ ਮੈਂ।
8: ਹਾਂਜੀ, ਮੈਨੂੰ ਯਾਦ ਹੈਗੀ ਇਹਦੇ ਤੋਂ, ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰਦੇ ਹੁੰਦੇ, ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਹੋ, ਹਨਾ, ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ, ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ, ਬਟ ਹੁੰਦਾ ਇੱਦਾਂ ਹੈ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ, ਨੀਂਦ ਸਾਡੀ ਖੁੱਲ ਜਾਂਦੀ ਹੈ ਨਾ, ਝਟਕਾ ਜਿਹਾ ਲੱਗਦਾ ਜਦੋਂ ਆਪਾਂ ਸੁੱਤੇ ਹੋਏ।
7: ਹਾਂਜੀ, ਨਹੀਂ, ਬੜੀ ਵਧੀਆ। ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ ਹੈ। ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ, ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ, ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ, ਸੁਪਨੇ ਲੈਂਦੇ ਰਹੋ, ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ, ਜੇ ਮਗਰ ਪਏ ਹੋ, ਜੇ ਸਕਾਰਾਤਮਕ ਸੁਪਨੇ ਨੇ। ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਲੁੱਟਣਾ ਹੀ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ, ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ। ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ, ਪੂਰੇ ਹੁੰਦੇ ਨੇ। ਥੈਂਕ ਯੂ ਸੋ ਮਚ ਸੰਦੀਪ ਜੀ।
8: ਥੈਂਕ ਯੂ ਜੀ।
7: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਇੰਨਾ ਹੀ, ਮੈਨੂੰ ਵੀ ਦਿਓ ਇਜਾਜ਼ਤਾਂ, ਰੱਖੋ ਖਿਆਲ, ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ, ਦੱਸ ਦਿਆ ਕਰੋ ਭਾਈ, 0472-6164 ਇਹ ਨੰਬਰ ਹੈਗਾ, ਇਹਦੇ 'ਤੇ ਨਹੀਂ ਦੱਸਣਾ। facebook.com/hanjisydney ਤੇ ਦੱਸ ਦਿਓ, ਉਹਦੇ 'ਤੇ ਵੀ ਨਹੀਂ ਦੱਸਣਾ। info@hanji.com.au ਦੇ ਉੱਤੇ ਦੱਸ ਦਿਓ ਈਮੇਲ ਪਾ ਕੇ। ਥੈਂਕ ਯੂ।
0: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruaati tankha naal shuru karo ate naukri dauran dooji bhasha di varto karke patte kamao. Victoria Police, recruiting now. Authorized by the Victorian Government, Melbourne.
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
10: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
1: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਪਿਓ ਆਪਣੇ ਕੰਮ ਦੇ ਵਿੱਚ ਕਾਫੀ ਬਿਜ਼ੀ ਅਤੇ ਬੱਚਾ ਉਹਨੂੰ ਵਾਰ ਵਾਰ ਤੰਗ ਕਰੀ ਜਾਂਦਾ। ਬੱਚਾ ਵਾਰ ਵਾਰ ਆਉਂਦਾ ਅਤੇ ਪਿਓ ਨੂੰ ਕੰਮ ਕਰਦੇ ਨੂੰ ਡਿਸਟਰਬ ਕਰਦਾ। ਪਿਓ ਚਾਹੁੰਦਾ ਕਿ ਉਹਨੂੰ ਥੋੜ੍ਹਾ ਜਿਹਾ ਆਰੇ ਲਾ ਕੇ ਰੱਖਾਂ, ਆਪਣਾ ਕੰਮ ਕਾਰਨ ਮਿਲਣਾ। ਇਸੇ ਵਜ੍ਹਾ ਦੇ ਕਰਕੇ ਆਸ ਪਾਸ ਧਿਆਨ ਮਾਰਦਾ। ਕੀ ਵੇਖਦਾ ਕਿ ਲਾਗੇ ਇੱਕ ਰਸਾਲਾ ਪਿਆ, ਅਖਬਾਰ ਪਈ ਹੈ, ਕੋਈ ਚਿੱਤਰ ਪਿਆ। ਉਹਦੇ ਉੱਤੇ ਵੇਖਦਾ ਕਿ ਇੱਕ ਦੁਨੀਆ ਦਾ ਨਕਸ਼ਾ। ਇਸ ਤੋਂ ਪਹਿਲਾਂ ਕਿ ਹੁਣ ਪੁੱਤ ਫਿਰ ਆ ਕੇ ਡਿਸਟਰਬ ਕਰੇ, ਉਸ ਪੇਜ ਨੂੰ ਪਾੜ ਕੇ, ਦੁਨੀਆ ਦੇ ਨਕਸ਼ੇ ਨੂੰ ਪਾੜ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬੱਚੇ ਨੂੰ ਦੇ ਦਿੰਦਾ ਅਤੇ ਨਾਲ ਕਹਿੰਦਾ ਕਿ ਜਾ ਇਹਨੂੰ ਤੂੰ ਆਪਸ ਦੇ ਵਿੱਚ ਜੋੜ ਕੇ ਲਿਆ। ਇਹ ਵਰਲਡ ਮੈਪ ਆ, ਦੁਨੀਆ ਦਾ ਨਕਸ਼ਾ। ਜਾ ਇਹਨੂੰ ਆਪਸ ਦੇ ਵਿੱਚ ਫਿਰ ਦੁਬਾਰਾ ਤੋਂ ਜੋੜ ਕੇ ਲਿਆ। ਮਨ ਦੇ ਵਿੱਚ ਸੀ ਕਿ ਥੋੜ੍ਹੀ ਦੇਰ ਆਰੇ ਲੱਗਾ ਰਹੂਗਾ, ਉਨੀ ਦੇਰ ਦੇ ਵਿੱਚ ਮੈਂ ਆਪਣਾ ਕੰਮ ਕਰਨ ਬਿਲ ਲੈਣਾ, ਥੋੜ੍ਹਾ ਜਿਹਾ ਧਿਆਨ ਇਹਦਾ ਹੋਰ ਪਾਸੇ ਲੱਗੂਗਾ, ਮੇਰੇ ਵਿੱਚੋਂ ਹਟੂਗਾ। ਜਿੰਨਾ ਕੁ ਪਿਓ ਨੇ ਸੋਚਿਆ ਸੀ ਉਨਾ ਸਮਾਂ ਨਹੀਂ ਲੱਗਾ। ਬੱਚੇ ਦੀ ਉਮਰ ਵੀ ਇੰਨੀ ਨਹੀਂ, ਇਹਨੂੰ ਲੱਗਦਾ ਸੀ ਕਿ ਸ਼ਾਇਦ ਉਨੀ ਕਾਬਲੀਅਤ ਤੇ ਬੱਚੇ ਦੇ ਵਿੱਚ ਹਲੇ ਨਹੀਂ ਹੋਊਗੀ, ਉਨੀ ਸੂਝਬੂਝ ਤੇ ਹਲੇ ਨਹੀਂ ਹੋਊਗੀ ਕਿ ਦੁਨੀਆ ਦੇ ਨਕਸ਼ੇ ਨੂੰ ਸਹੀ ਜੋੜ ਸਕੇ। ਇਸ ਕਰਕੇ ਜਿੰਨਾ ਕੁ ਕਰ ਪਾਊਗਾ ਠੀਕ ਆ, ਉਨੀ ਦੇਰ ਤੱਕ ਮੈਂ ਆਪਣਾ ਕੰਮ ਨਿਬੇੜ ਲੂੰਗਾ। ਪਰ ਬੱਚਾ ਉਹਦੇ ਸੋਚਣ ਤੋਂ ਵੀ ਜ਼ਿਆਦਾ ਤੇਜ਼ ਨਿਕਲਿਆ ਅਤੇ ਦੁਨੀਆ ਦਾ ਨਕਸ਼ਾ ਬਿਲਕੁਲ ਐਨ ਸਹੀ ਜੋੜ ਕੇ ਥੋੜ੍ਹੀ ਦੇਰ ਦੇ ਵਿੱਚ ਪਿਓ ਦੇ ਸਾਹਮਣੇ ਲਿਆ ਧਰਦਾ। ਪਿਓ ਨੇ ਵੇਖਿਆ ਤਾਂ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇੰਨੀ ਛੇਤੀ ਅਤੇ ਇੰਨੇ ਸਹੀ ਤਰੀਕੇ ਦੇ ਨਾਲ ਇਹ ਦੁਨੀਆ ਦਾ ਨਕਸ਼ਾ ਜੋੜ ਕਿਵੇਂ ਲਿਆ ਇਹਨੇ? ਹੁਣ ਕੰਮਕਾਰ ਸਾਰਾ ਭੁੱਲ ਗਿਆ ਕਿਉਂਕਿ ਇਹ ਚੀਜ਼ ਉਹਦੇ ਤੋਂ ਵੀ ਵੱਡੀ ਹੈ। ਪੁੱਛਦਾ ਬੱਚੇ ਨੂੰ, ਬੱਚੇ ਕਿੱਦਾਂ ਕਿੱਦਾਂ ਇਹ ਤੂੰ ਜੋੜਿਆ? ਤੈਨੂੰ ਤਾਂ ਪਤਾ ਵੀ ਨਹੀਂ ਆ ਦੁਨੀਆ ਦੇ ਵਿੱਚ ਕਿਹੜਾ ਦੇਸ਼ ਕਿਹੜੇ ਪਾਸੇ ਲੱਗਣਾ, ਇਸ ਦੁਨੀਆ ਦੇ ਨਕਸ਼ੇ ਨੂੰ ਜੋੜਨ ਦੇ ਲਈ ਕਿਹੜੀ ਚੀਜ਼ ਦਾ ਇਸਤੇਮਾਲ ਕੀਤਾ ਤੂੰ? ਅਤੇ ਬੱਚਾ ਕਹਿਣ ਲੱਗਾ, ਪਾਪਾ ਇਹਦੇ ਦੂਸਰੇ ਪਾਸੇ ਤੁਸੀਂ ਵੇਖੋ ਤਾਂ ਇੱਕ ਬੰਦੇ ਦੀ ਤਸਵੀਰ ਹੈ, ਮੈਨੂੰ ਤਾਂ ਪਤਾ ਹੀ ਨਹੀਂ ਇਸ ਪਾਸੇ ਕੀ ਹੈ। ਮੈਂ ਦੂਸਰਾ ਪਾਸਾ ਪਲਟ ਕੇ ਵੇਖਿਆ ਅਤੇ ਇਹਨਾਂ ਟੁਕੜਿਆਂ ਦੇ ਵਿੱਚ ਦੂਸਰੇ ਪਾਸੇ ਇੱਕ ਬੰਦੇ ਦੀ ਤਸਵੀਰ। ਮੈਂ ਤਾਂ ਉਸ ਬੰਦੇ ਦੀ ਤਸਵੀਰ ਨੂੰ ਪੂਰਾ ਕੀਤਾ, ਮੈਂ ਉਧਰਲੇ ਪਾਸੇ ਬੰਦਾ ਬਣਾਇਆ ਅਤੇ ਬੰਦਾ ਬਣਾ ਕੇ ਤੁਹਾਨੂੰ ਦੇ ਦਿੱਤਾ। ਮੈਨੂੰ ਥੋੜ੍ਹੀ ਨਾ ਪਤਾ ਕਿ ਇੱਧਰ ਦੁਨੀਆ ਬਣ ਗਈ ਹੈ। ਇਹ ਛੋਟੀ ਜਿਹੀ ਕਹਾਣੀ ਪਰ ਮੈਨੇ ਬਹੁਤ ਵੱਡੇ। ਜੇ ਬੰਦਾ ਬਣ ਜੇ ਤਾਂ ਦੁਨੀਆ ਆਪੇ ਬਣ ਜੇ। ਹਰ ਇੱਕ ਬੰਦਾ, ਹਰ ਇੱਕ ਇਕਾਈ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਫਿਰ ਉੱਦਾਂ ਦੀ ਦੁਨੀਆ ਬਣ ਜੇ ਜਿੱਦਾਂ ਦੀ ਆਪਾਂ ਸੁਪਨਿਆਂ ਦੇ ਵਿੱਚ ਵੇਖਦੇ ਹਾਂ। ਇਹ ਨਿੱਕੀ ਜਿਹੀ ਕਹਾਣੀ ਪਰ ਸੰਦੇਸ਼ ਇਹਦੇ ਵਿੱਚ ਮੈਸੇਜ ਬਹੁਤ ਵੱਡਾ। ਕੋਈ ਵੀ ਚੀਜ਼ ਆ ਉਹ ਛੋਟੀ ਤੋਂ ਛੋਟੀ ਇਕਾਈ ਨੂੰ ਲੈ ਕੇ ਬਣਦੀ ਹੈ। ਇਨਸਾਨ ਵੀ ਬਣਦਾ ਅਤੇ ਉਹਦੇ ਅੰਗ ਅੰਗ ਜੋੜ ਕੇ ਫਿਰ ਇੱਕ ਸੰਪੂਰਨ ਇਨਸਾਨ ਬਣਦਾ। ਕਹਿੰਦੇ ਨੇ ਤੁਬਕਾ ਤੁਬਕਾ ਇਕੱਠਾ ਹੋ ਕੇ ਅਤੇ ਫਿਰ ਜਾ ਕੇ ਸਮੁੰਦਰ ਬਣਦਾ। ਇੱਕ ਛੋਟੀ ਤੋਂ ਛੋਟੀ ਇਕਾਈ ਨੂੰ ਜਦੋਂ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ ਅਤੇ ਫਿਰ ਜਾ ਕੇ ਉਹ ਕੋਈ ਵੱਡਾ ਰੂਪ ਧਾਰਨ ਕਰਦੀ ਹੈ। ਰੇਤ ਦਾ ਛੋਟੇ ਤੋਂ ਛੋਟਾ ਕਣਕਾਂ ਇਕੱਠਾ ਕਰੀਏ ਅਤੇ ਫਿਰ ਜਾ ਕੇ ਰੇਗਿਸਤਾਨ ਬਣਦਾ। ਉਸੇ ਤਰ੍ਹਾਂ ਦੁਨੀਆ ਦੇ ਇਸ ਬੜੇ ਖੂਬਸੂਰਤ ਨਕਸ਼ੇ ਦੇ ਉੱਤੇ ਇੰਨੇ ਸਾਰੇ ਆਪਾਂ ਰੰਗ ਬਿਰੰਗੇ ਇਨਸਾਨ ਪਾਏ ਨੇ ਅਤੇ ਫਿਰ ਜਾ ਕੇ ਦੁਨੀਆ ਵਸੀ।

0: ਫਿਰ ਜਾ ਕੇ ਦੁਨੀਆ ਬਣਦੀ। ਅਤੇ ਜੇ ਆਪੋ ਆਪਣੇ ਪੱਧਰ ਦੇ ਉੱਤੇ ਹਰ ਇੱਕ ਇਕਾਈ ਕੋਸ਼ਿਸ਼ ਕਰੇ ਕਿ ਮੈਂ ਆਪਣਾ ਬੰਦਾ ਫਰਜ਼ ਨਿਭਾਵਾਂ, ਜਿਹਨੂੰ ਕਹਿ ਦੇ ਨਾ ਬੰਦਾ ਬਣ, ਜੇ ਬੰਦਾ ਬੰਦਾ ਹੀ ਬਣ ਜੇ, ਬੰਦਾ ਸ਼ੈਤਾਨ ਦਾ ਰੂਪ ਧਾਰਨ ਨਾ ਕਰੇ, ਬੰਦਾ ਇੱਕ ਬੰਦਾ ਨਾ ਹੋਵੇ, ਇਸੇ ਤਰ੍ਹਾਂ ਦੇ ਨਾਲ ਸੋਹਣੇ ਇਨਸਾਨ ਮਿਲ ਕੇ ਇੱਕ ਬੜੀ ਸੋਹਣੀ ਧਰਤੀ ਸਿਰਜੂ, ਬੜਾ ਸੋਹਣਾ ਦੁਨੀਆ ਦਾ ਨਕਸ਼ਾ ਸਿਰਜੂ, ਜਿਹਦੇ ਉੱਤੇ ਰਹਿਣ ਦਾ ਤੁਸੀਂ ਆਨੰਦ ਮਾਣੋਗੇ, ਤੁਸੀਂ ਆਪ ਵੀ ਆਨੰਦ ਮਾਣੋਗੇ, ਤੁਹਾਡੇ ਆਸ ਪਾਸ ਵੀ ਲੋਕ ਆਨੰਦ ਮਾਣਨਗੇ, ਤੁਹਾਡਾ ਪਰਿਵਾਰ, ਇਹ ਸਾਰਾ ਸਮਾਜ। ਲੋੜ ਹੈ ਸਾਨੂੰ ਬੰਦੇ ਬਣਨ ਦੀ, ਜਿੱਥੇ ਜਿੱਥੇ ਵੀ ਕਿਤੇ ਕੋਈ ਉਣਤਾਈ ਆਪਾਂ ਆਪਣੇ ਸੁਭਾਅ ਦੇ ਵਿੱਚ ਵੇਖਦੇ ਹਾਂ, ਜਿੱਥੇ ਵੀ ਕਿਤੇ ਆਪਾਂ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਹਾਂ ਕਿ ਸਾਡੀ ਵਜ੍ਹਾ ਦੇ ਕਰਕੇ ਸਾਡੇ ਤੋਂ ਬਾਹਰ ਹੋਰ ਵੀ ਲੋਕ ਤੰਗ ਹੁੰਦੇ ਨੇ, ਉੱਥੇ ਉਹਦੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਬੜੀ ਵਾਰੀ ਬੜੇ ਲੋਕ ਆਪਾਂ ਕਹਿੰਦੇ ਸੁਣੇ ਹੋਣਗੇ, ਮੇਰੀ ਜ਼ਿੰਦਗੀ, ਮੇਰੀ ਲਾਈਫ, ਕਿਸੇ ਨੂੰ ਕੀ, ਮੈਂ ਤਾਂ ਇੱਦਾਂ ਹੀ ਕਰੂੰ। ਪਰ ਅਸਲ ਦੇ ਵਿੱਚ ਇੱਦਾਂ ਹੁੰਦਾ ਨਹੀਂ। ਕਿਸੇ ਦੀ ਵੀ ਜ਼ਿੰਦਗੀ ਉਹਦੀ ਆਪਣੀ ਨਿੱਜੀ ਮਲਕੀਅਤ ਕਦੀ ਹੋ ਹੀ ਨਹੀਂ ਸਕਦੀ। ਸੰਪੂਰਨ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਸਹੀ ਮੰਨੀ ਜਾ ਸਕਦੀ। ਇੱਕ ਬੰਦਾ ਇਹ ਕਿ ਛੁਟਕਾਰਾ ਨਹੀਂ ਪਾ ਸਕਦਾ ਕਿ ਉਹਦੀ ਆਪਣੀ ਲਾਈਫ ਆ, ਉਹਦੀ ਆਪਣੀ ਜ਼ਿੰਦਗੀ ਆ, ਉਹ ਜਿੱਦਾਂ ਚਾਹੂਗਾ ਉੱਦਾਂ ਜੀਊਗਾ। ਉਹਦੇ ਕੀਤੇ ਕਾਰਨਾਮੇ ਆਸ ਪਾਸ ਦੇ ਉੱਤੇ ਅਸਰ ਪਾਉਂਦੇ ਨੇ, ਜਿੱਦਾਂ ਜਿੱਦਾਂ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ, ਉਹਦੇ ਪਰਿਵਾਰ ਦੇ ਉੱਤੇ ਅਸਰ ਪੈਂਦਾ, ਪਰਿਵਾਰ 'ਤੇ ਪੈਂਦਾ ਅਤੇ ਬਾਹਰ ਉਹ ਲੋਕ ਜਿਨ੍ਹਾਂ ਦੇ ਨਾਲ ਉਹ ਵਿਚਰਦਾ, ਜਿਨ੍ਹਾਂ ਦੇ ਨਾਲ ਉਹਦਾ ਬੋਲਚਾਲ, ਉਹਨਾਂ ਦੇ ਉੱਤੇ ਅਸਰ ਪੈਂਦਾ ਅਤੇ ਹੌਲੀ ਹੌਲੀ ਇਹ ਅਸਰ ਦੂਰ ਤੱਕ ਅਸਰ ਕਰਦਾ। ਇਸ ਕਰਕੇ ਕਹਿ ਦੇਣਾ ਕਿ ਮੇਰੀ ਜ਼ਿੰਦਗੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ, ਇੱਕ ਬਹੁਤਾ ਵਾਜਬ ਨਹੀਂ। ਕਿਉਂਕਿ ਇੱਕ ਇਨਸਾਨ ਇਕੱਲਾ ਰਹਿ ਹੀ ਨਹੀਂ ਸਕਦਾ, ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ। ਕਿੰਨੀਆਂ ਵੀ ਕਹਿੰਦੇ ਨੇ ਸੁੱਖ ਸਹੂਲਤਾਂ ਤੁਸੀਂ ਕਿਸੇ ਬੰਦੇ ਨੂੰ ਦੇ ਦਿਓ, ਕਿੰਨੇ ਵੀ ਉਹਦੇ ਖਾਣ ਪੀਣ ਦੇ, ਉਹਦੇ ਰਹਿਣ ਸਹਿਣ ਦੇ ਪੈਸੇ ਉਹਨੂੰ ਦੇ ਦਿਓ, ਉਹਦੇ ਇੰਤਜ਼ਾਮ ਕਰ ਦਿਓ, ਪਰ ਫਿਰ ਵੀ ਉਹਨੂੰ ਇਸ ਦੁਨੀਆ ਦੇ ਵਿੱਚ ਰਹਿਣ ਦੇ ਲਈ, ਜ਼ਿੰਦਾ ਰਹਿਣ ਦੇ ਲਈ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ। ਅਤੇ ਜੇਕਰ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ ਤਾਂ ਫਿਰ ਉਹਦੀ ਜ਼ਿੰਦਗੀ, ਉਹਦੀ ਆਪਣੀ, ਜਾਂ ਫਿਰ ਉਹਦੇ ਕੀਤੇ ਕਾਰਨਾਮੇ, ਉਹਦੇ ਜੀਵਨ ਦਾ ਢੰਗ, ਇਹ ਉਹਦਾ ਆਪਣਾ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਉਹਦੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਜੋ ਆਪਾਂ ਕਰਦੇ ਹਾਂ ਉਹ ਐਸਾ ਕਰੀਏ ਕਿ ਕਿਸੇ ਦੂਸਰੇ ਦੇ ਉੱਤੇ ਮਾੜਾ ਅਸਰ ਨਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਧੰਨਵਾਦ ਜਸਵਾਲ ਸਾਹਿਬ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜੇਕਰ ਸਮੇਂ ਦੇ ਮੁਤਾਬਕ ਪ੍ਰੋਗਰਾਮ ਦੇ ਵਿੱਚ ਫਿੱਟ ਬਹਿੰਦੀ ਹੋਈ ਤਾਂ ਜ਼ਰੂਰ ਇਸ ਹਿੱਸੇ ਦੇ ਵਿੱਚ ਆਪਾਂ ਸ਼ਾਮਿਲ ਕਰਿਆ ਕਰਾਂਗੇ। ਅਤੇ ਇੱਕ ਚੀਜ਼ ਹੋਰ ਕਿ ਜੇਕਰ ਪਹਿਲਾਂ ਉਹ ਨਾ ਹੋਈ ਹੋਵੇ ਤਾਂ ਫਿਰ ਵੀ ਜ਼ਰੂਰ ਕਹਾਣੀ ਭੇਜਣ ਦੇ ਲਈ ਤੁਸੀਂ ਸਾਡੇ ਵਟਸਐਪ ਦੇ ਵਰਤੋਂ ਕਰ ਸਕਦੇ ਹੋ 044-717-1674, ਅਤੇ ਜਾਂ ਫਿਰ ਸਾਨੂੰ ਫੇਸਬੁੱਕ 'ਤੇ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

ਬਾਣੀ ਦੋ ਭਿਕਸ਼ੂਆਂ ਦੀ ਹੈ। ਦੋ ਭਿਕਸ਼ੂਆਂ ਨੂੰ ਉਹਦੇ ਵਿੱਚੋਂ ਤੁਹਾਨੂੰ ਕਾਫੀ ਲੋਕ ਲੱਭ ਜਾਣਗੇ, ਸ਼ਾਇਦ ਆਪਣਾ ਮਹਾਂਦਰਾ ਵੀ ਪੈ ਜੇ। ਕਹਿੰਦੇ ਨੇ ਇੱਕ ਵਾਰੀ ਦੋ ਭਿਕਸ਼ੂ ਜਿਹੜੇ ਹੁਣੇ ਹੁਣੇ ਆਸ਼ਰਮ ਚੋਂ ਆਪਣਾ ਸਿੱਖ ਕੇ ਸਮਾਂ ਪਾ ਕੇ ਅੱਗੇ ਵਧਣ ਲਈ ਤਿਆਰ ਸਨ, ਉਹਨਾਂ ਦੋਵਾਂ ਨੂੰ ਆਸ਼ਰਮ ਚ ਰਹਿੰਦਿਆਂ ਕੁਝ ਸਮਾਂ ਹੋ ਗਿਆ ਸੀ। ਹੁਣ ਉਹ ਦੂਜੀਆਂ ਥਾਵਾਂ ਤੇ ਜਾਣ ਲਈ ਟਰੈਵਲ ਕਰਨ ਲਈ ਤਿਆਰ ਸਨ। ਜਿਸ ਦਿਨ ਦਾ ਜਾਣ ਦਾ ਸਮਾਂ ਸੀ ਉਹ ਸਵੇਰੇ ਦੋਵੇਂ ਉੱਠਦੇ ਨੇ, ਭੋਜਨ ਛਕਦੇ ਨੇ, ਆਪਣੇ ਗੁਰੂ ਜੀ ਦਾ ਆਸ਼ੀਰਵਾਦ ਲੈਂਦੇ ਨੇ ਤੇ ਤੁਰ ਪੈਂਦੇ ਨੇ ਉਸ ਨਗਰ ਵੱਲ ਨੂੰ ਜਿੱਥੇ ਜਾ ਕੇ ਉਹਨਾਂ ਨੇ ਹੁਣ ਉਪਦੇਸ਼ ਕਰਨੇ ਹੁੰਦੇ ਜਾਂ ਉੱਥੋਂ ਦੇ ਲੋਕਾਂ ਦਾ ਜਾਂ ਉੱਥੋਂ ਦੇ ਆਸ਼ਰਮ ਦੇ ਲੋਕਾਂ ਦਾ ਹੱਥ ਵਟਾਉਣਾ ਹੁੰਦਾ। ਸਵੇਰ ਦੇ ਸਮੇਂ ਰੋਟੀ ਪਾਣੀ ਖਾ ਕੇ ਉਹ ਤੁਰ ਪੈਂਦੇ ਨੇ, ਲੰਮਾ ਰਾਹ ਹੁੰਦਾ, ਜੰਗਲ ਪਾਰ ਕਰਦੇ ਨੇ ਸਾਰਾ ਦਿਨ ਲਾ ਕੇ। ਹੁਣ ਰਾਸਤਾ ਥੋੜਾ ਰਹਿ ਗਿਆ ਸੀ ਪਰ ਸ਼ਾਮਾਂ ਵੀ ਪੈਣ ਵਾਲੀਆਂ ਸੀ। ਨਗਰ ਚ ਪਹੁੰਚਣ ਵਾਸਤੇ ਇੱਕ ਨਦੀ ਵੀ ਪਾਰ ਕਰਨੀ ਪੈਂਦੀ ਸੀ। ਹੌਲੀ ਹੌਲੀ ਜਦੋਂ ਜੰਗਲ ਤਾਂ ਪਾਰ ਹੋ ਗਿਆ, ਨਦੀ ਦੇ ਕਿਨਾਰੇ ਤੇ ਪਹੁੰਚਦੇ ਨੇ ਤਾਂ ਸ਼ਾਮਾਂ ਪੈ ਹੀ ਰਹੀਆਂ ਸਨ। ਜਿੱਥੇ ਨਗਰ ਚ ਉਹਨਾਂ ਨੇ ਪਹੁੰਚਣਾ ਸੀਗਾ ਉਹ ਨਗਰ ਉਹਨਾਂ ਨੂੰ ਦੂਰ ਨਦੀ ਤੋਂ ਦੂਜੇ ਪਾਸੇ ਦਿਸਦਾ ਸੀਗਾ, ਪਰ ਨਗਰ ਚ ਗੱਲ ਇਹ ਸੀ ਗਈ ਕਿ ਜਦੋਂ ਵੀ ਸੂਰਜ ਢਲਦਾ ਨਾ ਉਹ ਨਗਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਸਨ, ਫਿਰ ਤੁਸੀਂ ਅਗਲੇ ਦਿਨ ਹੀ ਉਸ ਨਗਰ ਦੇ ਵਿੱਚ ਜਾ ਸਕਦੇ ਸੀਗੇ। ਇਹ ਦੋਵੇਂ ਭਿਕਸ਼ੂ ਬੜੇ ਚਿੰਤਤ ਕਿ ਕੀ ਕਰਾਂਗੇ, ਸਮੇਂ ਸਿਰ ਪਹੁੰਚ ਜਾਈਏ ਸਹੀ। ਨਦੀ ਦੇ ਕਿਨਾਰੇ ਤੇ ਇਹਨਾਂ ਨੂੰ ਇੱਕ ਮਲਾਹ ਮਿਲਦਾ, ਬੀੜੀ ਚਲਾਉਣ ਵਾਲਾ, ਆਰਾਮ ਨਾਲ ਆਪਣੇ ਬੈਠਾ ਹੁੰਦਾ। ਇਹ ਜਾਂਦੇ ਨੇ ਉਹਦੇ ਕੋਲ ਤੇ ਕਹਿੰਦੇ ਨੇ ਜੀ ਨਦੀ ਪਾਰ ਕਰਨੀ ਹੈ ਤੇ ਉਹ ਨਗਰ ਦੂਜੇ ਪਹੁੰਚਣਾ ਸੀ। ਵੀ ਬੜਾ ਖੁਸ਼ ਹੋ ਜਾਂਦਾ ਕਿ ਸਾਧੂ ਲੋਕ ਆਏ ਨੇ, ਭਿਕਸ਼ੂ ਲੋਕ ਆਏ ਨੇ। ਧੰਨ ਧੰਨ ਉਹ ਕਿਹਾ, ਕਹਿੰਦਾ ਮਹਾਰਾਜ ਤੁਹਾਡੇ ਚਰਨ ਪਾਏ ਨੇ ਮੇਰੀ ਬੇੜੀ ਦੇ ਵਿੱਚ। ਤੇ ਉਹ ਮਲਾਹ ਤੋਰ ਲੈਂਦਾ ਬੇੜੀ ਨੂੰ, ਪਰ ਉਹ ਜਿਹੜਾ ਕਾਲਾ ਪਨ ਸੀਗਾ ਨਾ ਉਹ ਹਾਲੇ ਵੀ ਮਲਾਹ ਦੇ ਉੱਪਰ ਪਾਈ ਜਾਂਦੇ ਸੀਗੇ, ਭਾਈ ਛੇਤੀ ਕਰ ਉਹ ਜਗ੍ਹਾ ਪਹੁੰਚਣਾ, ਛੇਤੀ ਕਰ। ਪਰ ਉਹ ਜਿਹੜਾ ਮਲਾਹ ਸੀ ਉਹ ਬਿਲਕੁਲ ਸ਼ਾਂਤ, ਜਿੱਦਾਂ ਉਹਨੂੰ ਪਤਾ ਸੀਗਾ ਕਿ ਜੋ ਹੋਣਾ ਹੋਣਾ ਹੀ ਆ, ਜਿਹੜਾ ਸਮਾਂ ਲੱਗਣਾ ਲੱਗਣਾ ਹੀ ਆ। ਜਦੋਂ ਉਹ ਨਦੀ ਦੇ ਵਿੱਚ ਜਾ ਰਹੇ ਸਨ ਤੇ ਇੱਕ ਭਿਕਸ਼ੂ ਨੇ ਪੁੱਛਿਆ ਵੀ ਤੈਨੂੰ ਕੀ ਲੱਗਦਾ ਕਿ ਉਹ ਜਿਹੜਾ ਨਗਰ ਹੈ ਦੂਰ, ਨਗਰ ਦਾ ਦਰਵਾਜ਼ਾ ਹੈ, ਸ਼ਾਮ ਢਲਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਗੇ? ਮਲਾਹ ਕਹਿੰਦਾ ਜੀ ਜੇ ਤੇ ਹੌਲੀ ਹੌਲੀ ਗਏ ਫਿਰ ਤਾਂ ਸ਼ਾਇਦ ਪਹੁੰਚ ਜਾਓਗੇ, ਜੇ ਤੇਜ਼ ਤੇਜ਼ ਗਏ ਫਿਰ ਤਾਂ ਨਹੀਂ ਪਹੁੰਚਦੇ। ਇਸ ਤੇ ਦੋਵੇਂ ਭਿਕਸ਼ੂ ਹੱਸਣ ਲੱਗ ਕੇ, ਥੋੜ੍ਹੇ ਚਿੜੇ ਵੀ ਕਿ ਇਹ ਕੀ ਗੱਲ ਹੋਈ, ਤੇਜ਼ ਤੇਜ਼ ਤੇ ਬੰਦਾ ਸਗੋਂ ਛੇਤੀ ਪਹੁੰਚੂਗਾ, ਹੌਲੀ ਹੌਲੀ ਤੇ ਸ਼ਾਇਦ ਚਾਂਸਸ ਘੱਟ ਨੇ। ਫਿਰ ਵੀ ਉਹ ਆਪਣੀ ਗੱਲਬਾਤ ਜਾਰੀ ਰੱਖਦੇ, ਉਹਨੂੰ ਕਹੀ ਜਾਂਦੇ ਵਾਰ ਵਾਰ ਵੀ ਹਾਂ ਭਾਈ ਹੋਰ ਤੇਜ਼ ਹੋਰ ਤੇਜ਼ ਛੇਤੀ ਪਹੁੰਚਾ। ਇੰਨੇ ਨੂੰ ਉਹ ਕਿਨਾਰੇ ਤੇ ਪਹੁੰਚ ਜਾਂਦੇ ਤੇ ਹੁਣ ਬਸ ਇੱਕ ਛੋਟੀ ਪਹਾੜੀ ਚੜ੍ਹਨੀ ਬਾਕੀ ਸੀ, ਜਿਸ ਤੋਂ ਬਾਅਦ ਉਹ ਨਗਰ ਤੇ ਨਗਰ ਦਾ ਦਰਵਾਜ਼ਾ, ਪਰ ਜਿਹੜਾ ਸੂਰਜ ਸੀਗਾ ਉਹ ਵੀ ਛਿਪ ਰਿਹਾ ਸੀਗਾ, ਢਲ ਰਿਹਾ ਸੀਗਾ, ਤੇ ਸੂਰਜ ਢਲਣ ਤੇ ਉਹ ਨਗਰ ਦਾ ਦਰਵਾਜ਼ਾ ਵੀ ਬੰਦ ਹੋ ਜਾਣਾ ਸੀ। ਇਸੇ ਕਾਲੀ ਕਾਲੀ 'ਚ ਚੱਲਦਿਆਂ ਦੋਵੇਂ ਭਿਕਸ਼ੂ ਉਸ ਬੇੜੇ 'ਚ ਉਤਰਦੇ ਨੇ ਤੇ ਪਹਾੜ ਨੂੰ ਚੜ੍ਹਨਾ ਸ਼ੁਰੂ ਕਰ ਦਿੰਦੇ ਨੇ। ਰਾਸਤੇ ਦੇ ਵਿੱਚ ਉਸ ਪਹਾੜੇ ਦੇ ਉੱਪਰ, ਪਹਾੜ ਦੇ ਉੱਪਰ ਥੋੜੀਆਂ ਝਾੜੀਆਂ ਵੀ, ਪੱਥਰ ਵੀ ਨੇ। ਇੱਦਾਂ ਹੀ ਪਹਾੜੀਆਂ ਚੜ੍ਹਦਿਆਂ ਤਾਂ ਉਹਨੂੰ ਜਾਂਦਿਆਂ ਇੱਕ ਭਿਕਸ਼ੂ ਦਾ ਪੈਰ ਫਿਸਲਦਾ, ਪਛਾਣ ਨੂੰ ਆਉਂਦਾ ਤੇ ਹੇਠਾਂ ਡਿੱਗ ਕੇ ਸਿਰ 'ਚ ਸੱਟ ਲੱਗਦੀ, ਸਿਰ ਲਹੂ ਲਹਾਨ ਹੋ ਜਾਂਦਾ। ਜਿੱਦਾਂ ਹੁਣ ਚਿੰਤਾ ਭੁੱਲ ਗਈ ਹੋਵੇ ਦੋਵਾਂ ਜਾਣਿਆਂ ਨੂੰ ਅੱਗੇ ਜਾਣ ਦੀ, ਹੁਣ ਸਾਹਮਣੇ ਬਸ
ਉਸ ਨੂੰ ਉਹ

ਭਿਕਸ਼ੂ ਦਿਸ ਰਿਹਾ ਸੀ ਜਿਹੜਾ ਥੋੜਾ ਘਬਰਾਇਆ ਸੀ, ਜਿਸ ਦੇ ਸੱਟ ਲੱਗ ਗਈ ਸੀ, ਖੂਨ ਨਿਕਲ ਰਿਹਾ ਸੀ। ਫਿਰ ਕਿਨਾਰੇ ਤੇ ਵਾਪਸ ਮਲਾਹ ਕੋਲ ਜਾਂਦੇ ਨੇ, ਕਹਿੰਦੇ ਨੇ ਜੀ ਮਦਦ ਕਰੋ। ਮਲਾਹ ਫਿਰ ਉਹੀ ਕਹਿੰਦਾ ਜੀ ਤੁਸੀਂ ਕਾਹਲੀ ਕੀਤੀ ਨਾ। ਚਲੋ ਮਲਾਹ ਆਪਣੇ ਘਰੇ ਲੈ ਕੇ ਜਾਂਦਾ, ਥੋੜੀ ਮਦਦ ਕਰਦਾ ਉਹਨਾਂ ਦੀ, ਉਪਚਾਰ ਕਰਦਾ, ਖਾਣ ਪੀਣ ਨੂੰ ਦਿੰਦਾ ਕੁਛ। ਫਿਰ ਕਹਿੰਦਾ ਜਜਮਾਨ ਤੁਸੀਂ ਹੈਗੇ ਤਾਂ ਮੇਰੇ ਤੋਂ ਬੜੇ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਗਿਆਨੀ ਹੋ, ਪਰ ਮੈਂ ਵੀ ਗਿਆਨ ਦੀ ਗੱਲ ਹੀ ਦੱਸਣੀ ਚਾਹੀ ਸੀ ਉਦੋਂ, ਵੀ ਜੇ ਤੋਂ ਹੌਲੀ ਹੌਲੀ ਜਾਊਂਗੇ ਤਾਂ ਜ਼ਰੂਰ ਪਹੁੰਚੋਗੇ, ਪਰ ਕਾਹਲੀ ਤਾਂ ਨਹੀਂ ਪਹੁੰਚਦੇ। ਹੁਣ ਦੇਖ ਲਓ ਕਾਹਲੀ ਕੀਤੀ ਤਾਂ ਤੁਸੀਂ ਕਿੱਥੇ ਉਸ ਨਗਰ ਦੇ ਵਿੱਚ ਹੋਣਾ ਸੀ, ਨਗਰ ਵਾਲੇ ਲੋਕਾਂ ਨੇ ਤੁਹਾਡੀ ਪ੍ਰਾਹੁਣਚਾਰੀ ਕਰਦੇ ਹੋਣਾ ਸੀ, ਤੁਸੀਂ ਉੱਥੇ ਬਹੁਤ ਸੋਹਣੇ ਥਾਂ 'ਤੇ ਸੁੱਤੇ ਹੋਣਾ ਸੀ। ਹੁਣ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ, ਸਿਰ 'ਚ ਤੁਹਾਡੇ ਸੱਟ ਲੱਗੀ ਹੈ, ਖਾਣ ਪੀਣ ਜੋ ਹੈਗਾ ਸੀ ਤੁਹਾਨੂੰ ਦੇ ਦਿੱਤਾ, ਪਰ ਰਾਤ ਤੁਹਾਨੂੰ ਇਸ ਝਾਂਪੜੀ 'ਚ ਬਿਤਾਉਣੀ ਪਊਗੀ। ਦੇਖਿਆ ਜਾਵੇ ਦੋਸਤੋ, ਗੱਲ ਸਿਰਫ ਉਸ ਮਲਾਹ ਉਹਨਾਂ ਦੋਵਾਂ ਭਿਕਸ਼ੂਆਂ ਦੀ ਨਹੀਂ ਆ, ਇਹ ਮੇਰੀ ਤੁਹਾਡੀ ਸਾਡੀ ਤੁਹਾਡੀ ਸਭ ਦੀ ਹੋ ਸਕਦੀ ਆ। ਬੜੇ ਪੱਖ ਨੇ ਇਸ ਕਹਾਣੀ 'ਚੋਂ, ਇਸ ਗੱਲਬਾਤ 'ਚੋਂ ਜੇ ਜਾਣਨੇ ਚਾਹੀਏ ਤਾਂ। ਇੱਕ ਜਿਹੜਾ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ ਕਾਹਲੀ ਅੱਗੇ ਟੋਲੀ, ਜਿਹੜੇ ਬਜ਼ੁਰਗਾਂ ਨੇ ਵੀ ਬੜੀ ਵਾਰੀ ਦੱਸਿਆ ਹੋਊਗਾ ਵੀ ਜਦੋਂ ਅਸੀਂ ਕਾਹਲੀ ਕਰਦੇ ਹਾਂ ਉਦੋਂ ਕੁਝ ਨਾ ਕੁਝ ਜ਼ਰੂਰ ਹੋਣਾ। ਅਤੇ ਦੂਜੀ ਵੱਡੀ ਚੀਜ਼ ਕਿ ਅਸੀਂ ਮੰਜ਼ਿਲ ਦੀ ਪਰਵਾਹ ਤਾਂ ਕਰਦੇ ਹਾਂ ਪਰ ਅਸੀਂ ਸਫ਼ਰ ਨੂੰ ਉਵੇਂ ਹੀ ਅਜਾਈ ਲੰਘਾ ਦੇਣਾ ਚਾਹੁੰਦੇ ਹਾਂ। ਸਫ਼ਰ ਦਾ ਆਨੰਦ ਮਾਣ ਕੇ ਮੰਜ਼ਿਲ ਤੱਕ ਪਹੁੰਚਣ ਦਾ ਮਜ਼ਾ ਹੀ ਕੁਝ ਹੋਰ ਹੈ। ਅਤੇ ਕੀ ਪਤਾ ਮੰਜ਼ਿਲ ਦੇ ਉੱਪਰ ਜਾ ਕੇ ਪਤਾ ਲੱਗੇ ਕਿ ਸਫ਼ਰ ਹੀ ਮੰਜ਼ਿਲ ਸੀਗੀ। ਪਰ ਆਪਾਂ ਪਤਾ ਨਹੀਂ ਕਿਹੜੀ ਚੀਜ਼ ਨੂੰ ਹੱਥ ਲਾਉਣਾ ਭੱਜ ਕੇ ਛੇਤੀ ਦੇਣੀ ਜਾ ਕੇ, ਕਿ ਸਫ਼ਰ ਵੀ ਨਹੀਂ ਵੇਖਿਆ, ਸਫ਼ਰ ਦੇ ਵਿੱਚ ਆਏ ਹੋਏ ਲੋਕ ਵੀ ਨਹੀਂ ਜਾਣੇ, ਸੋਹਣੇ ਫੁੱਲ ਵੀ ਖਿੜੇ ਸੀ, ਸੋਹਣੇ ਪੰਛੀ ਵੀ ਸੀ, ਸੋਹਣੇ ਤਲਾਅ ਵੀ ਸੀਗੇ, ਪਰ ਸਾਨੂੰ ਉਹ ਦੂਰ ਚੋਟੀ ਵਾਲਾ ਮੰਜ਼ਿਲ ਭਰਮਾਉਂਦੀ ਰਹੀ। ਅਤੇ ਨਾਲੇ ਉਹ ਮਲਾਹ ਦੀ ਗੱਲ, ਜਿਹੜਾ ਭਿਕਸ਼ੂਆਂ ਤੋਂ ਤਾਂ ਸ਼ਾਇਦ ਘੱਟ ਹੀ ਗਿਆਨਵਾਨ ਸੀਗਾ, ਪਰ ਭਿਕਸ਼ੂਆਂ ਨੂੰ ਲੱਗਾ ਕਿ ਇਹ ਕਿਤੇ ਕਿੰਨਾ ਕੁ ਗਿਆਨੀ ਹੋਊਗਾ ਜਿਹੜੀ ਗਿਆਨ ਦੀ ਗੱਲ ਦੱਸੂ। ਇੱਦਾਂ ਸਾਡੇ ਆਸ ਪਾਸ ਸਾਡੇ ਕੋਲ ਬੜੇ ਸੱਜਣ ਮਿੱਤਰ ਰਿਸ਼ਤੇ ਜਾਂ ਕਹਿ ਲਓ ਵੀ ਹੋਰ ਲੋਕ ਹੁੰਦੇ ਨੇ ਜਿਹੜੇ ਸਾਨੂੰ ਕਦੀ ਵੀ ਐਕਸਪੀਰੀਅੰਸ ਨਹੀਂ ਜਾਪਦੇ, ਜੋ ਕਦੀ ਕੋਈ ਸਲਾਹ ਦੇਣ, ਕੋਈ ਗੱਲ ਕਹਿਣ, ਕੋਈ ਜੀਵਨ ਜਾਂਚ ਦੇਣ ਦੀ ਕੋਸ਼ਿਸ਼ ਕਰਨ, ਅਤੇ ਅਸੀਂ ਇਹ ਗੱਲ ਕਹਿ ਕੇ ਟਾਲ ਦਿੰਦੇ ਕਿ ਨਹੀਂ ਇਹ ਛੋਟਾ ਆ, ਇਸ ਨੂੰ ਕਿੰਨਾ ਕੁ ਪਤਾ ਹੋਣਾ, ਇਹਦਾ ਤਾਂ ਅਹੁਦਾ ਵੀ ਮੇਰੇ ਤੋਂ ਛੋਟਾ, ਇਹਦੀ ਤਾਂ ਉਮਰ ਵੀ ਮੇਰੇ ਤੋਂ ਛੋਟੀ। ਪਰ ਜੇ ਆਪਾਂ ਇਹ ਗੱਲ ਮੰਨਦੇ ਹਾਂ ਨਾ ਕਿ ਰੱਬ ਹਰ ਜਗ੍ਹਾ ਮੌਜੂਦ ਆ, ਅਤੇ ਕਈ ਵਾਰੀ ਉਹ ਰੱਬ ਕਿਸੇ ਹੋਰ ਦੇ ਵਿੱਚ ਆ ਕੇ ਤੁਹਾਨੂੰ ਕੁਝ ਕਹਿਣਾ ਚਾਹ ਰਿਹਾ ਹੁੰਦਾ, ਪਰ ਅਸੀਂ ਨਕਾਬ ਜੇ ਪਾ ਲੈਂਦੇ ਕਈ ਵਾਰੀ ਉਮਰਾਂ ਦੇ, ਕਈ ਵਾਰੀ ਐਕਸਪੀਰੀਅੰਸਿਸ ਦੇ, ਅਤੇ ਕਈ ਵਾਰੀ ਸਾਡੇ ਹੋਰ ਹੀ ਮਨਮਟਾਵ ਹੁੰਦੇ। ਸੋ ਮੰਜ਼ਿਲ ਤੱਕ ਜ਼ਰੂਰ ਪਹੁੰਚੋ ਪਰ ਰਾਹਾਂ ਨੂੰ ਵੀ ਜ਼ਰੂਰ ਮਾਣਦੇ ਰਹੋ, ਅਤੇ ਆਪਣੇ ਆਪ ਦੇ ਗਿਆਨ ਦਾ ਤੇ ਨਿੱਘ ਮਾਣੋ, ਆਨੰਦ ਮਾਣੋ, ਪਰ ਜੇ ਕੋਈ ਹੋਰ ਵੀ ਆਉਂਦਾ ਤਾਂ ਬੜਾ ਸੋਹਣਾ, ਬੜਾ ਚੰਗਾ। ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

نیا ہوا آغاز، برسوں بعد بھی دیکھو میری ٹریکٹر سے اوپر.

ਰੱਬ ਹੀ ਮਰ ਜਾਣੇ ਐਵੇਂ ਕਿੱਦਾਂ ਰੋਲਾ ਪਾਈ ਜਾਂਦੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ।

0: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨਾ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨਾ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ। ਜੀ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਮਹਾਨ ਹਿਤਵਾਰ ਨਾ ਜੋਗੀ ਜਾਣ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੂਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨੰਤ, ਤਿੱਥੈ ਲੋ ਲੋ ਆਕਾਰ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ। ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਕਾਲ, ਕੜੀਏ ਸ਼ਬਦ ਸੱਚੀ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ ਬਸੇ ਜਮਫਾ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ

0: ਆਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ ਕਰਤਾ ਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸਾਚੈ ਜਿਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਅਤਿ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਕੁੱਲ ਕਾਇਨਾਤ ਵਿੱਚ ਵਸਦਾ ਸਿੱਖ ਰੋਜ਼ਾਨਾ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਇੱਥੋਂ ਦੇ ਦਰਸ਼ਨਾਂ ਦੀ ਅਰਦਾਸ ਕਰਦਾ ਹੈ। ਅੱਜ ਸਤਿਗੁਰੂ ਨੇ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਤੇ ਤਰਸ ਕੀਤਾ, ਆਪਣੇ ਦਰ ਘਰ ਦੇ ਖੁੱਲ੍ਹੇ ਦਰਸ਼ਨ ਬਖਸ਼ਿਸ਼ ਕੀਤੇ। ਆਪ ਜੀ ਬੜੀ ਭਾਵਨਾ ਨਾਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਕੇ ਪਾਵਨ ਗੁਰਧਾਮਾਂ ਦੇ ਵਿੱਚ ਨਤਮਸਤਕ ਹੋ ਕੇ ਇਸ ਵਕਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀ ਭਰ ਰਹੇ ਹੋ। ਰਾਗੀ ਸਿੰਘਾਂ ਨੇ ਆਸਾ ਕੀ ਵਾਰ ਇਲਾਹੀ ਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਕਰਕੇ ਨਿਹਾਲ ਕੀਤਾ ਹੈ। ਸੰਗਤ ਜੀ ਹੁਣ ਸਮਾਂ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਤੇ ਜੋ ਸਾਹਿਬ ਕੁੱਲ ਕਾਇਨਾਤ ਦੇ ਭਲੇ ਵਾਸਤੇ ਪਾਵਨ ਹੁਕਮ ਬਖਸ਼ਦੇ ਨੇ, ਜੋ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਹੋਇਆ ਤੇ ਬਾਬਾ ਬੁੱਢਾ ਸਾਹਿਬ ਨੇ ਪਾਵਨ ਹੁਕਮਨਾਮਾ ਲਿਆ, ਉਹ ਆਵਾਜ਼ਾਂ ਲਿਆ, ਅੱਜ ਵੀ ਸਿੱਖਾਂ ਦੇ ਕੇਂਦਰੀ ਸਥਾਨ ਤੋਂ ਜੋ ਆਵਾਜ਼ਾਂ ਜੋ ਹੁਕਮ ਮਹਾਰਾਜ ਦਾ ਆਉਂਦਾ ਹੈ, ਸਮੁੱਚੀ ਕਾਇਨਾਤ ਬੜੀ ਸ਼ਰਧਾ ਤੇ ਭਾਵਨਾ ਨਾਲ ਜਿੱਥੇ ਸੁਣਦੀ ਹੈ, ਉੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਕੀਤੀ ਜਾਂਦੀ ਹੈ। ਸਤਿਗੁਰ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਤਰਸ ਕੀਤਾ ਹੈ। ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੱਥੇ ਚੌਂਕੜੇ ਮਾਰ ਕੇ ਸੱਜੇ ਹੋ, ਉੱਥੇ ਦੇਸ਼ ਵਿਦੇਸ਼ ਦੀ ਸੰਗਤ ਮੀਡੀਆ ਚੈਨਲਾਂ ਦੇ ਰਾਹੀਂ ਟੀਵੀ ਚੈਨਲਾਂ ਦੇ ਰਾਹੀਂ ਸੁਰਤ ਟਿਕਾ ਕਰਕੇ ਹਾਜ਼ਰੀਆਂ ਲਵਾ ਰਹੀ ਹੈ। ਆਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ। ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਮਨ ਬਿਰਤੀਆਂ ਚਿੱਤ ਦੀ ਇਕਾਗਰਤਾ ਬਣ ਸਕੇ, ਸਾਰੀ ਸੰਗਤ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ।

सतगुरु धन श्री गुरु ग्रंथ साहिब महाराज जी दे पावन अंग 644 दे उपर ए अमृत बचन सुशोभित ने। श्री गुरु ग्रंथ साहिब जी दे अंदर संगत जी 22 वारां ने, उन्हां 22 वारां दे विचों सोरठ की वार जो धन श्री गुरु रामदास पातशाह महाराज जी दी उचारण कीती हुई है। इहदियां पौड़ियां जिहड़ियां ने गुरु रामदास पातशाह महाराज जी दियां उचारण कीतियां ते नाल वक् वक् गुरु साहिबाना ने वक् वक् शरीरक जामे विच सतगुरु गुरु नानक साहब ने यह बचन उचारण किते। अज छेवीं पौड़ी शलोकां समेत सोरठ की वार विचों पावन हुक्म रूप विच आप जी ने सरवण कीती। सतगुरु गुरु रामदास पातशाह जी की इस उचारण कीती हुई पौड़ी दे नाल दो शलोक दर्ज ने ते दोनों ही शलोक तीसरे पातशाह धन धन श्री गुरु अमरदास जी महाराज सतगुरां दे उचारण कीते हुए, जिन्हां नूं 12 साल गुरु अंगद साहिब दे दर ते सेवा करन ते धन गुरु अंगद साहिब पातशाह महाराज जी ने यह बख्शिश यह वर यह माण बख्शिश किया कि निमाणियां दे माण श्री गुरु अमरदास जी। आपां सारे भावना नाल नाल नाल हाजरी भी लवाई चलीए ते गुरु अमरदास पातशाह जिन्हां ने अज अमृत बचन बख्शे ने उन्हां दा नाम भी जपदे चलिए। निमाणियां दे माण श्री गुरु अमरदास जी, नितानियां दे तान श्री गुरु अमरदास जी, नियोटियां दी ओट श्री गुरु अमरदास जी, नियासरियां दे आसरे श्री गुरु अमरदास जी, नितरियां दी धीर श्री गुरु अमरदास जी, नितीरन की धीर श्री गुरु अमरदास जी, निगत्यां दी गत श्री गुरु अमरदास जी, निपत्यां दी पत श्री गुरु अमरदास जी, दयाल गई बहोड़ श्री गुरु अमरदास जी, जगत बंदी छोड़ श्री गुरु अमरदास जी, भन्नण करन समर्थ श्री गुरु अमरदास जी, सब जीव का जिस हथ श्री गुरु अमरदास जी। ए 12 बख्शिशां ने धन श्री गुरु अमरदास पातशाह महाराज जी नूं 12 साल सेवा दी घालना करके प्राप्त हुईयां ते जिन्हां सेवा करके एडा वड्डा माण मिलिया ना जिन्हां नूं, उन्हां साडे वास्ते कल्याण वास्ते इन्हां अमृत बचना राही ਇਹ ਅਗਵਾਈ ਬਖਸ਼ਿਸ਼ ਕੀਤੀ ਕਿ ਸਤਿਗੁਰ ਕੀ ਸੇਵਾ ਸਫਲ ਹੈ। ਦੁਨੀਆਂ ਦੇ ਲੋਕੋ ਇਹ ਗੱਲ ਚੇਤੇ ਰੱਖਿਓ, ਗੁਰੂ ਦੇ ਦਰ ਤੇ ਕੀਤੀ ਹੋਈ ਸੇਵਾ ਕਦੀ ਨਿਸ਼ਫਲ ਨਹੀਂ ਜਾਂਦੀ, ਵਿਅਰਥ ਨਹੀਂ ਜਾਂਦੀ। ਗੁਰੂ ਤੁਹਾਡੀ ਇੱਕ ਤਿਲ ਜਿੰਨੀ ਵੀ ਘਾਲਣਾ ਜਿਹੜੀ ਹੈ ਉਹ ਵਿਅਰਥ ਨਹੀਂ ਜਾਣ ਦਿੰਦਾ। ਸਤਿਗੁਰ ਕੀ ਸੇਵਾ ਸਫਲ ਹੈ, ਗੁਰੂ ਦੇ ਦਰ ਤੇ ਕੀਤੀ ਹੋਈ ਸੇਵਾ ਸਫਲ ਹੈ, ਪਰ ਇੰਨਾ ਕੁ ਚੇਤੇ ਰੱਖਿਓ ਜੇ ਕੋ ਕਰੇ ਚਿੱਤ ਲਾਏ, ਜੇ ਕੋਈ ਚਿੱਤ ਲਾ ਕੇ ਮਨ ਟਿਕਾ ਕੇ ਭਾਵਨਾ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਦਾ। ਅੱਜ ਦੋ ਗੱਲਾਂ ਮਹਾਰਾਜ ਨੇ ਪਹਿਲੀ ਪੰਕਤੀ ਵਿੱਚ ਕਹੀਆਂ, ਇੱਕ ਤੇ ਚਿੱਤ ਲਾ ਭਾਵ ਮਨ ਜੋੜ ਤੇ ਦੂਸਰਾ ਗੁਰੂ ਦੇ ਦਰ ਤੇ ਸੇਵਾ ਕਰ। ਆਪਾਂ ਜਿੰਨੇ ਬੈਠੇ ਆ ਗੁਰੂ ਦੇ ਦਰ ਤੇ ਸਿੱਖੀ ਨੂੰ ਕਮਾਉਣ ਵਾਸਤੇ ਆਏ ਆ ਤੇ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ ਨਾ ਤੇ ਕਹਿੰਦੇ ਸਿੱਖੀ ਜੀਵਨ ਦੇ ਅੰਦਰ ਆਤਮਿਕ ਜੀਵਨ ਦੀ ਉਡਾਰੀ ਵਾਸਤੇ ਸੇਵਾ ਤੇ ਸਿਮਰਨ ਦੋ ਖੰਭ ਨੇ, ਇਹਨਾਂ ਤੋਂ ਬਗੈਰ ਜਿਵੇਂ ਪੰਛੀ ਦੋਵਾਂ ਖੰਭਾਂ ਤੋਂ ਬਗੈਰ ਉਡਾਰੀ ਨਹੀਂ ਮਾਰ ਸਕਦਾ, ਇੱਦਾਂ ਸੇਵਾ ਤੋਂ ਸਿਮਰਨ ਤੋਂ ਬਗੈਰ ਸਿੱਖੀ ਜੀਵਨ ਦੇ ਆਤਮਿਕ ਪੈਂਡੇ ਦੀ ਉਡਾਰੀ ਨਹੀਂ ਮਾਰੀ ਜਾ ਸਕਦੀ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਨੂੰ ਬਹੁਤ ਵੱਡਾ ਮਾਣ ਮਿਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਅੰਦਰ ਇੱਕ ਬਚਨ ਕੀਤਾ ਵਿੱਚ, ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਜਿਹੜਾ ਬੰਦਾ ਦੁਨੀਆਂ ਵਿੱਚ ਸੇਵਾ ਕਰਦਾ ਹੈ ਨਾ ਉਹਨੂੰ ਰੱਬ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਹੁੰਦਾ ਹੈ। ਇਸ ਸੰਸਾਰ ਤੋਂ ਬਾਹਾਂ ਉਲਾਰ ਕੇ ਬੜੇ ਮਾਣ ਨਾਲ ਸੁਰਖਰੂ ਹੋ ਕੇ ਜਾਂਦਾ ਹੈ, ਕਿਉਂਕਿ ਜਿੰਨੇ ਸੰਸਾਰ ਦੇ ਅੰਦਰ ਆ ਕੇ ਸੇਵਾ ਕੀਤੀ। ਸੇਵਾ ਗੱਲਾਂ ਨਾਲ ਤੇ ਆਪਾਂ ਬਹੁਤ ਕਰਦੇ ਹਾਂ, ਪਰ ਮਨ ਚਿੱਤ ਲਾ ਕਰਕੇ ਕਰਨੀ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰ ਕੀ ਸੇਵਾ ਗਾਖੜੀ ਇਹ ਹੈ ਬੜੀ ਔਖੀ, ਕਹਿਣਾ ਸੌਖਾ ਹੈ। ਇਹਦੇ ਵਾਸਤੇ ਮਹਾਰਾਜ ਕਹਿੰਦੇ ਸਿਰ ਦੀਜੈ ਆਪ ਗਵਾਏ, ਸਿਰ ਵੀ ਕਈ ਵਾਰ ਆਪਣਾ ਵਾਰਨਾ ਪੈਂਦਾ। ਇਹ ਸੇਵਾ ਸਤਿਗੁਰ ਦੀ ਹੈ ਸਫਲ, ਪਰ ਜੇ ਕਿਸੇ ਨੇ ਕਰਨੀ ਹੈ ਤੇ ਉਹਦਾ ਤਰੀਕਾ ਹੈ ਹਸਤੀ ਸਿਰ ਜਿਉਂ ਅੰਕਸ਼ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕਹਿ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਜਿਹੜਾ ਗੁਰੂ ਦੇ ਦਰ ਤੇ ਇਸ ਢੰਗ ਨਾਲ ਸੇਵਾ ਕਰਦਾ ਹੈ ਜਿਵੇਂ ਹਾਥੀ ਅੰਕਸ਼ ਦੇ ਅੱਗੇ ਆਪਣਾ ਸਿਰ ਟਿਕਾਉਂਦਾ ਹੈ। ਹੁਣ ਅੰਕਸ਼ ਇੱਕ ਲੋਹੇ ਦਾ ਕੁੰਡਾ ਹੈ, ਜਦੋਂ ਉਹਨੂੰ ਤਿਆਰ ਕੀਤਾ ਜਾਂਦਾ ਹੈ ਤੇ ਉਹ ਵਿਧਾਨ ਦੇ ਹੇਠਾਂ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ।
ਵਿਧਾਨ ਦੀਆਂ ਲੋਹਾਰ ਵੱਲੋਂ ਚੋਟਾਂ ਮਾਰੀਆਂ ਜਾਂਦੀਆਂ ਨੇ ਤੇ ਇੱਕ ਅੰਕੁਸ਼ ਇੱਕ ਕੁੰਡਾ ਤਿਆਰ ਹੁੰਦਾ ਹੈ ਜਿਹਨੂੰ ਲੈ ਕੇ ਮਹਾਵਤ ਹਾਥੀ ਦੇ ਸਿਰ ਤੇ ਬੈਠਦਾ ਹੈ ਤੇ ਐਡਾ ਬਲਵਾਨ ਜਾਨਵਰ ਜਿਹੜਾ ਦਰਖਤ ਨੂੰ ਜੜੋਂ ਪੁੱਟ ਸਕਦਾ ਹੈ ਹਜ਼ਾਰਾਂ ਬੰਦਿਆਂ ਤੋਂ ਆਸਾਨੀ ਨਾਲ ਕਾਬੂ ਨਹੀਂ ਆਉਂਦਾ ਜਦੋਂ ਅੰਕੁਸ਼ ਦੀ ਮਾਰ ਪੈਂਦੀ ਹੈ ਮਹਾਵਤ ਦੇ ਇਸ਼ਾਰਿਆਂ ਤੇ ਕੰਮ ਕਰਨ ਲੱਗ ਪੈਂਦਾ ਹਸਤੀ ਸਿਰ ਜਿਉਂ ਅੰਕ ਹੈ ਸ਼ਹਾਤੀ ਦੇ ਸਿਰ ਤੇ ਜਿਵੇਂ ਕੁੰਡਾ ਹੈ ਐਰਨ ਜਿਉਂ ਸਿਰ ਦੇ ਲੋਹਾ ਵਿਧਾਨ ਦੇ ਹੇਠਾਂ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ ਗੁਰੂ ਕੇ ਸਿੱਖਾ ਮਨ ਤਨ ਆਗੈ ਰਾਖ ਕਹਿ ਉਬੀ ਸੇਵ ਕਰੇ ਤੂੰ ਆਪਣੇ ਮਨ ਤੇ ਤਨ ਨੂੰ ਗੁਰੂ ਦੇ ਹਵਾਲੇ ਕਰਕੇ ਉਬੀ ਉਬੀ ਦਾ ਮਤਲਬ ਸੁਚੇਤ ਹੋ ਕੇ ਸੇਵਾ ਕਰ ਤੇ ਜਦੋਂ ਸੁਚੇਤ ਹੋ ਕੇ ਸੇਵਾ ਕਰੇਗਾ ਇਉਂ ਗੁਰਮੁਖ ਆਪ ਨਿਵਾਰੀਐ ਆਪਣੀ ਮੈਂ ਆਪਣੇ ਆਪੇ ਨੂੰ ਨਿਵਾਰਨ ਕਰਕੇ ਸਭ ਰਾਜ ਸ੍ਰਿਸ਼ਟ ਕਾਲੇ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਵੀ ਤੈਨੂੰ ਪ੍ਰਾਪਤ ਹੋ ਜਾਏ ਇਹ ਕਹਿਣ ਤੱਕ ਦੀਆਂ ਗੱਲਾਂ ਨਹੀਂ ਕਿਉਂਕਿ ਸੇਵਾ ਨੂੰ ਕਿੱਡਾ ਵੱਡਾ ਮਾਣ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਵਕਤ ਭਾਈ ਲਹਿਣਾ ਜੀ ਉਹਨਾਂ ਦੇ ਕੋਲ ਆਉਂਦੇ ਹੈ ਤੇ ਕੁਝ ਦਿਨਾਂ ਵਾਸਤੇ ਆਪਣੇ ਪਿੰਡ ਨਗਰ ਖਡੂਰ ਜਾ ਕਰਕੇ ਵਾਪਸ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਆਏ ਇੱਕ ਲੂਣ ਦੀ ਪੰਡ ਇੱਕ ਬੋਰਾ ਚੁੱਕ ਕੇ ਲੈ ਕਰਕੇ ਆਏ ਸਨ ਮਾਤਾ ਸੁਲੱਖਣੀ ਜੀ ਦੇ ਕੋਲ ਪਹੁੰਚ ਕੇ ਕਰਤਾਰਪੁਰ ਧਰਮਸ਼ਾਲਾ ਉਹ ਲੂਣ ਦੀ ਪੰਡ ਬੋਰਾ ਰੱਖਿਆ ਪੁੱਛਿਆ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਨੇ ਅੱਗੋਂ ਮਾਤਾ ਸੁਲੱਖਣੀ ਜੀ ਆਖਣ ਲੱਗੇ ਕਿ ਗੁਰੂ ਨਾਨਕ ਸਾਹਿਬ ਤੇ ਉਹ ਖੇਤਾਂ ਦੇ ਵਿੱਚ ਗਏ ਹੋਏ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਰਤਾਰਪੁਰ ਖੇਤਾਂ ਦੇ ਵਿੱਚ ਕੰਮ ਕਰਦੇ ਆ ਆਪਣੇ ਹੱਥੀ ਆਪਣਾ ਪਸੀਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਧਰਤੀ ਤੇ ਡੋਲਿਆ ਖੂਨ ਪਸੀਨੇ ਨਾਲ ਉਸ ਧਰਤੀ ਨੂੰ ਸਤਿਗੁਰ ਪਾਤਸ਼ਾਹ ਨੇ ਲਬਰੇਜ ਕੀਤਾ ਸਾਧ ਸੰਗਤ ਪਿਛਲੇ ਦਿਨੀ ਕਰਤਾਰਪੁਰ ਦਰਸ਼ਨ ਕਰਨ ਦਾ ਸੁਭਾਗ ਗੁਰੂ ਸਾਹਿਬ ਨੇ ਸ਼੍ਰੋਮਣੀ ਕਮੇਟੀ ਰਾਹੀਂ ਜੱਥੇ ਰਾਹੀਂ ਬਖਸ਼ਿਆ ਤੇ ਜਦੋਂ ਉੱਥੇ ਗਿਆਨੀ ਗੋਬਿੰਦ ਸਿੰਘ ਹੋਣਾ ਨੇ ਇਹ ਗੱਲ ਦੱਸੀ ਮਨ ਬੜਾ ਭਾਵਕ ਹੋਇਆ ਪਰ ਉਹਨਾਂ ਇੱਕ ਗੱਲ ਬੜੀ ਕਮਾਲ ਦੀ ਦੱਸੀ ਕਿ ਅੱਜ ਵੀ ਕਰਤਾਰਪੁਰ ਦੀ ਧਰਤੀ ਤੇ ਜਿਹੜਾ ਲੰਗਰ ਪੱਕਦਾ ਹੈ ਨਾ ਉਹ ਲੰਗਰ ਉਸੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਖੇਤ ਤਿਆਰ ਕੀਤੇ ਖੂਨ ਪਸੀਨੇ ਦੀ ਜਿਸ ਥਾਂ ਤੇ ਬਰਕਤ ਪਾਈ ਜਿਸ ਧਰਤੀ ਤੇ ਗੁਰੂ ਨਾਨਕ ਦੀਆਂ ਰਹਿਮਤਾਂ ਨੇ ਉਸੇ ਰਹਿਮਤਾਂ ਵਾਲੀ ਧਰਤੀ ਤੋਂ ਅਨਾਜ ਪੈਦਾ ਕੀਤਾ ਜਾਂਦਾ ਹੈ ਤੇ ਉੱਥੋਂ ਲੰਗਰ ਅੱਜ ਵੀ ਕਰਤਾਰਪੁਰ ਦੀ ਧਰਤੀ ਤੇ ਵਰਤਦਾ ਹੈ ਅੱਜ ਜਿੱਦਾਂ ਆਪਾਂ ਸਾਰੇ ਅਰਦਾਸ ਕਰਦੇ ਹਾਂ ਨਾ ਗੁਰੂ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਇਹਨਾਂ ਸਥਾਨਾਂ ਦੇ ਖੁੱਲੇ ਦਰਸ਼ਨ ਸਾਨੂੰ ਮਿਲ ਜਾਣ ਤੇ ਪਾਕਿਸਤਾਨ ਦੀ ਸੰਗਤ ਅਰਦਾਸ ਕਰਦੀ ਹੈ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰੋ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਘਰ ਪੰਜਾ ਤਖਤਾਂ ਦੇ ਸਾਨੂੰ ਵੀ ਕਿਤੇ ਦਰਸ਼ਨ ਹੋ ਜਾਣ ਉਹ ਸਾਡੇ ਵਾਂਗੋ ਸਾਡੇ ਤੋਂ ਵੱਧ ਭਾਵਕ ਹੋ ਕੇ ਤਰਲੇ ਰਹਿੰਦੇ ਅਸੀਂ ਤੇ ਇਸ ਧਰਤੀ ਤੇ ਰਹਿ ਕੇ ਵੀ ਕਈ ਵਾਰ ਗੁਰਧਾਮਾਂ ਚ ਨਹੀਂ ਜਾਂਦੇ ਪਰ ਉਹਨਾਂ ਦੇ ਨੇਤਰ ਸੇਜਲ ਹੋ ਜਾਂਦੇ ਆ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਸਰਕਾਰਾਂ ਨੂੰ ਸੁਮਤ ਬਖਸ਼ੋ ਕਿ ਕਰਤਾਰਪੁਰ ਦਾ ਲਾਂਘਾ ਕਿਤੇ ਫੇਰ ਖੁੱਲ ਜਾਏ ਤੇ ਸਾਨੂੰ ਉਹ ਕਰਤਾਰਪੁਰ ਦੀ ਧਰਤੀ ਦੇ ਖੁੱਲੇ ਦਰਸ਼ਨ ਜਿਵੇਂ ਪਿਛਲੇ ਸਮੇਂ ਆਰੰਭ ਹੋਏ ਸਨ ਫਿਰ ਸਤਿਗੁਰੂ ਕਿਰਪਾ ਕਰਕੇ ਉਹ ਦਰਸ਼ਨਾਂ ਦਾ ਸੁਭਾਗ ਬਖਸ਼ਣ ਗੁਰੂ ਸਾਹਿਬ ਖੇਤਾਂ ਦੇ ਵਿੱਚ ਨੇ ਹੁਣ ਧਿਆਨ ਦਿਓ ਭਾਈ ਲਹਿਣਾ ਜੀ ਪਹੁੰਚ ਗਏ ਹੁਣ ਪਹਿਲਾਂ ਤੇ ਪਰਿਵਾਰ ਭਾਵੇਂ ਉਹਨਾਂ ਦਾ ਭਲਵਾਨਾਂ ਦਾ ਸੀ ਪਰ ਆਪ ਜਿਹੜੇ ਸੀ ਉਹ ਜ਼ਿਆਦਾ ਦੁਕਾਨਦਾਰੀ ਕਰਦੇ ਸਨ ਖੇਤੀ ਨਾਲ ਬਹੁਤਾ ਸੰਬੰਧ ਨਾ ਹੋਣ ਕਰਕੇ ਵੇਖਿਆ ਗੁਰੂ ਸਾਹਿਬ ਖੇਤਾਂ ਵਿੱਚੋਂ ਕੁਝ ਪੁੱਟ ਰਹੇ ਨੇ ਨਾਲ ਹੋ ਕੇ ਸੇਵਾ ਦੀ ਭਾਵਨਾ ਵਿੱਚ ਨਾਲ ਹੀ ਕੁਝ ਬੂਟੇ ਪੁੱਟਣੇ ਆਰੰਭ ਕੀਤੇ ਮਹਾਰਾਜ ਵੇਖਣ ਲੱਗੇ ਕਹਿੰਦੇ ਭਾਈ ਪੁਰਖਾ ਤੈਨੂੰ ਬੂਟੇ ਪੁੱਟਣ ਵਾਸਤੇ ਨਹੀਂ ਲਾਉਣ ਵਾਸਤੇ ਲਾਇਆ ਇੱਥੇ ਬੁਲਾਇਆ ਏ ਇਹ ਜਿਹੜੇ ਬੂਟੇ ਨੇ ਨਦੀਨ ਦੇ ਪੁੱਟਣੇ ਨੇ ਝੋਨੇ ਦੇ ਬੂਟੇ ਨਹੀਂ ਪੁੱਟਣੇ ਘਾਹ ਦੇ ਬੂਟੇ ਪੁੱਟਣੇ ਐ ਇੱਥੇ ਝੋਨੇ ਦੇ ਨਹੀਂ ਪੁੱਟਣੇ ਗੱਲ ਸਮਝ ਆਈ ਹੱਥ ਜੋੜ ਕੇ ਕਹਿੰਦੇ ਮੈਨੂੰ ਪਤਾ ਨਹੀਂ ਕਹਿੰਦੇ ਖੈਰ ਮਹਾਰਾਜ ਨੇ ਉੱਥੇ ਘਾਹ ਦੀ ਇੱਕ ਪੰਡ ਤਿਆਰ ਕੀਤੀ ਤੇ ਸੀਸ ਦੇ ਉੱਪਰ ਰੱਖ ਦਿੱਤੀ ਉਹ ਜਿਹੜੇ ਛਿੱਟੇ ਸੀ ਤਨ ਦੇ ਉੱਪਰ ਪੈਂਦੇ ਨੇ ਤੇ ਪੰਡ ਚੁੱਕ ਕੇ ਜਿਸ ਵਕਤ ਧਰਮਸ਼ਾਲਾ ਪਹੁੰਚੇ ਮਾਤਾ ਸੁਲੱਖਣੀ ਬੜੇ ਪਿਆਰ ਨਾਲ ਕਹਿੰਦੇ ਇਹ ਕੀ ਕੀਤਾ ਜੇ ਇਹ ਹੁਣੇ ਹੁਣੇ ਕੀਮਤੀ ਵਸਤਰ ਪਾ ਕੇ ਇਹ ਗੁਰੂ ਕਾ ਪਿਆਰਾ ਆਇਆ ਤੇ ਤੁਸੀਂ ਇਹਦੇ ਸਾਰੇ ਵਸਤਰ ਖਰਾਬ ਕਰ ਦਿੱਤੇ ਚਿੱਕੜ ਨਾਲ ਭਰ ਦਿੱਤੇ ਤੇ ਇਹਦੇ ਸੀਸ ਦੇ ਉੱਪਰ ਇਹ ਏਡੀ ਵੱਡੀ ਘਾਹ ਦੀ ਪੰਡ ਚੁਕਾ ਦਿੱਤੀ ਹੈ ਤੇ ਮਹਾਰਾਜ ਨੇ ਜਿਹੜੇ ਬਚਨ ਕਹਿ ਸੰਗਤ ਜੀ ਤੁਹਾਨੂੰ ਧਿਆਨ ਨਾਲ ਤਵੱਜੋ ਦੇ ਕੇ ਸੁਣਿਓ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਗਵਾਨੇ ਤੈਨੂੰ ਲੱਗਦਾ ਹੈ ਇਹਦੇ ਸੀਸ ਦੇ ਉੱਪਰ ਇਹ ਘਾਹ ਦੀ ਪੰਡ ਰੱਖੀ ਹੈ ਪਰ ਸੱਚ ਜਾਣੀ ਇਹ ਘਾਹ ਦੀ ਪੰਡ ਨਹੀਂ ਇਹਦੇ ਸਿਰ ਤੇ ਦੀਨ ਦੁਨੀ ਦਾ ਛਤਰ ਧਰਿਆ ਦੀਨ ਦੁਨੀ ਦਾ ਛਤ ਇਹਦੇ ਸੀਸ ਦੇ ਉੱਪਰ ਦੀਨ ਦੁਨੀ ਦਾ ਛਤਰ ਟਿਕਾਇਆ ਹੈ ਤੇ ਇਹਦੇ ਤਨ ਦੇ ਉੱਪਰ ਕੇਸਰ ਦੇ ਇਹ ਜਿਹੜਾ ਚਿੱਕੜ ਨਜ਼ਰ ਆਉਂਦਾ ਇਹਨੂੰ ਚਿੱਕੜ ਨਾ ਸਮਝਿਓ
ਇਹ ਕੇਸਰ ਦੇ ਛਿੱਟੇ ਜਿਹੜੇ ਨੇ ਇਹਦੇ ਤਨ ਦੇ ਉੱਪਰ ਪਏ ਹੋਏ। ਇਹ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਜਿਹਨੂੰ ਸੇਵਾ ਕਰਦੇ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ ਤੇ ਇਹੀ ਸਮਾਂ ਸੀ ਕਦੀ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠੇ ਦੇ ਰੂਪ ਵਿੱਚ ਵੀ ਸੇਵਾ ਕਰਦੇ ਹੈ ਨਾ, ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਕੀਤੀ ਸੇਵਾ ਕਿੱਡੀ ਵੱਡੀ ਸੇਵਾ। ਇੱਕ ਜ਼ਿਕਰ ਆਉਂਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਸੇਵਾ ਕਰਦਿਆਂ ਗੁਰੂ ਰਾਮਦਾਸ ਜੀ ਮਹਾਰਾਜ, ਮੈਂ ਸ਼ਬਦ ਵਰਤ ਰਿਹਾ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ, ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿਨ ਰਾਤ ਜੁੜੇ ਰਹਿਣਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਿਧਾਨ ਬਣਾਇਆ ਸੀ, ਪਹਿਲਾਂ ਪੰਗਤ ਪਾਤਸ਼ਾਹ ਸੰਗਤ। ਮੈਂ ਥੋੜਾ ਇਤਿਹਾਸ ਚੋਂ ਅੱਗੇ ਵਧਿਆ ਤੇ ਕਹਿਣ

0: ਤੇ ਕਿੱਥੇ ਹੈ, ਕਿਤੇ ਚਲਿਆ ਗਿਆ ਹੈ? ਭਾਈ ਬੱਲੂ ਕਹਿਣ ਲੱਗੇ, ਮਹਾਰਾਜ ਤੁਹਾਨੂੰ ਨਜ਼ਰ ਕਿਵੇਂ ਆਵੇ? ਉਹ ਤੇ ਦਿਨ ਰਾਤ ਸੇਵਾ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਸੇਵਾ ਤੋਂ ਵਿਹਲ ਮਿਲੇ ਤੇ ਤੁਹਾਨੂੰ ਆ ਕੇ ਮਿਲੇ ਕਿਵੇਂ? ਕਹਿੰਦੇ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਨੇਮ ਨਿਭਾਉਂਦਾ ਹੈ, ਧਰਮਸ਼ਾਲਾ ਵਿੱਚ ਜਾ ਕੇ ਸੰਗਤ ਦੇ ਵਾਸਤੇ ਵਿਛਾਈ ਕਰਦਾ। ਆਪਾਂ ਆਏ ਹਾਂ ਨਾ ਗੁਰਦੁਆਰਾ ਸਾਹਿਬ, ਕਈ ਵਾਰ ਤੇ ਆਪਾਂ ਵੇਖਾਂਗੇ ਜਿਹੜੇ ਸਾਹਮਣੇ ਸਾਹਮਣੇ ਸੇਵਾ ਕਰਦੇ ਉਹ ਤੇ ਨਜ਼ਰ ਆਉਂਦੇ ਹੈ, ਪਰ ਸੱਚ ਜਾਣਿਓ ਕਈ ਇਹੋ ਜਿਹੇ ਵੀ ਸੇਵਾ ਕਰਨ ਵਾਲੇ ਨੇ ਜਿਹੜੇ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਆਪਾਂ ਬੈਠੇ ਹਾਂ, ਆਹ ਸੋਹਣੀਆਂ ਸੋਹਣੀਆਂ ਚਾਦਰਾਂ ਵਿਛੀਆਂ ਹੋਈਆਂ, ਸੋਹਣੀਆਂ ਵਿਛਾਈਆਂ ਹੋਈਆਂ ਨੇ, ਆਪਾਂ ਤੇ ਆ ਕੇ ਮੱਥਾ ਟੇਕ ਕੇ ਚੌਂਕੜਾ ਮਾਰ ਕੇ ਸੱਜ ਗਏ ਹਾਂ, ਪਰ ਇਹ ਵਿਛਾਈਆਂ ਕਿੰਨੇ ਕੀਤੀਆਂ? ਅੱਧੀ ਰਾਤ ਨੂੰ ਧਵਾਈਆਂ ਕਿੰਨੇ ਕੀਤੀਆਂ? ਬੜੇ ਐਸੇ ਸੇਵਾਦਾਰ ਨੇ ਜਿਹੜੇ ਕਦੀ ਕਿਸੇ ਦੇ ਸਾਹਮਣੇ ਨਹੀਂ ਆਉਂਦੇ ਤੇ ਦਿਨ ਰਾਤ ਸੇਵਾ ਵਿੱਚ ਜੁੜੇ ਰਹਿੰਦੇ ਨੇ। ਤੇ ਭਾਈ ਬੱਲੂ ਕਹਿੰਦੇ ਅੰਮ੍ਰਿਤ ਵੇਲੇ ਦਰਬਾਰ ਦੀ ਵਿਛਾਈ ਕਰਨੀ, ਤਿਆਰੀ ਕਰਨੀ, ਦੀਵਾਨ ਸੱਜ ਜਾਂਦਾ ਹੈ ਤੇ ਇਧਰ ਸੰਗਤਾਂ ਗੁਰੂ ਕੇ ਦਰਬਾਰ ਚ ਕੀਰਤਨ ਸੁਣਨ ਵਾਸਤੇ ਪਹੁੰਚ ਜਾਂਦੀਆਂ ਤੇ ਆਪ ਲੰਗਰ ਵਿੱਚ ਪਹੁੰਚ ਜਾਂਦੇ। ਉੱਥੇ ਪਾਣੀ ਭਰ ਕੇ ਲੈ ਕੇ ਆਉਣਾ, ਫਿਰ ਸੰਗਤ ਵਾਸਤੇ ਲੰਗਰ ਤਿਆਰ ਕਰਨਾ, ਤਿਆਰ ਹੋ ਜਾਏ ਤੇ ਪੰਗਤਾਂ ਵਿਛਾ ਕੇ ਸੰਗਤ ਨੂੰ ਛਕਾਉਣਾ, ਕੋਈ ਆਰਾਮ ਕਰਦਾ ਹੈ ਤੇ ਮੁੱਠੀ ਚਾਪੀ ਕਰਨੀ, ਉਹਦੇ ਕਦਮ ਘੁੱਟਣੇ, ਮਾਲਿਸ਼ਾਂ ਕਰਨੀਆਂ, ਬਾਣੀ ਸੁਣਾਉਣੀ, ਹੱਥ ਨਾਲ ਪੱਖਾ ਫੜ ਕੇ ਤੇ ਝੱਲਣ ਦੀ ਸੇਵਾ ਕਰਨੀ। ਇਤਿਹਾਸ ਨੇ ਬੋਲ ਲਿਖੇ ਨੇ ਕਿ ਦੇਗ ਤਿਆਰ ਕਰ ਦੇ ਆਹਾਰਾ, ਸੰਗਤ ਕੋ ਬਿਠਾਏ ਇੱਕ ਸਾਰਾ, ਸ਼ੀਤਲ ਜਲ ਕੋ ਭਰ ਭਰ ਲਿਆਵੇ, ਬੂਝ ਬੂਝ ਸੰਗਤ ਕੋ ਪਿਆਵੇ, ਬਾਂਛਤ ਸਿੱਖਿਆਨ ਸੋ ਦੈਬੋ ਕਰੇ। ਸਿੱਖ ਆਵਾਜ਼ ਮਾਰਦਾ ਭੱਜ ਭੱਜ ਕੇ ਸੇਵਾ ਕਰਦੇ, ਕਰ ਮੈਂ ਗਹਿ ਬੀਜ ਨਾ ਫੇਰ, ਹੱਥ ਵਿੱਚ ਬੀਜ ਨਾ ਪੱਖਾ ਫੜਿਆ ਹੈ, ਵਾਯੂ ਕਰਤ ਉਸਨ ਬਹੇਰ, ਉਹ ਸੰਗਤ ਦੀ ਸੇਵਾ ਤੋਂ ਵੇਲ ਮਿਲੇ ਤੇ ਮਹਾਰਾਜ ਤੁਹਾਡੇ ਦਰ ਤੇ ਆਉਣ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਵੇਖਿਆ ਸੰਗਤ ਦੀ ਇੰਨੀ ਸੇਵਾ, ਤੇ ਭਾਗਾਂ ਵਾਲੇ ਹੁਣ ਸੁਣਿਓ ਧਿਆਨ ਨਾਲ, ਇਤਿਹਾਸ ਦੇ ਬਚਨ ਨੇ ਸੂਰਜ ਪ੍ਰਕਾਸ਼ ਮਹਾਰਾਜ ਨੇ ਲਿਖੇ, ਜਿਹੜੇ ਬਚਨ ਕਵੀ ਸੰਤੋਖ ਸਿੰਘ ਨੇ ਲਿਖੇ ਨੇ ਮਹਾਰਾਜ ਦੇ ਭਾਵ। ਸਤਿਗੁਰੂ ਕਹਿਣ ਲੱਗੇ, ਜਿਨ ਸੰਗਤ ਕੀ ਇਮ ਸੇਵਾ ਕਰੀ, ਜਿਹਨੇ ਸੰਗਤ ਦੀ ਏਦਾਂ ਸੇਵਾ ਕੀਤੀ, ਹਮਰੈ ਹਿਤ ਇਮ ਪ੍ਰੀਤੀ ਧਰੀ, ਉਹ ਸਾਡੇ ਨਾਲ ਪਿਆਰ ਪਾ ਲੈਂਦਾ ਹੈ। ਦੁਰਲਭ ਪਦਾਰਥ ਹੋਏ ਨਾ ਕੋਏ, ਉਹਦੇ ਜੀਵਨ ਵਿੱਚ ਕੋਈ ਪਦਾਰਥ ਦੁਰਲਭ ਨਹੀਂ ਰਹਿੰਦਾ। ਨੌ ਨਿਧ ਸਿੱਧ ਪਾਏ ਹੈ ਸੋਏ, ਨੌ ਨਿਧੀਆਂ ਤੇ 18 ਸਿੱਧੀਆਂ ਉਹਦੇ ਮਗਰ ਮਗਰ ਤੁਰਦੀਆਂ ਨੇ। ਜਿਹੜਾ ਸੰਗਤ ਦੀ ਭਾਵਨਾ ਦੇ ਨਾਲ ਸੇਵਾ ਕਰਦਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਇਸੇ ਧਰਤੀ ਤੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਂਪੁਰਖ ਸੇਵਾ ਕਰਿਆ ਕਰਦੇ ਹੁੰਦੇ ਸੀ। ਮੈਂ ਉਹਨਾਂ ਦੇ ਜੀਵਨ ਬਾਰੇ ਪੜ੍ਹ ਰਿਹਾ ਸਾਂ। ਭਾਵੇਂ ਇਹ ਅੱਡਣਸ਼ਾਹੀ ਮਹਾਂਪੁਰਖ ਭਾਈ ਘਨੱਈਆ ਜੀ ਦੀ ਸੰਪਰਦਾ ਨਾਲ ਸੰਬੰਧਿਤ, ਸੇਵਾ ਪੰਥੀ ਸੰਪਰਦਾ ਨਾਲ ਸੰਬੰਧਿਤ ਨੇ, ਪਰ ਜਦੋਂ ਦਰਬਾਰ ਸਾਹਿਬ ਉਹਨਾਂ ਦੀ ਸੇਵਾ ਦਾ ਪੱਖ ਪੜ੍ਹਿਆ ਸੁਣਿਆ, ਹੈਰਾਨੀ ਹੁੰਦੀ ਹੈ ਸਾਧ ਸੰਗਤ। ਉਹਨਾਂ ਨੇ ਆਪਣੇ ਕੋਲ ਇੱਕ ਬਗਲੀ, ਇੱਕ ਝੋਲੀ ਜੀ ਲਟਕਾਈ ਹੁੰਦੀ ਸੀ, ਜਿਹਨਾਂ ਗੁਰਮੁਖਾਂ ਦਰਸ਼ਨ ਕੀਤੇ ਹੋਣ ਭਾਗਾਂ ਵਾਲਿਆਂ ਨੇ, ਤੇ ਨਾਲ ਉਹਨਾਂ ਨੇ ਹੱਥ ਵਿੱਚ ਇੱਕ ਰੰਬੀ ਫੜੀ ਹੋਣੀ। ਪਰਕਰਮਾਂ ਵਿੱਚ ਜਾਣਾ, ਸੱਜੇ ਖੱਬੇ ਵਿਚਰਨਾ, ਤੇ ਜਿੱਥੇ ਕਬੂਤਰਾਂ ਦੀਆਂ ਵਿੱਠਾਂ ਪਈਆਂ ਹੋਣੀਆਂ, ਹੌਲੀ ਜੇ ਖੁਰਚ ਕੇ ਉਹ ਬਗਲੀ ਦੇ ਵਿੱਚ ਪਾ ਲੈਣੀਆਂ। ਕੋਈ ਕੂੜਾ ਨਜ਼ਰ ਆਉਣਾ ਕਿਤੇ, ਆਪਾਂ ਚਰਨ ਧੂੜ ਕਹਿ ਦਿੰਦੇ ਹਾਂ, ਭਾਵਨਾ ਨਾਲ ਕੋਈ ਧੂੜ ਮਿੱਟੀ ਨਜ਼ਰ ਆਉਣੀ, ਉਹ ਚੁੱਕ ਕੇ ਉਹਨਾਂ ਨੇ ਉਹਦੇ ਵਿੱਚ ਪਾ ਲੈਣੀ। ਤੇ ਬਾਬਾ ਗੁਰਮੁਖ ਸਿੰਘ ਜੀ ਹੋਣੀ ਮਹਾਂਪੁਰਖ ਆ ਕੇ ਪੁੱਛਦੇ ਨੇ ਕਿ ਇਹ ਕੀ ਹੈ ਇਹਦੇ ਵਿੱਚ? ਕਿਸੇ ਹੋਰ ਵੀ ਸੱਜਣ ਨੇ ਆ ਕੇ ਪੁੱਛਿਆ ਤੇ ਉਹ ਕਹਿੰਦੇ ਇਹਦੇ ਵਿੱਚ, ਆ ਬਗਲੀ ਦੇ ਵਿੱਚ, ਇਹ ਨਹੀਂ ਕਹਿੰਦੇ ਵਿੱਠਾਂ ਪਈਆਂ ਹੋਈਆਂ ਨੇ, ਕੂੜਾ ਪਿਆ ਹੋਇਆ। ਉਹਨਾਂ ਦੀ ਭਾਵਨਾ ਗੁਰੂ ਦਰ ਤੇ ਏਡੀ ਸੇਵਾ ਕਰਕੇ ਜੋ ਕੁਝ ਇਕੱਠਾ ਕੀਤਾ, ਕਹਿੰਦੇ ਇਹਦੇ ਵਿੱਚ ਇਹਨੇ ਨੌ ਨਿਧੀਆਂ, 18 ਸਿੱਧੀਆਂ, ਇਹਦੇ ਵਿੱਚ ਸਾਰੀਆਂ ਕਰਾਮਾਤਾਂ ਨੇ ਜਿਹੜਾ ਗੁਰੂ ਰਾਮਦਾਸ ਦੇ ਘਰ ਤੋਂ ਪ੍ਰਾਪਤ ਹੁੰਦੀਆਂ। ਜਿਹੜਾ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰਦਾ ਹੈ ਨਾ, ਫਿਰ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਗੱਲ ਤੇ ਚਿੱਤ ਲਾ ਕੇ ਸੇਵਾ ਕਰਨ ਦੀ ਹੈ, ਉਹਨੂੰ ਮਾਣ ਮਿਲਦਾ। ਅੱਗੇ ਸੇਵਾ ਦੀਆਂ ਵਡਿਆਈਆਂ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਹਨ।
1: ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ।
0: ਹੇ ਭਾਈ, ਜਦੋਂ ਕੋਈ ਸੇਵਾ ਕਰਦਾ ਹੈ ਨਾ, ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ। ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਜਿਹੜਾ ਸੇਵਾ ਕਰਦਾ ਹੈ ਉਹਨੂੰ ਕੀ ਮਿਲਦਾ ਹੈ? ਪਾਛੰ ਕਰੋਤ ਅਗਰਣੀਵੈ, ਨਿਰਾਸੰਗ ਆਸ ਪੂਰਨੈ, ਨਿਰਤਨ ਭਯੰ ਤਨਵੰਤੈ, ਰੋਗੀਅੰਗ ਰੋਗ ਖੰਡਣੈ, ਭਗਤਿਅੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮਪੁਰਖ ਦਾਤਾਰੈ ਨਾਨਕ, ਗੁਰ ਸੇਵਾ ਕਹਿ ਨਾ ਲੱਭਿਆ। ਤੇ ਕਿਹੜੀ ਚੀਜ਼ ਹੈ ਜਿਹੜੀ ਸੇਵਾ ਤੋਂ ਪ੍ਰਾਪਤ ਨਾ ਹੁੰਦੀ ਹੋਵੇ? ਇਹ ਸੇਵਾ ਐਸੀ ਹੈ, ਚਾਰ ਪਦਾਰਥ ਜੇ ਕੋ ਮੰਗੇ, ਧਰਮ ਅਰਥ ਕਾਮ ਮੋਖ, ਸਾਧ ਜਨਾ ਕੀ ਸੇਵਾ ਲੱਗੇ। ਕੋਈ ਸੇਵਾ ਨਾਲ ਜੁੜੇ

0: ਸੀ। ਹੁਣ ਜਿੱਥੇ ਸਾਧੂ ਦੀ ਸੇਵਾ ਦਾ ਕਿੱਡਾ ਵੱਡਾ ਮਾਣ ਹੈ, ਉੱਥੇ ਇੱਕ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਇੱਕ ਬਚਨ ਹੋਰ ਕੀਤਾ ਹੈ ਸੇਵਾ ਵਾਸਤੇ। ਸੰਗਤ ਜੀ ਸੁਣਿਓ ਬੜੇ ਤਵੱਜੋ ਦੇ ਕੇ। ਉਹ ਕਹਿੰਦੇ ਕੋਈ ਬੰਦਾ 5 ਵਾਰ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰੇ, ਕੋਈ ਬੰਦਾ 5 ਵਾਰ ਪ੍ਰਯਾਗ ਸੰਗਮ ਦਾ ਇਸ਼ਨਾਨ ਕਰੇ ਇਲਾਹਾਬਾਦ ਦੀ ਧਰਤੀ ਤੇ ਜਾ ਕੇ, ਬੜਾ ਮਾਣ ਮਿਲਦਾ ਹੈ ਲੋਕਾਂ ਦੇ ਵਿੱਚ ਕਿ ਸਨਾਤਨ ਮਤ ਦੀ ਵਿਚਾਰਧਾਰਾ ਚ ਉਹਦਾ ਸਤਿਕਾਰ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ 5 ਵਾਰ ਗੰਗ ਜਾਏ, 12 ਪ੍ਰਾਗ ਨਹਾਏ, ਤੈਸਾ ਪੁੰਨ ਇੱਕ ਸਿੱਖ ਕਹੋ ਨਵਾਏ ਕਾ। ਜੇ ਕਿਸੇ ਸਿੱਖ ਦਾ ਇਸ਼ਨਾਨ ਕਰ ਲਓ, ਸਮਝ ਲਓ 5 ਵਾਰ ਕੋਈ ਗੰਗਾ ਦਾ ਇਸ਼ਨਾਨ, 5 ਵਾਰ ਉਹਨੇ ਪ੍ਰਯਾਗ ਦਾ ਇਸ਼ਨਾਨ, ਉਸ ਤੋਂ ਵੱਡਾ ਫਲ ਮਿਲ ਜਾਏਗਾ ਜੇ ਕਿਸੇ ਸਿੱਖ ਨੂੰ ਪਿਆਰ ਨਾਲ ਕਿਤੇ ਕੋਈ ਪਾਣੀ ਭਰ ਕੇ ਇਸ਼ਨਾਨ ਕਰਾ ਦੇਵੇ। ਫਿਰ ਬਚਨ ਉਹ ਕਰਦੇ ਨੇ ਸਿੱਖ ਕੋ ਪਿਲਾਏ ਪਾਣੀ। ਜੇ ਕੋਈ ਸਿੱਖ ਨੂੰ ਪਾਣੀ ਪਿਲਾਉਂਦਾ, ਛਬੀਲ ਤੇ ਸੇਵਾ ਕਰਦੀ ਨਾ ਸੰਗਤ, ਜੇ ਕੋਈ ਪਾਣੀ ਪਿਲਾ ਰਿਹਾ ਕਿਸੇ ਨੂੰ, ਭਾਉ ਕਰੇ ਕੁਰੂਖੇਤ, ਉਹਨੂੰ ਸਮਝ ਲਓ ਕੁਰੂਖੇਤਰ ਦੇ ਇਸ਼ਨਾਨ ਦਾ ਵੱਡਾ ਫਲ ਪ੍ਰਾਪਤ ਹੋ ਗਿਆ। ਅਸਮੇਦ ਜੱਗ ਫਲ ਸਿੱਖ ਕੋ ਜਿਵਾਏਗਾ, ਸਿੱਖ ਦੀ ਕੋਈ ਲੋੜ ਪੂਰੀ ਕਰਦੇ, ਅਸ਼ਵਮੇਦ ਜੱਗ ਫਲ ਜਿੰਨਾ ਪ੍ਰਾਪਤ ਹੁੰਦਾ। ਫਿਰ ਕਹਿੰਦੇ ਜੈਸੇ 7 ਮੰਦਰ ਕੰਚਨ ਕੇ ਉਸਾਰ ਦਿੰਨੇ। ਧਿਆਨ ਨਾਲ ਸੁਣਿਓ, ਸ਼ਬਦ ਹੈ 7, ਸੱਸਾ ਤੇ ਤੱਤਾ। ਜੇ ਸਪਤ ਲਿਖਿਆ ਹੋਵੇ ਉਹਦਾ ਮਤਲਬ ਹੁੰਦਾ ਅੰਗਰੇਜ਼ੀ ਚ 7, ਪਰ ਇੱਥੇ ਸੱਸਾ ਤੇ ਤੱਤਾ ਸੰਸਕ੍ਰਿਤ ਦਾ ਸ਼ਬਦ ਹੈ, ਇਹਦਾ ਮਤਲਬ ਹੁੰਦਾ 100। ਜੈਸੇ 7 ਮੰਦਰ ਕੰਚਨ ਕੇ ਉਸਾਰ ਦਿੰਨੇ, ਇੱਕ ਪਾਸੇ 100 ਸੋਨੇ ਦੇ ਮੰਦਿਰ ਬਣਾ ਕੇ ਦਾਨ ਕਰ ਦੇਣੇ, ਤੈਸਾ ਪੁੰਨ ਸਿੱਖ ਕਹੋ ਇੱਕ ਸ਼ਬਦ ਸਿਖਾਏਗਾ। ਕਿਸੇ ਇੱਕ ਸਿੱਖ ਨੂੰ ਕਿਤੇ ਸ਼ਬਦ ਸਿਖਾ ਦਈਏ ਨਾ, ਆਲੇ ਦੁਆਲੇ ਕਿਸੇ ਨੂੰ ਜਪਜੀ ਦਾ ਪਾਠ ਹੀ ਦ੍ਰਿੜ ਕਰਾ ਦਈਏ, ਅਸੀਂ ਇੱਕ ਦੂਜੇ ਨੂੰ ਕਹਿੰਦੇ ਹਾਂ ਬਾਣੀ ਨਾਲ ਜੋੜੀਏ, ਆਪਣਾ ਫਰਜ਼ ਵੀ ਤੇ ਸਮਝੀਏ, ਕਿਸੇ ਨੂੰ ਤੇ ਸਿਖਾਇਆ ਹੋਵੇ ਨਾ, ਕਿਸੇ ਨੂੰ ਸ਼ਬਦ ਦੇ ਲੜ ਲਾਇਆ ਹੋਵੇ। 100 ਸੋਨੇ ਦੇ ਮੰਦਿਰ ਬਣਾ ਕੇ ਦਾਨ ਕਰਨ ਨਾਲੋਂ ਵੱਡਾ ਫਲ ਸਿੱਖ ਨੂੰ ਸ਼ਬਦ ਨਾਲ ਜੋੜਨ ਦਾ। ਅਗਲਾ ਬਚਨ ਫਿਰ ਸੁਣਿਓ, ਕਹਿੰਦੇ ਜੈਸੇ 20 ਵਾਰ ਦਰਸ਼ਨ ਕੀਆ ਸਾਧ ਕਾਹੂ, ਸਾਧ ਦੇ ਦਰਸ਼ਨ, ਜਿਹਦੇ ਬਾਰੇ ਕਿਹਾ ਕਿ 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਤੇ ਮਹਾਰਾਜ ਕਹਿੰਦੇ 20 ਵਾਰ ਕਿਸੇ ਨੇ ਦਰਸ਼ਨ ਕੀਤਾ ਹੋਵੇ ਤੇ ਕਹਿੰਦੇ ਬੜਾ ਵੱਡਾ ਫਲ ਹੈ, ਪਰ ਕਹਿੰਦੇ ਦੂਜੇ ਪਾਸੇ ਤੈਸਾ ਪੁੰਨ ਸਿੱਖ ਕੋ ਚਾਪ ਪੱਗ ਸਵਾਏ ਕਾ। ਸਿੱਖ ਦੀ ਕੋਈ ਮੁੱਠੀ ਚਾਪੀ ਕਰਦੇ, ਕੋਈ ਲੱਤਾਂ ਘੁੱਟਦੇ ਪਿਆਰ ਨਾਲ, ਥੱਕੇ ਹੋਏ ਨੂੰ ਸਿੱਖ ਨੂੰ ਮਾਲਿਸ਼ਾਂ ਕਰਕੇ, ਸਿੱਖ ਨੂੰ ਥੱਕੇ ਹੋਏ ਨੂੰ ਆਰਾਮ ਕਰਕੇ ਸੌਣ ਵਾਸਤੇ ਉਹਦੀ ਸੇਵਾ ਕਰਦੇ। ਕਹਿੰਦੇ 20 ਵਾਰ ਕਿਸੇ ਸਾਧੂ ਦੇ ਦਰਸ਼ਨਾਂ ਨਾਲੋਂ ਵੱਡਾ ਫਲ ਪ੍ਰਾਪਤ ਹੁੰਦਾ। ਬਹੁਤ ਵੱਡੇ ਭਾਗ ਨੇ ਸਿੱਖ ਦੀ ਸੇਵਾ ਦੇ। ਸੰਗਤ ਜੀ ਗੁਰੂ ਕੇ ਗੋਚ ਆਏ ਆ, ਪਰ ਮਹਾਰਾਜ ਕਹਿੰਦੇ ਚੇਤੇ ਰੱਖਿਓ ਸੇਵਾ ਕਰਦਿਆਂ ਚਿੱਤ ਨਿਰਮਲ ਰੱਖਣਾ ਹੈ। ਸੇਵਾ ਕਰਦਿਆਂ ਉਹ ਸੇਵਾ ਕਰਨੀ ਹੈ ਜਿਹੜੀ ਗੁਰੂ ਨੂੰ ਪ੍ਰਸੰਨ ਕਰ ਸਕੇ, ਦਿਖਾਵੇ ਦੀ ਸੇਵਾ ਨਹੀਂ। ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਮਨ ਚ ਨਿਰਮਾਣਤਾ ਰੱਖਣੀ ਹੈ, ਨਿਮਰਤਾ ਰੱਖਣੀ ਹੈ, ਜ਼ਬਾਨ ਚ ਮਿਠਾਸ ਰੱਖਣੀ ਹੈ, ਪਰ ਜੇ ਜ਼ਬਾਨ ਚ ਮਿਠਾਸ ਨਹੀਂ, ਮਨ ਚ ਨਿਮਰਤਾ ਨਹੀਂ, ਹਉਮੈ ਅੰਦਰ ਹੈ, ਤੇ ਸੱਚ ਜਾਣੀ ਕੀਤੀ ਹੋਈ ਸੇਵਾ ਕਈ ਵਾਰ ਬੱਧਾ ਚੱਟੀ ਬਣ ਜਾਏਗੀ। ਜਿਵੇਂ ਭਾਈ ਕੀਰਤੀਆ ਮਹਾਰਾਜ 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸੱਜੇ ਹੋਏ ਦਰਬਾਰ ਚ ਭਾਈ ਕੀਰਤੀਆ ਸਾਧ ਸੰਗਤ ਮਹਾਰਾਜ ਦੇ ਚੌਰ ਬਰਦਾਰ ਦੀ ਸੇਵਾ ਕਰ ਰਿਹਾ, ਬੜਾ ਸੁੰਦਰ ਦੀਵਾਨ ਸਜਿਆ ਹੋਇਆ ਹੈ। ਤੇ ਇੰਨੇ ਚਿਰ ਨੂੰ ਦਰਬਾਰ ਚ ਇੱਕ ਕਲੰਦਰ ਆਇਆ, ਕਹਿੰਦਾ ਮਹਾਰਾਜ ਮੈਂ ਇੱਕ ਰਿੱਛ ਪਹਾੜਾਂ ਤੋਂ ਗ੍ਰਿਫਤਾਰ ਕੀਤਾ, ਭਾਵ ਫੜਿਆ ਹੈ, ਉਹਨੂੰ ਕਾਬੂ ਕੀਤਾ ਹੈ, ਬੜੀ ਮਿਹਨਤ ਨਾਲ ਉਹਨੂੰ ਨੱਚਣਾ ਟੱਪਣਾ ਸਿਖਾਇਆ ਹੈ, ਮੈਂ ਕੁਝ ਤਮਾਸ਼ਾ ਵਿਖਾ ਕੇ ਆਪਣੀ ਰੋਜੀ ਰੋਟੀ ਚਲਾਉਣਾ ਚਾਹੁੰਦਾ, ਸਤਿਗੁਰੂ ਆਗਿਆ ਬਖਸ਼ੋ। ਮਹਾਰਾਜ ਨੇ ਆਗਿਆ ਬਖਸ਼ੀ। ਉਹ ਰਿੱਛ ਜਿਉਂ ਜਿਉਂ ਤਮਾਸ਼ੇ ਕਰਦਾ ਹੈ, ਨੱਚਦਾ ਹੈ, ਟੱਪਦਾ ਹੈ, ਪਹਿਲਾਂ ਪਾਉਂਦਾ ਹੈ, ਜਿਹੜੇ ਸਿੱਖ ਉਸ ਰਿੱਛ ਦਾ ਤਮਾਸ਼ਾ ਵੇਖਦੇ ਨੇ ਨਾ, ਆਪ ਜੀ ਸੁਣ ਰਹੇ ਹੋ ਤੇ ਹਾਸਾ ਆ ਰਿਹਾ, ਉਹ ਵੇਖਣ ਵਾਲਿਆਂ ਦਾ ਕਿੱਡਾ ਹਾਸਾ ਨਿਕਲਦਾ ਹੈ, ਹਾਸਾ ਸਿੱਖ ਦੂਰੇ ਹੋਣ। ਤੇ ਜਿਹੜਾ ਭਾਈ ਕੀਰਤੀਆ ਚੌਰ ਬਰਦਾਰ, ਉਹ ਵੀ ਹਾਸਾ ਸਦੂਰਾ ਹੋ ਗਿਆ। ਮਹਾਰਾਜ ਕਹਿਣ ਲੱਗੇ ਭਾਈ ਕੀਰਤੀਆ ਜੀ ਕੀ ਗੱਲ, ਬੜੇ ਖੁਸ਼ ਹੋ ਰਹੇ ਜੇ? ਕਹਿੰਦੇ ਤਮਾਸ਼ਾ ਵੇਖ ਵੇਖ ਸਤਿਗੁਰੂ ਹਾਸਾ ਹੀ ਨਹੀਂ ਰੁਕਦਾ। ਕਹਿੰਦੇ ਪਤਾ ਇਹ ਰਿੱਛ ਕੌਣ ਹੈ? ਸੁਣ ਕੇ ਭਾਈ ਕੀਰਤੀਆ ਜੀ ਗੰਭੀਰ ਹੋ ਗਏ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਤੁਹਾਡੇ ਪਿਤਾ ਸ਼ੋਭਾ ਰਾਮ ਦੀ ਆਤਮਾ ਹੈ। ਇਹਨਾਂ ਸੁਣਦਿਆਂ ਸਾਰ ਮਨ ਗੰਭੀਰਤਾ ਦੇ ਵਿੱਚ ਮਹਾਰਾਜ ਦੇ ਚਰਨਾਂ ਦੇ ਵਿੱਚ ਸੁਰਤ ਟਿਕਾ ਕੇ ਕਹਿਣ ਲੱਗੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ? ਮੇਰੇ ਪਿਤਾ ਸ਼ੋਭਾ ਰਾਮ ਉਹ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰ ਦੀ ਸੇਵਾ ਕਰਨ ਵਾਲੇ ਸੀ, ਸੇਵਾਦਾਰ ਸੀ, ਤੇ ਸੇਵਾ ਕਰਨ ਦਾ ਇਹ ਫਲ ਮਿਲਦਾ ਹੈ, ਮਹਾਰਾਜ ਐਸਾ ਕਿਉਂ? ਸਤਿਗੁਰੂ ਕਹਿਣ ਲੱਗੇ ਗੁਰੂ ਤੇਗ ਬਹਾਦਰ ਦੇ ਦਰ ਦੀ ਸੇਵਾ ਤੇ ਕਰਦੇ ਸੀ, ਪਰ ਹਉਮੈ ਹੰਕਾਰ ਤੇ ਆਪਣੇ ਬੋਲਾਂ ਤੇ ਕਾਬੂ ਨਹੀਂ ਸੀ ਕਰਦੇ। ਕਿਵੇਂ? ਕਹਿਣ ਲੱਗੇ ਇੱਕ ਦਿਨ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਸੀ, दीवान दी समाप्ति दे समय एक सिख कोई गुरु का किरती सिख सी गुरु नानक दे कर किरती नू बहुत वड्डा मान जी आपां बाबे नू लभण जाइए सतगुरु गुरु नानक साहब ते ओनू लभदे ने जिहड़ा किरत करे भाई लालो लभण नहीं गया बाबे नानक ने उहदा बूहा खड़काया सी भुख लगी है प्रशादा छकना है जिहदी किरत सच्ची होवे बाबे नानक नू लभण दी लोड़ नहीं गुरु नानक दीआं रहमतां आप उहदे घर चल के आउंदीआं ਉਹ ਕਿਰਤੀ ਸਿੱਖ ਗੱਡੇ ਗੁੜ ਦੇ ਲੱਦੇ ਹੋਏ ਕੁਝ ਭੇਟਾ ਮਹਾਰਾਜ ਵਾਸਤੇ ਲੈ ਕੇ ਆਇਆ ਤੇ ਹੁਣ ਬਲਦ ਕਿਤੇ ਰੋਕ ਕੇ ਥੋੜਾ ਜਿਹਾ ਸੋਚਿਆ ਕਿ ਮੈਂ ਦਰਸ਼ਨ ਕਰ ਜਾ ਮੱਥਾ ਟੇਕ ਜਾਵਾਂ ਪਰ ਬਲਦ ਜਿਹੜੇ ਸੀ ਥੋੜੇ ਥੋੜੇ ਅੱਗੇ ਵੱਧਦੇ ਜਾ ਰਹੇ ਨੇ ਇਹ ਮਹਾਰਾਜ ਦੇ ਦਰ ਤੇ ਆਇਆ ਮੱਥਾ ਟੇਕਿਆ ਭੱਜ ਕੇ ਸੋਚਿਆ ਕੜਾ ਪ੍ਰਸ਼ਾਦ ਪ੍ਰਾਪਤ ਹੋ ਜੇ ਸੱਜੇ ਖੱਬੇ ਹੋ ਕੇ ਥੋੜਾ ਜਿਹਾ ਜਲਦੀ ਸੀ ਗਾਂ ਨੂੰ ਹੋਇਆ ਤੇ ਸ਼ੋਭਾ ਰਾਮ ਗੁਰੂ ਕਾ ਸੇਵਾਦਾਰ ਕਹਿਣ ਲੱਗਾ ਕੀ ਐਵੇਂ ਰਿੱਛ ਵਾਂਗੂ ਭੁੜਕਦਾ ਫਿਰਦਾ ਹੈ ਟਿਕ ਕੇ ਨਹੀਂ ਬੈਠਾ ਜਾਂਦਾ ਇਹਨੇ ਨੂੰ ਇੱਕ ਕਿਣਕਾ ਪ੍ਰਸ਼ਾਦ ਦਾ ਡਿੱਗਾ ਉਸ ਗੁਰੂ ਕੇ ਕਿਰਤੀ ਸਿੱਖ ਨੇ ਮੁੱਖ ਦੇ ਵਿੱਚ ਪਾਇਆ ਤੇ ਨਾਲ ਹੀ ਬੜੇ ਪਿਆਰ ਚ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਜਪਿਆ ਤੇ ਹੌਲੀ ਜੇ ਕਹਿਣ ਲੱਗਾ ਏਡਾ ਮਿੱਠਾ ਪ੍ਰਸ਼ਾਦ ਵਰਸਾਉਂਦਿਆਂ ਏਡੀ ਜ਼ਬਾਨ ਕੌੜੀ ਮੈਂ ਕਿਉਂ ਰਿੱਛ ਰਿੱਛ ਤੇ ਤੂੰ ਹੋਏਗਾ ਜੇ ਮਿੱਠਾ ਪ੍ਰਸ਼ਾਦ ਵਰਤਾਉਂਦਿਆਂ ਸੇਵਾ ਕਰਦਿਆਂ ਵੀ ਏਡੇ ਕੌੜੇ ਬੋਲ ਬੋਲਦਾ ਉਹ ਤੇ ਸੁਭਾਵਕ ਬੋਲ ਗਿਆ ਪਰ ਸੇਵਾ ਕਰਨ ਕਿਰਤੀ ਸਿੱਖ ਜਿਹੜਾ ਹੈ ਉਹਦੇ ਸਾਧ ਦੇ ਬਚਨ ਅਟਲ ਹੋ ਗਏ ਇਧਰ ਤੇਰੇ ਪਿਤਾ ਦੇ ਨਵੇਂ ਜਨਮ ਚ ਰਿਸ਼ ਦੀ ਜੂਨੇ ਪੈ ਗਿਆ ਇਹ ਉਹਦੇ ਬੋਲਾਂ ਦਾ ਅਸਰ ਹੈ ਸੇਵਾ ਤੇ ਕਰ ਪਰ ਚਿੱਤ ਲਾ ਕੇ ਕਰ ਕਿਤੇ ਸੇਵਾ ਕਰਦਿਆਂ ਐਸਾ ਕੰਮ ਨਾ ਹੋਵੇ ਕਿ ਜਿਹੜਾ ਸੇਵਾ ਕਰਦਿਆਂ ਕਿਸੇ ਦਾ ਮਨ ਨਾ ਦੁਖਾ ਦੇ ਆਪਾਂ ਸੇਵਾ ਕਰਦਿਆਂ ਕਿਸੇ ਨੂੰ ਕਬੂਲ ਨਹੀਂ ਬੋਲਣਾ ਮਾੜੇ ਬੋਲ ਨਹੀਂ ਬੋਲਣਾ ਹੈ ਕਿਉਂਕਿ ਸੰਗਤ ਵਿੱਚ ਰੱਬ ਵੱਸਦਾ ਹੈ ਸੇਵਾ ਨਿਰਮਾਣਤਾ ਪੈਦਾ ਕਰਦੀ ਹੈ ਹਉਮੈ ਦਾ ਅੰਦਰੋਂ ਤਿਆਗ ਕਰਾਉਂਦੀ ਹੈ ਤੇ ਸੇਵਾ ਕਰਦਿਆਂ ਜਦੋਂ ਹਉਮੈ ਦਾ ਤਿਆਗ ਹੁੰਦਾ ਹੈ ਸਾਰਿਆਂ ਵਿੱਚ ਰੱਬ ਵੱਸਦਾ ਹੈ ਅੱਜ ਵੀ ਆਪਾਂ ਲੰਗਰ ਵਿੱਚ ਜਾਈਏ ਨਾ ਤੇ ਪ੍ਰਸ਼ਾਦ ਵਰਤਦਾ ਹੋਵੇ ਥੋੜੀ ਕਹਿੰਦੇ ਆ ਚਾਚਾ ਜੀ ਛਕ ਲਓ ਤਾਇਆ ਜੀ ਛਕ ਲਓ ਵਰਤਾਵਾ ਕਹਿੰਦਾ ਪ੍ਰਸ਼ਾਦਾ ਵਾਹਿਗੁਰੂ ਜੀ ਦਾਲ ਵਾਹਿਗੁਰੂ ਜੀ ਕਿਹਨੂੰ ਛਕਾ ਰਹੇ ਆ ਵਾਹਿਗੁਰੂ ਨੂੰ ਛਕਾ ਰਹੇ ਕਿਸੇ ਬੰਦੇ ਨੂੰ ਨਹੀਂ ਛਕਾ ਰਹੇ ਇਹ ਸੇਵਾ ਕਰਦਿਆਂ ਸਿੱਖ ਜਾਤ ਦਾ ਰੰਗ ਦਾ ਧਰਮ ਦਾ ਭਾਸ਼ਾ ਦਾ ਇਲਾਕੇ ਦਾ ਵਿਤਕਰਾ ਨਹੀਂ ਵੇਖਦਾ ਵੇਖੋ ਕਦੀ ਅੱਠਵੇਂ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਚੇਚਕ ਦੀ ਬਿਮਾਰੀ ਫੈਲੀ ਕੋਈ ਸਰਕਾਰੀ ਗੈਰ ਸਰਕਾਰੀ ਮਦਦ ਨਾ ਪਹੁੰਚੀ ਤੇ ਅੱਜ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਮਹਾਰਾਜ ਨੇ ਸਾਰੀ ਲੁਕਾਈ ਦਾ ਦੁੱਖ ਆਪਣੇ ਤਨ ਤੇ ਲਿਆ ਲੋਕ ਕੱਲਾ ਕੱਲਾ ਜੀ ਪੁਕਾਰ ਉੱਠਿਆ ਸੀ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਉਸੇ ਧਰਤੀ ਤੇ ਆ ਥੋੜੇ ਦਿਨ ਪਹਿਲਾਂ ਰਾਜ ਸੱਤਾ ਦੇ ਮਾਣ ਹੰਕਾਰ ਵਿੱਚ ਮਦਮਸਤ ਲੋਕਾਂ ਨੇ ਜਦੋਂ ਛੋਟੇ ਛੋਟੇ ਬੱਚੇ ਆਪਣੇ ਹੱਕਾਂ ਦੀ ਗੱਲ ਵਾਸਤੇ ਆਵਾਜ਼ ਬੁਲੰਦ ਕਰਦੇ ਆ ਉਹਨਾਂ ਤੇ ਜਦੋਂ ਡਾਂਗਾ ਸੋਟਾਂ ਤੇ ਗੋਲੀਆਂ ਦੀ ਵਰਖਾ ਕੀਤੀ ਉੱਥੇ ਬਾਕੀ ਦੇ ਧਰਮ ਸਥਾਨਾਂ ਵਾਲਿਆਂ ਬੂਹੇ ਬੰਦ ਕਰ ਲਏ ਪਰ ਗੁਰੂ ਕਾ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਵਾਸਤੇ ਖੁੱਲਾ ਸੀ ਲੰਗਰ ਵੀ ਚੱਲਿਆ ਤੇ ਉਹਨਾਂ ਆਏ ਹੋਏ ਨਿਆਸਰਿਆਂ ਨੂੰ ਸ਼ਰਨ ਵੀ ਦਿੱਤੀ ਇਹ ਉੱਥੇ ਹੀ ਨਹੀਂ ਯਾਦ ਰੱਖਿਓ ਆ ਆਸਾਮ ਦੀ ਧਰਤੀ ਤੇ ਹੜ੍ਹ ਆਏ ਕਿੱਡਾ ਵੱਡਾ ਸੇਵਾ ਦਾ ਪੱਖ ਹੈ ਉੱਥੋਂ ਦਾ ਮੁੱਖ ਮੰਤਰੀ MP ਸੰਸਦ ਵਿੱਚ ਇਹ ਬਿਆਨ ਭੇਜ ਰਹੇ ਨੇ ਬੋਲ ਰਹੇ ਨੇ ਕਿ ਜਿਹੜੀ ਸੇਵਾ ਸਿੱਖ ਕਰ ਰਹੇ ਨੇ ਗੁਰਦੁਆਰੇ ਕਰ ਰਹੇ ਨੇ ਇਹੋ ਜਿਹੀ ਸੇਵਾ ਦੁਨੀਆਂ 'ਚ ਕੋਈ ਨਹੀਂ ਕਰ ਸਕਦਾ ਇਹ ਬਹੁਤ ਵੱਡਾ ਮਾਣ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਇੱਕ ਭਾਈ ਚੂੜ ਨਾਂ ਦਾ ਸਿੱਖ ਆਪਾਂ ਜਿੰਨੇ ਬੈਠੇ ਸਿੱਖੀ ਕਮਾਉਣਾ ਇੱਕ ਖਿੰਨ ਧਿਆਨ ਦਿਓ ਸਤਿਗੁਰੂ ਪਾਤਸ਼ਾਹ ਤੁਹਾਡੇ ਸਿੱਖ ਆਉਂਦੇ ਨੇ ਪ੍ਰਚਾਰਕ ਢਾਡੀ ਕਵੀਸ਼ਰ ਰਾਗੀ ਸਾਨੂੰ ਸਿੱਖੀ ਦੀ ਗੱਲ ਸਮਝਾਉਂਦੇ ਨੇ ਪਰ ਸਾਡੀ ਸੋਚ ਕਈ ਵਾਰ ਸਮਝ ਨਹੀਂ ਪਾਉਂਦੀ ਸਿੱਖੀ ਨੂੰ ਤੇ ਬਹੁਤ ਵੱਡਾ ਮਾਣ ਮਿਲਿਆ ਹੈ ਸਤਿਗੁਰੂ ਸਾਨੂੰ ਇੱਦਾਂ ਦੱਸੋ ਜੇ ਸਿੱਖੀ ਇੱਕ ਦਰਖਤ ਹੈ ਤੇ ਦਰਖਤ ਦੀ ਜੜ ਵੀ ਹੋਏਗੀ ਇਹਦੀਆਂ ਟਹਿਣੀਆਂ ਹੋਣਗੀਆਂ ਇਹਦੇ ਪੱਤੇ ਹੋਣਗੇ ਇਹਦੇ ਫੁੱਲ ਹੋਣਗੇ ਇਹਦਾ ਕੋਈ ਫਲ ਵੀ ਹੋਏਗਾ ਤੇ ਮਹਾਰਾਜ ਕਹਿਣ ਲੱਗੇ ਹਾਂ ਇਤਿਹਾਸ ਦੇ ਬਚਨ ਨੇ ਸਤਿਗੁਰੂ ਕਹਿੰਦੇ ਸਿੱਖੀ ਦੀ ਜੜ ਹੈ ਨਿਮਰਤਾ ਨਿਮਾਣਾ ਜਿੰਨਾ ਨਿਮਰਤਾ ਵੱਧ ਹੋਏਗੀ ਸਿੱਖੀ ਜਿਵੇਂ ਦਰਖਤ ਦੀ ਜੜ ਡੂੰਘੀ ਹੁੰਦੀ ਹੈ ਨਾ ਓਨਾ ਦਰਖਤ ਮਜ਼ਬੂਤ ਹੋਏਗਾ ਜੇ ਅੰਦਰੋਂ ਸਿੱਖੀ ਮਜ਼ਬੂਤ ਕਰਨੀ ਹੈ ਜਿਹੜਾ ਨਿਵੇਂ ਸੋ ਗੌਰਾ ਹੋਏ ਗੁਰੂ ਰਾਮਦਾਸ ਦੇ ਦਰ ਤੇ ਆਉਂਦੇ ਹਾਂ ਪੌੜੀਆਂ ਉੱਤਰ ਕੇ ਆਉਂਦੇ ਹਾਂ ਨਿਮਾਣੇ ਬਣਨ ਦਾ ਤਰੀਕਾ ਸਿੱਖਦੇ ਹਾਂ ਇੱਥੇ ਸਤਿਗੁਰ ਪਾਤਸ਼ਾਹ ਦੇ ਦਰ ਤੇ ਨਿਮਾਣੇ ਨੂੰ ਮਾਣ ਮਿਲਦਾ ਹੈ ਸੁਖੀ ਬਸੇ ਮਸਕੀਨੀਆਂ ਦੀ ਗੱਲ ਹੈ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਦੀ ਗੱਲ ਇੱਥੇ ਨਿਮਾਣੇ ਨੂੰ ਮਾਣ ਮਿਲਦਾ ਪਹਿਲੀ ਗੱਲ ਦੂਜਾ ਪੱਖ ਗੁਰੂ ਸਾਹਿਬ ਕਹਿੰਦੇ ਜਿੱਥੇ ਨਿਮਰਤਾ ਵਾਲੇ ਨੂੰ ਮਾਣ ਹੈ ਨਿਮਰਤਾ ਸਿੱਖੀ ਦੀ ਜੜ ਹੈ ਦੂਜਾ ਟਹਿਣੀਆਂ ਕਿਹੜੀਆਂ ਨੇ ਟਹਿਣੀਆਂ ਦਰਖਤ ਦੀਆਂ ਸ਼ਾਖਾਵਾਂ ਬ੍ਰਾਂਚਿਜ ਜਿੰਨਾ ਦਰਖਤ ਫੈਲਦਾ ਹੈ ਸਮਝ ਲਓ ਦਰਖਤ ਮਜ਼ਬੂਤੀ ਵਿੱਚ ਆਪਣਾ ਪਸਾਰਾ ਪਸਾਰਦਾ ਹੈ ਦੁਨੀਆਂ ਦੇ ਅੰਦਰ ਸਿੱਖੀ ਦਾ ਪਸਾਰਾ ਪਸਾਰਨਾ ਹੈ ਤੇ ਸਿੱਖੀ ਦੇ ਪਸਾਰੇ ਨੂੰ ਬ੍ਰਾਂਚਿਜ ਨੂੰ ਵਧਾਉਣਾ ਹੈ ਸ਼ਾਖਾਵਾਂ ਫੈਲਾਉਣੀਆਂ ਇਹਦੀਆਂ ਟਹਿਣੀਆਂ ਨੇ ਸੇਵਾ ਜਿੰਨੀ ਸੇਵਾ ਵਧੇਗੀ ਸਾਰੀ ਦੁਨੀਆਂ ਵਿੱਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਏ। ਇਹ ਸੇਵਾ ਗੁਰੂ ਨਾਨਕ ਨੇ ਸੇਵਾ ਦਾ ਗੁਣ ਵੇਖਿਆ ਤੇ ਲਹਿਣੇ ਨੂੰ ਗੁਰੂ ਅੰਗਦ ਬਣਾਇਆ। ਬਾਪ ਗੁਰੂ ਅੰਗਦ ਸਾਹਿਬ ਨੇ ਬਾਬੇ ਅਮਰਦਾਸ ਚ ਸੇਵਾ ਦਾ ਗੁਣ ਵੇਖਿਆ, ਨਿਮਾਣਿਆਂ ਦੇ ਮਾਣ ਬਣਾਇਆ। ਗੁਰੂ ਰਾਮਦਾਸ ਪਾਤਸ਼ਾਹ ਦਾ ਸੇਵਾ ਦਾ ਗੁਣ ਸੀ, ਉਹਨਾਂ ਨੂੰ ਦੀਨ ਦੁਨੀ ਦਾ ਪਾਤਸ਼ਾਹ ਬਣਾਇਆ। ਇਹ ਦਰ ਦੀ ਸੇਵਾ ਦਾ ਹੀ ਮਾਣ ਹੈ। ਜਿੱਥੇ 10 ਪਾਤਸ਼ਾਹੀਆਂ ਨੇ ਸੇਵਾ ਨੂੰ ਮਾਣ ਬਖਸ਼ਿਸ਼ ਕੀਤਾ, ਉੱਥੇ ਸਿੱਖ ਇਤਿਹਾਸ ਚ ਜ਼ਿਕਰ ਆਉਂਦਾ ਜਦੋਂ ਨਵਾਬੀ ਦੀ ਪੇਸ਼ਕਸ਼ ਹੋਣੀ ਸੀ ਨਾ, ਨਵਾਬੀ ਦੇਣ ਲੱਗਿਆ ਹਕੂਮਤ ਕਹਿੰਦੀ ਹੈ ਨਵਾਬੀ ਲੈ ਲੋ, ਸਿੱਖ ਕਹਿੰਦੇ ਸਾਨੂੰ ਨਹੀਂ ਚਾਹੀਦੀ। ਫਿਰ ਜਦੋਂ ਭਾਈ ਸੁਬੇਗ ਸਿੰਘ ਕਹਿੰਦੇ ਠੀਕ ਹੈ ਪੰਥ ਦੇ ਭਲੇ ਵਾਸਤੇ ਵਰਤੀਏ, ਕਹਿੰਦੇ ਫਿਰ ਗੁਰੂ ਕੋ ਹੁਕਮ ਲੈ ਕੇ ਪੁੱਛ ਕੇ ਫੈਸਲਾ ਕਰਾਂਗੇ। ਹੁਕਮਨਾਮਾ ਲਿਆ ਤੇ ਮਹਾਰਾਜ ਦਾ ਬਚਨ ਆਇਆ, ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ। ਇਹ ਮਹਾਰਾਜ ਦੀਆਂ ਬਖਸ਼ਿਸ਼ਾਂ, ਸੇਵਾ ਕਰਨ ਵਾਲੇ ਨੂੰ ਮਹਿਲ ਮਿਲਦਾ ਹੈ, ਮਾਣ ਮਿਲਦਾ ਹੈ। ਬਸ ਇੰਨੀ ਗੱਲ ਸੁਣ ਕੇ ਵੇਖਿਆ, ਘੋੜਿਆਂ ਦੀ ਲਿੱਦ ਚੁੱਕਣ ਵਾਲਾ, ਜੋੜਿਆਂ ਦੀ ਸੇਵਾ ਕਰਨ ਵਾਲਾ, ਜੂਠੇ ਭਾਂਡੇ ਮਾਂਜਣ ਵਾਲਾ ਕੌਣ? ਭਾਈ ਕਪੂਰ ਸਿੰਘ। ਤੇ ਫਿਰ ਉੱਥੇ ਹੁਕਮ ਹੋਇਆ ਪੰਥ ਦਾ, ਨਵਾਬੀ ਇਹਨੂੰ ਦੇਣੀ ਹੈ। ਮੰਨਣ ਤੋਂ ਇਨਕਾਰ ਕਰਦੇ ਨੇ, ਕਹਿੰਦੇ ਪੰਥ ਦਾ ਹੁਕਮ ਹੈ, ਪੰਥ ਦੇ ਹੁਕਮ ਅੱਗੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਹੱਥ ਜੋੜ ਦਿੱਤੇ ਸੀ। ਅੱਜ ਦੁਨੀਆਂ ਚ ਕਿਹੜਾ ਹੈ ਜਿਹੜਾ ਪੰਥ ਦੇ ਹੁਕਮ ਤੋਂ ਇਨਕਾਰ ਕਰਦਾ ਹੋਵੇ? ਜਿਹੜਾ ਪੰਥ ਦਾ ਸਤਿਕਾਰ ਨਹੀਂ ਕਰਦਾ ਉਹ ਗੁਰੂ ਦਾ ਸਤਿਕਾਰ ਨਹੀਂ ਕਰਦਾ, ਜਿਹੜਾ ਪੰਥ ਦਾ ਮਾਣ ਨਾ ਕਰੇ ਉਹ ਗੁਰੂ ਦਾ ਵੀ ਮਾਣ ਨਹੀਂ ਕਰ ਪਾਉਂਦਾ। ਸਤਿਗੁਰ ਪਾਤਸ਼ਾਹ ਨੇ ਪੰਥ ਦੀ ਇਸ ਗੱਲ ਕੀਤੀ, ਉਹ ਸਿੱਖ ਹੱਥ ਜੋੜ ਕੇ ਕਹਿੰਦਾ ਫਿਰ ਬੇਨਤੀ ਹੈ, ਪੰਜਾਂ ਪਿਆਰਿਆਂ ਦੇ ਜੋੜਿਆਂ ਨਾਲ ਛੁਆ ਕੇ ਦਿਓ, ਸੰਗਤ ਦੀ ਸੇਵਾ ਨਾ ਖੋਇਓ, ਨਵਾਬੀ ਸੇਵਾਦਾਰ ਬਣ ਕੇ ਕਰਾਂਗਾ। ਸੇਵਾਦਾਰ ਨੂੰ ਮਾਣ ਮਿਲਿਆ, ਜਦੋਂ ਵੀ ਵਡਿਆਈ ਮਿਲੀ ਸੇਵਾਦਾਰ ਨੂੰ ਮਿਲੀ। ਇਸ ਕਰਕੇ ਮਹਾਰਾਜ ਕਹਿੰਦੇ ਸੇਵਾ ਕਰਨ ਵਾਲੇ ਨੂੰ ਪਾਤਸ਼ਾਹੀਆਂ ਨਵਾਬੀਆਂ ਵੀ ਮਿਲਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੜ ਹੈ ਨਿਮਰਤਾ, ਟਹਿਣੀਆਂ ਨੇ ਸੇਵਾ ਤੇ ਫਿਰ ਪੱਤੇ ਕਿਹੜੇ ਨੇ? ਦਰਖਤ ਦੇ ਪੱਤੇ ਸੰਘਣੇ ਹੋਣ ਤੇ ਉਹਦੀ ਛਾਂ ਠੰਡੀ ਹੁੰਦੀ ਹੈ। ਸਿੱਖੀ ਦੇ ਅੰਦਰ ਜੇ ਆਤਮਿਕ ਸ਼ਾਂਤੀ ਚਾਹੁੰਦੇ ਹਾਂ ਤੇ ਜਿਹੜੀ ਸੰਗਤ ਹੈ ਇਹ ਅੰਦਰ ਨੂੰ ਠੰਡ ਪਾਉਂਦੀ ਹੈ। ਜਿਵੇਂ ਪੱਤੇ ਸੰਘਣੇ ਹੋਣਗੇ ਦਰਖਤ ਦੇ, ਉਹਦੇ ਥਾਂ ਥੱਲੇ ਛਾਂ ਠੰਡੀ ਹੋਏਗੀ। ਪਰ ਜਿੱਦਾਂ ਅੰਦਰ ਜਿਹਦੇ ਜੀਵਨ ਦੇ ਅੰਦਰ ਸਾਧ ਜਾਣਿਓ ਮਨ ਸੰਗਤ ਵਿੱਚ ਗੁਰੂ ਦੇ ਜੁੜਿਆ ਹੋਏਗਾ, ਉਹਦੇ ਮਨ ਵਿੱਚ ਸੱਤ ਸੰਤੋਖ, ਦਇਆ, ਧਰਮ, ਧੀਰਜ, ਸ਼ੀਤਲਤਾ ਹੋਏਗੀ। ਪਰ ਹੋਣਾ ਚਾਹੀਦਾ ਹੈ ਹਾਜ਼ਰ ਗੈਰ ਹਾਜ਼ਰ, ਤੇ ਗੈਰ ਹਾਜ਼ਰ ਹਾਜ਼ਰ ਨਾ ਹੋਵੇ। ਇਹੋ ਜਿਹੀ ਖੇਡ ਨਾ ਹੋਵੇ ਕਿ ਸੰਗਤ ਚ ਬੈਠਿਆ ਮਨ ਕਿਤੇ ਹੋਰ ਹੋਵੇ, ਤੇ ਜੇ ਮਨ ਕਿਤੇ ਹੋਰ ਹੈ ਤੇ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਜਾਂਗੇ। ਜਿਹੜਾ ਹਾਜ਼ਰ ਹੈ ਫਿਰ ਸਾਧ ਸੰਗਤ ਉਹਦੇ ਮਨ ਨੂੰ ਟਿਕਾ ਤੇ ਸ਼ਾਂਤੀ ਮਿਲਦੀ। ਫਿਰ ਫੁੱਲ ਕੀ ਲੱਗਦਾ ਹੈ? ਫੁੱਲ ਵਿੱਚੋਂ ਖੁਸ਼ਬੂ ਆਉਂਦੀ ਹੈ। ਜੇ ਸਿੱਖ ਦੇ ਜੀਵਨ ਵਿੱਚ ਬਾਣੀ ਦਾ ਕਿਰਦਾਰ ਹੋਵੇ, ਜਿਵੇਂ ਖਿੜੇ ਫੁੱਲ ਕੋਲ ਹਰ ਕੋਈ ਬਹਿਣਾ ਚਾਹੁੰਦਾ ਹੈ, ਫੁਲਵਾੜੀ ਦੇ ਕੋਲ ਸੁਗੰਧੀ ਆਉਂਦੀ ਹੈ, ਤੇ ਜੇ ਕੋਈ ਚਾਹੁੰਦਾ ਇਸ ਸਿੱਖ ਦੀ ਮੈਂ ਸੰਗਤ ਕਰਾਂ, ਜੇ ਤੁਹਾਡੇ ਕੋਲ ਬਹਿਣ ਵਾਸਤੇ ਲੋਕ ਤਿਆਰ ਨੇ, ਸੰਗਤ ਕਰਨਾ ਚਾਹੁੰਦੇ ਨੇ, ਇਹਦਾ ਮਤਲਬ ਫੁੱਲ ਖਿੜ ਗਿਆ, ਇਹ ਖੁਸ਼ਬੂ ਆਉਣ ਲੱਗ ਪਈ। ਫਿਰ ਫਲ ਕੀ ਹੈ? ਫਲ ਹੈ ਸਰੀਰ ਵਿੱਚੋਂ ਅਸਰੀਰ ਦਿਖਾਈ ਦੇਣਾ, ਸਰੀਰ ਦੇ ਵਿੱਚੋਂ ਉਹਦੇ ਜੋਤ ਨਜ਼ਰ ਆਉਣੀ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ। ਸਭ ਮੈਂ ਜੋਤ, ਜੋਤ ਹੈ ਸੋ। ਇਤਿਹਾਸ ਦੀ ਲੜੀ ਚੋਂ ਮੈਂ ਅੱਗੇ ਜਾ ਕੇ ਹੁਣ ਫਲ ਦਾ ਜ਼ਿਕਰ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਇੱਕ ਸਿੱਖ ਆਇਆ, ਜਿਹੜਾ ਉਹਦਾ ਨਾਂ ਹੈ ਭਾਈ ਕਨਈਆ। ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਸਿੱਖੀ ਮੰਗਦਾ, ਕਹਿੰਦੇ ਪਾਣੀ ਭਰ ਕੇ ਲੈ ਕੇ ਆਓ। ਮਹਾਰਾਜ ਕੋਲ ਲਿਆਂਦਾ, ਮਹਾਰਾਜ ਨੇ ਪਾਣੀ ਡੋਲਤਾ, ਫਿਰ ਲਿਆਂਦਾ, ਫਿਰ ਡੋਲਤਾ। 2 ਮਹੀਨੇ ਲਗਾਤਾਰ ਪਾਣੀ ਮੰਗਾਉਂਦੇ ਨੇ, ਪਾਣੀ ਡੋਲਦੇ ਰਹੇ, ਤੇ ਵੇਖਿਆ ਬਾਰ ਬਾਰ ਝਾਤ ਮਾਰ ਕੇ ਇਹਦੇ ਮੱਥੇ ਤੇ ਤ੍ਰਿਓੜੀ ਤੇ ਨਹੀਂ ਪੈਂਦੀ, ਇਹਨੂੰ ਕੋਈ ਗੁੱਸਾ ਤੇ ਨਹੀਂ ਆਉਂਦਾ। ਬਾਰ ਬਾਰ ਪਾਣੀ ਮੰਗਾਉਂਦੇ ਨੇ, ਫਿਰ ਡੋਲਦੇ ਨੇ, ਮੰਗਾਉਂਦੇ ਨੇ, ਡੋਲ ਦਿੰਦੇ ਨੇ। ਪਰ 2 ਮਹੀਨੇ ਲਗਾਤਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਦਕ ਪਰਖਿਆ, ਪਰ 1 ਦਿਨ ਵੀ ਮੱਥੇ ਤੇ ਤ੍ਰਿਓੜੀ ਨਹੀਂ, ਗੁੱਸਾ ਨਹੀਂ, ਕੋਈ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਕ੍ਰੋਧ ਵਾਲਾ ਭਾਵ ਨਹੀਂ। ਤੇ ਜਦੋਂ ਵੇਖਿਆ 2 ਮਹੀਨੇ ਹੋ ਗਏ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਨੇਤਰ ਟਿਕਾ ਕੇ ਵੇਖਿਆ, ਜਦੋਂ ਮਿਹਰ ਦੀ ਨਿਗਾਹ ਨਾਲ ਵੇਖਿਆ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਤੇ ਉਹ ਨੇਤਰਾਂ ਦੀ ਰਹਿਮਤ ਦੀ ਸ਼ੈਬਰ ਲੱਗੀ, ਅੰਦਰ ਚਰਨਾਹਰ ਉੱਠੀ, ਸਰੀਰ ਵਿੱਚੋਂ ਅਸਰੀਰ ਨਜ਼ਰ ਆਇਆ, ਜਿਹੜਾ ਅੰਦਰੋਂ ਦਿਖਾਉਂਦਾ ਸੀ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਜਦੋਂ ਕੋਈ ਸੇਵਾ ਕਰਦਾ ਹੈ ਨਾ, ਉਹਦੇ ਅੰਦਰ ਦੀ ਹਉਮੈ ਮਹਾਰਾਜ ਦੂਰ ਕਰਦੇ ਹੈ, ਤੇ ਸਤਿਗੁਰੂ ਕਿਰਪਾ ਕਰਨ ਉਹਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ, ਇਹ ਅੰਦਰ ਦੀ ਹਉਮੈ ਜਿਹੜੀ ਦੂਰ ਹੋ ਗਈ, ਉਹਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ ਸੇਵਾ ਰਾਹੀ।
1: ਬੰਧਨ ਤੋੜ ਮੁਕਤ ਹੋਏ ਸੱਚੇ ਰਹਿ ਸਮਾਏ।
0: ਇਹ ਭਾਈ ਜਿਹੜਾ ਸੇਵਾ ਕਰਦਿਆਂ ਬੰਧਨ ਤੋੜ ਦਿੰਦਾ, ਲੋਕ ਲਾਜ ਦੇ, ਲੋਕੀ ਕੀ ਆਖਣਗੇ, ਸਮਾਜ ਮੈਨੂੰ ਕੀ ਆਖੇਗਾ, ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ पर दुनिया की परवाह नहीं की। लोकन की चतराई उपमा ते बैसंतर जार, कोई भला कहो भावे बुरा कहो हम तन दियो है धार। जरा समर्पित हो दिंदा एहो जा फिर बंधन तोड़ दवे लोक लाज। लोकां ने किया जात पात ऊंच नीच दे बंधन। गुरु अंगद साहब सेवा कर दे, एक मरी चुई नजर आउंदी है, बदबू सब नूं आउंदी है। लोक कहिंदे ने एडी मरी हुई चुई बदबू आ रही है, नक ते रुमाल रख के सारे पासे चले जांदे। वेख्या ते किसी ने कहा कि यह ते फलानी जात दे लोक आके ये चुई चुकणगे, साडा काम नहीं। पर जिद्दां ही भाई लहणा जी दी नजर विच ओह ध्यान विच गल आई, उन्हां चुई चुकी पासे सुट्टी सफाई कीती ते धर्मशाला दे अंदर धूप तुखा के बहन योग थां बनाती। गुरु नानक साहब आए वेख्या सारी गल पता लगी, बड़े खुश होए। कहिंदे बदबू ते सारिआं नूं आउंदी सी पर लोक अपनी जिम्मेवारी छड के कहिंदे ओहदा काम है ओहदा काम है ओहदा काम है, एक दूजे वल इशारे करदे ओह करूगा। पर वेखो सच जाणिओ जिहड़ा जिम्मेदार बंदा हुंदा है ना, ओह इन्हां बंधना च नहीं पैंदा। ओह कहिंदा जे मैनूं चीज नजर आ रही है मैं क्यों ना काम करां। ओह किसे वल नहीं वेखदा फलाणा करूगा जां फलाणा करूगा। ਇਹ ਸਿੱਖ ਨੂੰ ਜਿੰਮੇਵਾਰ ਹੋਣ ਦਾ ਅਹਿਸਾਸ ਦਿੱਤਾ ਕਿ ਸਿੱਖ ਇਹੋ ਜਿਹਾ ਜਿੰਮੇਵਾਰ ਹੈ, ਜੇ ਗਲਤ ਚੀਜ਼ ਨਜ਼ਰ ਆਈ ਹੈ ਮੌਕੇ ਤੇ ਸਿੱਖ ਆਪ ਕਿਉਂ ਨਹੀਂ ਉਸ ਦੇ ਵਾਸਤੇ ਤਿਆਰੀ ਕਰਕੇ ਤੇ ਆਪਣਾ ਕਾਰਜ ਕਿਉਂ ਨਹੀਂ ਕਰ ਲੈਂਦਾ। ਤੇ ਭਾਈ ਲਹਿਣਾ ਜੀ ਨੂੰ ਸ਼ਾਬਾਸ਼ ਮਿਲੀ ਤੇ ਸਾਹਿਬ ਕਹਿੰਦੇ ਨੇ ਜਿਹੜਾ ਜਾਤ ਪਾਤ ਚ ਫਸੇ ਸੀ ਊਂਚ ਨੀਚ ਉਹ ਇਸ ਪਾਸੇ ਨਹੀਂ ਵਧੇ, ਪਰ ਜਿਹੜਾ ਬੰਧਨ ਤੋੜਦਾ ਹੈ ਉਹ ਮੁਕਤ ਹੋ ਜਾਂਦਾ ਹੈ। ਸੱਚੇ ਰਹੇ ਸਮਾਏ ਉਹ ਸੱਚ ਵਿੱਚ ਸਦਾ ਵਾਸਤੇ ਲੀਨ ਹੋ ਜਾਂਦਾ ਹੈ।
1: ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ।
0: ਸਤਿਗੁਰ ਪਾਤਸ਼ਾਹ ਕਹਿੰਦੇ ਦੁਨੀਆਂ ਚ ਬੜੀਆਂ ਬੜੀਆਂ ਕੀਮਤੀ ਚੀਜ਼ਾਂ ਨੇ, ਪਰ ਉਹ ਧਨ ਦੇ ਕੇ ਪੈਸੇ ਦੇ ਨਾਲ ਕਿਸੇ ਨਾ ਕਿਸੇ ਚੀਜ਼ ਦੇ ਬਦਲੇ ਵਿੱਚ ਕੀਮਤ ਪਾ ਕੇ ਖਰੀਦੀਆਂ ਜਾ ਸਕਦੀਆਂ ਨੇ। ਪਰ ਨਾਵੇਂ ਕੀ ਕੀਮਤ ਮਿੱਤ ਕਹੀ ਨਾ ਜਾਏ, ਰੱਬ ਦੇ ਨਾਮ ਦੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ। ਕੰਚਨ ਸਿਓ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਚਾਂਦੀ ਨਾਲ ਵੀ ਤੋਲ ਕੇ ਇਹ ਨਾਮ ਦੀ ਪ੍ਰਾਪਤੀ ਨਹੀਂ। ਇਸ ਜਗਤ ਦੇ ਵਿੱਚ ਇੱਕੋ ਚੀਜ਼ ਜਿਹੜੀ ਦੁਰਲਭ ਹੈ ਉਹ ਹੈ ਪਰਮੇਸ਼ਰ ਦਾ ਨਾਮ, ਕਿਉਂਕਿ ਦੁਨੀਆਂ ਦੇ ਪਦਾਰਥਾਂ ਦੇ ਬਦਲੇ ਵਿੱਚ ਇਹ ਨਾਮ ਨਹੀਂ ਪ੍ਰਾਪਤ ਹੁੰਦਾ। ਫਿਰ ਮਿਲਦਾ ਕਿਵੇਂ ਹੈ? ਗੁਰਮੁਖ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਵਸੈ ਮਨ ਆਏ। ਗੁਰੂ ਦੀ ਸ਼ਰਨ ਵਿੱਚ ਪੈਣ ਵਾਲਿਆਂ ਦੇ ਮਨ ਵਿੱਚ ਗੁਰੂ ਕਿਰਪਾ ਕਰਕੇ ਇਹ ਨਾਮ ਹਿਰਦੇ

0: ਸਤਿਗੁਰੂ ਕਹਿੰਦੇ ਨੇ ਜਿਹਨੂੰ ਗੁਰੂ ਮਿਲ ਪੈਂਦਾ ਹੈ ਨਾ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹੇ ਨਾਨਕ, ਨਾਮ ਅੰਦਰ ਵਸਦਾ ਹੈ ਤੇ ਇਸ ਨਾਮ ਦੇ ਸਦਕਾ ਉਹ ਸੁੱਖ ਦੇ ਵਿੱਚ ਲੀਨ ਹੋ ਜਾਂਦਾ। ਨਾਮ ਤੋਂ ਬਗੈਰ ਦੁਨੀਆਂ ਚ ਕਿਸੇ ਨੂੰ ਸੁੱਖ ਨਹੀਂ, ਨਾ ਧਨ ਸੁੱਖ, ਨਾ ਹੀ ਬਹੁਤੇ ਧਨ ਖਾਟੇ ਸੁੱਖ, ਨਾ ਹੀ ਪੇਖੇ ਨਿਰਤ ਨਾਟੇ ਸੁੱਖ, ਨਾ ਹੀ ਬਹੁ ਦੇਸ਼ ਕਮਾਏ ਸਰਬ ਸੁੱਖਾਂ ਹਰ ਹਰ ਗੁਣ ਗਾਏ। ਇਹ ਸੁੱਖ ਤੇ ਪਰਮੇਸ਼ਰ ਦੇ ਨਾਮ ਵਿੱਚੋਂ ਹੈ, ਪਰ ਗੁਰੂ ਨੂੰ ਮਿਲ ਕੇ ਨਾਮ ਮਿਲਦਾ ਹੈ ਤੇ ਇਸ ਨਾਮ ਸਦਕਾ ਉਹ ਸੁੱਖ ਵਿੱਚ ਜੀਵ ਲੀਨ ਹੁੰਦਾ ਹੈ।
1: ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
0: ਪੌੜੀ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੈ ਤੇ ਮਹਾਰਾਜ ਕਹਿੰਦੇ ਲੋਕ ਰੱਬ ਦੇ ਨਾਮ ਨੂੰ ਛੱਡ ਕੇ ਸੁਰਤ ਵਿੱਚ ਰੱਖਦੇ ਨੇ, ਮੈਂ ਰਾਜਾ ਬਣ ਜਾਵਾਂ, ਕੋਈ ਵਜ਼ੀਰੀ ਪ੍ਰਾਪਤ ਹੋ ਜਾਏ, ਰਾਜ ਭਾਗ ਪ੍ਰਾਪਤ ਹੋ ਜਾਏ। ਸਾਹਿਬ ਕਹਿੰਦੇ ਦੁਨੀਆਂ ਦੇ ਜਿੰਨੇ ਰਾਜ ਭਾਗ ਨੇ ਨਾ, ਵੱਡੇ ਵੱਡੇ ਰਾਜੇ, ਸਤਿਗੁਰੂ ਪਾਤਸ਼ਾਹ ਕਹਿੰਦੇ ਚਾਰ ਦਿਨ ਦੀ ਉਹਨਾਂ ਦੀ ਸ਼ੋਭਾ ਹੈ, ਪਰ ਸੱਚ ਜਾਣਿਓ ਰੱਬ ਦੇ ਨਾਮ ਤੋਂ ਬਗੈਰ ਇਹ ਸਾਰੀ ਸ਼ੋਭਾ ਥੋੜੇ ਦਿਨਾਂ ਵਿੱਚ ਛਾਈ ਮਾਈ ਹੋ ਜਾਂਦੀ। ਵੇਖੋ ਵਜ਼ੀਰ ਖਾਂ ਇੱਕ ਪਾਸੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਰ ਬਾਰ ਕਹਿੰਦਾ ਹੈ ਮੈਂ ਤੁਹਾਨੂੰ ਰਾਜ ਭਾਗ ਦੇਵਾਂਗਾ, ਸਲਤਨਤ ਦੇਵਾਂਗਾ, ਈਨ ਮੰਨ ਲਓ, ਪਰ ਜਿਹੜੇ ਨਾਮ ਦੇ ਵਿੱਚੋਂ ਸੁੱਖ ਪ੍ਰਾਪਤ ਕਰਨ ਵਾਲੇ ਧਰਮ ਦੇ ਪਾਂਧੀ ਸਨ ਉਹ ਕਹਿਣ ਲੱਗੇ ਸਾਨੂੰ ਤੇਰੀਆਂ ਦਿੱਤੀਆਂ ਹੋਈਆਂ ਕਿਸੇ ਪ੍ਰਕਾਰ ਦੀਆਂ ਵਸਤੂਆਂ ਪ੍ਰਾਪਤ ਨਹੀਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹ ਕਹਿਣ ਲੱਗੇ ਤੇਰਾ ਦਿੱਤਾ ਨਹੀਂ ਰਾਜ ਤੇ ਖਾਲਸੇ ਨੇ ਕਰਨਾ ਹੈ ਗੁਰੂ ਦੀ ਬਖਸ਼ਿਸ਼ ਨਾਲ, ਪਰ ਤੇਰੇ ਅਧੀਨ ਹੋ ਕੇ ਜ਼ੁਲਮੀ ਰਾਜ ਦੇ ਭਾਗੀਵਾਲ ਨਹੀਂ ਬਣਨਾ। ਕਹਿੰਦੇ ਜੇ ਮੇਰੀ ਗੱਲ ਨਹੀਂ ਮੰਨਦੇ, ਕੀ ਕਿਹਾ ਸੀ ਸਾਹਿਬਜ਼ਾਦਿਆਂ ਨੂੰ, ਤੁਹਾਡੇ ਸਰੀਰ ਦੇ ਟੋਟੇ ਟੋਟੇ ਕਰ ਦਿਆਂਗਾ, ਤੁਹਾਡੇ ਸਰੀਰ ਲਵਾਰਸ ਕਰਕੇ ਸੁੱਟ ਦਿੱਤੇ ਜਾਣਗੇ, ਇੱਲਾਂ ਤੇ ਕਾਵਾਂ ਨੇ ਮਾਸ ਦੇ ਟੋਟੇ ਟੋਟੇ ਨੋਚ ਕੇ ਅਸਮਾਨ ਚ ਉੱਡਣਾ ਏ, ਤੁਹਾਡੇ ਮਾਸ ਦੇ ਤੇ ਟੋਟੇ ਤੇ ਬੋਟੀਆਂ ਵੀ ਨਹੀਂ ਲੱਭਣਗੇ। ਤੇ ਬਾਬਾ ਫਤਿਹ ਸਿੰਘ ਕੀ ਕਹਿੰਦੇ ਆ, ਸੰਗਤ ਜੀ ਉਹ ਵਜ਼ੀਰ ਖਾਂ ਉਹ ਤੂੰ ਕਹਿੰਦਾ ਸਾਡੇ ਮਾਸ ਦੀਆਂ ਬੋਟੀਆਂ ਨਹੀਂ ਲੱਭਣੀਆਂ, ਤੈਨੂੰ ਦਾਅਵੇ ਨਾਲ ਕਹਿੰਦਾ ਸਾਡੇ ਸਰੀਰ ਦੇ ਮਾਸ ਦੇ ਟੋਟੇ ਨੋਚ ਕੇ ਇੱਲਾਂ ਤੇ ਕਾਂ ਅਸਮਾਨ ਚ ਜਿੰਨਾ ਉੱਚਾ ਉੱਡਣਗੇ ਨਾ ਓਨੇ ਉੱਚੇ ਇਸ ਧਰਤੀ ਤੇ ਖਾਲਸੇ ਦੇ ਨਿਸ਼ਾਨ ਸਾਹਿਬ ਝੁੱਲਣਗੇ, ਓਨੇ ਉੱਚੇ ਨਿਸ਼ਾਨ ਸਾਹਿਬ ਇਸ ਧਰਤੀ ਤੇ ਝੁੱਲਣਗੇ, ਜਿੰਨੀ ਦੇਰ ਤੱਕ ਇਸ ਧਰਤੀ ਤੇ ਇਹ ਖਾਲਸੇ ਦੀ ਵਡਿਆਈ ਹੈ। ਯਾਦ ਰੱਖੋ ਤੇਰੇ ਵਰਗੇ ਜ਼ਾਲਮਾਂ ਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ। ਉੱਥੇ ਜਿਹੜੇ ਬਚਨ ਕਹੇ ਹਮ ਜਾਨ ਦੇ ਕੇ ਆਪਣੀ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਮ ਹਮ ਸਰੋਂ ਪੇ ਉਠਾ ਚਲੇ, ਗੱਦੀ ਸੇ ਤਖਤ ਬਸਬ ਕੌਮ ਪਾਏਗੀ, ਦੁਨੀਆਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਉਹ ਰਾਜਿਆਂ ਦੇ ਨਾਂ ਨਹੀਂ ਰਹੇ ਪਰ ਆਪਾ ਵਾਰਨ ਵਾਲੇ ਜਿਹੜੇ ਨੀਹਾਂ ਚ ਚਿਣੇ ਗਏ, ਰਹਿੰਦੀ ਦੁਨੀਆਂ ਤੱਕ ਉਹਨਾਂ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਖਾਲਸੇ ਨਿਸ਼ਾਨ ਝੁੱਲ ਰਹੇ। ਉਹ ਧਰਤੀ ਭਾਗਾਂ ਵਾਲੀ ਮਹਾਰਾਜ ਸਮਝਾ ਰਹੇ ਨੇ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਚਾਰ ਦਿਨ ਦੀ ਸ਼ੋਭਾ ਹੈ।
1: ਇਹੋ ਮਾਇਆ ਰੰਗ ਕਸੁੰਬ ਖਿਨ ਮਹਿ ਲਹਿ ਜਾਵਣਾ।
0: ਇਹ ਮਾਇਆ ਦੀ ਵਡਿਆਈ ਤੇ ਰੰਗ ਸ਼ੋਭਾ ਏਦਾਂ ਦੀ ਹੈ ਜਿਵੇਂ ਕਸੁੰਬੇ ਦਾ ਰੰਗ, ਪਾਣੀ ਦੀ ਛਿੱਟ ਪੈ ਗਈ ਤਾਂ ਵੀ ਲੱਥ ਜਾਂਦਾ, ਧੁੱਪੇ ਰੱਖੀਏ ਤਾਂ ਵੀ ਲੱਥ ਜਾਂਦਾ, ਚਮਕਦਾਰ ਬੜਾ ਏ, ਪਰ ਜਿਵੇਂ ਕਸੁੰਬੇ ਦਾ ਕੱਚਾ ਰੰਗ ਹੈ ਖਿਨ ਵਿੱਚ ਲਹਿ ਜਾਂਦਾ ਹੈ, ਇਹ ਸ਼ੋਭਾ ਵੀ ਮਾਇਆ ਦੀ ਚਾਰ ਦਿਹਾੜੇ ਹੈ ਜਾਂਦਿਆਂ

0: ਦੁਨੀਆਂ ਨਾਲ ਵੀ ਨੀ ਕੋਈ ਸ਼ੋਹਰਤ ਜਾਂਦੀ, ਦੁਨੀਆਂ ਦੇ ਪਦਾਰਥ ਨਾਲ ਵੀ ਨੀ ਚੱਲਦੇ, ਇਹ ਵਡਿਆਈ ਵੀ ਨਾਲ ਨੀ ਜਾਂਦੀ। ਲੋਕਾਂ ਦੇ ਸਾਹਮਣੇ ਅੱਜ ਜੈ ਜੈਕਾਰ ਹੋਏਗੀ, ਪਰ ਰਹਿੰਦੀ ਦੁਨੀਆਂ ਤੱਕ ਚੰਗਿਆਈਆਂ ਤੇ ਗੁਣਾਂ ਕਰਕੇ ਲੋਕ ਯਾਦ ਕਰਦੇ ਆ। ਸਾਹਮਣੇ ਲੱਖਾਂ ਲੋਕ ਅੱਜ ਝੁਕਦੇ ਹੋਣਗੇ, ਪਰ ਯਾਦ ਰੱਖੀ ਤੇਰੇ ਗੁਣਾਂ ਕਰਕੇ ਲੋਕਾਂ ਨੇ ਮਾਣ ਕਰਨਾ। ਪਰ ਜੇ ਗੁਣ ਨਹੀਂ ਤੇ ਚੱਲਦਿਆਂ ਨਾਲ ਨਾ ਚੱਲੇ, ਦੁਨੀਆਂ ਦੀ ਕੋਈ ਵਡਿਆਈ ਨਾਲ ਨੀ ਚੱਲਣੀ। ਸਿਰ ਪਾਪ ਲੈ ਜਾਵਣਾ, ਜ਼ੁਲਮ ਦੀ ਕਮਾਈ ਨਾਲ ਕੀਤਾ ਪਾਪ ਹੀ ਨਾਲ ਜਾਂਦਾ ਹੈ।
1: ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
0: ਕਹਿਣ ਲੱਗੇ ਅਖੀਰਲੇ ਸਮੇਂ ਵਿੱਚ ਬੰਦੇ ਨੂੰ ਜਦੋਂ ਜੰਮ ਲੈਣ ਵਾਸਤੇ ਆਉਂਦੇ ਆ, ਫਿਰ ਇਹਨੂੰ ਆਪਣੇ ਕਰਮ ਨਜ਼ਰ ਆਉਂਦੇ ਨੇ, ਫਿਰ ਰੋਂਦਾ ਹੈ, ਕੁਰਲਾਉਂਦਾ ਹੈ, ਤਰਲੇ ਲੈਂਦਾ ਹੈ, ਹਰ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਮੈਂ ਪਾਪ ਕਰਦਾ ਸੀ, ਮਾੜੇ ਕਰਮ ਕਰਦਾ ਸੀ। ਉਦੋਂ ਡਰਦਾ ਹੈ, ਫਿਰ ਤਰਲੇ ਲੈਂਦਾ ਹੈ ਕਿ ਸਮਾਂ ਮਿਲ ਜਾਏ, ਕੁਝ ਸਮਾਂ ਹੋਰ ਰੁਕ ਜਾਵਾਂ। ਪਰ ਕਹਿੰਦੇ ਉਸ ਵਕਤ ਤੱਕ ਸਮਾਂ ਬਚਾਉਣ ਵਾਸਤੇ ਮੁਹਲਤ ਮੁੱਕ ਚੁੱਕੀ ਹੁੰਦੀ ਹੈ। ਕਹਿੰਦੇ ਅਖੀਰਲੇ ਸਮੇਂ ਫਿਰ ਡਰਦਾ ਤੇ ਕਮਰਾਉਂਦਾ ਹੈ।
1: ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ।
0: ਜਦੋਂ ਕਮਾਈ ਕਰਨ ਦਾ, ਸ਼ੁਭ ਗੁਣ ਇਕੱਠੇ ਕਰਨ ਦਾ ਸਮਾਂ ਸੀ, ਉਦੋਂ ਸੰਭਾਲਿਆ ਨੀ, ਉਦੋਂ ਰਹਿਣ ਗਵਾਈ, ਸੋਏ ਕਹਿ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇ ਜਦੋਂ ਹੁਣ ਵੇਲਾ ਨਿਕਲ ਗਿਆ, ਫਿਰ ਪਛਤਾਉਂਦਾ ਹੈ, ਮੈਂ ਜ਼ਿੰਦਗੀ ਐਵੇਂ ਬਤੀਤ ਕਰ ਦਿੱਤੀ, ਮੈਂ ਐਵੇਂ ਮੌਜਾਂ ਮਸਤੀ ਦੇ ਵਿੱਚ ਜ਼ਿੰਦਗੀ ਬਤੀਤ ਕਰਤੀ, ਹੰਕਾਰ ਦੇ ਵਿੱਚ ਬਤੀਤ ਕਰਤੀ, ਤੇ ਸ਼ੁਭ ਗੁਣਾਂ ਦੀ ਕਮਾਈ ਖੱਟੀ ਨੀ, ਫਿਰ ਪਛਤਾਵਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ। ਇਹ ਸਤਿਗੁਰੂ ਜੀ ਨੇ ਦੱਸਿਆ ਕਿ ਸੇਵਾ ਤੇ ਸਿਮਰਨ ਤੋਂ ਬਗੈਰ ਕੁਝ ਨਾਲ ਨਹੀਂ ਹੋ ਨਿਭਣਾ। ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ, ਹਰ ਕੀ ਸੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾ। ਇਹ ਲਾਹਾ ਹੈ, ਇਸ ਤੋਂ ਬਗੈਰ ਕੁਝ ਵੀ ਸਾਥ ਨਹੀਂ ਨਿਭਣਾ। ਇਸ ਦੇ ਨਾਲ ਹੀ ਸਤਿਗੁਰ ਪਾਤਸ਼ਾਹ ਜਿੱਥੇ ਪਾਵਨ ਹੁਕਮਨਾਮੇ ਚ ਜਿਹੜੀ ਬਖਸ਼ਿਸ਼ ਕੀਤੀ, ਇੱਕ ਲੜੀਵਾਰ ਸ਼ਬਦ ਦੀ ਵਿਚਾਰ ਮਹਾਰਾਜ ਦੀ ਚੱਲ ਰਹੀ ਹੈ, ਆਓ ਉਹਨਾਂ ਬਚਨਾਂ ਨਾਲ ਆਪਾਂ ਸਾਂਝ ਪਾਈਏ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪ ਜੀ ਸਰਵਣ ਕਰਦੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਖਾਰੀ ਰਾਗ ਵਿੱਚ ਮਹਾਰਾਜ ਦੇ ਅੰਮ੍ਰਿਤ ਬਚਨ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1109 ਤੇ ਸੁਭਾਏਮਾਨ ਹਨ।
1: ਕਤਕ ਕਿਰਤ ਪਾਇਆ ਜੋ ਪ੍ਰਭ ਪਾਇਆ।
0: ਕਤਕ ਦੇ ਮਹੀਨੇ ਰਾਹੀਂ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਦੇ ਵਿੱਚ ਉਪਦੇਸ਼ ਬਖਸ਼ਿਆ। ਬੜੇ ਤਵੱਜੋ ਦੇ ਕੇ ਸੁਣਿਓ ਸਾਧ ਸੰਗਤ, ਆਪਾਂ ਸਾਰੇ 12ਵਾਂ ਇਸੇ ਧਰਤੀ ਤੇ ਜੋ ਪੰਜਵੇਂ ਪਾਤਸ਼ਾਹ ਨੇ ਉਚਾਰੀ, ਉਹ ਮਾਝ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ 6 ਰੁੱਤਾਂ ਦਾ ਜ਼ਿਕਰ ਬਾਣੀ ਚ ਇੱਕ ਥਾਂ ਮਹਾਰਾਜ ਨੇ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ ਚੇਤ ਤੇ ਵਿਸਾਖ ਦੀ ਰੁੱਤ ਬਸੰਤ ਦੀ ਰੁੱਤ ਹੈ, ਜੇਠ ਤੇ ਹਾੜ੍ਹ ਦੀ ਰੁੱਤ ਗ੍ਰੀਖਮ ਦੀ ਰੁੱਤ ਹੈ, ਇਸ ਤੋਂ ਬਾਅਦ ਸਾਉਣ ਤੇ ਭਾਦੋਂ ਦੀ ਜਿਹੜੀ ਰੁੱਤ ਹੈ ਇਹਨੂੰ ਬਰਸਾਤ ਦੀ ਰੁੱਤ ਕਿਹਾ ਗਿਆ, ਇਸ ਤੋਂ ਬਾਅਦ ਵਿੱਚ ਅੱਸੂ ਤੇ ਕੱਤਕ ਇਹਨੂੰ ਸਰਦ ਰੁੱਤ ਦਾ ਅਡੰਬਰ ਸਰਦੀ ਦੀ ਰੁੱਤ ਕਿਹਾ ਗਿਆ, ਮੱਗਰ ਤੇ ਪੋਹ ਇਹਨੂੰ ਸਿਸੀਅਰ ਰੁੱਤ ਕਿਹਾ ਗਿਆ, ਤੇ ਮਾਘ ਤੇ ਫੱਗਣ ਇਹਨੂੰ ਹਿਮਕਰ ਰੁੱਤ ਕਿਹਾ ਗਿਆ। ਇਹ 6 ਰੁੱਤਾਂ ਤੇ 12 ਮਹੀਨਿਆਂ ਦੇ ਵਿੱਚ ਸਤਿਗੁਰਾਂ ਨੇ ਰੁੱਤੀ ਬਾਣੀ ਚ ਦਾ ਜ਼ਿਕਰ ਕੀਤਾ। ਇਹ ਜਿਹੜੀ ਚੌਥੀ ਰੁੱਤ ਹੈ ਨਾ, ਜਿਹੜੀ ਅੱਸੂ ਤੇ ਕੱਤਕ, ਇਹ ਸਰਦ ਰੁੱਤ ਦੀ ਆਰੰਭਤਾ ਹੈ। ਵੇਖੋ, ਰੱਬ ਨੂੰ ਸਰਦੀ ਨਾਲ ਤੁਲਨਾ ਦਿੱਤੀ ਗਈ ਤੇ ਸੰਸਾਰ ਨੂੰ ਗਰਮੀ ਨਾਲ ਤੁਲਨਾ ਕੀਤੀ ਗਈ। ਜਿਵੇਂ ਦੁਨਿਆਵੀ ਮੌਸਮ ਵਿੱਚ ਸੂਰਜ ਧਰਤੀ ਦੀ ਗਰਦਿਸ਼ ਹੈ, ਏਦਾਂ ਸਾਡੇ ਮਨ ਦਾ ਵੀ ਇੱਕ ਸਫ਼ਰ ਹੈ। ਇਹ ਮਤਲਬ ਇਹ ਨਹੀਂ ਕਿ ਕੱਤਕ ਦੇ ਮਹੀਨੇ ਇਹ ਸ਼ਬਦ ਸੁਣਨਾ ਸੀ, ਬਾਹਰ ਤੇ ਕੱਤਕ ਦਾ ਮਹੀਨਾ ਅਜੇ ਦੋਵਾਂ ਮਹੀਨਿਆਂ ਬਾਅਦ ਚ ਆਉਣਾ ਹੈ, ਪਰ ਅੰਦਰ ਕੱਤਕ ਦਾ ਮਹੀਨਾ ਕਈਆਂ ਦੇ ਬਣ ਗਿਆ ਹੈ ਤੇ ਜਿਹੜਾ ਮਰਜ਼ੀ ਜਦੋਂ ਮਰਜ਼ੀ ਬਣਾ ਸਕਦਾ। ਯਾਦ ਰੱਖੋ, ਸਰਦੀ ਦੀ ਸ਼ੁਰੂਆਤ ਹੁੰਦੀ ਹੈ ਅੱਸੂ ਦੇ ਮਹੀਨੇ ਤੋਂ, ਤੇ ਅੱਸੂ ਦੇ ਬਾਰੇ ਮਹਾਰਾਜ ਨੇ ਕਿਹਾ ਅੱਸੂ ਨੂੰ ਪ੍ਰੇਮ ਉਮਾਹੜਾ, ਜਿੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਨੇ, ਅਸੁਨ ਆਓ ਪਿਰਾ ਸਾਤਨ ਝੂਰ ਮੁਈ ਗੁਰੂ ਨਾਨਕ ਸਾਹਿਬ ਨੇ ਕਿਹਾ। ਇਹਦਾ ਮਤਲਬ ਜਦੋਂ ਖਿੱਚ ਪੈਂਦੀ ਹੈ ਨਾ ਰੱਬ ਨਾਲ ਮਿਲਣਾ, ਸਰਦੀ ਦੀ ਰੁੱਤ ਵਾਲੇ ਪਾਸੇ ਵਧਣਾ, ਇਹਦਾ ਮਤਲਬ ਅੱਸੂ ਸ਼ੁਰੂ ਹੋ ਗਿਆ। ਪਿੱਛੇ ਅੱਸੂ ਦੀ ਕੱਲ ਵਿਚਾਰ ਸ਼ੁਰੂ ਕੀਤੀ, ਫਿਰ ਜਿਹਦੇ ਨਾਲ ਮਿਲਣਾ ਹੋਵੇ ਨਾ, ਕਦਮ ਤੇ ਵਧਾਉਣਾ ਹੀ ਪਏਗਾ ਨਾ, ਇੱਕ ਕਦਮ ਆਪਾਂ ਵਧਾਈਏ ਸਹੀ। ਵੇਖੋ, ਯਾਦ ਰੱਖੋ, ਗੁਰੂ ਵੱਲ ਇੱਕ ਕਦਮ ਵਧਾਓਗੇ, ਗੁਰੂ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਆਉਂਦਾ। ਬਾਣੀ ਚ ਬਚਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਈ ਲਹਿਣਾ ਜੀ ਨੇ ਇੱਕ ਹੀ ਕਦਮ ਵਧਾਇਆ ਨਾ ਗੁਰੂ ਨਾਨਕ ਸਾਹਿਬ ਤੇ, ਅੱਗੇ ਲੈਣ ਵਾਸਤੇ ਆਏ, ਘੋੜੀ ਦੀ ਵਾਗ ਅੱਗੋਂ ਪਕੜ ਲਈ ਸੀ। ਇਤਿਹਾਸ ਹੈ ਸਾਡਾ। ਕੱਤਕ ਸ਼ਬਦ ਦੱਸਦਾ ਹੈ, ਕੱਤ ਕੱਤ ਸ਼ਬਦ ਇੱਕ ਹੁੰਦਾ ਜਿਹੜਾ ਆਪਾਂ ਕਹਿੰਦੇ ਜੁਲਾਹਾ, ਰੂੰ ਕੱਤਦਾ ਹੈ, ਧਾਗਾ ਕੱਤਦਾ ਹੈ, ਆਪਾਂ ਸ਼ਬਦ ਵਰਤਦੇ। ਕੱਤ ਕੱਤ ਕੇ ਉਹ ਕੱਪੜਾ ਤਿਆਰ ਕਰਦਾ ਹੈ, ਕੱਤ ਕੱਤ ਕੇ ਥੋੜੀਆਂ ਥੋੜੀਆਂ ਤੰਦਾਂ ਨੂੰ ਕੱਤ ਕੇ ਕੱਪੜਾ ਤਿਆਰ ਹੁੰਦਾ। ਇੱਦਾਂ ਹੀ ਜੀਵਨ ਵਿੱਚ ਕੱਤ ਕੱਤ ਕੇ ਜਿਹੜੇ ਕਰਮ ਕੱਤੇ ਜਾਂਦੇ ਨੇ, ਕਿਵੇਂ ਅੱਖਾਂ ਨਾਲ ਜੋ ਵੇਖਦੇ ਹਾਂ ਇਹ ਵੀ ਕੁਝ ਕੱਤ ਰਹੇ ਹਾਂ, ਕੰਨਾਂ ਨਾਲ ਜੋ ਸੁਣ ਰਹੇ ਹਾਂ ਕੁਝ ਕੱਤ ਰਹੇ ਹਾਂ, ਜ਼ਬਾਨ ਨਾਲ ਜੋ ਬੋਲ ਰਹੇ ਹਾਂ ਇਹ ਵੀ ਕੁਝ ਕੱਤ ਨੇ। ਇਹਦਾ ਮਤਲਬ ਅੱਖਾਂ ਨਾਲ ਵੇਖਿਆ, ਕੰਨਾਂ ਨਾਲ ਸੁਣਿਆ, ਜ਼ਬਾਨ ਨਾਲ ਬੋਲਿਆ, ਕੁਝ ਨਾ ਕੁਝ ਜੀਵਨ ਵਿੱਚ ਸੰਸਕਾਰ ਜ਼ਰੂਰ ਬਣਦੇ ਨੇ। ਕੱਤਕ ਕਿਰਤ ਪਿਆ, ਕਿਰਤ ਪਈ ਹੁੰਦਾ ਤੇ ਰੱਬ ਦੀ ਸਿਫਤੋ ਸਲਾਹ ਦੀ ਗੱਲ ਹੋਣੀ ਸੀ। ਕਿਰਤ ਪਿਆ ਦਾ ਮਤਲਬ ਹੈ ਕਿਰਤ ਪੁਲਿੰਗ ਹੈ, ਇਹਦਾ ਮਤਲਬ ਇੱਥੇ ਸੰਸਕਾਰਾਂ ਦੀ ਗੱਲ ਕੀਤੀ। ਕੀਤੇ ਹੋਏ ਕਰਮਾਂ ਦੇ ਜਿਹੜੇ ਸੰਸਕਾਰ ਤੈਨੂੰ ਪ੍ਰਾਪਤ ਹੋਏ, ਸੰਸਕਾਰ ਕਿਵੇਂ ਬਣਦੇ ਨੇ? ਤਿੰਨ ਚੀਜ਼ਾਂ ਤੋਂ ਬਣਦੇ ਆ ਸਾਧ ਸੰਗਤ। ਪਹਿਲਾ ਹੈ ਸੰਗਤ, ਦੂਜਾ ਹੈ ਕਰਮ, ਤੇ ਤੀਜਾ ਹੈ ਸੁਭਾਅ। ਜਿਹੋ ਜੀ ਸੰਗਤ ਹੋਏਗੀ ਨਾ, ਜਿਹੋ ਜੀ ਜੈਸੀ ਸੰਗਤ ਤੈਸੀ ਰੰਗਤ, ਉਹੋ ਜੇ ਕਰਮ ਹੋ ਜਾਣਗੇ, ਜਿਹੋ ਜੇ ਕਰਮ ਹੋਣਗੇ, ਰਿਪੀਟ ਕਰਾਂਗੇ, ਉਹ ਸੁਭਾਅ ਬਣ ਜਾਏਗਾ, ਆਦਤ ਬਣ ਜਾਏਗੀ। ਉਸੇ ਨੂੰ ਕਿਹਾ ਜਾਂਦਾ ਸੰਸਕਾਰ, ਤੇ ਜਿਹੜੇ ਸੰਸਕਾਰ ਹੋਣ ਉਹ ਸਾਡੀ ਪ੍ਰਾਲਬਧ ਬਣ ਜਾਂਦੇ ਆ, ਕੋਈ ਦੁੱਖ ਸੁੱਖ ਦਾ ਕਾਰਨ ਬਣਦੇ। ਇਹਦਾ ਮਤਲਬ ਜਿਹੜਾ ਬੀਜ ਬੀਜੇਗਾ ਕੱਲ ਨੂੰ ਵੱਢਣਾ ਤੈਨੂੰ ਹੀ ਪੈਣਾ। ਜਿਹਾ ਬੀਓ ਤਿਹਾ ਫਲ ਪਾਇਆ, ਆਪੇ ਬੀਜ ਆਪੇ ਹੀ ਖਾਓ। ਮਹਾਰਾਜ ਨੇ ਬਚਨ ਕੀਤਾ ਹੈ, ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਬੜੇ ਧਿਆਨ ਦੇ ਕੇ ਸੁਣਿਆ ਅੱਜ ਵਿਚਾਰ ਜਿਹੜੀ ਆਪਾਂ ਕਰ ਰਹੇ। ਕੱਤਕ ਕਰਮਾਂ ਪ੍ਰਤੀ ਸੁਚੇਤ ਕਰਦੇ ਨੇ ਮਹਾਰਾਜ। ਬਾਬੇ ਫਰੀਦ ਦਾ ਇੱਕ ਬਚਨ ਹੈ, ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈ ਦਾ ਦਰਬਾਰ। ਇੱਥੋਂ ਤੱਕ ਜਿਹੜਾ ਬਚਨ ਸੁਣ ਕੇ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ, ਉਹ ਚ ਵੀ ਕਰਮਾਂ ਪ੍ਰਤੀ ਸੁਚੇਤ ਕੀਤਾ, ਜਿਤ ਸੇਵੇ ਹੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਆਪਣੇ ਕੀਤੇ ਦਾ ਫਲ ਤੈਨੂੰ ਪ੍ਰਾਪਤ ਹੋਣਾ। ਇਹਦਾ ਮਤਲਬ ਦੋ ਤਰੀਕੇ ਦੇ ਕਰਮ ਨੇ, ਇੱਕ ਰੱਬ ਤੋਂ ਦੂਰ ਕਰਨ ਵਾਲੇ, ਇੱਕ ਰੱਬ ਦੇ ਨੇੜੇ ਕਰਨ ਵਾਲੇ। ਪਹਿਲਾਂ ਬੰਦਾ ਆਪਣੀ ਮਤ ਅਨੁਸਾਰ ਚੱਲਦਾ ਸੀ, ਉਹ ਕਰਮ ਕਰਦਾ ਸੀ ਜਿਹਨੂੰ ਮਹਾਰਾਜ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ। ਪਰ ਮਹਾਰਾਜ ਮੈਨੂੰ ਕਰਮ ਆਉਂਦੇ ਨਹੀਂ ਜਿਹਦੇ ਨਾਲ ਤੇਰੇ ਨਾਲ ਮਿਲਾਂ, ਕਰ ਕਿਰਪਾ ਮਿਲੋ ਰਾਮ, ਕਿਰਪਾ ਕਰ। ਜਦੋਂ ਕਿਰਪਾ ਕਰਦਾ ਗੁਰੂ ਨਾਲ ਮਿਲਾਉਂਦਾ ਹੈ। ਆਸੂ ਦੇ ਮਹੀਨੇ ਚ ਅਖੀਰ ਚ ਮਹਾਰਾਜ ਨੇ ਕਿਹਾ ਸਤਿਗੁਰ ਭਏ ਬਸੀਠਾ, ਜਦੋਂ ਗੁਰੂ ਮਿਲਦਾ ਹੈ ਨਾ, ਗੁਰੂ ਰਾਹ ਦੱਸਦਾ ਹੈ, ਫਿਰ ਉਹ ਰਾਹ ਤੇ ਜਦੋਂ ਆਪਾਂ ਕਰਮ ਕਰਦੇ ਹਾਂ ਉਹ ਕਰਮਾਂ ਦਾ ਸੰਸਕਾਰ ਬਣਦਾ ਹੈ। ਕੱਤਕ ਕਿਰਤ ਪਿਆ, ਜੋ ਪ੍ਰਭ ਪਾਇਆ, ਜਿਹੜੇ ਰੱਬ ਨੂੰ ਭਾਉਂਦੇ ਨੇ ਉਹ ਕਰਮ ਫਿਰ ਜਦੋਂ ਜੀਵ ਕਰਦਾ ਹੈ।
1: ਦੀਪਕ ਸਹਿਜ ਬਲੈ ਤਤ ਜਲਾਇਆ,
0: ਗੁਰੂ ਨੂੰ ਕੀ ਚੰਗਾ ਲੱਗਦਾ ਹੈ? ਅੰਮ੍ਰਿਤ ਵੇਲੇ ਉੱਠ ਨਿਤਨਿਮ ਕਰ, ਬਾਣੀ ਪੜ ਜੋ ਦਿਸੈ ਗੁਰਸਿੱਖੜਾ ਨੂੰ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਧਿਆਵੇ ਉਦਮ ਕਰੇ ਭਲ ਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਮਹਾਰਾਜ ਕਹਿੰਦੇ ਹੁਣ ਜਿੱਥੇ ਧਰਮ ਗ੍ਰੰਥ ਬੰਦੇ ਨੇ ਪੜ੍ਹਨੇ ਆ, ਉਹਦੇ ਅੰਦਰ ਇੱਕ ਦੀਵਾ ਬਲਦਾ, ਦੀਪਕ ਸਹਿਜ ਬਲੇ, ਸਹਿਜ ਦਾ ਦੀਵਾ, ਸਹਿਜ ਦਾ ਮਤਲਬ ਟਿਕਾ ਦਾ, ਅਡੋਲਤਾ ਦਾ। ਅਡੋਲਤਾ ਕਿਹਨੂੰ ਕਹਿੰਦੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਇਹ ਸਾਰੇ ਸ਼ਬਦ ਚ ਅਡੋਲਤਾ ਦਾ, ਸਹਿਜ ਦਾ ਹੀ ਪ੍ਰਗਟਾਵਾ ਹੈ ਜਿਹਦੇ ਅੰਦਰ ਸਹਿਜ ਆ ਗਿਆ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਭਾਈ ਦੀਪਕ ਸਹਿਜ ਬਲੇ, ਜਦੋਂ ਚਾਨਣ ਹੋ ਜਾਂਦਾ ਹੈ ਨਾ ਬੰਦੇ ਨੂੰ ਪਤਾ ਲੱਗੇ ਆਹ ਰਸਤੇ ਚ ਡੂੰਘੀਆਂ ਖੱਡਾਂ ਨੇ, ਚਿੱਕੜ ਹੈ, ਸੱਪ ਹੈ, ਬੰਦਾ ਸੁਚੇਤ ਹੋਏਗਾ। ਜਿੰਨੀ ਦੇਰ ਤੱਕ ਹਨੇਰਾ ਸੀ ਬੰਦਾ ਖੱਡਾਂ ਵਿੱਚ ਵਿਕਾਰਾਂ ਵਿੱਚ ਡਿੱਗ ਰਿਹਾ, ਜਦੋਂ ਗੁਰੂ ਨੇ ਚਾਨਣ ਕੀਤਾ ਕਿ ਚਾਨਣ ਕਦੋਂ ਹੁੰਦਾ, ਦੀਵਾ ਕਦੋਂ ਬਲਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ, ਸੱਚ ਬੁੱਝਣ ਆਣ ਜਲਾਈ ਹੈ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੇ। ਚਾਨਣ ਦਾ, ਦੀਵੇ ਦਾ ਮਤਲਬ ਗਿਆਨ, ਜਦੋਂ ਗੁਰੂ ਕੋਲ ਚਾਨਣ ਹੋ ਗਿਆ ਇਹ ਅੰਦਰ ਟਿਕਿਆ, ਸਹਿਜ ਦਾ ਗਿਆਨ ਦਾ ਸ਼ਬਦ ਦਾ ਦੀਵਾ ਬਲਿਆ। ਤੇ ਸਾਹਿਬ ਕਹਿੰਦੇ ਪਰ ਬਲਿਆ ਕਿਵੇਂ? ਤਤ ਜਲਾਇਆ, ਤੱਤੇ ਨੂੰ ਸਿਹਾਰੀ ਹੈ, ਤੱਤ ਨੇ ਜੀਵਨ ਦੀ ਅਸਲੀਅਤ ਨੇ, ਜਦੋਂ ਜ਼ਿੰਦਗੀ ਦਾ ਤੱਤ ਸਮਝਿਆ ਨਾ, ਤੱਤ ਤੇਲ ਨਾਮ ਕੀ ਆ ਬਾਤੀ ਦੀਪਕ ਦੇ ਉਜਿਆਰਾ, ਇਹ ਅੰਦਰ ਜੀਵਨ ਦੀ ਸੋਝੀ ਦਾ ਦੀਵਾ ਬਲਿਆ ਹੈ।
1: ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾ ਹੈ ਸਰਸੀ।
0: ਸੱਚ ਜਾਣਿਓ, ਜਦੋਂ ਸੱਚ ਦਾ ਚਾਨਣ ਅੰਦਰ ਹੁੰਦਾ ਹੈ ਨਾ ਗੁਰੂ ਦੇ ਰਾਹੀਂ, ਕਰਮਾਂ ਪ੍ਰਤੀ ਸੁਚੇਤ ਹੋ ਕੇ ਬੰਦਾ ਤੁਰਦਾ ਹੈ, ਉਹ ਅੰਦਰ ਉਹਨਾਂ ਕਰਮਾਂ ਦੇ ਵਿੱਚ ਰਸ ਬਣਦਾ ਹੈ। ਅੰਮ੍ਰਿਤ ਵੇਲੇ ਉੱਠਣਾ, ਨਿਤਨਿਮ ਕਰਨਾ, ਬਾਣੀ ਪੜ੍ਹਨਾ ਚ ਬੜਾ ਰਸ ਆਉਂਦਾ। ਇਸ ਚਾਨਣ ਦੇ ਵਿੱਚ ਦੀਪਕ ਰਸ ਤੇਲੋ, ਇਹ ਰਸ ਦਾ ਤੇਲ, ਆਨੰਦ ਦਾ ਤੇਲ, ਪਿਆਰ ਦਾ ਤੇਲ ਅੰਦਰ ਬਲਦਾ ਹੈ। ਤੇ ਇਸ ਪਿਆਰ ਦੇ ਸਦਕਾ ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਧਨ ਤੇ ਪਿਰ ਦਾ ਮੇਲ ਹੁੰਦਾ ਇਸ ਪਿਰ ਇਹਦੇ ਸਦਕਾ। ਤੇ ਨਾਲ ਕਹਿੰਦੇ ਇੰਦਰ ਦੇ ਰਸ ਦੇ ਸਦਕਾ ਧਨ ਉਮਾ ਹੈ ਸਰਸੀ, ਉਹ ਰਸ ਭਰਪੂਰ ਜੀਵ ਇਸਤਰੀ ਸਦਾ ਚਾਓ ਵਿੱਚ ਰਹਿੰਦੀ ਹੈ। ਦੁਨੀਆਂ ਦੇ ਵਿੱਚ ਜਦੋਂ ਆਪਾਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ, ਬੜੇ ਬੜੇ ਲਾਲਚ ਡਰਾਵੇ, ਬੜੇ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਸਿੱਖਾਂ ਨੂੰ ਹੋਣਾ ਪਿਆ, ਸਿੰਘਣੀਆਂ ਵੀ ਮੀਰ ਮੰਨੂ ਦੀ ਜੇਲ੍ਹ ਚ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਨੇ। ਉਹ ਸੋਚਦੇ ਨੇ ਸ਼ਾਇਦ ਇਹ ਡਰ ਜਾਣਗੇ, ਪਰ ਜਿਨ੍ਹਾਂ ਨੂੰ ਧਨ ਉਮਾ ਹੈ ਸਰਸੀ ਸਦਕਾ ਚੜ੍ਹਦੀ ਕਲਾ ਸੀ, ਉਹ ਪੁੱਤਾਂ ਦੇ ਗਲਾਂ ਵਿੱਚ ਹਾਰ ਪਵਾ ਕੇ ਵੀ ਮਾਵਾਂ ਰਾਤ ਸ਼ਾਮਾਂ ਨੂੰ ਕਹਿੰਦੀਆਂ ਚਾਰ ਪੈਰ ਦਿਨ ਤੇਰੇ ਭਾਣੇ ਚ ਸੁੱਖ ਨਾਲ ਬਤੀਤ ਹੋਏ। ਅੰਦਰ ਰਸ ਹੈ, ਉਹ ਕਹਿੰਦੇ ਗੱਡੋ ਪਤਾਲ ਵਿੱਚ ਗੱਡੋ ਵੱਡੋ ਟੋਕਿਆਂ ਦੇ ਨਾਲ ਵੱਡੋ ਜ਼ੁਲਮ ਦੇ ਅੱਗੇ ਸੀਸ ਸਾਡਾ ਨਾ ਝੁਕਿਆ ਨਾ ਝੁਕਣਾ ਖਾਨਾ, ਤੇਰੀਆਂ ਰੰਬੀਆਂ ਛੰਬੀਆਂ ਪਾਸੋਂ ਭੁੱਖੀਆਂ ਤੇਜ਼ ਕਟਾਰਾਂ ਪਾਸੋਂ ਗੋਬਿੰਦ ਸਿੰਘ ਦਾ ਲਹੂ ਅਣਖੀਲਾ ਨਾ ਮੁੱਕਿਆ ਨਾ ਮੁੱਕਣਾ ਖਾਨਾ। ਜਿਨ੍ਹਾਂ ਦੇ ਅੰਦਰ ਉਤਸ਼ਾਹ ਹੈ ਉਹ ਚੜ੍ਹਦੀ ਕਲਾ ਚ ਰਹਿੰਦੇ ਨੇ, ਨੈਗੇਟਿਵ ਨਹੀਂ ਹੁੰਦੇ, ਢਹਿੰਦੀ ਕਲਾ ਚ ਨਹੀਂ ਜਾਂਦੇ। ਉਹ ਅੱਜ ਲੋਕ ਢਹਿੰਦੀ ਕਲਾ ਦੀਆਂ ਗੱਲਾਂ ਕਰਦੇ, ਥੋੜੀ ਜਿਹੀ ਗਿਣਤੀ ਵਾਲੇ ਕਿ ਰਾਜ ਭਾਗ ਪ੍ਰਾਪਤ ਕਰ ਲੋਗੇ। ਉਹਨਾਂ ਨੂੰ ਯਾਦ ਹੋਵੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੋ ਹੀ ਸੀ, ਡਾਂਗ ਦੇ ਜ਼ੋਰ ਨਾਲ ਖਾਲਸੇ ਦਾ ਰਾਜ ਭਾਗ ਕਾਇਮ ਕਰ ਲਿਆ ਸੀ। ਉਹ ਕੱਲਾ ਵੀ 1.25 ਲੱਖ ਹੈ, ਤੇ ਨਿਹੰਗ ਸਿੰਘ ਉਹ ਬੋਲਦੇ, ਜਦੋਂ ਆਪਾਂ ਬੋਲ ਪੜ੍ਹਦੇ ਹਾਂ ਨਾ, ਪੈਰੋਂ ਨੰਗੇ ਆ ਸਭ ਨਾਲੋਂ ਚੰਗੇ ਆ, ਘਰ ਚ ਆਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ, ਜੇਬ ਚ ਪੰਜੀ ਨਹੀਂ ਕਿਸੇ ਚੀਜ਼ ਦੀ ਤੰਗੀ ਨਹੀਂ। ਇਹ ਚੜ੍ਹਦੀ ਕਲਾ ਦੇ ਉਮਾਹ ਦੇ ਬੋਲ ਉਹਨਾਂ ਚ ਹੈ ਜਿਹੜੇ ਨਾਮ ਦੇ ਰਸ ਦੇ ਵਿੱਚੋਂ ਅੰਦਰੋਂ ਰਸੇ ਹੋਏ ਨੇ। ਧਨ ਉਮਾਹ ਹੈ ਸਰਸੀ, ਉਹਨਾਂ ਕੋਲ ਨੈਗੇਟਿਵ ਥਿੰਕਿੰਗ ਨਹੀਂ, ਸਾਡਾ ਚੜ੍ਹਦੀ ਕਲਾ ਦੇ ਬੋਲ ਉਹਨਾਂ ਦੇ ਮੁੱਖ ਚੋਂ ਬੋਲੇ ਜਾਂਦੇ ਹਨ।
1: ਅਵਗਣ ਮਾਰੀ ਮਰੈ ਨਾ ਸੀਜੈ, ਗੁਣ ਮਾਰੀ ਤਾਂ ਮਰਸੀ।
0: ਕੱਤਕ ਦੇ ਮਹੀਨੇ ਮਹਾਰਾਹੀ ਮਹਾਰਾਜ ਦੱਸ ਨੇ ਜਿਹੜੇ ਔਗਣਾਂ ਦੇ ਵਿੱਚ ਜੀਵ ਮਾਰਿਆ ਗਿਆ, ਵਿਕਾਰਾਂ ਦੇ ਹੱਥੋਂ ਮਾਰਿਆ ਗਿਆ, ਆਤਮਿਕ ਸਰਮਾਇਆ ਲੁਟਾ ਬੈਂਦਾ, ਨਾ ਸੀਜੈ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦਾ। ਗੁਣ ਮਾਰੀ, ਪਰ ਜਿਹਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਗੁਣਾਂ ਨੇ ਵਿਕਾਰਾਂ ਨੂੰ ਕਾਬੂ ਵਿੱਚ ਕਰਕੇ ਅਧੀਨ ਕਰ ਲਿਆ, ਸੱਚ ਜਾਣਿਓ ਉਹ ਜੀਵਨ ਦੇ ਵਿੱਚ ਕਾਮਯਾਬ ਹੁੰਦਾ। ਗੁਣ ਮਾਰੀ ਤਾਂ ਮਰਸੀ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਜਿਹਦੇ ਅੰਦਰ ਗੁਣਾਂ ਨੇ ਆਪਣਾ ਪ੍ਰਭਾਵ ਪਾਇਆ ਹੈ।
1: ਨਾਮ ਭਗਤ ਦੇ ਨਿਜ ਘਰ ਬੈਠੇ ਅਜਹੋ ਤਿਨਾੜੀ ਆਸਾ।
0: ਵਿਕਾਰੀ ਜੀਵਨ ਸਦਾ ਭਟਕਦਾ ਹੈ, ਪਰ ਜਿਹਦੇ ਅੰਦਰ ਗੁਣ ਨੇ, ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ, ਭਗਤ ਨਾ ਹੋਏ। ਸਤ ਸੰਤੋਖ ਦਇਆ ਧਰਮ ਧੀਰਜ ਗੁਣ ਨੇ, ਉਹ ਨਾਮ ਭਗਤ, ਨਾਮ ਰੂਪੀ ਭਗਤੀ ਜਿਨ੍ਹਾਂ ਨੂੰ ਰੱਬ ਗੁਣਾ ਰੂਪ ਚ ਦਿੰਦਾ ਹੈ, ਉਹ ਨਿਜ ਘਰ ਬੈਠੇ, ਉਹ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਵਾਲੀ ਅਵਸਥਾ ਚ ਟਿਕ ਜਾਂਦੇ ਨੇ, ਮਨ ਨਹੀਂ ਭਟਕਦਾ। ਪਰ ਉਹਨਾਂ ਦੇ ਮਨ ਦੀ ਇੱਕੋ ਆਸਾ ਹੈ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ। ਅਜੋ ਤਿਨਾੜੀ ਆਸਾ, ਉਹਨਾਂ ਚ ਆਸ ਇੱਕ ਰੱਬ ਦੀ ਬਣੀ ਰਹਿੰਦੀ ਹੈ।
1: ਨਾਨਕ ਮਿਲਹੋ ਕਪਟ ਦਰ ਖੋਲੋ, ਏਕ ਘੜੀ ਖਾਟ ਮਾਸਾ।
0: ਅਖੀਰਲੇ ਬੰਦ ਵਿੱਚ ਮਹਾਰਾਜ ਬੇਨਤੀ ਕਰਨਾ ਸਿਖਾਉਂਦੇ ਨੇ, ਰੱਬ ਅੱਗੇ ਇੱਕ ਤਰਲਾ ਲੈ ਕੇ ਪੁਕਾਰ ਕਰੀਏ। ਜਿਵੇਂ ਸੰਨ ਸਾਹਿਬ ਦੇ ਅਸਥਾਨ ਤੇ ਸੰਗਤਾਂ ਜੁੜੀਆਂ ਸੀ, ਜਾਂ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਸੰਗਤਾਂ ਜੁੜ ਕੇ ਕਹਿੰਦੀਆਂ ਮਹਾਰਾਜ ਦਰਸ਼ਨ ਬਖਸ਼ੋ, ਸਤਿਗੁਰੂ ਸਦੇ ਅੰਦਰ ਵਿਕਾਰਾਂ ਨੇ ਦਰਵਾਜੇ ਬੰਦ ਕੀਤੇ, ਤੂੰ ਹੈ ਅੰਦਰ ਹੀ ਪਰ ਕਿਰਪਾ ਕਰ ਅੰਦਰ ਦੇ ਕਿਵਾੜ ਖੋਲ ਦਿਓ। ਨਾਨਕ ਮਿਲੋ ਕਪਟ, ਕਪਟ ਇਹ ਦਰਵਾਜੇ ਵਾਸਤੇ, ਦਰ ਅੰਦਰ ਦੇ ਖੋਲੋ। ਏਕ ਘੜੀ ਖੱਟ ਮਾਸਾ, ਤੇਰਾ ਇੱਕ ਪਲ ਦਾ ਵਿਛੋੜਾ ਐ ਲੱਗਦਾ ਹੈ ਜਿਵੇਂ 6 ਮਹੀਨੇ ਦਾ ਵਿਛੋੜਾ, ਘੜੀ ਨਾ ਮਿਲਤੇ ਤਾਂ ਕਲ ਯੁਗ। ਜਿਹਦੇ ਅੰਦਰ ਪਿਆਰ ਹੈ ਉਹ ਫਿਰ ਕਰਮ ਉਹ ਕਰਦਾ ਹੈ ਰੱਬ ਨਾਲ ਮਿਲਣ ਵਾਲੇ। ਆ ਕੱਤਕ ਦੇ ਮਹੀਨੇ ਕਰਮਾਂ ਪ੍ਰਤੀ ਮਹਾਰਾਜ ਨੇ ਸੁਚੇਤ ਕੀਤਾ, ਮਹਾਰਾਜ ਕਿਰਪਾ ਕਰਨ। ਇਹ ਸ਼ਬਦ ਦੇ ਨਾਲ ਲੜੀਵਾਰ ਵਿਚਾਰ ਜਿੱਥੇ ਸਾਂਝੀ ਕੀਤੀ ਨਾਲ ਬੇਨਤੀ, ਮੀਰੀ ਪੀਰੀ ਖਾਲਸਾ ਮਾਰਚ ਜੋ 24 ਮਾਰਚ ਤੋਂ ਆਰੰਭ ਹੋਇਆ ਹੈ, ਅੱਜ ਸਾਧ ਸੰਗਤ ਜੀ ਹਾਜੀ ਰਤਨ ਬਠਿੰਡੇ ਵਿਖੇ ਪਹੁੰਚੇਗਾ ਤੇ ਕੱਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ। ਸਿੱਖ ਨੂੰ ਸੰਤ ਵੀ ਬਣਾਇਆ ਤੇ ਧਰਮੀ ਸਿਪਾਹੀ ਵੀ ਬਣਾਇਆ। ਇਹ ਮਹਾਰਾਜ ਨੇ ਕਿਹਾ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇੱਥੇ ਰਾਜ ਦੀ ਗੱਲ ਹੈ ਤੇ ਧਰਮ ਦੀ, ਤੇ ਧਰਮ ਦੇ ਅਧੀਨ ਰਾਜ ਨੂੰ ਕੀਤਾ ਹੈ। ਇਹ ਸੰਤ ਤੇ ਸਿਪਾਹੀ ਦਾ ਸੁਮੇਲ, ਮੀਰੀ ਪੀਰੀ ਖਾਲਸਾ ਮਾਰਚ ਵਿੱਚ ਵੀ ਜ਼ਰੂਰ ਸ਼ਾਮਲ ਹੋਈਏ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਸਾਰੀਆਂ ਸੰਗਤਾਂ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖੀਰਲੀਆਂ ਪੰਕਤੀਆਂ ਪੜ ਫਤਿਹ ਨਾਲ ਸਾਂਝ ਪਾਈਏ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ ਹੋ। ਆਸ ਕਰਦੇ ਹਾਂ ਰੱਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਇਹ ਚੜ੍ਹਦੀ ਕਲਾ ਦਿੱਤੀ, ਤੰਦਰੁਸਤੀ ਦਿੱਤੀ ਹੈ, ਕਾਰੋਬਾਰ ਦਿੱਤਾ, ਰੁਜ਼ਗਾਰ ਦਿੱਤਾ, ਸੋਹਣਾ ਇਹ ਆਲਾ ਦੁਆਲਾ ਦਿੱਤਾ। ਆਓ ਇਸ ਸਭ ਕੁਛ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਕਰੀਏ। ਸਵਾਸ ਚੱਲ ਰਹੇ ਨੇ, ਸ਼ੁਕਰਾਨਾ ਕਰੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਉਸ ਰੱਬ ਦਾ ਧਿਆਨ ਧਰੀਏ, ਅਤੇ ਵਧੀਆ ਅੱਜ ਦੇ ਦਿਨ ਦੇ ਵਿੱਚ ਆਕੇ। ਅਤੇ ਆਓ ਫਿਰ ਅੱਜ ਦਾ ਦਿਨ 4 ਤਰੀਕ ਅਗਸਤ ਦਾ ਮਹੀਨਾ ਅਤੇ ਦਿਨ ਮੰਗਲਵਾਰ ਦਾ, ਤੁਹਾਡਾ ਅੱਜ ਦਾ ਦਿਨ ਮੰਗਲਮਈ ਰਹੇ, ਬਹੁਤ ਸਾਰੀਆਂ ਖੁਸ਼ੀਆਂ ਮਿਲਣ, ਜੋ ਵੀ ਮਨ ਦੇ ਵਿੱਚ ਧਾਰਿਆ ਤੁਸੀਂ, ਜੋ ਵੀ ਅੜੇ ਪੜੇ ਕੰਮ ਨੇ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਅੱਜ ਪੂਰੇ ਹੋਣ, ਹੌਲੇ ਭਾਰ ਘਰਾਂ ਨੂੰ ਵਾਪਸੀ ਹੋਵੇ। ਸੋਹਣੀਆਂ ਅਤੇ ਨੇਕ ਕਮਾਈਆਂ ਕਰੋ, ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਚੜ੍ਹਦੀ ਕਲਾ, ਪਿਆਰ, ਇਤਫਾਕ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਰੱਬ ਦਾ ਓਟ ਆਸਰਾ ਲੈਂਦੇ, ਉਹਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸੇਵਕਾਂ ਨੂੰ ਉਹ ਆਪ ਹੱਥ ਦੇ ਕੇ ਰੱਖੇ। ਮਿਲਦੇ ਹਾਂ ਇੱਕ ਵਕਫੇ ਤੋਂ ਬਾਅਦ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਜਿਹੜੇ ਲੇਟ ਜੁੜੇ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ, ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ ਅਤੇ ਤੁਹਾਡੇ ਅੱਗੇ ਵੀ ਬੇਨਤੀ ਕਰਾਂਗੇ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ 044-747-1674 ਇਹ ਵਟਸਐਪ ਕਰ ਸਕਦੇ ਹੋ, ਅਤੇ ਜਾਂ ਫਿਰ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ। ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਵਧਾਂਗੇ। 8 ਵਜੇ ਹੋਊਗੀ ਲਾਫਟਰ ਥੈਰੇਪੀ ਅਤੇ 9 ਵਜੇ ਹੋਣਗੀਆਂ ਅੱਜ ਦੀਆਂ ਖਬਰਾਂ। ਗੌਤਮ ਕਪਿਲ ਜੀ ਹੋਣਗੇ ਸਾਡੇ ਨਾਲ ਸਿਡਨੀ ਸਟੂਡੀਓ ਤੋਂ, ਅਤੇ 10 ਵਜੇ ਫਿਰ ਆਪਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਅੱਜ 7 ਸ਼ਬਦ ਵੀ ਹੋਣਗੇ ਸਾਡੇ ਨਾਲ, ਸੁੱਖ ਪਰਮਾਰ ਵੀ ਹੋਣਗੇ, ਅਤੇ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ। ਇਸ ਲੰਮੇ ਸਫ਼ਰ ਦੇ ਵਿੱਚ ਆਓ, ਇੱਕ ਦੂਸਰੇ ਦਾ ਸਾਥ ਬਣ ਕੇ ਨਿਭਦੇ ਹਾਂ, ਇੱਕ ਦੂਸਰੇ ਦੇ ਨਾਲ ਬਾਤਾਂ ਪਾਉਂਦੇ ਬੁੱਝਦੇ ਹੰਗਾਰਾ ਭਰਦੇ ਅੱਗੇ ਵੱਧਦੇ ਹਾਂ, ਤਾਂ ਕਿ ਇਹ ਸਫ਼ਰ ਸਾਨੂੰ ਆਸਾਨ ਜਿਹਾ ਲੱਗੇ। ਅਤੇ ਆਓ ਵੱਧਦੇ ਹਾਂ ਫਿਰ ਅੱਗੇ। ਸਭ ਤੋਂ ਪਹਿਲਾਂ ਮੌਸਮ ਬਾਰੇ ਜਾਣਦੇ ਹਾਂ। ਸਿਡਨੀ ਦੇ ਵਿੱਚ ਅੱਜ ਇਸ ਟਾਈਮ 8 ਦੇ ਆਸ ਪਾਸ ਤਾਪਮਾਨ ਹੈ, ਤੁਸੀਂ 5 ਵਰਗਾ ਮਹਿਸੂਸ ਕਰ ਰਹੇ ਹੋ ਅਤੇ ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾ ਸਕਦਾ। ਅੱਜ ਸੋਹਣੀ ਧੁੱਪ ਲੱਗੂਗੀ, ਬੜੀ ਸੋਹਣੀ ਪਿਆਰੀ ਧੁੱਪ। ਸਵੇਰੇ ਸਵੇਰੇ ਦੇ ਸਮੇਂ ਵੈਸਟ ਵਾਲੇ ਪਾਸੇ ਕੋਹਰਾ ਜ਼ਰੂਰ ਜੰਮਿਆ, ਪਰ ਬਹੁਤ ਸੋਹਣਾ ਦਿਨ ਅੱਜ ਲੱਗਣ ਜਾ ਰਿਹਾ। ਪਹਿਲਾਂ ਦੇ ਨਾਲੋਂ ਤੁਸੀਂ ਮਹਿਸੂਸ ਕਰ ਰਹੇ ਹੋਗੇ ਕਿ ਦਿਨ ਖੁੱਲ੍ਹ ਗਏ ਨੇ, ਦਿਨ ਕਾਫੀ ਵੱਡੇ ਹੋ ਗਏ ਨੇ, ਅਤੇ ਖੁੱਲ੍ਹੇ ਦਿਨਾਂ ਦੇ ਵਿੱਚ ਸਾਨੂੰ ਵਧੀਆ ਵਧੀਆ ਲੱਗਦਾ। ਇੱਦਾਂ ਲੱਗਦਾ ਵੀ ਹਲੇ ਹੋਰ ਸਮਾਂ ਪਿਆ ਕੰਮ ਕਾਰ ਨਿਬੇੜਨ ਲਈ। ਮੈਲਬਨ ਦੇ ਵਿੱਚ ਚਾਹੇ ਕਿ ਹਲੇ ਠੰਡ ਉੱਦਾਂ ਹੀ ਆ, 8 ਕੁ ਦੇ ਆਸ ਪਾਸ ਸ਼ੋ ਹੋ ਰਿਹਾ ਅਤੇ 4 ਕੁ ਤੁਸੀਂ ਮਹਿਸੂਸ ਕਰ ਰਹੇ ਹੋ, ਪਰ ਤੁਸੀਂ ਵੇਖ ਰਹੇ ਹੋਗੇ ਕਿ ਪਹਿਲਾਂ ਦੇ ਨਾਲੋਂ ਅਲੱਗ ਸ਼ਾਇਦ ਤੁਹਾਨੂੰ ਘੱਟ ਰਹੀ ਆ, ਪਤਾ ਨਹੀਂ, ਸ਼ਾਇਦ ਤੁਹਾਨੂੰ ਇੱਦਾਂ ਮਹਿਸੂਸ ਹੋ ਰਿਹਾ ਹੋਵੇ, ਕਿਉਂਕਿ ਅੱਗੇ ਚੱਲ ਕੇ ਸੋਹਣੀਆਂ ਧੁੱਪ ਅੱਜ ਵੀ ਲੱਗ ਜਾਣੀਆਂ, ਸੋਹਣੀਆਂ ਧੁੱਪਾਂ ਲੱਗ ਜਾਂਦੀਆਂ ਨੇ। ਅਤੇ ਅੱਜ ਦੇ ਦਿਨ ਧੁੱਪ ਅਤੇ ਉਸ ਤੋਂ ਬਾਅਦ ਫਿਰ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਦੇ ਵੀ ਆਸਾਰ ਦੱਸੇ ਜਾ ਰਹੇ ਨੇ। ਅੱਜ ਦੇ ਦਿਨ ਸਵੇਰੇ ਅਤੇ ਦੁਪਹਿਰ ਦੇ ਸਮੇਂ ਵੀ ਕਈ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਰਹਿ ਸਕਦਾ। ਅਤੇ ਤੁਹਾਡੇ ਜਿੱਥੇ ਵੀ ਕਿਤੇ ਸੁਣ ਰਹੇ ਹੋ ਤੁਸੀਂ, ਉੱਥੇ ਕਿੱਦਾਂ ਦਾ ਮਾਹੌਲ ਚੱਲ ਰਿਹਾ ਜ਼ਰੂਰ ਦੱਸਿਓ। ਨੌਰਥ ਵੈਸਟ ਵਾਲੇ ਪਾਸੇ ਵੀ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੱਸੀ ਜਾ ਰਹੀ ਹੈ ਹਵਾਵਾਂ ਦੀ। ਥੰਡਰਸਟੋਰਮ ਦੇ ਅੱਜ ਚਾਂਸ ਦੱਸੇ ਜਾ ਰਹੇ ਨੇ, ਹੇਲ ਦੇ ਚਾਂਸ ਦੱਸੇ ਜਾ ਰਹੇ ਨੇ। 80% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਪਰ ਲੱਗ ਠੀਕ ਠਾਕ ਰਿਹਾ ਸੀ ਸਵੇਰੇ ਸਵੇਰੇ। ਅਤੇ ਬਾਕੀ ਜਿੱਥੋਂ ਤੁਸੀਂ ਸੁਣ ਰਹੇ ਹੋ ਉੱਥੋਂ ਦੇ ਲਿਹਾਜ਼ ਦੇ ਨਾਲ ਜ਼ਰੂਰ ਦੱਸਿਓ। ਅਤੇ ਬ੍ਰਿਸਬੇਨ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਬੜੀ ਸੋਹਣੀ ਪਿਆਰੀ ਧੁੱਪ ਖੇਡਣੀ ਹੈ ਕੁਈਨਜ਼ਲੈਂਡ, ਅਤੇ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸਵੇਰੇ ਸਵੇਰੇ ਦੇ ਸਮੇਂ। ਧੁੰਦ ਵੈਸਟ ਵਾਲੇ ਪਾਸੇ ਜ਼ਰੂਰ ਵੇਖੀ ਗਈ ਹੈ। ਪਰਥ ਸਵੇਰੇ ਸਵੇਰੇ ਅਰਲੀ ਅਰਲੀ ਮੋਰਨਿੰਗ 'ਤੇ ਸੋਹਣਾ ਸੋਹਣਾ ਪਿਆਰਾ ਪਿਆਰਾ ਮੌਸਮ, ਅਤੇ ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾ ਸਕਦਾ। ਅੱਜ ਸਵੇਰੇ ਸਵੇਰੇ ਦੇ ਸਮੇਂ ਤੋਂ ਹੀ ਕੋਈ ਠੰਡ ਵਰਗਾ ਕੋਈ ਮੌਲ ਚੱਲ ਨਹੀਂ ਹੈ, 15 ਦੇ ਆਸ ਪਾਸ ਇਸ ਟਾਈਮ ਤਾਪਮਾਨ ਚਲਾ ਗਿਆ। 50% ਚਾਂਸ ਅੱਜ ਮੀਂਹ ਦੇ ਵੀ ਹੈਗੇ ਨੇ। ਅਤੇ ਐਡੀਲੇਡ ਅੱਜ 10 ਕੁ ਦੇ ਆਸ ਪਾਸ ਤਾਪਮਾਨ ਹੈ, 14 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਦੱਸੇ ਜਾ ਰਹੇ ਨੇ। ਸੋ ਸੋਹਣੀ ਧੁੱਪ ਅੱਜ ਦਿਨ ਲੱਗਣੀ ਹੈ। ਇੱਧਰ ਹਵਾੜ ਦੇ ਵਿੱਚ ਅੱਜ 6 ਕੁ ਦੇ ਆਸ ਪਾਸ ਤਾਪਮਾਨ ਆ ਅਤੇ 2.5 ਕੁ ਤੁਸੀਂ ਮਹਿਸੂਸ ਕਰ ਰਹੇ ਹੋ, 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਥੰਡਰਸਟੋਰਮ ਦੇ ਚਾਂਸ ਨੇ ਅੱਜ ਦੇ ਦਿਨ, ਅਤੇ ਧੁੱਪ ਵੈਸੇ ਸੋਹਣੀ ਲੱਗ ਜੂਗੀ ਉਸ ਤੋਂ ਪਹਿਲਾਂ ਪਹਿਲਾਂ ਵਧੀਆ। ਕੈਨਬਰਾ ਦੇ ਵਿੱਚ ਵੀ ਅੱਜ ਧੁੱਪ ਲੱਗੂਗੀ ਪਰ ਠੰਡ ਕਾਫੀ ਜ਼ਿਆਦਾ, ਅੱਜ -0.8 ਤਾਪਮਾਨ ਹੈ ਇਸ ਟਾਈਮ 'ਤੇ ਮਹਿਸੂਸ ਤੁਸੀਂ ਕਰ ਰਹੇ ਹੋ, -4.7 ਯਾਨੀ ਕਿ -5 ਦੇ ਆਸ ਪਾਸ ਹੈ ਇਸ ਟਾਈਮ। ਸੋ ਲਾ ਸਕਦੇ ਹੋ ਤੁਸੀਂ ਹਿਸਾਬ ਤਾਂ ਵੀ ਠੰਡ ਅਤੇ ਠੰਡੋ ਠੰਡ ਹੋਇਆ ਪਿਆ, ਪਰ ਅੱਗੇ ਚੱਲ ਕੇ ਸੋਹਣੀ ਧੁੱਪ ਆ ਅੱਜ ਦੇ ਦਿਨ, ਅਤੇ 12 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਵੈਸਟ ਵਾਲੇ ਪਾਸੇ, ਨੌਰਥ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਸਵੇਰੇ ਸਵੇਰੇ ਦੇ ਸਮੇਂ ਹਵਾਵਾਂ ਹੌਲੀ ਹੌਲੀ ਸ਼ਾਮਾਂ ਤੱਕ ਮੱਧਮ ਪੈ ਜਾਣਗੀਆਂ, ਠੰਡ ਹੋਰ ਵਧਾ ਰਹੀਆਂ ਨੇ। ਅਤੇ ਡਾਰਵਿਨ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਮਾਹੌਲ ਚੱਲ, ਸਵੇਰੇ ਸਵੇਰੇ 24 ਤਾਪਮਾਨ ਚਲਾ ਗਿਆ ਅਤੇ 32 ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਇਸ ਤੋਂ ਬਾਅਦ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਚਾਲੇ ਪਾਉਂਦੇ ਹਾਂ। ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ, ਕੋਈ ਆਸ ਪਾਸ ਕੋਈ ਟ੍ਰੈਫਿਕ ਦੀ ਕੋਈ ਖਬਰ ਸੁਰਤ ਕੋਈ ਤੁਹਾਡੇ ਕੋਲ ਹੋਵੇ
ਤੇ ਜੇਕਰ ਤੁਸੀਂ ਵੀ ਕਰੋੜ ਤੱਕ ਪਹੁੰਚਾਉਣੀ ਆ ਤੇ 1370 ਦੇ ਉੱਤੇ ਕਾਲ ਕਰ ਦਿਓ। ਜੇਕਰ ਕੋਈ ਐਮਰਜੈਂਸੀ ਤੁਹਾਨੂੰ ਦਿਖਦੀ ਆਸ ਪਾਸ ਤੇ 000 ਦੇ ਉੱਤੇ ਕਾਲ ਕਰਿਓ, ਤੇ ਜੇ ਵੈਸੇ ਸਾਡੇ ਤੱਕ ਪਹੁੰਚਾਉਣੀ ਆ ਤੇ 044-717-1674 ਦੇ ਉੱਤੇ ਵਟਸਐਪ ਕਰ ਦਿਓ। ਅੱਜ ਇੱਕ ਅਪਡੇਟ ਜਿਹੜੀ ਆ ਵੈਸਟਰਨ ਫਰੀਵੇ ਤੋਂ ਆ ਰਹੀ ਆ, ਗ੍ਰੇਂਜਫੀਲਡ ਦਾ ਇਲਾਕਾ ਅੱਧਾ ਕੁ ਘੰਟਾ ਪਹਿਲਾਂ ਦਾ ਕਾਫੀ ਹੈਵੀ ਟ੍ਰੈਫਿਕ ਸ਼ੋ ਹੋ ਰਹੀ ਆ। ਫੈਰਿਸ ਰੋਡ ਦੇ ਉੱਤੇ ਇੱਥੇ ਐਕਸੀਡੈਂਟ ਹੋਇਆ ਵਾ ਲੀਕਸ ਰੋਡ ਤੋਂ ਪਹਿਲਾਂ, ਸੋ ਇਸ ਵਜ੍ਹਾ ਦੇ ਕਰਕੇ ਸਪੀਡ ਘਟਾ ਕੇ 40 ਦੀ ਕੀਤੀ ਗਈ ਹੈ ਅਤੇ ਦੂਰ ਦੂਰ ਤੱਕ ਟ੍ਰੈਫਿਕ ਨਜ਼ਰ ਆ ਰਹੀ ਆ। ਫਿਲਹਾਲ ਇੱਕ ਹੋਰ ਐਕਸੀਡੈਂਟ ਹੋਇਆ ਵਾ ਮਨੈਸ਼ ਫਰੀਵੇ ਦੇ ਉੱਤੇ ਡੋਗਟਨ ਦਾ ਇਲਾਕਾ, ਸੋ ਮਨੈਸ਼ ਅਤੇ ਜਿਹੜੀ ਸਾਊਥ ਗਿਪਸਲੈਂਡ ਫਰੀਵੇ ਇਹ ਦੋਵੇਂ ਕਾਫੀ ਜ਼ਿਆਦਾ ਜਾਮ ਹੋਏ ਪਏ ਨੇ, ਅਤੇ ਥੋੜ੍ਹਾ ਜਿਹਾ ਧਿਆਨ ਤੁਸੀਂ ਰੱਖਿਓ ਕਿਉਂਕਿ ਕਲਾਈਡ ਰੋਡ ਤੱਕ ਵੀ ਸਮੱਸਿਆ ਵੇਖੀ ਜਾ ਸਕਦੀ ਹੈ ਅਤੇ ਪੰਟ ਰੋਡ ਦੇ ਉੱਤੇ ਵੀ ਕਾਫੀ ਜ਼ਿਆਦਾ ਪੌਂਡ ਰੋਡ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੀ ਆ ਇਸ ਟਾਈਮ

ਜੇਕਰ ਆਪਾਂ ਟ੍ਰੈਫਿਕ ਦੇ ਨਾਲ ਦੋ ਚਾਰ ਹੋ ਵੀ ਰਹੇ ਹਾਂ ਅਤੇ ਉਹ ਇਹ ਨਿੱਤ ਦਾ ਕੰਮ ਹੈ ਅਤੇ ਕਿਉਂਕਿ ਆਪਾਂ ਹੁਣ ਉਹਨਾਂ ਸ਼ਹਿਰਾਂ 'ਚ ਰਹਿੰਦੇ ਹਾਂ ਜਿੱਥੇ ਟ੍ਰੈਫਿਕ ਇਸੇ ਤਰ੍ਹਾਂ ਦੇ ਨਾਲ ਹੀ ਤੰਗ ਪਰੇਸ਼ਾਨ ਕਰਦੀ ਹੈ ਅਤੇ ਹੌਲੀ ਹੌਲੀ ਆਸ ਕਰਦੇ ਹਾਂ ਕਿ ਸਾਨੂੰ ਆਦਤ ਪੈ ਗਈ ਹੋਊਗੀ ਜੇ ਨਹੀਂ ਤਾਂ ਆਪਾਂ ਪਾ ਲਈਏ ਮਨ ਸਮਝਾ ਲਈਏ ਅਤੇ ਮਨ ਨੂੰ ਦੱਸੀਏ ਵੀ ਇਹ ਤਾਂ ਭਾਈ ਹੁਣ ਇੱਦਾਂ ਹੀ ਚੱਲਣਾ ਅਤੇ ਉਨਾ ਕੁ ਸਮਾਂ ਆਪਾਂ ਵੱਧ ਲੈ ਕੇ ਨਿਕਲ ਜਾ ਕਰੀਏ ਬਾਕੀ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਇਸ ਚੀਜ਼ ਦਾ ਖਿਆਲ ਰੱਖਿਓ ਰਫਤਾਰ ਦੇ ਉੱਤੇ ਕਾਬੂ ਰੱਖਿਓ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਅਤੇ ਇੱਧਰ ਸਿਡਨੀ ਵਾਲੇ ਪਾਸੇ ਨੂੰ ਅੱਜ ਪੈਰਾਮਾਟਾ ਦੇ ਵਿੱਚ ਸਮੱਸਿਆ ਕਾਰ ਇੱਕ ਖਰਾਬ ਹੋਈ ਹੈ ਗ੍ਰੇਟ ਵੈਸਟਰਨ ਹਾਈਵੇ ਜਿੱਦਾਂ ਤੁਸੀਂ ਪਿੱਟ ਸਟਰੀਟ ਦੇ ਉੱਤੇ ਪਹੁੰਚਦੇ ਹੋ ਅਤੇ ਕਾਰ ਖਰਾਬ ਹੋਣ ਦੇ ਕਰਕੇ ਈਸਟਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ ਸੋ ਇੱਥੇ ਤੁਹਾਨੂੰ ਵਧੇਰੇ ਸਮਾਂ ਆਮ ਦੇ ਨਾਲੋਂ ਲੱਗ ਸਕਦਾ ਵੈਸੇ ਪੈਰਾਮਾਟਾ ਦੇ ਇਲਾਕੇ ਦੇ ਵਿੱਚ ਵੈਸੇ ਵੀ ਸਵੇਰੇ ਸਵੇਰੇ ਦੇ ਸਮੇਂ ਕਾਫੀ ਟ੍ਰੈਫਿਕ ਹੁੰਦੀ ਹੈ ਅਤੇ ਇਸ ਵਜ੍ਹਾ ਦੇ ਕਰਕੇ ਥੋੜ੍ਹੀ ਜਿਹੀ ਹੋਰ ਵਧੇਰੇ ਸੋ ਫਿਲਹਾਲ ਬੇਨਤੀ ਇਹੋ ਹੀ ਆ ਕਿ ਆਪਣਾ ਤੁਸੀਂ ਖਿਆਲ ਰੱਖਿਓ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਿਓ ਇਹ ਸਾਰੀਆਂ ਚੀਜ਼ਾਂ ਸਾਨੂੰ ਅਸਰ ਅੰਦਾਜ਼ ਕਰਦੀਆਂ ਨੇ ਅਤੇ ਇਹ ਸਾਡੇ ਆਪਣੇ ਅਤੇ ਆਪਾਂ ਕਿੱਦਾਂ ਇਹਨਾਂ ਦੇ ਨਾਲ ਤਾਲਮੇਲ ਬਿਠਾ ਕੇ ਚੱਲਣਾ ਆਪਾਂ ਬਹੁਤ ਵਾਰੀ ਕਹਿ ਦਿੰਦੇ ਹਾਂ ਸਾਨੂੰ ਕੀ ਫਰਕ ਪੈਂਦਾ ਕਿਹੜਾ ਸਾਡੇ ਨਾਲ ਥੋੜ੍ਹੀ ਕੁਛ ਹੋ ਰਿਹਾ ਵਾ ਭਾਵੇਂ ਜ਼ਿੰਦਗੀ ਨੂੰ ਵੇਖਣਾ ਹੋਵੇ ਤਾਂ ਸੜਕ 'ਤੇ ਜਾਂਦੀ ਗੱਡੀ ਦੇ ਹਿਸਾਬ ਨਾਲ ਵੀ ਵੇਖ ਸਕਦੇ ਹਾਂ ਆਪਾਂ ਜਿੱਦਾਂ ਬਾਕੀ ਦੀਆਂ ਗੱਡੀਆਂ ਦੇ ਬਾਰੇ ਆਪਾਂ ਕਹਿ ਰਹੇ ਹੋਈਏ ਕਿ ਸਾਨੂੰ ਕੀ ਪਰ ਅਗਲੀ ਪਲ ਜੇਕਰ ਉਸ ਗੱਡੀ ਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਅਤੇ ਉਸ ਗੱਡੀ 'ਚ ਆਈ ਖਰਾਬੀ ਦੇ ਕਰਕੇ ਦੇਰੀ ਉਸ ਸੜਕ ਦੇ ਉੱਤੇ ਸਾਨੂੰ ਵੀ ਆਉਣੀ ਆ ਸੋ ਇਸ ਕਰਕੇ ਆਪਾਂ ਕੁਛ ਵੀ ਕਰਦੇ ਹਾਂ ਉਹਦਾ ਇਹ ਚੀਜ਼ ਧਿਆਨ ਦੇ ਵਿੱਚ ਰੱਖੀਏ ਕਿ ਸਾਡੇ ਕੁਛ ਵੀ ਕੀਤੇ ਦਾ ਚੰਗੇ ਜਾਂ ਮਾੜੇ ਦਾ ਪ੍ਰਭਾਵ ਸਾਡੇ ਆਲੇ ਦੁਆਲੇ ਦੇ ਉੱਤੇ ਜ਼ਰੂਰ ਹੁੰਦਾ ਵਾ ਚਾਹੇ ਆਪਾਂ ਡਾਇਰੈਕਟਲੀ ਕੁਛ ਜਾਣਦੇ ਹਾਂ ਕਿਸੇ ਬਾਰੇ ਜਾਂ ਨਹੀਂ ਸਾਡਾ ਵਾਹ ਵਾਸਤਾ ਪੈ ਰਿਹਾ ਜਾਂ ਨਹੀਂ ਇੱਕ ਛੱਤ ਥੱਲੇ ਆਪਾਂ ਰਹਿ ਰਹੇ ਹਾਂ ਜਾਂ ਨਹੀਂ ਪਰ ਇੱਦਾਂ ਕਦੀ ਨਹੀਂ ਹੁੰਦਾ ਕਿ ਸਾਨੂੰ ਕੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਦੀ ਨਾ ਕਦੀ ਇਹ ਫਰਕ ਪੈਂਦੇ ਜ਼ਰੂਰ ਆ ਉਹ ਵੱਧਦੇ ਹਾਂ ਅੱਗੇ ਅਤੇ ਸਤਿ ਸ਼੍ਰੀ ਅਕਾਲ ਅਤੇ ਸਿਮਰਨ ਜੀ ਕਹਿੰਦੇ ਵੀ ਬੜੀ ਠੰਡ ਆ ਬਾਈ ਓਕੇ ਚਲੋ ਵੀ ਗੁੱਡ ਆ ਬਈ ਚੰਗੀ ਗੱਲ ਆ ਠੰਡ ਦੇ ਮੌਸਮ ਦੇ ਵਿੱਚ ਠੰਡ ਹੋਣੀ ਵੀ ਚਾਹੀਦੀ ਆ ਅਤੇ ਜੇ ਠੰਡ ਆ ਤਾਂ ਫਿਰ ਕੋਈ ਕਰੋ ਭਾਈ ਇੰਤਜ਼ਾਮ ਸਿਮਰਨ ਜੀ ਠੰਡ ਠੁੰਡ ਦਾ ਕੋਈ ਇਨਰ ਉਨਰ ਪਾਓ ਕੋਈ ਛਕੋ ਕੋਈ ਚਾਹ ਪਿਆਲਾ ਧੰਨਵਾਦ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਕਿ ਸਾਰੇ ਰੇਡੀਓ ਹਾਂਜੀ ਦੇ ਲਿਸਨਰਸ ਨੂੰ ਪਰਮਾਤਮਾ ਅੱਗੇ ਅਰਦਾਸ ਹੈਗੇ ਚੜ੍ਹਦੀ ਕਲਾ 'ਚ ਰੱਖੇ ਰੱਬ ਬਹੁਤ ਵਧੀਆ ਵਧੀਆ ਦਿਨ ਜਾਵੇ ਜਤਿੰਦਰ ਨੰਦਾ ਜੀ ਕੱਲ੍ਹੋਂ ਤੋਂ ਮੈਸੇਜ ਕਰਦੇ ਨੇ ਅਤੇ ਕਾਫੀ ਦਿਨਾਂ ਬਾਅਦ ਮੈਸੇਜ ਆਇਆ ਅਤੇ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਜਤਿੰਦਰ ਜੀ ਸਭ ਘਰ ਪਰਿਵਾਰ ਸਭ ਰਾਜ ਖੁਸ਼ੀ ਹੋਊਗਾ ਚੜ੍ਹਦੀ ਕਲਾ 'ਚ ਹੋਊਗਾ ਅਤੇ ਕੁਲਬੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਭ ਉੱਤੇ ਮਿਹਰ ਭਰੀ ਨਿਗਾਹ ਬਣਾਈ ਰੱਖਣ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਅਤੇ ਹਰ ਘਰ ਦੇ ਵਿੱਚ ਪਿਆਰ ਸੁੱਖ ਸ਼ਾਂਤੀ ਬਰਕਤ ਬਣੀ ਰਹੇ ਸਾਰੇ ਸੁਣਨ ਵਾਲਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰਿਸ਼ਤੇ ਕਹਿੰਦੇ ਨੇ ਕਿ ਫਿੱਲ ਆਊਟ ਕਰਨ ਵਾਲਾ ਫੋਰਮ ਸੈਂਡ ਕਰ ਦਿਓ ਪਲੀਜ਼ ਮੇਰੀ ਫਰੈਂਡ ਨੂੰ ਚਾਹੀਦਾ ਅੱਜ ਕੱਲ੍ਹ ਵੇਖੋ ਰਿਸ਼ਤੇ ਆਪਾਂ ਕਹਿ ਦਈਏ ਵੀ ਲਗਭਗ ਆਪਾਂ ਬੰਦ ਹੀ ਕੀਤਾ ਜੀ ਜੇ ਇਸ ਟਾਈਮ ਤੁਸੀਂ ਸੁਣ ਰਹੇ ਹੋ ਅਤੇ ਹੁਣ ਕੋਈ ਖਾਸ ਜਿਹੜਾ ਮੰਨ ਲਓ ਨਹੀਂ ਕੋਈ ਉਸ ਹਿਸਾਬ ਦੇ ਨਾਲ ਤੁਹਾਡੇ ਵੱਲੋਂ ਆਉਂਦਾ ਰਿਸ਼ਤਾ ਸੋ ਇਸ ਕਰਕੇ ਜਦੋਂ ਤੁਹਾਡੇ ਵੱਲੋਂ ਆਉਂਦਾ ਹੈ ਅਤੇ ਉਦੋਂ ਆਪਾਂ ਅਨਾਊਂਸ ਕਰ ਦਿੰਦੇ ਹਾਂ ਨਹੀਂ ਤਾਂ ਫਿਰ ਹੁਣ ਬੰਦ ਹੀ ਸਮਝੋ ਪਰ ਜੇ ਆਪਾਂ ਕਰਦੇ ਵੀ ਹਾਂ ਤਾਂ ਸੋਮਵਾਰ ਦੇ ਦਿਨ ਹੁੰਦਾ ਤੁਸੀਂ ਪਲੀਜ਼ ਸੋਮਵਾਰ ਦੇ ਦਿਨ ਹੀ ਆਪਣੇ ਕਿਉਂ ਜਾਣਨ ਵਾਲਿਆਂ ਨੂੰ ਕਿ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਸਵੇਰੇ ਸਵੇਰੇ ਭੇਜ ਦੇਣ ਅਤੇ ਜ਼ਰੂਰ ਆਪਾਂ ਅਨਾਊਂਸ ਕਰ ਦਾਂਗੇ ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਕ੍ਰੈਗੀਬਨ ਤੋਂ ਅੰਮ੍ਰਿਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਕਰਨਵੀਰ ਜੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਏ ਜੀ ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਰੋਹਿਤ ਕੁਮਾਰ ਜੀ ਭੇਜਦੇ ਨੇ ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਗੁੱਡ ਵਾਲੀ ਮੋਰਨਿੰਗ ਰਕੇਸ਼ ਕਾਜਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਦੋਂ ਤੱਕ ਕਹਿੰਦੇ ਕਿ ਤੁਹਾਨੂੰ ਮੁਸ਼ਕਿਲ ਅਤੇ ਕੰਡੇ 'ਤੇ ਤੱਕਦੀ ਹੈ ਜਦੋਂ ਜ਼ਿੰਦਗੀ ਸੋਰੀ ਜ਼ਿੰਦਗੀ ਤੁਹਾਨੂੰ ਮੁਸ਼ਕਿਲ ਅਤੇ ਕੰਡੇ 'ਤੇ ਤੱਕਦੀ ਹੈ ਤਾਂ ਪਰਮਾਤਮਾ 'ਤੇ ਪੂਰਾ ਭਰੋਸਾ ਰੱਖੋ ਕਿਉਂਕਿ ਦੋ ਚੀਜ਼ਾਂ ਹੋ ਸਕਦੀਆਂ ਨੇ ਜਾਂ ਤਾਂ ਉਹ ਤੁਹਾਨੂੰ ਡਿੱਗਣ ਫੜ ਲਵੇਗਾ ਅਤੇ ਜਾਂ ਤੁਹਾਨੂੰ ਉੱਡਣਾ ਸਿਖਾਵੇਗਾ ਸਤਿ ਸ਼੍ਰੀ ਅਕਾਲ ਜੀ ਰੇਡੀਓ ਹਾਂਜੀ ਦੇ ਪਰਿਵਾਰ ਦੇ ਲਈ ਅਤੇ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਸਭ ਦਾ ਦਿਨ ਵਧੀਆ ਵਧੀਆ ਲੰਘੇ ਪਿਆਰਾ ਜਿਹਾ ਮੈਸੇਜ ਅੰਮ੍ਰਿਤਪਾਲ ਸਿੰਘ ਜੀ ਸਾਨੂੰ ਭੇਜਦੇ ਸੀ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੀ ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਜੀਤ ਬੁੱਟਰ ਜੀ ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਜਦੋਂ ਤੈਨੂੰ ਬੈਠੋ ਜੀ ਅਤੇ ਕਿਤੇ ਬੈਠ ਜਾਓ ਅਤੇ ਫਰਕ ਦਾ ਅਹਿਸਾਸ ਹੋਵੇਗਾ ਜਦੋਂ ਤੈਨੂੰ ਬੈਠੋ ਜੀ ਅਤੇ ਕਿਤੇ ਬੈਠ ਜਾਓ ਦਾ

0: ਅਹਿਸਾਸ ਹੋਵੇਗਾ ਉਸ ਦਿਨ ਤੁਸੀਂ ਆਪਣੀ ਮਿਹਨਤ ਦੋ ਗੁਣਾ ਕਰਦੇ ਹੋਗੇ। ਵਾਹ ਜੀ, ਬਹੁਤ ਸੋਹਣਾ ਜਸਵਾਲ ਸਾਹਿਬ, ਥੈਂਕ ਯੂ। ਅਤੇ ਕਰਨ ਜੀ, ਸਤਿ ਸ਼੍ਰੀ ਅਕਾਲ ਭੇਜ ਦੇਣ, ਕਹਿੰਦੇ ਅੱਜ ਦਾ ਸ਼ਬਦ ਕੀਰਤਨ ਬਹੁਤ ਵਧੀਆ ਸੀ। ਅਤੇ ਅਸ਼ਵਿੰਦਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਆਲਵੇਜ਼ ਚੜ੍ਹਦੀ ਕਲਾ ਦੇ ਵਿੱਚ ਰਹੋ। ਅਨਾਹਤ ਅਤੇ ਹਰਗੁਣ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ, ਸਤਿ ਸ਼੍ਰੀ ਅਕਾਲ। ਅਤੇ ਗੁਰਵਿੰਦਰ ਕਹਿੰਦਾ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਸਮੇਤ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਅਤੇ ਤਾਜਵੀਰ ਦੇ ਲਈ ਵੀ ਧੰਨਵਾਦ। ਗੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਕਹਿੰਦੇ ਕਿ ਆਪ ਸਭ ਦਾ ਦਿਨ ਸੋਹਣਾ ਸੋਹਣਾ ਨਿਕਲੇ। ਅਤੇ ਲਵ ਜੋ ਧੁਨਾ ਜੀ, ਧੁਨਾ ਜੁਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅੱਜ 8 ਮਾਫੀ ਚਾਹੁੰਦਾ ਜੀ, ਅੱਜ 20 ਤਰੀਕ ਕਹਿੰਦੇ ਹੋ ਗਈ ਸਾਉਣ ਦੇ ਮਹੀਨੇ ਦੀ, ਅਤੇ ਮੰਗਲਵਾਰ ਦਾ ਦਿਨ ਅਤੇ 4 ਅਗਸਤ। ਧੰਨਵਾਦ। ਅਤੇ ਐਡੀਲੇਡ ਤੋਂ ਇਕਬਾਲ ਸੈਣੀ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਜਤਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਅੱਜ ਦਾ ਸ਼ਬਦ ਬਹੁਤ ਵਧੀਆ ਸੀ। ਸ਼ਿਵਾਨੀ ਗਰਗ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੰਦੀਪ ਸਿੰਘ ਰੱਖੜਾ ਜੀ, ਸੋਨੂੰ ਬਰਾੜ ਜੀ, ਸੇਖੋਂ ਜੀ, ਗੁਰਚੰਡ ਸਿੰਘ ਸਿੱਧੂ ਜੀ, ਗੁਰਦੀਪ ਦਿਓਲ ਜੀ, ਆਪ ਸਭ ਦੇ ਸੋਹਣੇ ਦਿਲ ਦੀਆਂ ਅਰਦਾਸਾਂ ਕਰਦੇ ਨੇ। ਅਤੇ ਗੁਰਦੀਪ ਜੀ ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ ਹਰ ਰੋਜ਼ ਦੀ ਤਰ੍ਹਾਂ, ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਸਾਂਝਾ ਪਾਉਂਦੇ ਨੇ, ਅਤੇ ਚਾਹ ਕੌਫੀ ਭੇਜਦੇ ਨੇ, ਮਫਿਨ ਭੇਜਦੇ ਨੇ, ਕਰਸੌਂਟ ਭੇਜਦੇ ਨੇ, ਅਤੇ ਡੋਨਟ ਸੋਰੀ। ਅਤੇ ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ਹਾਲ ਰਹੇ, ਅਤੇ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਅਤੇ ਧੰਨਵਾਦ ਕਰਦੇ ਨੇ। ਤਰਸੇਮ ਸਿੰਘ ਬੜਾੜ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਇਹ ਕੀ ਭੇਜਿਆ ਤੁਸੀਂ, ਇਹ ਮੈਨੂੰ ਲੱਗਦਾ ਅੱਛਾ ਕੱਲ੍ਹ ਦਾ ਮੈਸੇਜ ਆ, ਲੱਗਦਾ ਹੁਣ ਤਾਂ ਚਲੋ ਕੋਈ ਫਾਇਦਾ ਨਹੀਂ ਹੋ ਸਕਦਾ, ਤੁਸੀਂ ਨਾ ਸੁਣ ਰਹੇ ਹੋ। ਹਰਜਿੰਦਰ ਬਾਬਾ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ, ਅਤੇ ਆ ਕੇ ਅੱਜ ਦੀ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674 AM 'ਤੇ ਇੱਕ ਨਿੱਕੀ ਜੀ ਬ੍ਰੇਕ, ਉਸ ਤੋਂ ਬਾਅਦ ਅੱਜ ਦੀ ਕਹਾਣੀ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045-555 या आज ही विजिट करो 104 कॉलिंस रोड मेल्टन।
8: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
9: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
8: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੋਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ ਅਤੇ ਜਪਾਨ ਦੇ ਵਿੱਚ ਇਹ ਕਹਾਣੀ ਸਮਝਣ ਸਮਝਾਉਣ ਦੇ ਲਈ ਕਹਿੰਦੇ ਨੇ ਕਿ ਖੂਬ ਸੁਣਾਈ ਜਾਂਦੀ ਹੈ। ਜਪਾਨ ਦੇ ਵਿੱਚ ਕਹਿੰਦੇ ਨੇ ਕਿ ਇੱਕ ਛੋਟੀ ਜਿਹੀ ਲੜਕੀ ਸੀ ਜਿਹਨੇ ਛੋਟੀ ਉਮਰੇ ਆਪਣਾ ਘਰ ਬਾਰ ਛੱਡ ਕੇ ਇਹ ਸੋਚਿਆ ਕਿ ਮੈਂ ਆਪਣਾ ਸਾਰਾ ਜੀਵਨ ਹੁਣ ਬੁੱਧ ਦੇ ਲੇਖੇ ਲਾਉਣਾ। ਅਤੇ ਇਸ ਸਫ਼ਰ ਦੇ ਦਰਮਿਆਨ ਉਹਨੂੰ ਇੱਕ ਬੁੱਧ ਦੀ ਮੂਰਤੀ ਮਿਲੀ। ਉਹ ਸੋਨੇ ਦੀ ਮੂਰਤੀ ਪਾ ਕੇ ਉਹਨੂੰ ਲੱਗਦਾ ਸੀ ਕਿ ਜਿੱਦਾਂ ਉਹਨੇ ਬੁੱਧ ਨੂੰ ਪਾ ਲਿਆ ਹੋਵੇ, ਉਹਨੇ ਰੱਬ ਨੂੰ ਪਾ ਲਿਆ ਹੋਵੇ। ਉਸ ਮੂਰਤੀ ਨੂੰ ਬਹੁਤ ਪਿਆਰ ਕਰਦੀ, ਸਾਂਭ ਸਾਂਭ ਕੇ ਰੱਖਦੀ, ਸਾਂਭ ਸੰਭਾਲ ਕਰਦੀ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਇੱਥੇ ਵੇਖਦੇ ਹਾਂ ਕਈ ਬੱਚੇ ਆਪਣਾ ਟੈਡੀ ਆਪਣੇ ਨਾਲ ਰੱਖਦੇ ਨੇ ਹਮੇਸ਼ਾ, ਸੌਣ ਲੱਗਿਆਂ ਵੀ, ਉੱਠਦਿਆਂ ਵੀ, ਕਿਤੇ ਵੀ ਜਾਣਾ, ਅਤੇ ਉਹ ਟੈਡੀ ਉਹਨਾਂ ਨੂੰ ਇੱਕ ਉਹਨਾਂ ਦੇ ਲਈ ਆਸਰਾ ਲੱਗਦਾ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਲੜਕੀ ਜਿਹਦਾ ਨਾਂ ਸੀ ਚਿਓਨੋ, ਚਿਓਨੋ ਹਮੇਸ਼ਾ ਬੁੱਧ ਦੀ ਉਸ ਸੋਨੇ ਦੀ ਮੂਰਤੀ ਨੂੰ ਨਾਲ ਰੱਖਦੀ, ਕਿਉਂਕਿ ਉਹੀ ਸ਼ਾਇਦ ਉਹਦੇ ਲਈ ਜਾਇਦਾਦ ਸੀ। ਉਸ ਤੋਂ ਵੱਧ ਜਾਂ ਘੱਟ ਉਹਦੇ ਕੋਲ ਹੋਰ ਕੁਛ ਵੀ ਨਹੀਂ, ਨਾ ਹੀ ਕਦੀ ਉਹਨੇ ਕਮਾਉਣ ਦੀ ਕੋਸ਼ਿਸ਼ ਕੀਤੀ, ਨਾ ਹੀ ਕਦੀ ਉਹਨੇ ਹਾਸਲ ਕਰਨ ਦੀ। ਹੌਲੀ ਹੌਲੀ ਉਹ ਮੂਰਤੀ ਦੇ ਨਾਲ ਪਿਆਰ ਇੰਨਾ ਵੱਧ ਗਿਆ, ਇੱਦਾਂ ਲੱਗਦਾ ਜਿੱਦਾਂ ਬੁੱਧ ਦੇ ਨਾਲੋਂ ਪਿਆਰ ਘੱਟ ਕੇ ਹੁਣ ਜ਼ਿਆਦਾ ਪਿਆਰ ਉਸ ਮੂਰਤੀ ਦੇ ਨਾਲ ਹੋ ਗਿਆ ਹੋਵੇ। ਵੈਸੇ ਵੀ ਮੂਰਤੀ ਦੇ ਨਾਲੋਂ ਜੇਕਰ ਸਿਧਾਂਤਾਂ ਦੇ ਉੱਤੇ ਪਿਆਰ ਹੁੰਦਾ ਤਾਂ ਫਿਰ ਗੱਲ ਹੋਰ ਸੀ। ਇਨਸਾਨ ਜਿਹੜੇ ਪਾਸੇ ਨੂੰ ਆਪਣਾ ਧਿਆਨ ਕੇਂਦਰਿਤ ਕਰ ਲੈਂਦਾ, ਕਹਿੰਦੇ ਨੇ ਉਸੇ ਪਾਸੇ ਨੂੰ ਸਾਰਾ ਜ਼ੋਰ ਲਾ ਦਿੰਦਾ, ਉਸੇ ਪਾਸੇ ਐਨਰਜੀ ਲਾ ਦਿੰਦਾ। ਹੁੰਦਾ ਇਹ ਆ ਵੀ ਫਿਰ ਕਈ ਵਾਰੀ ਆਪਾਂ ਉਲਟ ਦਿਸ਼ਾ ਦੇ ਵਿੱਚ ਵੀ ਤੁਰ ਪੈਂਦੇ ਹਾਂ। ਹੌਲੀ ਹੌਲੀ ਦਿਨ ਬੀਤਦੇ ਕਿ ਚਿਓਨੋ ਦਾ ਪਿਆਰ ਉਸ ਮੂਰਤੀ ਦੇ ਨਾਲ ਹੋਰ ਵੱਧਦਾ ਗਿਆ ਅਤੇ ਆਖਿਰਕਾਰ ਜ਼ਿੰਦਗੀ ਦਾ ਉਮਰ ਦਾ ਇੱਕ ਪੜਾਅ ਆਇਆ ਜਦੋਂ ਚਿਓਨੋ ਨੇ ਸੋਚਿਆ ਕਿ ਹੁਣ ਉਹਨੂੰ ਪੱਕੇ ਤੌਰ ਦੇ ਉੱਤੇ ਕਿਤੇ ਟਿਕਾਣਾ ਕਰ ਲੈਣਾ ਚਾਹੀਦਾ। ਅਤੇ ਜਪਾਨ ਦੇ ਵਿੱਚ ਹੀ ਇੱਕ ਮੰਦਰ ਦੇ ਵਿੱਚ ਉਹਨੇ ਟਿਕਾਣਾ ਕਰ ਲਿਆ ਅਤੇ ਉਸੇ ਮੰਦਰ ਦੇ ਵਿੱਚ ਆਪਣੀ ਮੂਰਤੀ ਵੀ ਜਾ ਕੇ ਟਿਕਾ ਦਿੱਤੀ। ਉਹ ਮੰਦਰ ਜਿੱਥੇ ਪਹਿਲਾਂ ਵੀ ਮੂਰਤੀਆਂ ਪਈਆਂ ਸੀ, ਪਰ ਚਿਓਨੋ ਦੀ ਮੂਰਤੀ ਉਹਨੂੰ ਸਭ ਤੋਂ ਵਧੀਆ ਲੱਗਦੀ ਕਿਉਂਕਿ ਉਹ ਸੋਨੇ ਦੀ ਬਣੀ ਸੀ, ਕਿਉਂਕਿ ਉਹ ਉਹਦੀ ਆਪਣੀ ਸੀ, ਕਿਉਂਕਿ ਬੜੇ ਚਿਰਾਂ ਤੋਂ ਉਹ ਉਸ ਮੂਰਤੀ ਦੇ ਨਾਲ ਪ੍ਰੇਮ ਭਾਵਨਾ ਲਾ ਕੇ ਬੈਠੀ ਸੀ। ਅੱਜ ਉਹਨੇ ਬਾਜ਼ਾਰ ਜਾ ਕੇ ਮਿਹਨਤ ਕੀਤੀ, ਥੋੜ੍ਹੇ ਪੈਸੇ ਕਮਾਏ, ਇਸ ਕਰਕੇ ਤਾਂ ਕਿ ਉਹ ਸਭ ਤੋਂ ਮਹਿੰਗੀ ਧੂਫ, ਸਭ ਤੋਂ ਮਹਿੰਗੀ ਖੁਸ਼ਬੂ ਇਸ ਮੂਰਤੀ ਦੇ ਲਈ ਲੈ ਸਕੇ। ਬਾਜ਼ਾਰ 'ਚੋਂ ਖਰੀਦ ਕੇ ਲੈ ਕੇ ਆਏ ਅਤੇ ਲਿਆ ਕੇ ਉਹਨੇ ਮੂਰਤੀ ਦੇ ਅੱਗੇ ਅੱਜ ਧੂਫ ਵੱਟੀ ਕੀਤੀ। ਅੱਜ ਉਹ ਬਹੁਤ ਖੁਸ਼ ਸੀ ਕਿ ਅੱਜ ਉਹ ਆਪਣੇ ਰੱਬ ਦੇ ਲਈ ਸਭ ਤੋਂ ਮਹਿੰਗੀ ਧੂਫ ਵੱਟੀ ਲੈ ਕੇ ਆਈ ਆ। ਇਸੇ ਖੁਸ਼ੀ ਦੇ ਵਿੱਚ ਜਦੋਂ ਮੰਦਰ ਤੋਂ ਬਾਹਰ ਆਈ ਤਾਂ ਕੀ ਵੇਖਦੀ ਹੈ, ਕੀ ਮਹਿਸੂਸ ਕਰਦੀ ਹੈ ਕਿ ਉਹ ਜਿਹੜੀ ਸੁਗੰਧੀ ਸੀ ਉਹ ਬਾਹਰ ਤੱਕ ਆ ਰਹੀ ਹੈ। ਮੱਠੀ ਮੱਠੀ ਜਿਹੀ ਹਵਾ ਵਗੀ ਜਾਵੇ ਅਤੇ ਦੂਰ ਤੱਕ ਚਿਓਨੋ ਜਿੱਥੋਂ ਤੱਕ ਵੀ ਤੁਰੀ ਜਾਵੇ ਉੱਥੋਂ ਤੱਕ ਉਹ ਸੁਗੰਧੀ ਉਹਦੇ ਨਾਲ ਜਿੱਦਾਂ ਤੁਰੀ ਜਾਵੇ। ਪਰ ਇੱਕਦਮ ਚਿਓਨੋ ਦੇ ਮਨ ਦੇ ਵਿੱਚ ਖਿਆਲ ਆਇਆ, ਮੈਂ ਮੰਦਰ ਤੋਂ ਇੰਨੀ ਦੂਰ ਆ ਗਈ ਹਾਂ ਅਤੇ ਇੱਥੋਂ ਤੱਕ ਵੀ ਉਹ ਸੁਗੰਧੀਆਂ ਆਈ ਜਾਂਦੀਆਂ ਨੇ, ਇਹ ਤਾਂ ਬੜੀ ਗਲਤ ਗੱਲ ਹੈ। ਇਹ ਖੁਸ਼ਬੂ ਤਾਂ ਸਿਰਫ ਮੇਰੀ ਮੂਰਤੀ ਦੇ ਲਈ ਸੀ, ਇਹ ਇੱਦਾਂ ਐਡੀ ਦੂਰ ਤੱਕ ਇੱਦਾਂ ਆ ਸਕਦੀ ਆ, ਇੰਨੇ ਸਾਰੇ ਪੇੜ ਪੌਦੇ, ਇੰਨੇ ਸਾਰੇ ਪੰਛੀ, ਇੰਨੇ ਸਾਰੇ ਜਾਨਵਰ,
ਇੰਨੇ ਸਾਰੇ ਰਸਤੇ ਦੇ ਵਿੱਚ ਲੋਕ ਹੋਣਗੇ, ਹੋਰ ਤੇ ਹੋਰ ਮੰਦਰ ਦੇ ਵਿੱਚ ਕਿੰਨੀਆਂ ਹੋਰ ਮੂਰਤੀਆਂ ਪਈਆਂ ਨੇ। ਇਹਦਾ ਮਤਲਬ ਕਿ ਉਹ ਖੁਸ਼ਬੂ ਮੇਰੇ ਬੁੱਧ ਤੱਕ ਨਹੀਂ ਰਹੀ, ਉਹ ਤਾਂ ਸਾਰਿਆਂ ਦੇ ਵਿੱਚ ਵੰਡੀ ਗਈ। ਇਸ ਅਜੀਬ ਵਿਚਾਰ ਨੇ ਝੋਨੋ ਦੇ ਕਦਮ ਕਾਲੀ ਕਾਲੀ ਦੇ ਨਾਲ ਫਿਰ ਮੰਦਰ ਵੱਲ ਨੂੰ ਵਧਾਏ, ਕਿਉਂਕਿ ਉਹਨੂੰ ਲੱਗਦਾ ਸੀ ਕਿ ਨਹੀਂ ਇਹ ਖੁਸ਼ਬੂ ਹੋਰ ਕਿਸੇ ਦੀ ਨਹੀਂ ਹੋ ਸਕਦੀ, ਇਹ ਸਿਰਫ ਤੇ ਸਿਰਫ ਮੇਰੀ ਮੂਰਤੀ ਦੀ ਆ। ਉਸ ਦਿਨ ਝੋਨੋ ਕਾਫੀ ਪਰੇਸ਼ਾਨ ਰਹੇ, ਉਹ ਧੂਪ ਤਾਂ ਬਲ ਗਈ ਪਰ ਉਹਨੂੰ ਇਹੋ ਹੀ ਮਨ ਦੇ ਵਿੱਚ ਲੱਗੀ ਗਿਆ ਕਿ ਜਿਹੜੀ ਚੀਜ਼ ਮੇਰੇ ਬਣਾਏ ਰੱਬ ਦੇ ਲਈ ਹੀ, ਉਹ ਬਾਕੀਆਂ ਨੂੰ ਕਿੱਦਾਂ ਮਿਲ ਸਕਦੀ ਹੈ। ਇਹ ਸਾਰਾ ਕੁਛ ਮੇਰੀ ਮੂਰਤੀ ਨੂੰ ਜਾਣਾ ਚਾਹੀਦਾ ਸੀ, ਇਹ ਸੁਗੰਧੀ ਨੂੰ ਮੈਂ ਕਿੱਦਾਂ ਰੋਕਾਂ, ਇਹ ਤਾਂ ਬਹੁਤ ਪਿਆਰੀ ਸੁਗੰਧੀ ਹੈ ਪਰ ਇਹ ਰਹਿਣੀ ਮੇਰੇ ਤੱਕ ਚਾਹੀਦੀ ਹੈ। ਤਾਂ ਫਿਰ ਉਸ ਦਿਨ ਉਹਦੇ ਮਨ ਦੇ ਵਿੱਚ ਵਿਚਾਰ ਆਇਆ, ਉਹ ਜੰਗਲ ਤੋਂ ਜਾ ਕੇ ਇੱਕ ਬਾਂਸ ਕੱਟ ਕੇ ਲੈ ਕੇ ਆਈ, ਉਸ ਬਾਂਸ ਦੀ ਨਲੀ ਨੂੰ ਉਹਨੇ ਇੱਕ ਪਾਸੇ ਧੂਫ ਦੇ ਨਾਲ ਲਾਇਆ ਅਤੇ ਦੂਸਰੇ ਪਾਸੇ ਬੁੱਧ ਦੀ ਮੂਰਤੀ ਵੱਲ ਨੂੰ, ਤਾਂ ਕਿ ਉਹ ਧੂਫ ਸਿਰਫ ਅਤੇ ਸਿਰਫ ਉਸ ਮੂਰਤੀ ਨੂੰ ਜਾਵੇ, ਬਾਕੀ ਮੂਰਤੀਆਂ ਨੂੰ ਜਾਂ ਹੋਰ ਕਿਸੇ ਜਗ੍ਹਾ ਉਸ ਗੰਦੀ ਨਾ ਜਾਵੇ। ਵੱਧ ਤੋਂ ਵੱਧ ਉਹਦਾ ਆਨੰਦ, ਵੱਧ ਤੋਂ ਵੱਧ ਉਹਦੀ ਸੁਗੰਧੀ ਮੇਰੇ ਬੁੱਧ ਦੀ ਮੂਰਤੀ ਨੂੰ ਮਿਲੇ। ਇਸ ਤਰੀਕੇ ਦੇ ਨਾਲ ਉਹਨੇ ਇੱਕ ਬਾਂਸ ਦੀ ਨਲੀ ਇੱਦਾਂ ਸੈੱਟ ਕੀਤੀ ਕਿ ਉਹ ਧੂਫ ਜਦੋਂ ਬਲਦੀ ਤਾਂ ਉਸ ਛੇਦ ਦੇ ਰਾਹੀਂ ਨਲੀ ਦੇ ਰਾਹੀਂ ਸਿੱਧੀ ਉਸ ਮੂਰਤੀ ਦੇ ਨੱਕ ਦੇ ਅੱਗੇ ਜਾਂਦੀ। ਉਹ ਬਹੁਤ ਖੁਸ਼ ਸੀ, ਹੁਣ ਉਹਨੇ ਜਿਹੜੇ ਤਰੀਕੇ ਦੇ ਨਾਲ ਚਾਹਿਆ ਉਸੇ ਤਰੀਕੇ ਦੇ ਨਾਲ ਹੋ ਰਿਹਾ ਸੀ। ਹੁਣ ਉਹਦੀ ਧੂਫ ਦੀ ਸੁਗੰਧੀ ਹੋਰ ਕਿਸੇ ਨੂੰ ਨਹੀਂ ਜਾ ਰਹੀ, ਜੇ ਜਾ ਰਹੀ ਸੀ ਤਾਂ ਉਹਦਾ ਵੱਡਾ ਹਿੱਸਾ ਪਹਿਲਾਂ ਉਹਦੀ ਉਸ ਮੂਰਤੀ ਨੂੰ ਜਾ ਰਿਹਾ ਸੀ। ਉਹਨੂੰ ਲੱਗਾ ਕਿ ਉਹਨੇ ਬਹੁਤ ਵਧੀਆ ਕੀਤਾ, ਉਹਨੂੰ ਅੱਜ ਮਾਣ ਮਹਿਸੂਸ ਹੋਇਆ ਕਿ ਮੈਂ ਆਪਣੇ ਰੱਬ ਦੇ ਲਈ ਕੁਛ ਕੀਤਾ, ਮੇਰਾ ਰੱਬ ਜ਼ਰੂਰ ਖੁਸ਼ ਹੋਊਗਾ, ਬੁੱਧ ਜ਼ਰੂਰ ਖੁਸ਼ ਹੋਊ ਇਸ ਚੀਜ਼ ਤੋਂ। ਅਤੇ ਥੋੜ੍ਹੇ ਦਿਨ ਜੇ ਉਹਨੂੰ ਖੁਸ਼ੀ ਦੇ ਨਾਲ ਫੁੱਲੇ ਨਾ ਸਮਾਏ। ਹੁਣ ਹੌਲੀ ਹੌਲੀ ਉਹ ਹਰ ਰੋਜ਼ ਇਸੇ ਤਰ੍ਹਾਂ ਦੇ ਨਾਲ ਕਰਦੀ, ਧੂਫ ਲਾਉਂਦੀ, ਅੱਗੇ ਨਲੀ ਫਿੱਟ ਕਰਦੀ ਅਤੇ ਉਸ ਨਲੀ ਦਾ ਨਲੀ ਦੇ ਰਾਹੀਂ ਸਾਰੀ ਦੀ ਸਾਰੀ ਖੁਸ਼ਬੂ, ਸਾਰੇ ਦਾ ਸਾਰਾ ਧੂੰਆਂ, ਸਾਰੀ ਦੀ ਸਾਰੀ ਧੂਪ ਉਸ ਮੂਰਤੀ ਦੇ ਨੱਕ ਦੇ ਅੱਗੇ ਜਾਂਦੀ। ਕਾਫੀ ਦਿਨ ਬੀਤ ਗਏ ਅਤੇ ਅੱਜ 'ਚ ਉਹਨਾਂ ਨੇ ਕੀ ਨੋਟ ਕੀਤਾ ਕਿ ਜਦੋਂ ਉਹ ਪੂਜਾ ਕਰਕੇ ਹਟੀ, ਧੂਫ ਲਾ ਰਹੀ ਸੀ, ਉਹ ਕੀ ਵੇਖਦੀ ਆ ਕਿ ਉਹ ਮੂਰਤੀ ਥੋੜ੍ਹੀ ਜਿਹੀ ਕਾਲੀ ਹੋਈ ਆ। ਧਿਆਨ ਦੇ ਨਾਲ ਵੇਖਿਆ, ਲਾਗੇ ਚਾਨਣ ਕੀਤਾ, ਪਤਾ ਲੱਗਾ ਕਿ ਉਸ ਮੂਰਤੀ ਦਾ ਨੱਕ ਕਾਲਾ ਹੋ ਗਿਆ ਕਿਉਂਕਿ ਉਹ ਧੂੰਆਂ ਸਿੱਧਾ ਨੱਕ ਦੇ ਉੱਤੇ ਪੈਂਦਾ ਰਿਹਾ। ਜੇ ਉਹਨਾਂ ਨੇ ਉਹ ਧੂੰਆਂ ਬਹੁਤ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੁਣ ਚੰਗੀ ਤਰ੍ਹਾਂ ਦੇ ਨਾਲ ਸਾਫ਼ ਨਹੀਂ ਸੀ ਹੋ ਸਕਦਾ ਕਿਉਂਕਿ ਕਾਫ਼ੀ ਦਿਨ ਉਹ ਧੂੰਆਂ ਇਸੇ ਤਰ੍ਹਾਂ ਦੇ ਨਾਲ ਰਹਿਣ ਕਰਕੇ ਹੁਣ ਉਹ ਮੈਟਲ ਦੇ ਅੰਦਰ ਤੱਕ ਜਾ ਚੁੱਕਾ ਸੀ। ਜਿਹੜੀ ਮੂਰਤੀ ਪਹਿਲਾਂ ਉਹਨੂੰ ਬਹੁਤ ਖੂਬਸੂਰਤ ਲੱਗਦੀ ਸੀ, ਬਾਕੀ ਸਾਰਿਆਂ ਦੇ ਨਾਲੋਂ ਵੱਖਰੀ ਜਿਹਦੀ ਚਮਕ ਸੀ, ਹੁਣ ਉਹਨੇ ਉਸ ਮੂਰਤੀ ਦੀ ਦਿੱਖ ਆਪ ਹੀ ਵਿਗਾੜ ਦਿੱਤੀ ਕਿਉਂਕਿ ਹੁਣ ਉਹਦਾ ਕਾਲਾ ਨੱਕ ਕਦੀ ਵੀ ਸਾਫ਼ ਸ਼ਾਇਦ ਨਾ ਕਰ ਪਾਵੇ। ਕਈ ਵਾਰ ਸ਼ਾਇਦ ਤੁਸੀਂ ਬੁੱਧ ਦੀ ਇਹ ਕਾਲੇ ਹੋਏ ਨੱਕ ਵਾਲੀ ਮੂਰਤੀ ਜਾਂ ਫੋਟੋ ਵੇਖੀ ਹੋਏ ਜਾਂ ਨਹੀਂ ਤਾਂ ਕਹਿੰਦੇ ਨੇ ਕਿ ਜਪਾਨ ਦੇ ਵਿੱਚ ਜ਼ਰੂਰ ਦਿਖਦੀ ਹੈ ਕਿਉਂਕਿ ਉੱਥੇ ਇਹ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ, ਉਹ ਲੋਕਾਂ ਨੂੰ ਜਿਹੜੇ ਆਪਣਾ ਸਵਾਰਥ ਨਹੀਂ ਛੱਡਦੇ ਜਿੱਦਾਂ ਝੋਨੋ ਨੇ ਆਪਣਾ ਸਵਾਰਥ ਨਹੀਂ ਛੱਡਿਆ। ਵੇਖਿਆ ਜਾਵੇ ਤਾਂ ਕੋਈ ਵੀ ਕਿਸੇ ਵੀ ਕਿਸਮ ਦਾ ਸਵਾਰਥ ਉਹਦੇ ਪਿੱਛੇ ਸਾਡਾ ਪਿਆਰ ਲੁਕਿਆ ਹੁੰਦਾ,
ਉਹ ਲੋਕ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਅਤੇ ਉਹ ਪਿਆਰ ਉਸ ਹੱਦ ਤੱਕ ਪਹੁੰਚ ਜਾਂਦਾ ਕਿ ਫਿਰ ਉਹ ਸਵਾਰਥ ਦੇ ਵਿੱਚ ਤਬਦੀਲ ਹੋ ਜਾਂਦਾ। ਉਹ ਸਾਡਾ ਮੋਹ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਆਪਾਂ ਉਸ ਮੋਹ ਦੇ ਵਿੱਚ ਅੰਨੇ ਹੋ ਜਾਂਦੇ ਹਾਂ, ਜਾਂ ਫਿਰ ਇਨਸਾਨ ਅੰਨਾ ਹੋਇਆ ਉਸ ਮੋਹ ਦੇ ਵਿੱਚ ਸਭ ਤੋਂ ਵਧੇਰੇ ਨੁਕਸਾਨ ਆਪਣਿਆਂ ਦਾ ਹੀ ਕਰ ਲੈਂਦਾ। ਜਿੱਦਾਂ ਕਿ ਆਪਾਂ ਮੰਨ ਲਓ ਆਪਣਾ ਬੱਚਿਆਂ ਦਾ ਆਪਾਂ ਨੁਕਸਾਨ ਕਰ ਲੈਂਦੇ, ਉਹ ਬੱਚੇ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਪਰ ਆਪਣੇ ਲਾਡ ਪਿਆਰ ਦੁਲਾਰ ਨੂੰ ਇੰਨਾ ਕੁ ਜ਼ਿਆਦਾ ਆਪਾਂ ਵਧਾ ਦਿੰਦੇ, ਉਹਨਾਂ ਨੂੰ ਆਪਾਂ ਹਵਾ ਹੀ ਨਹੀਂ ਲੱਗਣ ਦਿੰਦੇ। ਬਹੁਤ ਮਾਪੇ ਆਪਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਖੇਡਣ ਨਹੀਂ ਦਿੰਦੇ, ਆਪਾਂ ਉਹਨਾਂ ਨੂੰ ਪਾਰਕਾਂ ਦੇ ਵਿੱਚ ਨਹੀਂ ਜਾਣ ਦਿੰਦੇ, ਜੇ ਜਾਣ ਵੀ ਦਈਏ ਤਾਂ ਬੜਾ ਸਾਂਭ ਸਾਂਭ ਰੱਖਦੇ ਹਾਂ, ਇੱਥੋਂ ਵੀ ਸੱਟ ਲੱਗ ਜੂ, ਆਹ ਵੀ ਨਹੀਂ ਕਰਨਾ, ਇੱਧਰ ਨੂੰ ਵੀ ਨਹੀਂ ਜਾਣਾ। ਇੰਨੇ ਸਾਰੇ ਮੋਹ ਦੇ ਵਿੱਚ, ਇੰਨੇ ਸਾਰੇ ਪਿਆਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਬੱਚਾ ਕਦੋਂ ਆਪਣਾ ਬਚਪਨ ਗਵਾ ਦਿੰਦਾ, ਅਤੇ ਫਿਰ ਉਹ ਖੇਡ ਹੀ ਨਹੀਂ ਪਾਉਂਦਾ। ਵੱਡੇ ਹੋ ਕੇ ਵੀ ਉਹਦੀਆਂ ਆਦਤਾਂ ਉਸੇ ਤਰ੍ਹਾਂ ਦੇ ਨਾਲ ਉਹਦੇ ਨਾਲ ਹੀ ਜਾਂਦੀਆਂ। ਆਪਾਂ ਆਪਣੀ ਔਲਾਦ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਘੁੱਟ ਕੇ ਆਪਣੇ ਇੱਕ ਦੇ ਨਾਲ ਹੀ ਲਾ ਛੱਡਦੇ, ਇੱਧਰ ਉੱਧਰ ਜਾਣ ਹੀ ਨਹੀਂ ਦਿੰਦੇ, ਦੁਨੀਆਦਾਰੀ ਆਪਾਂ ਸਿੱਖਣ ਹੀ ਨਹੀਂ ਦਿੰਦੇ, ਜਾਂ ਫਿਰ ਹੋਰ ਰਿਸ਼ਤੇ ਜਿਨ੍ਹਾਂ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ, ਚਾਹੇ ਉਹ ਹਸਬੈਂਡ ਵਾਈਫ ਦਾ ਹੋਵੇ, ਉਹਦੇ ਵਿੱਚ ਵੀ ਜੇਕਰ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਪਿਆਰ ਜਿਤਾਉਂਦਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਹੌਲੀ ਹੌਲੀ ਉਹ ਪਿਆਰ ਅਗਲੇ ਦਾ ਨੁਕਸਾਨ ਕਰਨ ਲੱਗ ਪੈਂਦਾ, ਅਗਲਾ ਕਦੋਂ ਉਹ ਘੁੱਟਣ ਮਹਿਸੂਸ ਕਰਨ ਲੱਗ ਪੈਂਦਾ, ਪਿਆਰ ਕਰਨ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ, ਅਤੇ ਹੌਲੀ ਹੌਲੀ ਉਹ ਆਪਣੇ ਰਿਸ਼ਤੇ ਦਾ ਨੁਕਸਾਨ ਕਰ ਪੈਂਦੇ ਨੇ। ਸਾਨੂੰ ਆਪਣੇ ਰਿਸ਼ਤਿਆਂ ਨੂੰ ਥੋੜ੍ਹੀ ਜਿਹੀ ਛੋਟ ਦੇਣੀ ਪਊਗੀ, ਖੁੱਲ੍ਹਾ ਛੱਡਣਾ ਪਊਗਾ। ਇਸ ਕੁੜੀ ਦੀ ਲਾਈ ਧੂਪ ਵਾਂਗੂ ਆਪਾਂ ਇੱਦਾਂ ਨਹੀਂ ਕਰ ਸਕਦੇ ਕਿ ਉਹ ਧੂਪ ਸਿਰਫ ਸਾਡੇ ਲਈ ਰਹੇ, ਹੈ ਤਾਂ ਉਹ ਸਾਡੇ ਲਈ ਪਰ ਚਾਰ ਚਫੇਰਾ ਵੀ ਉਹਦੇ ਨਾਲ ਮਹਿਕਣਾ ਚਾਹੀਦਾ। ਜੇਕਰ ਤੁਹਾਡੇ ਕੀਤੇ ਪਿਆਰ ਦੇ ਕਰਕੇ ਹੋਰ ਵੀ ਆਸ ਪਾਸ ਕੋਈ ਸਿੱਖ ਰਿਹਾ, ਕਿਸੇ ਨੂੰ ਮਹਿਕ ਜਾ ਰਹੀ ਆ, ਤਾਂ ਉਹਦੇ ਵਿੱਚ ਭਲਾ ਸਾਨੂੰ ਇਤਰਾਜ਼ ਕਿਉਂ ਹੋਵੇ? ਕਿਉਂਕਿ ਜਦੋਂ ਕੋਈ ਇੱਦਾਂ ਦੀ ਧੂਪ ਲਾਊਗਾ ਤਾਂ ਉਹਦੀ ਮਹਿਕ ਫਿਰ ਤੁਹਾਨੂੰ ਵੀ ਤਾਂ ਆਉਣੀ ਆ, ਤੁਹਾਡੇ ਉਸ ਰਿਸ਼ਤੇ ਨੂੰ ਵੀ ਆਊਗੀ। ਸ਼ਾਇਦ ਇਹੋ ਹੀ ਜ਼ਿੰਦਗੀ ਹੈ, ਸਾਨੂੰ ਇਹ ਥੋੜ੍ਹਾ ਜਿਹਾ ਢਿੱਲੇ ਹੱਥੀਂ ਛੱਡਣਾ ਪਊਗਾ। ਜਦੋਂ ਆਪਾਂ ਕੋਈ ਵੀ ਰਿਸ਼ਤਾ ਬਹੁਤ ਜ਼ਿਆਦਾ ਕੱਸ ਕੇ ਫੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਉਹ ਚੀਂਗ ਪੈ ਜਾਂਦੀ ਹੈ, ਆਖਿਰਕਾਰ ਉਹ ਰਿਸ਼ਤਾ ਜਾਂ ਤਾਂ ਆਪ ਹੀ ਤੁਹਾਡੇ ਤੋਂ ਹੱਥ ਛਡਾ ਲੈਂਦਾ ਅਤੇ ਜਾਂ ਫਿਰ ਤੁਹਾਡਾ ਹੀ ਹੱਥ ਘੁੱਟ ਕੇ ਫੜਨ ਕਰਕੇ ਥੱਕ ਜਾਂਦਾ ਅਤੇ ਇੱਕ ਸਟੇਜ ਦੇ ਉੱਤੇ ਤੁਸੀਂ ਆਪ ਹੀ ਆਪਣੀਆਂ ਉਂਗਲਾਂ ਢਿੱਲੀਆਂ ਛੱਡ ਦਿੰਦੇ ਹੋ। ਦੋਵਾਂ ਹੀ ਸੂਰਤਾਂ ਦੇ ਵਿੱਚ ਉਹ ਰਿਸ਼ਤਾ ਤੁਹਾਡੇ ਕੋਲੋਂ ਜਾਂਦਾ ਰਹਿੰਦਾ, ਉਹ ਰਿਸ਼ਤਾ ਤੁਹਾਡੇ ਕੋਲੋਂ ਗਵਾਚ ਜਾਂਦਾ ਜਿਹਦੇ ਵਿੱਚ ਤੁਹਾਡੀ ਜਾਨ ਵਾਸਤੇ, ਅਤੇ ਫਿਰ ਸਾਰੀ ਉਮਰ ਆਪਾਂ ਪਛਤਾਉਂਦੇ ਰਹਿੰਦੇ ਅਤੇ ਕਦੀ ਵੀ ਇਹ ਅਹਿਸਾਸ ਨਹੀਂ ਕਰ ਪਾਉਂਦੇ ਕਿ ਆਪਾਂ ਕਿੱਥੇ ਗਲਤੀ ਕੀਤੀ ਸੀ, ਕਿਉਂਕਿ ਸਾਰੀ ਉਮਰ ਆਪਾਂ ਇਹੋ ਹੀ ਜਿਤਾਉਂਦੇ ਰਹਿੰਦੇ ਹਾਂ, ਅਸੀਂ ਤਾਂ ਬਹੁਤ ਜ਼ਿਆਦਾ ਕੀਤਾ ਉਹਦੇ ਨਾਲ, ਅਸੀਂ ਤਾਂ ਵੇਖੋ ਜੀ ਤੱਤੀ ਵਾਹ ਨਹੀਂ ਲੱਗਣ ਦਿੱਤੀ, ਅਸੀਂ ਤਾਂ ਅੱਧੀ ਜ਼ਬਾਨ ਨਾਲ ਕਹਿ ਬੋਲ ਵੀ ਪਗਾਏ। ਪਰ ਇਹ ਸਭ ਕੁਛ ਦੇ ਵਿੱਚ ਆਪਾਂ ਇਹ ਭੁੱਲ ਜਾਂਦੇ ਕਿ ਕਿਤੇ ਆਪਾਂ ਇਹ ਸਭ ਕੁਛ ਓਵਰ ਤਾਂ ਨਹੀਂ ਕੀਤਾ, ਭਾਵੇਂ ਤੁਸੀਂ ਕਿੰਨਾ ਵੀ ਕਿਸੇ ਨਾਲ ਪਿਆਰ ਕਰਦੇ ਹੋ, ਭਾਵੇਂ ਕੋਈ ਤੁਹਾਡੇ ਨਾਲ ਕਿੰਨਾ ਵੀ ਪਿਆਰ ਕਰਦਾ, ਚਾਹੇ ਉਹ ਧੀਆਂ ਪੁੱਤ ਨੇ, ਚਾਹੇ ਉਹ ਤੁਹਾਡੇ ਪਾਰਟਨਰ ਨੇ, ਚਾਹੇ ਰਿਸ਼ਤੇਦਾਰੀਆਂ ਨੇ, ਯਾਰ ਦੋਸਤ ਨੇ, ਹਰ ਕਿਸੇ ਨੂੰ ਬਰੀਦਿੰਗ ਸਪੇਸ ਚਾਹੀਦੀ ਆ, ਹਰ ਕਿਸੇ ਨੂੰ ਥੋੜ੍ਹੀ ਆਜ਼ਾਦੀ ਚਾਹੀਦੀ ਆ। ਸਾਨੂੰ ਯਾਦ ਰਹੇ ਕਿ ਕੋਈ ਸਿਰਫ ਅਤੇ ਸਿਰਫ ਤੁਹਾਡੇ ਲਈ ਨਹੀਂ ਬਣਿਆ, ਬਿਲਕੁਲ ਜਿੱਦਾਂ ਇਹ ਹਵਾ ਸਿਰਫ ਤੁਹਾਡੇ ਲਈ ਨਹੀਂ ਬਣੀ, ਪਾਣੀ ਸਿਰਫ ਤੁਹਾਡੇ ਲਈ ਨਹੀਂ ਬਣਿਆ, ਰੱਬ ਸਿਰਫ ਤੁਹਾਡਾ ਨਹੀਂ। ਉਸੇ ਤਰ੍ਹਾਂ ਦੇ ਨਾਲ ਜਿੱਦਾਂ ਇਹ ਰੁੱਖ ਸਿਰਫ ਅਤੇ ਸਿਰਫ ਤੁਹਾਡੇ ਨਹੀਂ ਆ, ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਲਾਇਆ ਪਰ ਉਹਦੀ ਆਕਸੀਜਨ ਗਵਾਂਢੀ ਤੱਕ ਵੀ ਜਾਣੀ ਆ। ਆਪਾਂ ਗਲਤੀ ਇਹੋ ਕਰਦੇ ਹਾਂ,
ਸਾਰਾ ਕੁਛ ਘੁੱਟ ਘੁੱਟ ਕੇ ਆਪਣੇ ਤੱਕ ਹੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜੇ ਕੋਈ ਇੱਦਾਂ ਦਾ ਕਰਦਾ ਤਾਂ ਫਿਰ ਇਹ ਨੱਕ ਕਾਲੇ ਵਾਲੀ ਕਹਾਣੀ ਜ਼ਰੂਰ ਯਾਦ ਕਰ ਲਿਓ, ਕਿਉਂਕਿ ਆਪਣੇ ਵੱਲੋਂ ਤਾਂ ਆਪਾਂ ਚੰਗਾ ਹੀ ਕਰ ਰਹੇ ਹੁੰਦੇ ਹਾਂ, ਪਰ ਉਸ ਚੰਗੇ ਦਾ ਹੌਲੀ ਹੌਲੀ ਕਿੱਦਾਂ ਉਹ ਮਾੜਾ ਹੋ ਜਾਂਦਾ, ਕਿੱਦਾਂ ਆਪਾਂ ਉਲਟਾ ਕਿਸੇ ਦਾ ਨੁਕਸਾਨ ਕਰ ਦਿੰਦੇ ਹਾਂ, ਉਹ ਵੀ ਆਪਣੇ ਦਾ ਇਹ ਪਤਾ ਹੀ ਨਹੀਂ ਲੱਗਦਾ। ਜ਼ਰੂਰ ਖਿਆਲ ਰੱਖਿਆ ਜਾਵੇ, ਜੇਕਰ ਅੱਗੇ ਤੋਂ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਯਾਦ ਰਹੇ ਉਹ ਰਿਸ਼ਤਾ ਇੱਕ ਨਾ ਇੱਕ ਦਿਨ ਤੁਹਾਡੇ ਕੋਲੋਂ ਜ਼ਰੂਰ ਖੁੱਸ ਜਾਊਗਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਢਿੱਲਾ ਛੱਡੋ ਅਤੇ ਅਗਲੇ ਨੂੰ ਵੀ ਥੋੜ੍ਹਾ ਜਿਹਾ ਆਜ਼ਾਦੀ ਮਹਿਸੂਸ ਕਰਨ ਦਿਓ, ਕਿਉਂਕਿ ਪਿਆਰ ਇੱਕ ਐਸੀ ਚੀਜ਼ ਹੈ, ਹੌਲੀ ਹੌਲੀ ਇਹ ਕਿਸੇ ਦੇ ਲਈ ਗੁਲਾਮੀ ਵੀ ਬਣ ਜਾਂਦਾ। ਕੋਈ ਹੌਲੀ ਹੌਲੀ ਪਿਆਰ ਤੋਂ ਬਾਅਦ ਇਹ ਮਹਿਸੂਸ ਕਰਨਾ ਵੀ ਸ਼ੁਰੂ ਕਰ ਦਿੰਦਾ, ਤੁਸੀਂ ਜਿੱਦਾਂ ਉਹਨੂੰ ਕੈਦ ਹੀ ਕਰ ਲਿਆ ਹੋਵੇ। ਗੱਲ ਇੱਥੇ ਕੈਦ ਕਰਨ ਵਾਲੀ ਨਹੀਂ ਆ, ਗੱਲ ਤਾਂ ਇੱਥੇ ਬੰਦੇ ਨੂੰ ਖੁੱਲ੍ਹ ਦੇਣ ਵਾਲੀ ਆ, ਆਜ਼ਾਦੀ ਦੇਣ ਵਾਲੀ ਆ। ਤੁਸੀਂ ਕਿੰਨਾ ਕਿਸੇ ਨੂੰ ਆਜ਼ਾਦ ਮਹਿਸੂਸ ਕਰਵਾ ਸਕਦੇ ਹੋ, ਇਹ ਪਿਆਰ ਆ। ਕਿੰਨੀ ਕਿਸੇ ਨੂੰ ਖੁੱਲ੍ਹ ਦੇ ਸਕਦੇ ਹੋ, ਕਿੰਨੀ ਆਪਣੀ ਮਨ ਆਈ ਬੰਦਾ ਅਡਾਰੀ ਮਾਰ ਸਕੇ, ਇਹ ਪਿਆਰ ਹੈ। ਨਾ ਕਿ ਖੰਭ ਕੁਤਰ ਕੇ, ਖੰਭ ਪੁੱਟ ਕੇ ਤੁਸੀਂ ਪਿੰਜਰੇ 'ਚ ਹੀ ਪਾ ਛੱਡੋ, ਚੱਤੇ ਪੈਰ ਉਹਨੂੰ ਵਹਿੰਦੇ ਰਹੋ ਅਤੇ ਇਹ ਕਹਿੰਦੇ ਰਹੋ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਂ ਤੈਨੂੰ ਅੱਖੋਂ ਓਲੇ ਨਹੀਂ ਹੋਣ ਦੇਣਾ ਚਾਹੁੰਦੀ, ਨਹੀਂ ਹੋਣ ਦੇਣਾ ਚਾਹੁੰਦਾ, ਇਹ ਪਿਆਰ ਨਹੀਂ, ਇਹ ਸਜ਼ਾ ਤੁਹਾਡੇ ਲਈ ਵੀ ਅਤੇ ਉਹਦੇ ਲਈ ਵੀ, ਜੇ ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ। ਅਤੇ ਇਹੋ ਹੀ ਫਾਰਮੂਲਾ ਜਦੋਂ ਕਿਤੇ ਸੋਝੀ ਆਵੇ ਰੱਬ 'ਤੇ ਵੀ ਲਾ ਕੇ ਵੇਖ ਲਿਓ, ਰੱਬ ਵੀ ਤਾਂ ਆਪਾਂ ਇੱਦਾਂ ਹੀ ਵੰਡੇ ਨਾ, ਆਹ ਮੇਰਾ, ਉਹ ਤੁਹਾਡਾ, ਉਹ ਫਲਾਣੇ ਦਾ, ਕਹਿੰਦੇ ਆਪਾਂ ਜ਼ਰੂਰ ਹਾਂ ਕਿ ਰੱਬ ਇੱਕ ਹੀ ਆ, ਇੱਕ ਹੀ ਉਤਪਤੀ ਆ, ਉਹਨੇ ਹੀ ਸਾਰੀ ਸ੍ਰਿਸ਼ਟੀ ਸਾਜੀ ਆ, ਪਰ ਆਪਣੇ ਦਿਲ 'ਤੇ ਹੱਥ ਰੱਖ ਕੇ ਕਦੀ ਸੋਚਿਓ, ਆਪਾਂ ਇੱਦਾਂ ਕਦੀ ਵੈਸੇ ਆਪਾਂ ਮੰਨਿਆ, ਵੈਸੇ ਆਪਾਂ ਕਦੀ ਪ੍ਰਵਾਨ ਕੀਤਾ ਭਲਾ, ਜੇ ਕੀਤਾ ਹੋਵੇ ਤਾਂ ਫਿਰ ਦੁਨੀਆਂ ਦੇ ਵਿੱਚ ਇੰਨੀਆਂ ਵੰਡੀਆਂ ਹੋਣ ਹੀ ਨਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Cory Nal, Radio Hanji de hawale nal pao 3 saal di free service. Chadston Ford, ready, set, Ford.
2: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਸੁੱਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਿਹਾ ਹੋਵੋਗੇ। ਆਨੰਦ ਮਨਾਉਣ ਦੇ ਲਈ ਬੱਚੇ ਲਾ ਚੁੱਕੇ ਆ ਲਾਈਨਾਂ, ਸਾਨੂੰ ਹਸਾਉਣ ਦੇ ਲਈ, ਟਿੱਡਿਆਂ ਦੇ ਵਿੱਚ ਪੀੜਾਂ ਪਾਉਣ ਦੇ ਲਈ। ਦੇਖਦੇ ਹਾਂ ਪੀੜਾ ਪਾਉਂਦੇ ਆ ਕਿ ਠਾਉਂਦੇ ਆ, ਦੇਖਦੇ ਹਾਂ ਅੱਜ ਸਾਨੂੰ ਸਭ ਤੋਂ ਪਹਿਲਾਂ ਕਿਹਨੇ ਕਾਲ ਕੀਤੀ ਆ ਹਸਾਉਣ ਦੇ ਲਈ।
0: ਚਲੋ ਆਓ ਜੀ ਫਿਰ ਆਪਾਂ ਵੇਖਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਰਨਵ,
2: ਕੀ ਹਾਲ ਹੈ? ਕੀ ਹਾਲ ਹੈ ਤੁਹਾਡਾ?
0: ਤੁਹਾਡਾ ਵੀ ਠੀਕ ਹੈ? ਕੀ ਹਾਲ ਹੈ? ਉਹ ਸਾਡਾ ਬਹੁਤ ਵਧੀਆ।
1: ਅੱਜ ਕੀ ਹੋ ਗਿਆ, ਬੜਾ ਹੌਲੀ ਹੌਲੀ ਬੋਲਦੇ ਆ।
2: ਵੈਸੇ ਠੰਡੀ ਬਹੁਤ ਹੈ।
1: ਓਏ ਹੋਏ, ਅੱਜ ਤਾਂ ਇੰਨੀ ਠੰਡ ਨਹੀਂ ਹੈਗੀ,
0: ਪਹਿਲੀ ਵਾਰੀ ਆ ਗਈ ਨਾ।
1: ਰਲਣ ਨਹੀਂ ਕੀਤਾ ਸੀ ਹਲੇ।
0: ਹਾਂ ਹਲੇ ਰਜਾਈ ਚ ਤੁਰੇ ਫਿਰਦੇ ਮੇਰੇ।
2: ਕਰ ਲਿਆ
1: ਕਰ ਲਿਆ,
2: ਮੈਂ ਤਾਂ ਰੈਡੀ ਹਾਂ।
0: ਜਿਹਨੂੰ ਖਾ ਕੇ ਚਪੇੜਾਂ
1: ਉਹ ਤਾਂ ਇੱਕ ਤੇ ਹੀ ਢਿੱਡ ਭਰ ਜਾਂਦਾ।
0: ਨਹੀਂ ਢਿੱਡ ਥੋੜੀ ਭਰਦਾ, ਮੂੰਹ ਲਾਲ ਹੁੰਦਾ, ਢਿੱਡ ਥੋੜੀ ਭਰਦਾ। ਸੌ ਨਹੀਂ, ਓਕੇ, ਹੋਰ ਕਿਹੜੀ ਆ ਫਿਰ ਖਾ ਕੇ ਜਿਹਨੂੰ ਢਿੱਡ ਨਹੀਂ ਭਰਦਾ ਖਾ ਕੇ? ਹੈ ਮਾਈ ਦਾ ਝਾਟਾ?
2: ਨਹੀਂ।
1: ਉਹ ਕੀ ਹੁੰਦਾ ਪਤਾ?
0: ਮਾਈ ਦਾ ਝਾਟਾ ਕੀ ਹੁੰਦਾ?
2: ਬੋਲੀ
0: ਹੁੰਦੀ ਆ ਮੱਝ ਸੁਣਦੀ ਆ, ਪਰ ਉਹਨੂੰ ਪਤਾ ਤਾਂ ਹੈਗਾ ਨਾ ਵੀ ਮੱਝ ਸੁਣਦੀ ਆ।
1: ਇਹਨਾਂ ਦਾ ਪਤਾ ਆ।
0: ਗੁੱਡ ਗੁੱਡ ਗੁੱਡ।
2: ਹੈ ਅੱਛਾ, ਉਹ
1: ਮਾਈ ਬੁੱਢੀ ਦਾ ਝਟਾ
0: ਕੀ?
1: ਇਹ ਸ਼ਾਇਦ ਮਾਈ ਬੁੱਢੀ ਦਾ ਝਟਾ ਨਹੀਂ।
0: ਆਹੋ ਹਾਂ, ਮਾਈ ਬੁੱਢੀ ਦਾ ਝਟਾ ਕੀ ਹੁੰਦਾ?
2: ਉਹ ਜਿਹੜਾ ਕੈਂਡੀ ਜੀ ਹੁੰਦੀ
1: ਹੈ।
0: ਹਾਂ ਕੈਂਡੀ ਫਲੋਸ।
1: ਹਾਂ
0: ਇਹੋ ਹੀ ਆ ਨਾ ਫਿਰ? ਯੈਸ ਯੈਸ ਯੈਸ, ਇਹੋ ਹੀ ਇਹੋ ਹੀ।
1: ਗੁੱਡ, ਚਲੋ
0: ਯਾਰ ਤੇ ਹੋ ਗਿਆ।
2: ਚਲੋ ਨਹੀਂ ਨਹੀਂ ਨਹੀਂ,
0: ਚਲ ਹਾਰ ਗਏ ਫਿਰ ਆਪਾਂ।
2: ਆਨਸਰ ਹੈ ਗਏ। ਝਿੜਕਾਂ।
0: ਹਾਂਜੀ
1: ਝਿੜਕਾਂ
0: ਝਿੜਕਾਂ। ਮੈਨੂੰ ਤਾਂ ਲੱਗਦਾ ਖਾਧੀਆਂ ਵਾ।
1: ਪਤਾ ਗੱਲ ਕੀ ਆ, ਅਸੀਂ ਖਾਧੀਆਂ ਚਪੇੜਾਂ, ਸਾਡਾ ਆਨਸਰ ਸੀ ਚਪੇੜਾਂ।
0: ਆਹੋ
1: ਇਹਨਾਂ ਨੂੰ ਪੈਂਦੀਆਂ ਝਿੜਕਾਂ, ਇਹਨਾਂ ਦੇ ਚਪੇੜਾਂ ਨਹੀਂ ਕਦੀ ਪਈਆਂ। ਇਹਨਾਂ ਦਾ ਆਨਸਰ ਗਿਆ ਬਦਲ।
2: ਜ਼ਿਆਦੀਆਂ ਪੈਂਦੀਆਂ ਸੀ
0: ਹੈਂ
2: ਜਦੋਂ ਛੋਟੇ ਹੁੰਦੇ, ਜ਼ਿਆਦੀਆਂ ਪੈਂਦੀਆਂ ਸੀ।
0: ਕੀ ਝਿੜਕਾਂ ਕਿ
2: ਚਪੇੜਾਂ?
1: ਗੱਲ ਤਾਂ ਅਸੀਂ ਸੁਣਾਵਾਂਗੇ ਕਦੀ, ਕੋਈ ਨੀ
0: ਵਿਖਾਵਾਂਗੇ। ਹਲੇ ਵੀ ਫਰਕ ਹੈ ਕਹੋ, ਇੱਕ ਪਾਸੇ ਦੂਜੇ ਪਾਸੇ ਦਾ। ਥੈਂਕ ਯੂ ਅਰਨਵ। ਸਾਡੇ ਨਾਲ ਤੇਗ ਆ, ਉਸ ਤੋਂ ਬਾਅਦ ਫਿਰ ਮੰਨਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
2: ਵਾਰੀ
0: ਕਿੱਦਾਂ ਬਦਲ ਲਈ? ਐਂਡ ਮੂਮੈਂਟ ਦੇ ਉੱਤੇ ਵਾਰੀ ਬਦਲ ਲਈ ਐਂਬਰ ਨੇ।
1: ਪਹਿਲਾਂ ਕੋਈ ਹੋਰ ਆਉਣ ਲੱਗਾ ਸੀ, ਫਿਰ ਉਹਨਾਂ ਨੇ ਕਿਹਾ ਯੂ ਫਸਟ।
0: ਪਹਿਲਾਂ ਐਂਬਰ ਆਉਣ ਲੱਗੀ, ਫਿਰ ਕਹਿੰਦੀ ਬਦਲ ਲਈ।
2: ਕੀ ਕਿਹਾ ਸੀ?
0: ਐਂਡ ਮੂਵਮੈਂਟ ਦੇ ਉੱਤੇ ਵਾਰੀ ਬਦਲ ਲਈ ਐਂਬਰ ਨੇ,
1: ਪਹਿਲਾਂ ਕੋਈ ਹੋਰ ਆਉਣ ਲੱਗਾ ਸੀ ਤੇ ਫਿਰ ਉਹਨਾਂ ਨੇ ਕਿਹਾ ਯੂ ਫਸਟ,
0: ਪਹਿਲਾਂ ਐਂਬਰ ਆਉਣ ਲੱਗੀ ਫਿਰ ਕਹਿੰਦੀ ਯੂ ਫਸਟ।
2: ਹਾਂਜੀ,
1: ਐਂਬਰ ਨੂੰ ਭੁੱਲ ਗਿਆ ਹੋਣਾ ਚੁਟਕਲਾ ਮੈਨੂੰ ਲੱਗਦਾ।
0: ਨਹੀਂ,
2: ਅੰਬਰ ਨੇ ਖੁਸ਼ ਦੀ ਯਾਦ ਕੀਤਾ। ਅੰਬਰ ਜਦੋਂ ਸਵੇਰੇ ਉੱਠਦੀ ਹੁੰਦੀ ਆ ਫਿਰ ਮਨ ਦੇ ਸਾਰੇ ਆਪਾਂ ਖਰੋ ਕੇ ਨਹੀਂ ਖਾਂਦੇ ਪਰ ਆਪਾਂ ਖੁਸ਼ ਯਾਦ ਖਾਂਦੇ ਆ ਸਾਰੇ, ਤੇ ਫਿਰ ਕਈ ਵਾਰੀ ਵੀ ਦੇਸ਼ ਦੇ ਵਿੱਚ
1: ਕਿੱਦਾਂ ਤੁਸੀਂ ਤੜਕੇ ਉੱਠ ਜਾਂਦੇ ਆ? ਸੁੱਖ ਆਂਟੀ ਨੂੰ ਤਾਂ ਜਾਗ ਨੀ ਆਉਂਦੀ, ਆਂਟੀ ਤਾਂ ਹੱਲੇ ਵੀ ਸਲੀਪ ਆ।
2: ਮੈਨੂੰ ਪਤਾ ਨੀ ਹੈਗਾ, ਜਦੋਂ ਮੈਂ ਉੱਠਦੀ ਹੁੰਦੀ ਆ
1: ਡੈਡੀ
0: ਨੇ ਅਲਾਰਮ ਲਾਇਆ ਹੁੰਦਾ ਵਾ ਤੇ ਅਲਾਰਮ ਨਾ ਉੱਠਦੇ ਆ
1: ਤੇ ਡੈਡੀ ਮੰਮੀ ਨੂੰ ਉਠਾ ਕੇ ਫੇਰ ਸੌ ਜਾਂਦੇ ਆ।
2: ਯੋਗਾ
0: ਮਤਲਬ
2: ਬ੍ਰੇਕਫਾਸਟ ਬਣਾਉਂਦੀ ਹੁੰਦੀ ਆ ਸਾਰੇ ਦੇ, ਤੇ ਫਿਰ ਮੈਨੂੰ ਧੋਂਦੀ ਆ, ਤੇ ਫਿਰ
0: ਉਠਾਉਂਦੇ ਜਿਹੜੇ ਵੱਡੇ ਹੁੰਦੇ ਨਾ ਉਹਨਾਂ ਨੂੰ ਉਠਾਉਂਦੇ ਕਹੀਦਾ।

0: ਤੇ ਜਿਹੜੇ ਛੋਟੇ ਹੁੰਦੇ ਆ ਜਾਂ ਤੁਹਾਡੀ ਉਮਰ ਦੇ ਹੁੰਦੇ ਉਹਨਾਂ ਨੂੰ ਉਠਾਉਂਦੀ ਕਹੀਦਾ।
1: ਹਾਂਜੀ,
0: ਕਿੱਦਾਂ ਕਹੀਦਾ?
1: ਕੀ
0: ਕਿੱਦਾਂ ਕਹੀਦਾ? ਵੀ ਮੰਮਾ ਸਾਰਿਆਂ ਨੂੰ ਉਠਾਉਂਦੇ ਆ,
1: ਉਠਾਉਂਦੇ ਆ।
0: ਤੇ ਜੇ ਤੁਸੀਂ ਕਹੋਗੇ ਵੀ ਐਂਬਰ ਬਾਰੇ, ਤੇ ਫਿਰ ਤੁਸੀਂ ਕਹੋਗੇ ਐਂਬਰ ਸਾਰਿਆਂ ਨੂੰ ਉਠਾਉਂਦੀ ਆ,
1: ਐਂਬਰ ਸਾਰਿਆਂ ਨੂੰ ਉਠਾਉਂਦੀ ਆ,
0: ਤੇ ਮੰਮਾ ਉਠਾਉਂਦੇ ਆ,
1: ਮੰਮਾ ਉਠਾਉਂਦੇ ਆ।
0: ਹਾਂ, ਕੀ ਸੁਣਾਓਗੇ ਫਿਰ ਅੱਜ?
1: ਐਂਬਰ ਸੁਣਾਓਗੇ ਇੱਕ ਪੁਜਾਰੇ ਤੇ।
0: ਓਕੇ, ਹਾਂਜੀ ਹਾਂਜੀ
1: ਹਾਂਜੀ। ਮੋਮਬੱਤੀਆਂ, ਪੰਜ ਮੋਮਬੱਤੀਆਂ, ਦੋ ਚੱਲਦੀਆਂ, ਦੋ ਬਜਾ ਤੇ ਕਿੰਨੀਆਂ ਬੱਚੀਆਂ?
2: ਪੰਜ ਮੋਮਬੱਤੀਆਂ,
0: ਪੰਜ ਮੋਮਬੱਤੀਆਂ,
2: ਦੋ ਜਗਾਤੀਆਂ,
1: ਨਹੀਂ
3: ਪੰਜ ਪੰਜ ਮੋਮਬੱਤੀਆਂ ਇੱਕ ਕਮਰੇ ਚ ਜਗਦੀਆਂ ਨੇ,
0: ਪੰਜ ਮੋਮਬੱਤੀਆਂ ਇੱਕ ਕਮਰੇ ਚ ਜਗਦੀਆਂ ਤੇ ਉਹਦੇ ਵਿੱਚੋਂ ਦੋ ਬੁਝਾਤੀਆਂ, ਤੇ ਬਾਕੀ ਕਿੰਨੀਆਂ ਰਹਿ ਗਈਆਂ?
1: ਹਾਂਜੀ
2: ਪੰਜ।
1: ਨਹੀਂ
2: ਨਹੀਂ, ਕਿੱਦਾਂ ਮੋਮਬੱਤੀਆਂ ਬੁਝਾਈਆਂ ਤਾਂ ਤੁਸੀਂ ਬਾਹਰ ਵਾਲੀਆਂ, ਕਮਰੇ ਵਾਲੀਆਂ ਤੇ ਜਗੀ ਜਾਂਦੀਆਂ?
0: ਮੋਮਬੱਤੀਆਂ ਪੰਜ ਰਹਿ ਗਈਆਂ। ਓਕੇ, ਚਲੋ ਹਾਰ ਗਏ ਫਿਰ ਆਪਾਂ। ਕੋਈ ਵੀ ਨੀ ਰਹਿ ਗਈ, ਕੋਈ ਵੀ ਨੀ ਰਹਿ ਗਈ।
2: ਪਰ ਤੁਸੀਂ ਤਾਂ ਕਹਿੰਦੇ ਸੀ ਮੰਮਾ ਜਗਾਉਣ ਨਹੀਂ ਦਿੰਦੇ ਮੋਮਬੱਤੀਆਂ, ਬਸ ਲਿਆ ਕੇ ਰੱਖਦੇ ਆ।
0: ਨਹੀਂ, ਉਹ ਤਵਨੀਤ ਸੀ,
2: ਤਵਨੀਤ ਉਹਨਾਂ ਦੇ ਘਰ ਤਾਂ ਕੋਈ ਮੋਮਬੱਤੀ ਨਹੀਂ ਖਤਮ ਹੁੰਦੀ ਕਦੇ।
0: ਚਲੋ ਐਂਬਰ ਨਾ ਕਰਾ ਦੋ ਗੱਲ ਫਿਰ,
1: ਠੀਕ ਆ?
2: ਸਤਿ ਸ਼੍ਰੀ ਅਕਾਲ ਐਂਬਰ ਜੀ, ਕਿੱਦਾਂ ਹਾਲ ਚਾਲ? ਕੀ ਖਾਧਾ ਫਿਰ ਸਵੇਰੇ ਸਵੇਰੇ ਇੰਨਾ ਫਰੈਸ਼?
0: ਕੀ ਖਾਧਾ? ਫਲਾਸ
1: ਸੀਰੀਅਲ।
0: ਓਕੇ, ਸਵੇਰੇ ਸਵੇਰੇ ਉੱਠ ਕੇ ਕੁੜੀ ਖਾ ਵੀ ਲੈਂਦੀ ਆ, ਤੇ ਸੋਮਨ ਵੀ ਹੋ ਜਾਂਦੀ ਆ, ਤੇ ਚੁਟਕਲੇ ਵੀ ਸੁਣਾ ਜਾਂਦੀ ਆ, ਤੇ ਇੰਨੀਆਂ ਗੱਲਾਂ ਵੀ ਸੁਣਾ ਜਾਂਦੀ ਆ। ਇਹ ਤੇ ਬੜੀ ਪੰਕਚੁਅਲ ਕੁੜੀ ਆ। ਥੈਂਕ ਯੂ ਐਂਬਰ, ਤੁਸੀਂ ਤੇ ਅਰਲੀ ਅਰਲੀ ਉੱਠ ਪੈਂਦੇ ਹੋ, ਤੇ ਇਹਨੇ ਅਰਲੀ ਅਰਲੀ ਉੱਠ ਕੇ ਤੇ ਆਪਣੀ ਆਪਣੀ ਭੈਣ ਨਾਲ ਖੇਡ ਵੀ ਲਿਆ, ਪਤਾ ਟਿਕਲ ਟਿਕਲ ਨੀ ਕੀਤਾ ਉੱਠ ਕੇ? ਗੱਲਾਂ ਨੀ ਕੀਤੀਆਂ? ਗੱਲਾਂ ਨੀ ਕੀਤੀਆਂ?
1: ਥੈਂਕ
0: ਯੂ ਐਂਬਰ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਯੁਵਰਾਜ ਤੁਹਾਡੀ ਵਾਰੀ। ਤੇ ਹਾਂਜੀ ਫਤਿਹ ਮੰਨਤ, ਤੁਸੀਂ ਆਉਂਦੇ ਰਹੋ।
2: ਤੁਸੀਂ
0: ਜਸਪ੍ਰੀਤ ਜੀ ਕਿਉਂ ਕਿਹਾ? ਕਿਉਂਕਿ ਇਹ ਮੰਮਾ ਦਾ ਪਰਸ ਲੈ ਕੇ ਜਾਂਦੀ ਤਾਂ ਕਰ
2: ਗੱਡੀ ਚ ਬੈਠਦੀ।
0: ਸੋਰੀ ਸੋਰੀ,
2: ਪਰਸ ਹੈਗੇ ਅਸੀਂ ਮੰਗਦੇ। ਮੰਗਦੇ ਨਹੀਂ ਅਸੀਂ
0: ਆਪ ਦੇ ਵਧੇਰੇ ਪਰਸ ਹੈ, ਮੈਨੂੰ ਤਾਂ ਚੇਤਾ ਭੁੱਲ ਗਿਆ
2: ਮੰਗਦੇ ਫਿਰਦੇ ਉੱਤੋਂ ਪਰਸ, ਤੇ ਤੁਸੀਂ ਕਹੀ ਉਹਨੇ ਆਪਣੀ ਮੰਮਾ ਦਾ ਪਰਸ ਲੈ ਕੇ
0: ਇਹ ਸੇਮ ਬ੍ਰਾਂਡ ਦਾ ਲਈ ਫਿਰਦੀ ਨਾ, ਮੈਨੂੰ ਤਾਂ ਭੁਲੇਖਾ ਪੈ
2: ਗਿਆ ਨਾ। ਅੱਜ ਕੱਲ ਨਾ ਮੰਨਤ ਆਪਣੇ ਮੰਮਾ ਦੇ ਕੱਪੜੇ ਪਾਉਂਦੀ ਆ, ਸੂਟ ਮੰਮਾ ਦੇ ਹੀ ਪਾਉਂਦੀ ਆ ਇਹ। ਹਾਂ
0: ਇੰਨੀ ਵੱਡੀ ਹੋ ਗਈ ਆ
2: ਤੇ ਹੋਰ ਕੀ ਪੁੱਛ ਲਓ, ਭਾਵੇਂ ਇੱਥੇ ਨਹੀਂ
1: ਮੁੱਕਰ ਸਕਦੀ ਹੈ ਸੇਮ ਸਾਈਜ਼ ਦੇ।
2: ਹਾਂ
0: ਓਕੇ ਵਾਹ ਮੰਨਤ, ਫਿਰ ਤੇ ਬੜੇ ਵੱਡੇ ਹੋ ਗਏ ਤੁਸੀਂ।
2: ਤੁਹਾਡੇ ਮੰਮਾ ਮੋਟੇ ਆ, ਉਹ ਤਾਂ ਪਤਲੇ ਆ।
0: ਨਹੀਂ ਉਹ ਆਪਣੇ ਆਪ ਨੂੰ ਕਹਿ ਰਹੀ ਆ।
2: ਇਹ ਕਿੱਦਾਂ ਮੋਟੀ ਹੋ ਗਈ ਫਿਰ ਜੇ ਉਹਨਾਂ ਦੇ ਸਾਈਜ਼ ਦਾ ਸੂਟ ਆਇਆ?
0: ਇੱਕ ਤਰੀਕੇ ਦੇ ਨਾਲ ਇਹ ਤੇ ਬਹੁਤ ਲੇਡੀਜ਼ ਚ ਟਾਕ ਹੁੰਦੀ ਆ, ਇਹ ਤੇ ਹੈ ਨਾ ਕੁੜੀਆਂ ਵਾਲੀ ਟਾਕ ਥੋੜੀ ਆ ਇਹ।
2: ਤੇ ਹੋਰ ਕੀ
1: ਅਸੀਂ
2: ਤਾਂ ਹਾਲੇ ਤੱਕ ਨੀ ਆਪਣੇ ਆਪ ਨੂੰ ਲੇਡੀਜ਼ ਕਹਿੰਦੀਆਂ, ਹੱਦ ਹੋ ਗਈ ਮੰਨਤ।
0: ਇਹ ਹੁਣ ਸਮਝਾਊਗੀ ਸਰ।
2: ਹਾਂ ਤੇ ਹੋਰ ਕੀ,
0: ਹਲੇ
2: ਟਾਈਮ ਹੈਗਾ, ਹਲੇ ਦੋ ਸਾਲ ਪਏ ਟੀਨੇਜਰ, ਹਲੇ ਤਾਂ 11 ਸਾਲਾਂ ਦੀ ਤੂੰ ਹੈਗੀ ਮਟੋ।
1: ਪਰ ਕਈ ਲੋਕੀ ਤਾਂ 12 ਸਾਲ ਦੇ ਨੂੰ ਸਮਝ ਲੈਂਦੇ ਆ, ਤੇ ਮੈਂ 1 ਸਾਲ
2: ਸਮਝੀ ਜਾਣਾ ਲੋਕਾਂ ਦਾ ਕੀ ਆ, ਉਹ ਤਾਂ ਬਹੁਤ ਕੁਝ ਸਮਝਦੇ ਆ, ਜੋ ਅਸੀਂ ਸਮਝਣਾ ਸੀ ਉਹ ਸਮਝਣਾ, ਗੱਲ ਖਤਮ ਮੰਨਤ ਹਾਈ ਫਾਈਵ। ਜਿੱਦਣ ਉਹ ਕੇਕ ਕੱਟਦੇ ਉਹਨਾਂ ਦੇ ਮੂੰਹ ਫੁੱਲ ਜਾਂਦੇ, ਉਦਣ ਤੋਂ ਲੈ ਕੇ 19-20 ਸਾਲਾਂ ਤੱਕ ਫਿਰ ਉਹਨਾਂ ਦੇ ਮੂੰਹ ਫੁੱਲੇ ਹੀ ਰਹਿੰਦੇ ਕਹਿੰਦੇ। ਫਿਰ ਹਾਂ ਕਹਿੰਦੇ ਫਿਰ 20-ਕੁ ਸਾਲਾਂ ਤੋਂ ਬਾਅਦ ਉਹਨਾਂ ਦੇ ਮੂੰਹ ਥੋੜੇ ਸੋਫਟ ਜਿਹੇ ਹੁੰਦੇ ਆ, ਤੇ ਉਹ ਤੁਹਾਡੇ ਵੱਲ ਨੂੰ ਦੇਖਦੇ ਆ।
0: ਨਹੀਂ ਮੰਨਤ ਤੇ ਨਹੀਂ ਇੱਦਾਂ ਕਰਦੀ,
2: ਇੱਦਾਂ ਹੁੰਦਾ ਮੰਨਤ? ਕੁਛ ਹੈਗਾ ਤੁਹਾਨੂੰ ਆਈਡੀਆ ਕੋਈ?
1: ਨਹੀਂ ਉਹ ਲੱਗਦਾ ਕਿ ਉਹ ਕੇਕ ਜਾਂ ਖਾ ਲੈਂਦੇ ਤਾਂ ਕਰਕੇ ਉਹ ਮੋਟੇ ਹੋ
2: ਜਾਂਦੇ ਆ। ਪਿਆਜ਼ ਕੇਕ ਜ਼ਿਆਦਾ ਖਾ ਲੈਂਦੇ ਨਾ 13 ਵੱਡੇ ਵਾਲਾ।
0: ਚਲੋ ਕੀ ਸੁਣਾਓਗੇ ਫਿਰ ਅੱਜ?
1: ਮੈਨੂੰ
2: ਲੱਗਦਾ ਅਸੀਂ ਲਾਫਟਰ ਥੈਰੇਪੀ ਦਾ ਨਾਂ ਬਦਲਣਾ ਪੈਣਾ ਸਾਨੂੰ ਸੁਣ।
1: ਉਹਦੇ 2013 ਚ ਬਰਥ ਹੋਈ ਆ, ਤੇ ਜਿਹੜਾ ਬੰਤਾ ਵਾ ਉਹਦੇ 2014 ਚ ਹੋਈ ਆ, ਇਹ ਦੱਸੋ ਕਿਵੇਂ ਆ? ਤੁਹਾਨੂੰ ਸਿਰਫ 3 ਹੀ ਗੈਸਸ ਮਿਲਨੇ ਆ।
2: ਹੈ
0: ਫੇਰ ਫੇਰ ਦੁਬਾਰਾ ਦੱਸੋ ਕੀ ਆ?
1: ਸੰਤਾ ਤੇ ਬੰਤਾ ਦੋਵੇਂ ਟਵਿੰਸ ਨੇ, ਤੇ ਜਿਹੜਾ ਸੰਤਾ ਵਾ ਉਹਦੀ ਜਨਮ ਜਿਹੜੀ ਹੋਈ ਆ ਉਹ 2013 ਚ ਹੋਈ ਆ, ਤੇ ਜਿਹੜਾ ਬੰਤਾ ਵਾ ਉਹਦੀ 2014 ਚ ਹੋਈ ਆ, ਇਹ ਕਿੱਦਾਂ?
2: ਜਿਹੜਾ 2013 ਚ ਬੋਰਨ ਹੋਇਆ ਨਾ, ਉਹ ਬੋਰਨ ਹੋਇਆ 11:59 ਤੇ, ਠੀਕ ਆ? ਤੇ ਜਿਹੜਾ ਛੋਟਾ 2014 ਚ ਹੋਇਆ ਉਹ ਹੋਇਆ 12:01 ਤੇ।
0: ਸੁੱਖ ਆਂਟੀ ਨਾਲ ਪੰਗੇ ਲੈਂਦੇ ਤੁਸੀਂ ਹੈ? ਇਹ ਅੰਕਲ ਦੇ ਨਾਂ ਤੇ ਸ਼ਰਤ ਲਾਉਣੀ ਸੀ ਫਿਰ ਭਾਵੇਂ ਤੂੰ ਜਿੱਤ ਜਾਂਦੀ ਹੈ। ਜਾ ਮੰਨਤ ਤੂੰ ਤੇ ਸ਼ਰਤ ਹੀ ਗਲਤ ਲਾਈ ਆ।
2: ਪਰ ਸਭ ਤੋਂ ਵਧੀਆ ਗੱਲ ਪਤਾ ਕੀ ਆ, ਮੰਨਤ ਨੂੰ 58 ਪਤਾ ਹੈ ਕਿੰਨੇ ਹੁੰਦੇ ਆ, ਹਨਾ ਮੰਨਤ?
1: 59
2: ਹੁੰਦੇ ਆ। ਯੈਸ ਗੁੱਡ ਜੌਬ ਮੰਨਤ,
0: ਥੈਂਕ ਯੂ ਮੰਨਤ,
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ।
0: ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਫਤਿਹ ਜੀ।
2: $5 ਦੀਦੀ ਤੋਂ ਮਿਲਣੇ, ਉਹਨਾਂ ਦੀ ਆਪਾਂ ਫਿਰ ਪਾਰਟੀ ਕਰਾਂਗੇ।
1: ਸਪੰਜ ਦਾ ਮੈਨੂੰ ਕੁਛ ਨੀ ਹੁੰਦਾ
0: ਅਗਲਾ ਅਗਲਾ ਗਜ਼ਿਲੀਅਨ ਦੀ ਗੱਲ ਕਰਦਾ
2: ਮੰਨਤ ਨੂੰ ਫਿਕਰ ਪਈ ਉਹ ਵਿਚਾਰੀ ਨੂੰ
0: $5 ਦੇ ਜਾ ਸੋ ਖੰਟੀ ਪੰਜ ਕੀ ਹੁੰਦੇ ਭਲਾ ਹੈ ਪੰਜਾਂ ਦੀ ਤਾਂ ਪਾਰਕਿੰਗ ਵੀ ਨਹੀਂ ਆਉਂਦੀ ਅੱਜ ਕੱਲ੍ਹ
2: ਸਹੀ ਗੱਲ ਹੈ ਕਾਫੀ ਵੀ ਨਹੀਂ ਆਉਂਦੀ
0: ਓਹੋ ਫਤਿਹ ਕੀ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ
0: ਹਾਂਜੀ
1: ਇੱਕ ਬੁੜੀ ਪੱਪੂ ਨੂੰ ਇੱਕ ਕੁੜੀ ਕਹਿੰਦੀ ਵੀ ਮੈਂ ਇੱਕ ਬਹੁਤ ਮੈਂ ਵਿਆਹ ਇੱਕ ਬਹੁਤ ਮੈਂ ਫਿਰ ਤੁਸੀਂ ਪੱਪੂ ਨੂੰ ਇੱਕ ਕੁੜੀ ਕਹਿੰਦੀ ਵੀ ਮੈਂ ਵਿਆਹ ਉਹ ਮੁੰਡੇ ਨਾਲ ਕਰਾਉਂ ਜਿਹਦਾ ਬਹੁਤ ਵੱਡਾ ਕਾਰੋਬਾਰ ਬਹੁਤ ਉੱਚਾ ਕਾਰੋਬਾਰ ਹੋ ਪੱਪੂ ਕਹਿੰਦਾ ਮੇਰੇ ਨਾਲ ਵਿਆਹ ਕਰ ਲਾ ਮੈਂ ਪਹਾੜਾਂ ਤੇ ਬੱਕਰੀਆਂ ਨੂੰ ਚੋਣਾ
2: ਬਹੁਤ ਉੱਚਾ ਕਾਰੋਬਾਰ
0: ਇੱਥੇ ਤਾਂ ਆ ਵੀ ਵਧੀਆ ਹੀ ਕੰਮ ਪਤਾ ਇੱਥੇ ਤਾਂ ਬੱਕਰੀਆਂ ਮਹਿੰਗੀਆਂ ਵਿਕਦੀਆਂ ਹੋਣੀਆਂ ਥੈਂਕ ਯੂ ਫਤਿਹ ਥੈਂਕ ਯੂ ਯੁਵਰਾਜ ਉਸ ਤੋਂ ਬਾਅਦ ਫਿਰ ਗਾਬਾ ਸਾਹਿਬ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ ਕੀ ਹਾਲ ਹੈ
2: ਕੀ
0: ਲਿਆਓ ਫਿਰ
1: ਇੱਕ ਚੁਟਕਲਾ
0: ਓਕੇ ਅੰਬ ਵਾਲਾ
2: ਅੰਬ
0: ਤੁਸੀਂ ਆਪੇ ਕਿਹਾ ਅੰਬ ਚੁਟਕਲਾ
1: ਇੱਕ ਵਾਰੀ ਪੱਪੂ ਡਾਕਟਰ ਨੂੰ ਮਿਲਣ ਜਾਂਦਾ ਤੇ ਫਿਰ ਉਹ ਡਾਕਟਰ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਜਦੋਂ ਮੈਂ ਸਵੇਰੇ ਉੱਠਦਾ ਮੈਨੂੰ ਮੈਂ ਸਾਹ ਨਹੀਂ ਲੈ ਪਾਉਂਦਾ ਪ੍ਰੋਪਰਲੀ ਤੇ ਫਿਰ ਡਾਕਟਰ ਕਹਿੰਦਾ ਵੀ ਤੂੰ ਕਿੰਨੇ ਵਜੇ ਉੱਠਦਾ ਤੇ ਫਿਰ ਪੱਪੂ ਕਹਿੰਦਾ ਮੈਂ ਤਾਂ ਬਹੁਤ ਜਲਦੀ ਉੱਠਦਾ 8 ਵਜੇ ਉੱਠਦਾ ਮੈਂ ਤੇ ਫਿਰ ਡਾਕਟਰ ਕਹਿੰਦਾ ਪੱਪੂ ਤੂੰ ਇਹ ਤੋਂ ਵੀ ਜਲਦੀ ਉੱਠਿਆ ਕਰ ਕਿਉਂਕਿ ਜਿਹੜੇ ਸਵੇਰੇ ਲੋਕ ਯੋਗਾ ਕਰਦੇ ਆ ਨਾ ਉਹ ਸਾਰੀ ਆਕਸੀਜਨ ਪਿੱਛੇ ਲੈਂਦੀ ਹੈ ਇਸ ਲਈ
0: ਹੋਰ ਛੇਤੀ ਉੱਠ ਪਏਗਾ ਥੈਂਕ ਯੂ ਯੁਵਰਾਜ
2: ਥੈਂਕ ਯੂ ਯੁਵਰਾਜ
1: ਮੇਰੀ ਦੀਦੀ
2: ਹਾਂਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸਬਜੀ ਜੀ
2: ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ
1: ਹਾਲ ਹੈ ਤੁਹਾਡਾ ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਵਧੀਆ
2: ਬਹੁਤ ਵਧੀਆ
0: ਕੀ ਸੁਣਾਓਗੇ
1: ਇੱਕ ਚੁਟਕਲਾ
0: ਹਾਂਜੀ
1: ਪਤਨੀ ਰਾਤ ਨੂੰ ਪਤੀ ਕੋਲ ਜਾਂਦੀ ਤੇ ਕਹਿੰਦੀ ਤੁਹਾਨੂੰ ਪਤਾ ਕੱਲ ਜਿਹੜਾ ਭਿਖਾਰੀ ਆਇਆ ਸੀ ਨਾ ਬਹੁਤ ਮਾੜਾ ਪਤੀ ਕਹਿੰਦਾ ਕੀ ਹੋ ਗਿਆ ਇੰਨਾ ਪਤਨੀ ਕਹਿੰਦੀ ਮੈਂ ਉਹਨੂੰ ਰੋਟੀ ਦਿੱਤੀ ਤੇ ਅੱਜ ਮੈਨੂੰ ਕਿਤਾਬ ਦੇ ਗਿਆ ਤੇ ਪਤੀ ਕਹਿੰਦਾ ਇਹ ਤਾਂ ਵਧੀਆ ਤੂੰ ਪੜ੍ਹ ਲਈ ਪਤਨੀ ਕਹਿੰਦੀ ਨਹੀਂ ਮੈਂ ਉਹਨੂੰ ਕੱਲ ਰੋਟੀ ਦਿੱਤੀ ਤੇ ਮੈਨੂੰ ਕਿਤਾਬ ਦੇ ਕੇ ਗਿਆ ਜਿਹ ਤੇ ਲਿਖਿਆ ਸੀਗਾ ਖਾਣਾ ਬਣਾਉਣ ਦੇ ਤਰੀਕੇ
2: ਖਾਣਾ ਬਣਾਉਣਾ ਸਿੱਖੋ
0: ਥੈਂਕ ਯੂ
2: ਜਸ਼ਿਕਾ ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਗਾਬਾ ਸਾਹਿਬ ਉਸ ਤੋਂ ਬਾਅਦ ਅਸੀਸ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਗਾਬਾ ਸਾਹਿਬ
4: ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਦੀਦੀ ਜੀ ਤੇ ਮੇਰੇ ਸਾਰੇ
0: ਸਤਿ ਸ਼੍ਰੀ ਅਕਾਲ ਗਾਬਾ ਸਾਹਿਬ ਕਿੱਦਾਂ ਆ
2: ਆਵਾਜ਼ ਬਦਲ ਗਈ ਮੁੰਡੇ ਦੀ ਜਵਾਨ ਹੋ ਗਿਆ ਮੁੰਡਾ
0: ਵੱਡਾ ਹੋ ਗਿਆ ਗੱਭਰੂ ਹੋ ਗਿਆ
2: ਹੈ
4: ਜੀ
0: ਹੈ
4: ਹਾਂਜੀ
0: ਸਮਰ ਕਿੰਨੇ ਸਾਲਾਂ ਦਾ ਹੋ ਗਿਆ
4: ਮੈਂ 14 ਦਾ ਹੋ ਗਿਆ
0: ਓ
2: ਬੱਲੇ
0: ਫਿਰ ਤੇ ਵਾਕਈ ਗੱਭਰੂ ਹੋ ਗਿਆ ਤੇ ਅੱਜ ਫਿਰ ਕੀ ਜਨਮ ਦਿਨ ਹੈ ਕਿਸੇ ਦਾ ਕਿ ਵੈਸੇ ਆਏ ਹੋ
2: ਮੈਂ ਇਹ ਸੋਚਦੀ ਸੀ
4: ਆਲਮ ਨੋਹਾਰ ਜੀ ਦਾ
2: ਆਣ ਦਿਓ ਫਿਰ
4: ਹਾਂਜੀ

0: ਸਾਹਿਬ ਦਾ ਦਰਵਾਜ਼ਾ ਨੀਵਾਂ ਤੂੰ ਪਗੜੀ ਉੱਚਾਈ ਨੀ ਸ਼ਾਮ ਸਵੇਰੇ ਗਾ ਵਿਲਕੜੀ ਸੁੱਤਿਆ ਰਹਿਣ ਗਵਾਈ ਕੀ ਹੋਇਆ ਕੀ ਹੋਇਆ ਤੈਨੂੰ ਚਰਖੇ ਧੰਦ ਨਾ ਪਾਇਆ ਨੀ ਬਣ ਬੈਠੀ ਪਨ ਫੁੱਲਾ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ ਨੌ ਦਰਵਾਜ਼ੇ ਮਹਿਲ ਤੇਰੇ ਤੋਂ ਉੱਚਾ ਬੁੱਤ ਬਣਾਇਆ ਨੀ ਜਿਸ ਕੋਲੋਂ ਤੂੰ ਕੋਠਾ ਲਿੱਤਾ ਕਾਗਜ਼ ਨਾ ਕਰਵਾਇਆ ਨੀ ਨਦੀ ਕਿਨਾਰੇ ਢਾਹ ਹਮੇਸ਼ਾ ਕੰਧ ਰੇਤ ਦੀ ਪਾਈ ਨੀ ਸ਼ਾਮ ਸਵੇਰੇ ਗਾਫਿਲ ਕੁੜੀਏ ਸੁੱਤਿਆ ਰਹਿਣ ਗਵਾਈ ਕਿਉਂ ਨੀ ਬੋਲਦਾ ਹੈ ਕਿਉਂ ਨੀ ਤੋਲਦਾ ਹਾਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲਦਾ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਹੋ
1: ਵਾਹ ਜੀ ਵਾਹ
2: ਵੈਲ ਡਨ

0: ਜੋਤ ਅੰਕਲ ਜੀ ਦੇ ਸਟੂਡੈਂਟ ਜੀ
1: ਸਤਿ ਸ੍ਰੀ ਅਕਾਲ ਆ ਤੁਹਾਡੇ ਸਟੂਡੈਂਟ
0: ਕੀ ਹੋ ਗਿਆ ਸਟੂਡੈਂਟ ਜੀ
1: ਆਪਾਂ ਖੰਗੀ ਕਿਉਂ ਜਾਂਦੇ ਆ ਇਹਨਾਂ ਸਮੋਸਾ ਖਾਦਾ
0: ਹੀ ਲੱਗੇ ਸੀ ਮੈਨੂੰ ਪਤਾ ਉਹਨਾਂ ਖੰਗੀ ਨਹੀਂ ਲੱਗੀ
1: ਸਮੋਸਾ ਖਾਦਾ ਹੀ ਸਵੇਰੇ ਸਵੇਰੇ ਮੇਰੇ ਸਾਹਮਣੇ ਬਹਿ ਕੇ
2: ਉਹੀ ਖੰਗਣ ਲੱਗ ਗਿਆ ਮੈਨੂੰ ਪਤਾ ਤੁਹਾਨੂੰ ਖੰਗੀ
0: ਸਮੋਸਾ
1: ਹੋਰ
2: ਸਮੋਸਾ
1: ਮੈਂ ਕਿਹਾ ਸੀ ਜਦੋਂ ਸਮਰ ਗਾਉਂਦਾ ਸੀ ਨਾ ਤੇ ਮੈਂ ਕਿਹਾ ਸੀ ਨਹੀਂ ਖਾਈਦਾ ਸਵੇਰੇ ਸਵੇਰੇ ਨਹੀਂ ਖਾਈਦਾ ਤੇ ਪਰ ਫਿਰ ਵੀ ਖਾ ਗਈ
0: ਨਹੀਂ ਖਾਈਦਾ ਕਿਉਂਕਿ ਉਹ ਬ੍ਰੈਕਫਾਸਟ ਹੀ ਨਹੀਂ ਇੰਨਾ ਟਾਈਮ ਤਾਂ ਲੱਗਦਾ ਉਹਨੂੰ ਬਣਾਉਣ ਲਈ
1: ਅਤੇ ਘਰੋਂ ਬਣਾ ਕੇ ਲੈ ਗਿਆ ਜੀ ਰਾਤ ਬਣਾ ਕੇ ਕਹਿੰਦੇ ਰੱਖਿਆ ਤੇ ਸਵੇਰੇ ਉੱਠ ਕੇ ਤੇ ਘਪਰੂ ਘਪਰੂ ਖਾ ਗਏ ਮੇਰੇ ਸਾਹਮਣੇ ਬਹਿ ਗਏ
2: ਇਹ ਦਿੱਤਾ ਨੀ ਇਹਨਾਂ ਨੂੰ ਤਾਂ ਕਰਕੇ ਸ਼ਿਕਾਇਤਾਂ ਲਾਉਂਦੇ ਆ ਸਾਰਾ ਮੈਂ ਆਪ ਹੀ ਖਾ ਲਿਆ ਖੰਘ ਵੀ ਤਾਂ ਹੀ ਆਈ
0: ਉਹ ਤਾਂ ਡੈਜ਼ਰਟ ਚ ਆਉਂਦਾ ਜਦੋਂ ਕੋਈ
1: ਆਹੋ ਤੇ ਵੇਖ ਲਾ ਇੱਥੇ ਬਹਿ ਕੇ ਪ੍ਰੋਗਰਾਮ ਦੇ ਵਿੱਚ ਬਹਿ ਕੇ ਕੋਈ ਸਮੋਸੇ ਸਮੋਸੇ ਖਾਂਦਾ ਭਲਾ
2: ਮਿੱਠੇ ਸਮੋਸੇ ਉਹਦੇ ਵਿੱਚ ਗੁਲਾਬ ਜਾਮਣ ਭਰੀ ਹੁੰਦੀ ਆ ਸਮੋਸੇ ਵਿੱਚ
0: ਨਹੀਂ
2: ਹਾਂ
1: ਆਲੂ ਹੁੰਦੇ ਆ
0: ਕਈ
1: ਜਾਣੇ ਪਤਾ ਨੀਤ ਵੀ ਪਾ ਦਿੰਦੇ
2: ਫਿਰ ਕਈਆਂ ਨੂੰ ਖਾ ਕੇ ਖੰਘ ਵੀ ਲੱਗ ਜਾਂਦੀ ਆ
1: ਪਰ ਅਸੀਂ ਇਸ ਨੂੰ
0: ਹੈ
1: ਪਨੀਤ ਨੀ ਨੀਤ
2: ਨੀਤ
1: ਹਾਂ ਇੱਦਾਂ ਹੀ ਤੇ ਸਮਝਾ ਸਮਝੂ ਦਿਆ ਕਰ ਆਪਣੇ ਆਪਣੇ ਸਟੂਡੈਂਟ ਮੇਰੇ ਤੇ ਆਖੇ ਨਹੀਂ ਲੱਗੇ ਮੈਂ ਤੇ ਕਿਹਾ ਸੀ ਵੀ ਨਹੀਂ ਖਾਣੇ ਨਹੀਂ ਖਾਣੇ ਤੇ ਹਟਦੇ ਨਹੀਂ ਆ
2: ਨਹੀਂ ਮੈਂ ਛੁੱਟੀ ਕਰਨੀ ਸੀ ਨਾ ਫਿਰ ਮੈਨੂੰ ਅੱਜ ਕੋਲਡ ਹੋ ਗਿਆ ਮੈਂ ਕਿਹਾ ਮੈਨੂੰ ਕੋਲਡ ਹੋਇਆ ਮੈਨੂੰ ਛੁੱਟੀ ਚਾਹੀਦੀ ਆ
1: ਜਾਣ ਕੇ ਬਹਾਨੇ ਬਣਾਉਣ ਦੇ ਲਈ ਨਾ ਇਹਨਾਂ ਨੇ ਸੀਸ ਖਾਦਾ ਹੀ
0: ਖਾਦਾ ਸੀ ਸੱਚੀ
1: ਹੋਰ ਪਰ ਸਵਾਦੀ ਬੜਾ ਲੱਗਣ ਡਿਆ ਸੀ ਮੈਨੂੰ ਨਾ ਮੈਨੂੰ ਤਾਂ ਬੜਾ ਹੀ
0: ਗਜਰੇਲੇ
2: ਕਾਜੂ ਕਤਲੀ ਪਸੰਦ ਆ
0: ਸਮੋਸੇ ਜੋ ਕਿ ਕੋਈ ਸਾਡੇ ਘਰ ਆਇਆ ਸੀ ਅਸੀਂ ਡੈਜ਼ਰਟ ਖਾਦਾ ਸੀ
1: ਨਹੀਂ ਪੁੱਤ ਔਂਟਰੇ ਹੁੰਦਾ ਵਾ
2: ਜਿਹੜੇ ਲੂਣ ਵਾਲੀ ਚੀਜ਼ ਹੁੰਦੀ ਉਹ ਥੋੜੀ ਹੁੰਦੀ
1: ਉਹ ਥੋੜੀ ਡੈਜ਼ਰਟ ਹੁੰਦਾ ਵਾ ਮਿੱਠਾ ਹੁੰਦਾ ਵਾ ਡੈਜ਼ਰਟ
2: ਮਿੱਠੀ ਚੀਜ਼ ਨੂੰ ਕਹਿੰਦੇ ਆ
1: ਜਿੱਦਾਂ ਗੁਲਾਬ
0: ਜਾਮਨ ਸਮੋਸੇ ਵੀ ਤਾਂ ਮਿੱਠੇ ਹੀ ਹੁੰਦੇ
2: ਹੈ
1: ਉਹ ਨਹੀਂ ਮਿੱਠੇ ਵੀ ਆਉਂਦੇ ਨਾ ਵਿਚਾਰੀ ਤਾਂ ਕੰਫਿਊਜ਼ ਆ ਇਹਨਾਂ ਨੇ ਉਹ ਨਹੀਂ ਖਾਦੇ ਪੁੱਤ ਇਹਨਾਂ ਨੇ ਖਾਦੇ ਲੂਣ ਹਾਂ ਅੱਜ ਕੱਲ੍ਹ ਰੈਡੀਮੇਡ ਜੇ ਵੇਚਦੇ ਮਿੱਠੇ ਵੀ ਸੋ ਉਹਦੇ ਚ ਉਹ ਨਿੱਕੇ ਨਿੱਕੇ ਜੇ ਨੀ ਹੁੰਦੇ
2: ਚਟਨੀਆਂ
1: ਪਾ ਕੇ ਉੱਤੇ ਜਿਹੜੇ
2: ਪਿਆਜ
1: ਪਾ ਕੇ ਹੋਰ ਉੱਤੇ ਜਿਹੜਾ ਉੱਤੇ ਉੱਤੇ ਛੋਲੇ ਪਾ ਕੇ ਉਹ ਖਾਈਦਾ ਨਾ ਜਿਹੜਾ ਯਮ ਯਮ ਧਨੀਆ ਥੋੜਾ ਜਿਹਾ ਪਾ ਕੇ
2: ਯਮ ਯਮ ਯਮ
1: ਹਾਂ ਟੈਮਰਿੰਡ ਸੌਸ ਮਿੰਟ ਸੌਸ ਹੈਂ
0: ਥੋੜਾ ਜਿਹਾ ਟੋਮੇਟੋ ਸੌਸ
1: ਹੈਂ ਹਾਂ
2: 6-7 ਸਮੋਸੇ ਖਾ ਲੈ
1: ਉਹ ਇਹਦੇ ਚ ਨਹੀਂ ਬਾਰਬੀਕਿਊ ਸੌਸ ਟੋਮੇਟੋ ਸੌਸ ਪੈਂਦੀ ਨਹੀਂ ਪੈਂਦੀ ਇਹ ਚ ਸਵੀਟ ਚਿਲੀ ਵੀ ਨਹੀਂ ਪੈਂਦੀ
2: ਇਹਦੇ ਵਿੱਚ ਤਾਂ ਇਮਲੀ ਦੀ ਚਟਨੀ ਪੈਂਦੀ ਆ
1: ਟੈਮਰਿੰਡ ਸੌਸ ਪੈਂਦੀ ਇਮਲੀ ਦੀ ਚਟਨੀ ਤੇ ਨਾਲ ਪੈਂਦੀ ਮਿੰਟ ਮਿੰਟ ਸੌਸ ਹੋਰ
2: ਮੈਂ ਪਤਾ ਕਿੰਨੇ ਸਮੋਸੇ ਖਾਦੇ
1: ਹੋਰ ਕੀ
2: 6-7 ਸਮੋਸੇ
1: ਜਿੱਦਣ ਆਊਗੀ ਨਾ ਸੀਸ ਜਿੱਦਣ ਆਊਗੀ ਉਦੋਂ ਆਪਾਂ
2: 6-7
1: ਜਿੱਦਣ ਸੀਸ ਆਊਗੀ ਨਾ ਸਾਡੇ ਕੋਲ ਉਦੋਂ ਆਪਾਂ ਆਹ ਵਾਲਾ ਸਮੋਸਾ ਤੁਹਾਨੂੰ ਖਵਾਵਾਂਗੇ ਠੀਕ ਆ
2: ਅਸੀਂ ਤੁਹਾਨੂੰ ਪਤਾ ਇਟਸ ਇਲੀਗਲ ਇਨ ਆਸਟ੍ਰੇਲੀਆ
1: ਤੁਹਾਡੇ
2: 6-7
1: ਅੱਛਾ
2: 6-7 ਇਲੀਗਲ ਆ ਇਨ ਆਸਟ੍ਰੇਲੀਆ
1: ਨਾ
2: ਤੁਸੀਂ ਨਾ ਮੇਰੀ ਕੋਈ ਗੱਲ ਮੰਨਣ ਦਿਓ ਕਿਸੇ ਨੂੰ
1: ਐਵੇਂ ਤੈਨੂੰ ਝੂਠ ਬੋਲਦੇ
2: 6 7

0: இதுதான் நீ அதான் சேக் சாவன் ਅਸੀਸ ਮੈਂ ਤੈਨੂੰ ਸ਼ਾਇਦ ਅਗਲੀ ਵਾਰ ਇਹੀ ਦੱਸ ਦਵਾਂ ਵੀ ਘਰ ਮੇਰੇ ਕੁੱਟ ਪੈ ਗਈ ਇਸ ਗੱਲ ਤੇ
1: ਓਹੋ ਚਲੋ ਕੀ ਸੁਣਾਓਗੇ ਫਿਰ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ
2: ਸੁਣਾਉਂਗੀ ਮੈਂ ਬੋਲੀ
1: ਹਾਂਜੀ
0: ਆਉਣ ਦਿਓ ਫਿਰ
2: ਵਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਕੋਟੀ ਵੇ ਮੈਂ ਚੱਲੀ ਆ ਜੰਮਣ
1: ਮਾਇਆ
0: ਬੱਲੇ
2: ਮੈਂ ਚੱਲੀ ਆ ਜੰਮਣ ਮਾਇਆ ਖਬਰਦਾਰ ਜਿਸ ਧੁੱਪ ਕਾਲੀ ਰੋਟੀ ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕਰ ਲੈ ਸਾਫ ਰਸੋਈ
1: ਮੇਰੇ ਆਉਂਦੀ ਨੂੰ
2: ਨਾਰੇ
1: ਸਮੋਸੇ ਖਾਓਗੇ ਸਾਡੇ ਨਾਲ ਸਾਡੇ ਨਾਲ ਥੈਂਕ ਯੂ
0: ਅਸੀਸ
1: ਚਲੋ ਠੀਕ ਹੈ ਠੀਕ ਹੈ ਠੀਕ
0: ਹੈ
1: ਥੈਂਕ ਯੂ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
2: ਤੁਹਾਡੇ
1: ਕੋ ਆਪਸ਼ਨ ਆ ਐਸ਼ਲੀਨ ਤੇ ਸਰਦਾਰ ਜੀ
0: ਸਰਦਾਰ ਜੀ
1: ਸ਼ੋਰ
0: ਐਸ਼ਲੀਨ ਹੈ ਐਸ਼ਲੀਨ ਲੌਕ ਕਰ ਦੋ ਐਸ਼ਲੀਨ ਦੇਖਿਆ
1: ਹੈ ਇਹ ਇਹ ਇੱਥੇ ਵੀ ਟ੍ਰਿਕ ਕਰ ਜਾਂਦੇ ਹੁੰਦੇ ਆ
0: ਐਸ਼ਲੀਨ
2: ਹਾਂਜੀ
1: ਓ ਜਾਓ ਐਸ਼ਲੀਨ ਫਿਰ ਹੁਣ ਤੁਹਾਨੂੰ ਨਾ ਆਂਟੀ ਨੂੰ ਸਮੋਸੇ ਖਵਾਉਣੇ ਪੈਣੇ ਆ ਤੁਸੀਂ ਹਾਰ ਗਏ ਜੇ
2: ਆਂਟੀ ਡਾਈਟਿੰਗ ਤੇ ਆ
0: ਆਂਟੀ ਤੇ ਡਾਈਟਿੰਗ ਦੋ ਅਲੱਗ ਅਲੱਗ ਚੀਜ਼ਾਂ ਹੈ
1: ਉਹਨੇ ਕੰਮ ਹੀ ਨਵੇੜਦਾ ਪਰ ਸਕੀਮ ਕਿੰਨੀ ਸੋਹਣੀ ਲਾਈ ਉਹਨੇ
0: ਹਾਂ ਡਾਈਟਿੰਗ ਤੇ ਆਂਟੀ ਹੁਣ ਕੁਝ ਕਹਿ ਵੀ ਨਹੀਂ ਸਕਦੀ ਜਿਹੜੀ ਸਵੇਰੇ 5-6 ਕਾਜੂ ਕਤਲੀਆਂ ਖਾ ਕੇ ਆਈ ਉਹ ਡਾਈਟਿੰਗ ਤੇ ਆ
1: ਕੀ ਸੁਣਾਓਗੇ ਫਿਰ
2: ਬੁਝਾਲਤ ਉਹਦਾ ਪਹਿਲਾਂ ਇੱਕ ਗੱਲ ਸੁਣਾ ਦੀ
1: ਅੱਛਾ ਕੱਲ ਕਿੱਥੇ ਗਏ ਸੀ ਪਹਿਲਾਂ ਦੱਸੋ
2: ਦੀਦੀ ਬਿਮਾਰ ਹੈ
1: ਓਏ ਕੀ ਹੋ ਗਿਆ ਦੀਦੀ ਨੂੰ
2: ਦੀਦੀ ਕਿਸੇ ਦਿਨ ਜਦੋਂ ਅਸੀਂ ਕਿਤੇ ਜਾਣਾ ਸੀ ਦੀਦੀ ਉੱਥੇ ਮੈਨਿਊ ਤੇ ਲਿਖਿਆ ਸੀ ਚਾਟ ਪਾਪੜੀ ਦੀਦੀ ਕਹਿੰਦੇ ਚਾਟ ਪਾਪੜੀ ਖਾਣੀ ਮੰਮਾ ਕਹਿੰਦੇ ਨਹੀਂ ਖਾਣੀ ਬਿਕੋਜ਼ ਰਾਤ ਨੂੰ ਦਹੀਂ ਨਹੀਂ ਖਾਈਦਾ ਤੇ ਫਿਰ ਦੀਦੀ ਨੇ ਸਿਲ ਖਾਈ ਸੋ ਦੀਦੀ ਬਿਮਾਰ ਹੋ
1: ਗਈ ਹੁਣ ਠੀਕ ਆ
2: ਹਾਂ ਨਹੀਂ
1: ਹਾਂ ਨਹੀਂ ਓਕੇ
0: ਥੋੜੇ ਠੀਕ ਹੈ ਥੋੜੇ ਨਹੀਂ
1: ਤੁਸੀਂ ਨਹੀਂ ਖਾਦੀ ਫਿਰ ਚਾਟ
2: ਕੀ ਕਿਹਾ
1: ਤੁਸੀਂ ਨਹੀਂ ਖਾਦੀ ਚਾਟ ਭਲਾ ਨਾਲ ਤੁਸੀਂ ਵੀ ਖਾਦੀ
2: ਸੀ ਮੈਂ ਨਹੀਂ ਲਾਈਕ ਕਰਦੇ
1: ਆਏ
2: ਮੈਂ ਗੋਲ ਕੱਪੇ ਖਾਦੇ
1: ਵੈਰੀ ਗੁੱਡ ਚੁਆਇਸ
0: ਵੈਲ ਡਨ ਸ਼ੁਕਰ ਹੈ ਗੋਲ ਗੱਪੇ ਖਾ ਕੇ ਖੰਗ ਨਹੀਂ ਹੋਈ
1: ਤੁਸੀਂ ਪਰ ਸਾਰਾ ਗੋਲ ਗੱਪਾ ਇੱਕੇ ਵਾਰੀ ਮੂੰਹ ਟੱਡ ਕੇ ਵਿੱਚ ਪਾ ਲੈਂਦੇ ਹੁੰਦੇ ਮੂੰਹ ਦੇ ਕੇ ਤੋੜ ਕੇ ਖਾਂਦੇ ਹੋ ਚਲੋ ਕੀ ਸੁਣਾਓਗੇ ਫਿਰ ਹੁਣ ਦੱਸੋ ਕਿਹੜੀ ਗੱਲ ਸੀ
2: ਇੱਕ ਬੁਝਾਲਤ ਇੱਕ ਗੱਲ
0: ਸਰਦਾਰ ਜੀ ਦੀ ਗੱਲ ਸੀ ਕੋਈ
1: ਹਾਂਜੀ
2: ਸੰਤਰਾ ਨੂੰ ਸੰਤਰਾ ਕਿਉਂ ਕਹਿੰਦੇ
1: ਅੱਛਾ ਸੰਤਰਾ ਨੂੰ ਸੰਤਰਾ ਕਿਉਂ ਕਹਿੰਦੇ ਆ
0: ਕਿਉਂਕਿ ਉਹ ਸੰਤਰੀ ਹੁੰਦਾ ਆ
2: ਹਾਂਜੀ
1: ਓ
2: ਬੁਝਾਲਤ
1: ਇਹ ਬੁਝਾਰਤ ਨਹੀਂ
2: ਹਾਲ
0: ਚਾਲ
2: ਠੀਕ ਆ
1: ਵੀਰ ਜੀ ਇੱਕ ਗੱਲ ਤੇ ਦੱਸੋ
2: ਤੁਸੀਂ ਕੀ ਖਾਦਾ
0: ਤੁਸੀਂ ਦੱਸੋ ਪਹਿਲਾਂ ਕੀ ਖਾਦਾ ਜਦੋਂ ਦੀਦੀ ਨੇ ਚਾਟ ਖਾਦੀ
1: ਇਹਨੇ ਸਾਰੇ ਪਾਸੇ ਮਾਰੇ ਚੁੰਚੇ ਸਾਰੇ ਪਾਸੇ ਮਾਰੇ ਨੇ
0: ਇਹ ਮੇਰੇ ਵਰਗਾ ਜਦੋਂ ਦੇਖੋ ਮੈਨੂੰ ਮੈਂ ਤਾਂ ਕੁਛ ਨੀ ਖਾਣਾ ਜੋ ਵੀ ਖਾਣਾ ਮੰਗਾ ਲਓ ਤੇ ਬਾਅਦ ਚ ਸਾਰੇ ਵਿੱਚ
1: ਤੁਹਾਨੂੰ ਤੁਹਾਨੂੰ ਮੰਮਾ ਕਹਿੰਦੇ ਨੇ ਤੂੰ ਚੰਗਾ ਕੀਤਾ ਉਹਦਾ ਸਿਰ ਨੀ ਤੇ
0: ਜ਼ੁਕਾਮ ਨੀ ਹੋਊਗਾ
2: ਪਤੀਲਾ ਪਾਇਆ
1: ਹੈ
2: ਛੋਟਾ
1: ਪਤੀਲਾ ਓਕੇ ਚਲੋ ਕੀ ਸੁਣਾਓਗੇ ਫਿਰ ਅੱਜ
2: ਇੱਕ ਬੋਲੀ
1: ਓਕੇ
0: ਓਕੇ
2: ਤੇ ਆਟੋ ਪਿੱਲਾ ਅਮ ਟ੍ਰੈਫਿਕ ਅਮ ਮੈਸ਼ ਫ੍ਰੀਵੇ ਤੇ ਬੋਟ ਤੁਸੀਂ ਕਿਹਾ ਬੋਟ ਬੋਟ ਟ੍ਰੈਫਿਕ ਹੈਗਾ
1: ਹਾਂਜੀ ਹੈਗਾ ਹੀ ਸਵੇਰੇ ਭਾਈ ਹਾਂਜੀ
0: ਕੀ ਹੈਗਾ ਸੀ
1: ਮੈਸ਼ ਫ੍ਰੀਵੇ ਤੇ
0: ਟ੍ਰੈਫਿਕ
1: ਟ੍ਰੈਫਿਕ ਬਹੁਤ ਧਿਆਨ ਨਾਲ ਸੁਣਦਾ
2: ਜਦੋਂ ਮੈਂ ਤਿਆਰ ਹੁੰਦਾ ਉਦੋਂ ਮੈਂ ਟ੍ਰੈਫਿਕ ਮੰਮਾ ਮੈਨੂੰ JBL ਦੇਦੇ ਫਿਰ ਮੈਂ ਚੱਲਦੇ
1: ਹਾਂ ਉਦੋਂ ਸੁਣਦਾ ਵਾ ਸਾਰਾ ਆ ਜਾਣਾ ਉਹਨਾਂ ਨੇ ਫਿਰ ਕੱਲ ਆਉਣਾ ਕੇ
2: ਲੱਗਦਾ ਜਦੋਂ ਜਦੋਂ ਦਾਦਾ ਕਨੇਡਾ ਗਏ ਸੀਗੇ ਓਦਾਂ ਦਾਦਾ ਦੇ ਹੁਣ ਹੀ ਕਰਨਾ ਜੋਬ ਦਾ
1: ਅੱਛਾ ਹੁਣ ਵੀ ਉਹਨੇ ਇੱਕ ਦਿਨ ਹੀ ਲਾ ਦੇਣੇ ਹਨਾ
2: ਦਾਦਾ ਨੇ ਕੱਲੇ ਕੈਨੇਡਾ ਗਏ ਸੀ ਸਾਨੂੰ ਲੈ ਕੇ ਨਹੀਂ ਗਏ
0: ਵੀ ਡੈਡਾ ਜੇ ਤੁਸੀਂ ਸੁਣਦੇ ਆ ਨਾ ਇਹ ਤਾਂ ਗਲਤ ਗੱਲ ਆ ਵੈਸੇ
1: ਨਹੀਂ ਆ ਗੁੱਡ ਹੁੰਦਾ ਜੇ ਲੈ ਜਾਂਦੇ
2: ਦਾਦਾ ਚਾਮਲੇ ਹੋਏ
0: ਇਹ ਮੰਮੀ ਦੇ ਦਿਲ ਦੀਆਂ ਗੱਲਾਂ ਸਾਡੀ ਜਵਾਨ ਦੇ ਵਿੱਚੋਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਮੈਨੂੰ
2: ਹੁਣ ਦਾਦਾ ਨੇ ਫੇਰ ਜਾਣਾ ਸਾਨੂੰ ਲੈ
0: ਕੇ
2: ਸਾਨੂੰ ਨੀ ਲੈ ਕੇ ਜਾਣਾ
1: ਸਾਨੂੰ ਲੈ ਕੇ ਤੇ ਸਾਨੂੰ ਫੇਰ ਨੀ ਲੈ ਕੇ ਜਾਣਾ ਹੈ ਇਹ ਕਿੱਦਾਂ ਦੀ ਗੱਲ ਹੈ
2: ਕੁੱਤਾ
0: ਦੇਖਣ ਤੁਸੀਂ ਉੱਥੇ ਜਾਣਾ ਕੈਨੇਡਾ ਤੁਸੀਂ ਇੱਥੇ ਮੈਂ ਦਿਖਾ ਦਿੰਦੀ ਤੁਹਾਨੂੰ ਆ ਜਾਓ
1: ਉਹ ਕੈਨੇਡੀਅਨ
2: ਉੱਥੇ ਪਾਣੀ ਵੀ ਹੈਗਾ ਡੀਪ ਪਾਣੀ
0: ਪਾਣੀ
2: ਦਾਦਾ ਬੋਟ ਤੇ ਗਏ ਛੋਟੀ
0: ਕੀ ਕਰੀਏ ਬੋਟ ਤੇ ਇਹ ਨਾਗਰਾ ਫਾਲ ਨੇ ਤਾਂ ਇੰਨੇ ਲੋਕਾਂ ਨੂੰ ਇੱਥੇ ਸੱਦੀ
1: ਚਲ ਥੈਂਕ ਯੂ ਕੀ ਸੁਣਾਓਗੇ
2: ਇੱਕ ਬੋਲੀ
1: ਹਾਂਜੀ
2: ਬਾਲੀ ਬੱਸੀ ਕੱਟਣ ਗਿਆ ਸੀ ਬਾਲੀ ਬੱਸੀ ਕੱਟਣ ਗਿਆ ਸੀ ਕੱਟੇ ਲੈਂਦਾ ਬਟਾਂ ਕੱਟੇ ਲੈਂਦਾ ਬਟਾਂ ਬਜਵੇ ਸਾਈਕਲ ਤੇ ਚੱਲਿਆ
1: ਵਜਾਉਂਦਾ ਜਾਂ ਬਜ ਮੇਰੇ ਸਾਈਕਲ ਤੇ
2: ਸਾਈਕਲ ਤੇ ਚੱਲਿਆ ਵਜਾਉਂਦਾ
0: ਕੱਪੜੇ ਤੋਂ ਨੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਤੋਂ ਨੀ ਨੂੰ ਅੱਖ ਮਾਰ ਗਿਆ ਡੱਡੂ
1: ਪੀ ਪੀ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ
2: ਟ੍ਰਿੰਗ ਟ੍ਰਿੰਗ ਸ਼ਾਵ ਸ਼ਾਵ
0: ਜਿੰਦਾਬਾਦ ਬਹੁਤ ਟ੍ਰੈਫਿਕ ਘੱਟ ਟ੍ਰੈਫਿਕ
2: ਬੱਲੇ ਬੱਲੇ ਕੈਨੇਡਾ ਕੈਨੇਡਾ ਜਾਲੀ ਗੱਡੀ ਨੂੰ ਸਕ੍ਰੈਚ ਮਾਰਿਆ ਸ਼ੂ ਨੂੰ
0: ਡੈਡਾ ਹੁਣ ਤਾਂ ਭੱਜ ਕੇ
2: ਸਕ੍ਰੈਚ ਲਾਣੀ
1: ਹਾਂ ਲੱਗ ਗਈ ਕੇ
0: ਬਸ ਹੁਣ ਤਾਂ ਡੈਡਾ ਭੱਜੇ ਆਉਗੇ ਘਰ ਨੂੰ
1: ਥੈਂਕ ਯੂ ਜੀ ਸਤੰਤਰ ਜੀ ਕਹਿੰਦੇ ਕਿ ਬਹੁਤ ਸੋਹਣਾ ਗਾਇਆ ਸਮਰ ਨੇ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਅਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਐਪਰੀਸ਼ੀਏਟ ਕਰਨ ਦੇ ਲਈ ਬਲਜੀਤ ਵਾਲੀਆ ਜੀ ਦੇਸ਼ਬੰਧ ਭਾਰਦਵਾਜ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਹਿੰਦੇ ਕਿ ਆਪ ਸਭਕਾ ਦਿਨ ਮੰਗਲਮਈ ਹੋ ਅਤੇ ਸੁਖਿੰਦਰ ਭੈਣ ਜੀ ਕਹਿੰਦੇ ਨੇ ਕਿ ਅੱਛਾ ਓਕੇ ਬੁਝਾਰਤਾ ਦਬਾਓ ਜਵਾਬ ਦਿੰਦੇ ਨੇ ਥੈਂਕ ਯੂ ਜੀ ਬਹੁਤ ਸੋਹਣੀ ਅੱਜ ਦੀ ਕਹਾਣੀ ਸੁਖਦੀਪ ਸਿੰਘ ਘੁੰਮਣ ਜੀ ਕਰਦੇ ਨੇ ਮੈਸੇਜ ਕਹਿੰਦੇ ਕਿ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਮਿਹਰਬਾਨੀ ਤੇ ਸੇਠੀ ਜੀ ਕਹਿੰਦੇ ਨੇ ਕਿ ਛੋਟੀ ਉਮਰ ਵਾਲੇ ਬੋਲ ਬਹੁਤ ਵਧੀਆ ਗਾਏ ਹਾਂ ਬਹੁਤ ਸੋਹਣਾ ਗਾਇਆ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਵਧੀਆ ਕਹਿੰਦੇ ਨੇ ਕਿ ਸਿੱਖ ਰਿਹਾ ਸਮਰ ਥੈਂਕ ਯੂ ਤੇ ਮਨ ਸਾਹਿਬ ਕਹਿੰਦੇ ਕਿ ਵਾਹਿਗੁਰੂ ਕਰਨ ਸਭ ਦੇ ਉੱਤੇ ਮਿਹਰ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ $179 ਹੋ ਗਿਆ 22 ਕੈਰਟ ਦਾ ਰੇਟ ਅੱਜ ਮਿਹਰਬਾਨੀ ਤੇ ਜਿਮੀ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਭਾਈ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਕਬੂਲ ਕਰੋ ਹਾਂਜੀ ਬਿਲਕੁਲ ਜੀ ਸ਼ੁਕਰੀਆ ਤੇ ਮਾਫੀ ਚਾਹੁੰਦਾ ਅੱਜ ਜਿਹੜੇ ਬੱਚਿਆਂ ਦੀ ਕਾਲ ਨਹੀਂ ਲੈ ਪਾਏ ਤੇ ਕੱਲ ਆਪਾਂ ਉਹ ਪਹਿਲ ਦੇ ਆਧਾਰ ਦੇ ਉੱਤੇ ਲੈ ਲਾਂਗੇ ਥੋੜ੍ਹਾ ਵੰਡ ਵਰਤ ਕੇ ਅੱਗੇ ਪਿੱਛੇ ਕਰਕੇ ਅਤੇ ਤੁਸੀਂ ਲੈ ਲਿਆ ਕਰੋ ਵਾਰੀਆਂ ਅਤੇ ਜਿਨ੍ਹਾਂ ਨੇ ਅੱਜ ਨਹੀਂ ਵਾਰੀ ਲੈ ਸਕੇ ਕੱਲ੍ਹ ਉਹਨਾਂ ਦੀ ਵਾਰੀ ਪਹਿਲਾਂ ਲੈਂਦੇ ਹਾਂ ਅੱਜ ਤਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
5: ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
7: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
8: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
9: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
8: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
8: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
9: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
8: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
11: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਅੱਜ 4 ਤਰੀਕ ਆ ਅਗਸਤ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਗੌਤਮ ਜੀ ਤੁਸੀਂ ਆਉਣੇ ਰਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਬਹੁਤ ਧੰਨਵਾਦ ਰਜੋ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਿਉਂਕਿ ਆਸਟ੍ਰੇਲੀਆ ਦੀਆਂ ਖਬਰਾਂ ਦਾ ਸੈਗਮੈਂਟ ਅੱਜ ਥੋੜਾ ਵੱਡਾ ਉੱਧਰ ਨੂੰ ਵੱਧ ਧਿਆਨ ਦੇਵਾਂਗੇ ਪਰ ਪਹਿਲੀ ਖਬਰ ਮਿਆਨਮਾਰ ਤੋਂ ਆਂਗ ਸਾਨ ਸੂ ਚੀ ਨਾਂ ਤਾਂ ਭੁੱਲੇ ਨਹੀਂ ਹੋਵੋਗੇ ਤੁਸੀਂ ਮਿਆਨਮਾਰ ਦੀ ਨੇਤਾ ਹੁੰਦੀ ਸੀ ਚੋਣਾਂ ਕਰਵਾਈਆਂ ਸੀ 5 ਸਾਲ ਪਹਿਲਾਂ ਸਰਕਾਰ ਵੀ ਬਣਾਈ ਸੀ ਉੱਥੋਂ ਦੀ ਰਾਸ਼ਟਰਪਤੀ ਵੀ ਬਣ ਗਈ ਸੀ ਬਾਅਦ ਦੇ ਵਿੱਚ ਫੌਜ ਨੇ ਕਬਜ਼ਾ ਲੈ ਲਿਆ ਰਾਸ਼ਟਰਪਤੀ ਤੇ ਹੋਰਨਾਂ ਨੇਤਾਵਾਂ ਨੂੰ ਹਿਰਾਸਤ ਚ ਲੈ ਲਿਆ ਤੇ ਸਰਕਾਰ ਖਤਮ ਕਰ ਦਿੱਤੀ ਉਦੋਂ ਤੋਂ ਹੀ ਇੱਥੇ ਫੌਜ ਦਾ ਜਿਹਨੂੰ ਜੁੰਟਾ ਵੀ ਕਹਿ ਲੈਂਦੇ ਆ ਉਸਦਾ ਰਾਜ ਹੈ ਹਿਰਾਸਤ ਦੇ ਵਿੱਚ ਬੰਦ ਮਿਆਨਮਾਰ ਦੀ ਨੇਤਾ ਆਂਗ ਸਾਨ ਸੂ ਚੀ ਨੂੰ ਇੰਟਰਨੈਸ਼ਨਲ ਰੈੱਡ ਕਰਾਸ ਕਮੇਟੀ ਦੀ ਵਫਦ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਔਰ ਪਹਿਲੀ ਵਾਰ 2.5 ਸਾਲਾਂ ਦੇ ਵਿੱਚ ਪਹਿਲੀ ਵਾਰ ਆਪਣੇ ਬੇਟੇ ਨੂੰ ਚਿੱਠੀ ਲਿਖਣ ਤੋਂ ਬਾਅਦ ਬਾਹਰੀ ਦੁਨੀਆਂ ਦੇ ਨਾਲ ਉਹਨਾਂ ਦਾ ਇਹ ਪਹਿਲਾ ਸੰਪਰਕ ਵੀ ਹੈ ਜਿਸ ਦੀ ਹੁਣ ਪੁਸ਼ਟੀ ਕਰ ਦਿੱਤੀ ਗਈ ਹੈ ਮਿਆਨਮਾਰ ਦੀ ਫੌਜੀ ਸਰਕਾਰ ਨੇ ਇਸ ਮੁਲਾਕਾਤ ਨੂੰ ਲੈ ਕੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਨੇ 2021 ਦੇ ਵਿੱਚ ਫੌਜ ਨੇ ਉਹਨਾਂ ਦੀ ਸਰਕਾਰ ਨੂੰ ਜਦੋਂ ਸੱਤਾ ਚੋਂ ਹਟਾ ਦਿੱਤਾ ਸੀ ਤਾਂ ਬਾਅਦ ਚ ਅਲੱਗ ਅਲੱਗ ਦੋਸ਼ਾਂ ਦੇ ਤਹਿਤ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਚੋਣਾਂ ਦੇ ਵਿੱਚ ਧਾਂਦਲੀ ਕਰਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ 33 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਸੀ ਹਾਲਾਂਕਿ ਇਸ ਨੂੰ ਕੌਮਾਂਤਰੀ ਸਟੇਜ ਦੇ ਉੱਤੇ ਮਨਘੜਤ ਮੰਨਿਆ ਗਿਆ ਬਾਅਦ ਦੇ ਵਿੱਚ ਉਹਨਾਂ ਦੀ ਸਜ਼ਾ ਘੱਟ ਕਰ ਦਿੱਤੀ ਗਈ ਤੇ ਉਹਨਾਂ ਨੂੰ ਸਿਰਫ਼ ਨਜ਼ਰਬੰਦ ਹੀ ਰੱਖਿਆ ਗਿਆ ਇਹ ਨਹੀਂ ਦੱਸਿਆ ਗਿਆ ਕਿ ਉਹ ਕਦੋਂ ਤੱਕ ਨਜ਼ਰਬੰਦ ਰਹਿਣਗੇ ਫੌਜ ਇਹ ਦਾਅਵਾ ਬਾਰ ਬਾਰ ਕਰ ਰਹੀ ਹੈ ਕਿ ਆਂਗ ਸਾਨ ਸੂ ਚੀ ਜਿਉਂਦੇ ਨੇ ਸਿਹਤਮੰਦ ਨੇ ਪਰ ਇਸ ਦਾ ਕਦੇ ਕੋਈ ਠੋਸ ਸਬੂਤ ਵੀ ਪੇਸ਼ ਨਹੀਂ ਕੀਤਾ ਗਿਆ ਹਾਲੀਆ ਮਹੀਨੇ ਦੇ ਵਿੱਚ ਉਹਨਾਂ ਦੇ ਬੇਟੇ ਕਿਮ ਐਰਿਸ ਨੇ 81 ਸਾਲਾ ਆਂਗ ਸਾਨ ਸੂ ਚੀ ਦੇ ਜਿਉਂਦੇ ਹੋਣ ਦੇ ਸਬੂਤ ਦੇਣ ਦੇ ਲਈ ਇੱਕ ਮੁਹਿੰਮ ਵੀ ਚਲਾਈ ਸੀ ਮਾਫ਼ ਕਰਨਾ ਜਿਸ ਨੂੰ ਦੇਸ਼ ਭਰ ਦੇ ਨਾਲ ਨਾਲ ਅਲੱਗ ਅਲੱਗ ਜਿਹੜੇ ਕੌਮਾਂਤਰੀ ਮੀਡੀਆ ਪਲੇਟਫਾਰਮਸ ਨੇ ਉਹਨਾਂ ਨੇ ਵੀ ਕਵਰ ਕੀਤਾ ਸੀ ਉੱਥੇ ਇਰਾਨ ਦਾ ਕਹਿਣਾ ਹੈ ਕਿ ਉਹ ਓਮਾਨ ਦੇ ਨਾਲ ਗੱਲਬਾਤ ਕਰ ਰਿਹਾ ਤਾਂ ਕਿ ਹੋਰਮੁਜ਼ ਸਟ੍ਰੇਟ ਦੇ ਰਸਤੇ ਕਮਰਸ਼ੀਅਲ ਜਹਾਜ਼ਾਂ ਦੀ ਆਵਾਜਾਈ ਦੁਬਾਰਾ ਸ਼ੁਰੂ ਕੀਤੀ ਜਾਵੇ ਤੇ ਇੱਕ ਅਸਥਾਈ ਵਿਵਸਥਾ ਦੇ ਉੱਤੇ ਸਹਿਮਤੀ ਬਣ ਸਕੇ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਤਾਂ ਬਤੌਰ ਪਾਠਕ ਤੇ ਬਤੌਰ ਸਰੋਤੇ ਤੁਸੀਂ ਵੀ ਇਸ ਦੇ ਵਿੱਚ 705 ਦੇ ਵਿੱਚ ਪੈ ਗਏ ਹੋਵੋਗੇ ਕਿ ਆਖਿਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਚੱਲ ਕੀ ਰਿਹਾ ਕੱਲ ਦੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਇਰਾਨ ਦੇ ਨਾਲ ਜੰਗ ਖਤਮ ਹੋਣ ਦੇ ਨਾਲ ਹੀ ਸੋਮਵਾਰ ਦੇ ਦਿਨ ਤੋਂ ਇੱਕ ਨਵੀਂ ਗੱਲਬਾਤ ਸ਼ੁਰੂ ਹੋ ਗਈ ਹੈ ਪਰ ਇਰਾਨ ਨੇ ਇਸ ਗੱਲ ਤੋਂ ਕੋਰੀ ਨਾ ਕਰ ਦਿੱਤੀ ਕਿਹਾ ਕਿ ਸਾਡੇ ਨਾਲ ਤਾਂ ਐਸੀ ਕੋਈ ਗੱਲ ਹੀ ਨਹੀਂ ਹੋ ਰਹੀ ਇਸ ਦੇ ਜਵਾਬ ਦੇ ਵਿੱਚ ਹੀ ਹੁਣ ਇਰਾਨ ਦੀ ਤਰਫ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਨਾਲ ਤਾਂ ਉਹ ਕੋਈ ਗੱਲ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਐਸੀ ਯੋਜਨਾ ਟਰੰਪ ਨੇ ਇਹ ਨਹੀਂ ਸੀ ਦੱਸਿਆ ਕਿ ਇਸ ਗੱਲਬਾਤ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਜਿਹੜੀ ਸੋਮਵਾਰ ਦੇ ਦਿਨ ਤੋਂ ਗੱਲਬਾਤ ਸ਼ੁਰੂ ਹੋਣੀ ਹੈ ਉਹਨਾਂ ਇਹ ਵੀ ਪਹਿਲਾਂ ਵੀ ਗੱਲ ਕਹੀ ਸੀ ਕਿ ਸਮਝੌਤੇ ਦੀ ਰੂਪ ਰੇਖਾ ਤੇ ਸਹਿਮਤੀ ਬਣ ਚੁੱਕੀ ਹੈ ਜਿਸ ਦੇ ਵਿੱਚ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣਾ ਸ਼ਾਮਲ ਹੈ ਟਰੰਪ ਬਾਰ ਬਾਰ ਇਸ ਤਰੀਕੇ ਦੇ ਬਿਆਨ ਦੇ ਕੇ ਆਪਣੀ ਵਾਹੋਵਾਹੀ ਖੱਟ ਜ਼ਰੂਰ ਰਹੇ ਨੇ ਪਰ ਇਰਾਨ ਉਹਨਾਂ ਦੇ ਇਰਾਦਿਆਂ ਦੇ ਉੱਤੇ ਪਾਣੀ ਫੇਰ ਦਿੱਤਾ ਇਰਾਨ ਦੀ ਤਰਫ ਤੋਂ ਇਸ ਅਹਿਮ ਸਮੁੰਦਰੀ ਮਾਰਗ ਨੂੰ ਬੰਦ ਕੀਤੇ ਜਾਣ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆਇਆ ਹੈ ਹੋਰਮੁਜ਼ ਸਟ੍ਰੇਟ ਦੇ ਬਾਰੇ ਹੁਣ ਇਸ ਨੂੰ ਖੁੱਲ੍ਹਾ ਰੱਖਿਆ ਜਾਵੇ ਸਮਝੌਤਾ ਕਿਸ ਤਰੀਕੇ ਦੇ ਨਾਲ ਅੱਗੇ ਵਧੇ ਇਰਾਨ ਦੀ ਤਰਫ ਤੋਂ ਪਹਿਲੀ ਵਾਰ ਸਪਸ਼ਟੀਕਰਨ ਸਾਹਮਣੇ ਆਇਆ ਕਿ ਓਮਾਨ ਦੇ ਨਾਲ ਤਾਂ ਗੱਲਬਾਤ ਚੱਲ ਰਹੀ ਹੈ ਕਿਉਂਕਿ ਹੋਰਮੁਜ਼ ਸਟ੍ਰੇਟ ਦੇ ਇੱਕ ਪਾਸੇ ਇਰਾਨ ਹੈ ਤੇ ਦੂਸਰੇ ਪਾਸੇ ਜਿਹੜੀ ਜ਼ਮੀਨ ਹੈ ਉਹ ਓਮਾਨ ਹੈ ਉਧਰ ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਦੱਖਣ ਪੱਛਮੀ ਰੂਸ ਦੇ ਇੱਕ ਕਾਫੀ ਵਿਅਸਤ ਸਮੁੰਦਰੀ ਤਟੀ ਇਲਾਕੇ ਦੇ ਉੱਤੇ ਯੂਕਰੇਨ ਨੇ ਡਰੋਨ ਹਮਲੇ ਕੀਤੇ ਨੇ ਜਿਸ ਦੇ ਵਿੱਚ 3 ਬੱਚਿਆਂ ਸਣੇ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਇਹ ਸਪਸ਼ਟ ਨਹੀਂ ਹੈ ਕਿ ਡਰੋਨ ਸਮੁੰਦਰੀ ਤੱਟ ਦੇ ਉੱਤੇ ਡਿੱਗਣ ਤੋਂ ਪਹਿਲਾਂ ਰੋਕਿਆ ਗਿਆ ਸੀ ਰੂਸ ਦੀ ਤਰਫ ਤੋਂ ਜਾਂ ਨਹੀਂ ਪਰ ਰਿਪੋਰਟਾਂ ਦੇ ਮੁਤਾਬਕ ਉਹਨਾਂ ਦਾ ਨਿਸ਼ਾਨਾ ਲਗਭਗ 40 ਕਿਲੋਮੀਟਰ ਦੂਰੀ ਦੇ ਉੱਤੇ ਸਥਿਤ ਇੱਕ ਰੂਸੀ ਫੌਜੀ ਅੱਡਾ ਸੀ ਬੀਬੀਸੀ ਨੇ ਹਾਲਾਂਕਿ ਇਸ ਖਬਰ ਦੇ ਨਾਲ ਜੁੜੀ ਇੱਕ ਵੀਡੀਓ ਵੀ ਕੱਲ੍ਹ ਦੇ ਦਿਨ ਪ੍ਰਸਾਰਿਤ ਕੀਤੀ ਆਪਣੇ ਟੀਵੀ ਚੈਨਲ ਤੋਂ ਉਧਰ ਮਾਸਕੋ ਤੋਂ ਲਗਭਗ 112 ਮੀਲ ਦੂਰ ਪੂਰਬ ਵਾਲੇ ਪਾਸੇ ਸਥਿਤ ਵਾਈਲਡ ਬੇਰੀਜ਼ ਦੇ ਇੱਕ ਗੋਦਾਮ ਦੇ ਉੱਤੇ ਵੀ ਯੂਕਰੇਨੀ ਡਰੋਨ ਡਿੱਗਿਆ ਜਿਸ ਦੇ ਨਾਲ ਇਸ ਆਨਲਾਈਨ ਰਿਟੇਲ ਕੰਪਨੀ ਦੇ ਉੱਤੇ ਜਿਹੜਾ ਇਹ ਇੱਕ ਹੋਰ ਹਮਲਾ ਹੋਇਆ ਦੱਸ ਦਈਏ ਕਿ ਵਾਈਲਡ ਬੇਰੀਜ਼ ਦੁਨੀਆਂ ਦੀ ਦੁਨੀਆਂ ਦੀ ਨਹੀਂ ਬਲਕਿ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਹੈ, ਦੁਨੀਆਂ ਦੀ ਵੀ ਵੱਡੀਆਂ ਰਿਟੇਲ ਕੰਪਨੀਆਂ ਚੋਂ ਇੱਕ ਹੈ। ਪਰ ਹਾਲੀਆ ਹਫ਼ਤਿਆਂ ਦੇ ਵਿੱਚ ਉਸ ਦੇ ਉੱਤੇ ਯੂਕਰੇਨ ਦੀ ਤਰਫ ਤੋਂ ਬਾਰ ਬਾਰ ਹਮਲੇ ਕੀਤੇ ਜਾ ਰਹੇ ਨੇ। ਹਮਲਾ ਸ਼ਨੀਵਾਰ ਦੇ ਦਿਨ ਕੀਵ ਦੇ ਉੱਤੇ ਹੋਏ ਰੂਸੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਹੋਇਆ, ਜਿਸ ਦੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਅਮਰੀਕਾ ਦੀ ਵਿਚੋਲਗੀ ਦੇ ਨਾਲ ਇਜ਼ਰਾਈਲ ਤੇ ਲਬਨਾਨ ਦੇ ਦਰਮਿਆਨ ਗੱਲਬਾਤ ਦਾ ਅਗਲਾ ਦੌਰ ਅੱਜ ਦੇ ਦਿਨ ਤੋਂ ਸ਼ੁਰੂ ਹੋਏਗਾ। ਦੱਸ ਦਈਏ ਕਿ ਦੋਹਾਂ ਧਿਰਾਂ ਦੀਆਂ ਟੈਕਨੀਕਲ ਟੀਮਾਂ 6 ਅਗਸਤ ਤੱਕ ਆਪਸ ਦੇ ਵਿੱਚ ਮੁਲਾਕਾਤ ਕਰਨਗੀਆਂ ਤੇ ਉਸ ਫਰੇਮਵਰਕ ਸਮਝੌਤੇ ਨੂੰ ਲੈ ਕੇ ਲਾਗੂ ਕਰਨ ਦੀ ਦਿਸ਼ਾ ਦੇ ਵਿੱਚ ਅੱਗੇ ਧਿਆਨ ਦੇਣਗੀਆਂ ਜਾਂ ਅੱਗੇ ਵਧਣਗੀਆਂ, ਜਿਸ ਦੇ ਵਿੱਚ ਇਜ਼ਰਾਈਲ ਤੇ ਲਬਨਾਨ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੀਆਂ ਸ਼ਾਂਤੀ ਸਮਝੌਤੇ ਦੀਆਂ ਡੀਲਸ ਹੋਈਆਂ ਸੀ ਉਹਨਾਂ ਦੇ ਉੱਤੇ ਹਸਤਾਖਰ ਕੀਤੇ ਸੀ ਤੇ ਉਹਨਾਂ ਦੇ ਉੱਤੇ ਹੁਣ ਅੱਗੇ ਵਧਣਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਇਸ ਦੇ ਵਿੱਚ ਪਾਇਲਟ ਜ਼ੋਨ ਨੂੰ ਜਿਹੜਾ ਉਸਦੇ ਨਾਲ ਜੁੜੀਆਂ ਹੋਈਆਂ ਉਸ ਪ੍ਰਕਿਰਿਆ ਦੇ ਉੱਤੇ ਵਿਸਤਾਰ ਕਰਨਾ ਵੀ ਸ਼ਾਮਲ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਕਈ ਡੀਲ ਹੋਈਆਂ ਸੀ ਲੈਬਨਾਨ ਦੇ ਵਿੱਚ ਫੌਜ ਨੂੰ ਦੱਖਣੀ ਲੈਬਨਾਨ ਦੇ ਉਹਨਾਂ ਇਲਾਕੇ ਦੇ ਵਿੱਚ ਤੈਨਾਤ ਕਰਨਾ ਵੀ ਸ਼ਾਮਲ ਸੀ ਜਿੱਥੇ ਹਿਜਬੁੱਲਾ ਦਾ ਜ਼ਿਆਦਾਤਰ ਪ੍ਰਭਾਵ ਰਹਿੰਦਾ ਤੇ ਇਹੀ ਉਹ ਦੱਖਣੀ ਇਲਾਕੇ ਨੇ ਜਿੱਥੇ ਇਜ਼ਰਾਈਲ ਅਕਸਰ ਹਮਲੇ ਕਰ ਦਿੰਦਾ ਹੈ, ਕਹਿ ਕੇ ਕਿ ਇੱਥੇ ਹਿਜਬੁੱਲਾ ਦਾ ਇਹ ਗੜ੍ਹ ਨੇ। ਨਾਲ ਹੀ ਹਿਜਬੁੱਲਾ ਨੂੰ ਹਥਿਆਰ ਛੱਡਣ ਦੇ ਲਈ ਬਗੈਰ ਸ਼ਰਤ ਮਨਾਉਣਾ ਤੇ ਇਜ਼ਰਾਈਲ ਦੀ ਫੌਜ ਨੂੰ ਇਸ ਦੱਖਣੀ ਹਿੱਸੇ ਦੇ ਵਿੱਚੋਂ ਪਿੱਛੇ ਹਟਾਉਣਾ ਵੀ ਸ਼ਾਮਲ ਸੀ। ਵੈਸੇ ਹਿਜਬੁੱਲਾ ਲੈਬਨਾਨ ਦੇ ਵਿੱਚ ਇੱਕ ਸਿਆਸੀ ਜਮਾਤ ਦੇ ਤੌਰ ਦੇ ਉੱਤੇ ਵਿਚਰਦਾ ਜਿਨ੍ਹਾਂ ਦੇ ਕੋਲ ਹਥਿਆਰ ਵੀ ਨੇ। ਇਜ਼ਰਾਈਲ ਦੇ ਲਈ ਇਹ ਸਿਆਸੀ ਜਮਾਤ ਨਹੀਂ ਹੈ ਬਲਕਿ ਇਹ ਇੱਕ ਹਥਿਆਰਬੰਦ ਗੁੱਟ ਹੈ। IDF ਯਾਨੀ ਇਜ਼ਰਾਈਲ ਡਿਫੈਂਸ ਫੋਰਸ ਨੇ ਪਿਛਲੇ ਹਫ਼ਤੇ ਵੀ ਦੱਖਣੀ ਲੈਬਨਾਨ ਦੇ ਵਿੱਚ ਇੱਕ ਪਾਇਲਟ ਜ਼ੋਨ ਦੇ ਵਿੱਚ ਹਮਲਾ ਕੀਤਾ ਸੀ। ਹਾਲਾਂਕਿ ਬੈਰੂਤ ਨੇ ਉਸ ਸਮੇਂ ਜੇਰੂਸਲਮ ਦੇ ਉੱਤੇ ਯਾਨੀ ਇਜ਼ਰਾਈਲ ਦੇ ਉੱਤੇ ਦੋਸ਼ ਲਗਾਏ ਸੀ ਕਿ ਲੈਬਨਾਨੀ ਫੌਜ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਕਬਜ਼ਾ ਲੈਣ ਦੇ ਲਈ ਅੱਗੇ ਵੱਧ ਰਹੀ ਹੈ। ਇਸ ਕਰਕੇ ਲੈਬਨਾਨੀ ਫੌਜ ਦੇ ਕੰਮ ਦੇ ਵਿੱਚ ਵੀ ਅੜਿੱਕਾ ਜਿਹੜਾ ਹੈ ਇਜ਼ਰਾਈਲ ਦੀ ਫੌਜ ਪਾ ਰਹੀ ਹੈ। ਇਸ ਨੂੰ ਲੈ ਕੇ ਹੀ ਹੁਣ ਅੱਜ ਦੇ ਦਿਨ ਤੋਂ ਇਹ ਗੱਲਬਾਤ ਦੁਬਾਰਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕਿ ਜੇਕਰ ਹਟਣਾ ਹੈ ਤਾਂ ਫਿਰ ਇਜ਼ਰਾਈਲ ਦੀ ਫੌਜ ਪੂਰੀ ਤਰ੍ਹਾਂ ਦੇ ਨਾਲ ਪਿੱਛੇ ਹਟੇ ਤੇ ਉੱਥੇ ਭਵਿੱਖ ਦੇ ਵਿੱਚ ਕਿਸੇ ਕਿਸਮ ਦੇ ਕੋਈ ਹਮਲੇ ਨਾ ਕਰੇ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ ਔਰ ਖਾਸ ਤੌਰ ਦੇ ਉੱਤੇ ਕੱਲ੍ਹ ਦੇ ਦਿਨ ਜਿਹੜੀਆਂ 3 ਵਿਧਾਨ ਸਭਾ ਸੀਟਾਂ ਦੇ ਚੋਣਾਂ ਦੇ ਨਤੀਜੇ ਆਏ ਨੇ। ਬਾਈ ਇਲੈਕਸ਼ਨ ਹੋਈਆਂ ਸੀ। ਬਿਹਾਰ ਦੀ ਬਾਂਕੀਪੁਰ ਸੀਟ ਜਿੱਥੋਂ ਪ੍ਰਸ਼ਾਂਤ ਕਿਸ਼ੋਰ ਜਿੱਤੇ ਨੇ, ਦਤੀਆ ਦੀ ਸੀਟ ਜਿੱਥੋਂ ਕਾਂਗਰਸ ਦੀ ਜਿੱਤ ਹੋਈ ਹੈ ਤੇ ਗੁਜਰਾਤ ਦੇ ਵਿੱਚ ਮਾਂਜਲਪੁਰ ਜਿੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਝੰਡਾ ਫਹਿਰਾਇਆ। ਸੋ 3 ਬਾਈ ਇਲੈਕਸ਼ਨ ਹੋਈਆਂ ਸੀ, 3 ਦੇ ਵਿੱਚੋਂ 1 ਤੋਂ ਭਾਜਪਾ ਨੂੰ ਹਾਰ ਮਿਲੀ ਹੈ, ਮਾਫ ਕਰਨਾ 1 ਤੋਂ ਜਿੱਤ ਮਿਲੀ ਹੈ ਤੇ 2 ਤੋਂ ਹਾਰ ਮਿਲੀ ਹੈ। ਹਾਲਾਂਕਿ ਇਹਨਾਂ 2 ਦੇ ਵਿੱਚੋਂ 1 ਸੀਟ ਜਿਸਦਾ ਸਭ ਤੋਂ ਜ਼ਿਆਦਾ ਚਰਚਾ ਹੋ ਰਿਹਾ ਉਹ ਬਿਹਾਰ ਦੀ ਬਾਂਕੀਪੁਰ ਸੀਟ ਹੈ ਜਿੱਥੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਨੀਰਜ ਕੁਮਾਰ ਨੂੰ ਹਰਾਇਆ ਹੈ। ਪ੍ਰਸ਼ਾਂਤ ਕਿਸ਼ੋਰ ਨੂੰ 64,000 ਵੋਟਾਂ ਮਿਲੀਆਂ, ਭਾਜਪਾ ਦੇ ਨੀਰਜ ਕੁਮਾਰ ਨੂੰ 44,000 ਤੋਂ ਕੁਝ ਵਧੇਰੇ ਵੋਟਾਂ ਮਿਲੀਆਂ, ਯਾਨੀ ਕਿ ਪ੍ਰਸ਼ਾਂਤ ਕਿਸ਼ੋਰ 19,300 ਤੋਂ ਵਧੇਰੇ ਵੋਟਾਂ ਦੇ ਫਰਕ ਦੇ ਨਾਲ ਇਹ ਸੀਟ ਜਿਹੜੀ ਜਿੱਤ ਗਏ। RJD ਦੀ ਰੇਖਾ ਕੁਮਾਰੀ ਜਿਹੜੀ ਕਿ ਪਿਛਲੀ ਵਾਰ ਦੂਸਰੇ ਨੰਬਰ ਤੇ ਸੀ ਉਹ 3 ਨੰਬਰ ਤੇ ਰਹਿ ਗਏ। ਬਾਂਕੀਪੁਰ ਸੀਟ ਵੈਸੇ ਪਟਨਾ ਦੀ ਸ਼ਹਿਰੀ ਇਲਾਕੇ ਦੀ ਮਜ਼ਬੂਤ ਭਾਜਪਾ ਦੀ ਮਜ਼ਬੂਤ ਸੀਟ ਮੰਨੀ ਜਾਂਦੀ ਹੈ। ਇਸ ਸੀਟ ਤੋਂ ਭਾਜਪਾ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਕਿਉਂਕਿ ਹੁਣ ਉਹਨਾਂ ਨੇ ਉੱਥੋਂ ਅਸਤੀਫਾ ਦੇ ਦਿੱਤਾ ਸੀ, ਇਸੇ ਕਰਕੇ ਇਹ ਸੀਟ ਤੋਂ ਬਾਈ ਇਲੈਕਸ਼ਨ ਹੋਏ ਨੇ। ਨਿਤਿਨ ਨਵੀਨ ਔਰ ਇੱਥੋਂ ਜਿੱਤਦੇ ਰਹੇ ਨੇ। ਹਾਲਾਂਕਿ ਦੂਜੇ ਪਾਸੇ ਜਿਹੜੀ ਮੱਧ ਪ੍ਰਦੇਸ਼ ਦੀ ਦਤੀਆ ਸੀਟ ਹੈ ਉੱਥੇ ਵੀ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਜਿਹੜੇ ਨੇ ਉਹ ਕਾਂਗਰਸ ਦੇ ਘਨਸ਼ਿਆਮ ਸਿੰਘ ਤੋਂ ਹਾਰ ਗਏ ਨੇ। 15 ਰਾਊਂਡ ਦੀ ਗਿਣਤੀ ਤੋਂ ਬਾਅਦ ਘਨਸ਼ਿਆਮ ਸਿੰਘ ਨੂੰ 66,700 ਤੋਂ ਵਧੇਰੇ ਵੋਟਾਂ ਮਿਲੀਆਂ ਤੇ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਨੂੰ 60,700 ਤੋਂ ਵਧੇਰੇ ਵੋਟਾਂ। ਇੱਥੇ ਹੀ ਗੁਜਰਾਤ ਦੀ ਮਾਂਜਲਪੁਰ ਸੀਟ ਹੈ ਜਿਹੜੀ, ਇੱਥੋਂ ਭਾਜਪਾ ਦੇ ਸਤਿੰਦਰ ਭਾਈ ਪਟੇਲ ਜਿੱਤੇ ਨੇ। ਕਾਂਗਰਸ ਦੀ ਉਮੀਦਵਾਰ ਬੀਕਾ ਰਬਾੜੀ ਨੂੰ ਉਹਨਾਂ ਨੇ 30,630 ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਦੱਸ ਦਈਏ ਕਿ 30 ਜੁਲਾਈ ਨੂੰ ਇਹਨਾਂ ਸਾਰੀਆਂ 3 ਸੀਟਾਂ ਤੋਂ ਬਾਈ ਇਲੈਕਸ਼ਨ ਹੋਈਆਂ ਸੀ ਜਿਸ ਦੇ ਵਿੱਚ ਹੁਣ ਇਹ ਨਤੀਜੇ ਸਾਹਮਣੇ ਆਏ ਨੇ। ਉਧਰ ਕਰਨਾਟਕ ਦੇ ਵਿੱਚ 5 ਦਹਾਕਿਆਂ ਦੇ ਵਿੱਚ ਪਹਿਲੀ ਵਾਰ ਮੰਤਰੀ ਮੰਡਲ ਦੇ ਵਿਸਤਾਰ ਹੋਣ ਲੱਗਿਆ 1 ਵੀ ਮਹਿਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕਰਨਾਟਕ ਵੈਸੇ ਤਾਂ ਇਹਨਾਂ ਖਬਰਾਂ ਨੂੰ ਭਾਰਤ ਭਰ ਦੇ ਵਿੱਚ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਕਿ ਕਰਨਾਟਕ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਹੋਇਆ, ਪਰ ਇਸ ਦੇ ਪਿੱਛੇ ਦੀ ਅਸਲੀਅਤ ਕੁਝ ਹੋਰ ਹੈ। ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਸੋਮਵਾਰ ਦੇ ਦਿਨ ਆਪਣੀ 14 ਮੈਂਬਰੀ ਜਿਹੜੇ ਮੰਤਰੀ ਮੰਡਲ ਸੀ ਉਸ ਦੇ ਵਿੱਚ 19 ਹੋਰ ਮੰਤਰੀ ਜੋੜੇ ਨੇ ਔਰ ਪਾਰਟੀ ਹਾਈ ਕਮਾਨ ਨੂੰ ਦਿੱਤੀ ਗਈ ਸੂਚਨਾ ਦੇ ਆਧਾਰ ਦੇ ਉੱਤੇ ਕਿਹਾ ਗਿਆ ਕਿ ਇੱਕ ਮਹਿਲਾ ਜਿਸਦਾ ਆਖਰੀ ਸਮੇਂ ਦੇ ਵਿੱਚ ਸਿਰਫ 2 ਘੰਟੇ ਪਹਿਲਾਂ ਨਾਮ ਹਟਾ ਲਿਆ ਗਿਆ ਉਹ ਸੀ ਗਾਇਤਰੀ ਸ਼ਾਂਤੀ ਗੌੜਾ। ਤਰਕ ਇਸ ਦੇ ਪਿੱਛੇ ਇਹ ਦਿੱਤਾ ਗਿਆ ਕਿ ਵਿਧਾਨ ਪਰਿਸ਼ਦ ਦੇ ਮੈਂਬਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਹਲੇ ਸਹੁੰ ਨਹੀਂ ਚੁਕਾਈ ਗਈ। ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਸੀਟ ਸੀ ਉੱਥੋਂ ਮਾਮਲਾ ਜਿਹੜਾ ਸੀ ਉਹ ਕਰਨਾਟਕ ਹਾਈਕੋਰਟ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਸ਼ਾਂਤੀ ਗੌੜਾ ਦੇ ਖਿਲਾਫ ਜਿਹੜੇ ਉਹਨਾਂ ਦੇ ਭਾਜਪਾ ਦੇ ਵਿਰੋਧੀ ਸੀ ਪ੍ਰਾਣੇਸ਼ ਉਹ ਸਿਰਫ 6 ਵੋਟਾਂ ਦੇ ਫਰਕ ਦੇ ਨਾਲ ਹਾਰੇ ਸੀ। ਇਸ ਕਰਕੇ ਮਾਮਲਾ ਅਦਾਲਤ ਚ ਚਲਾ ਗਿਆ ਸੀ ਤੇ ਅਦਾਲਤ ਤੋਂ ਬਾਅਦ ਨਗਰ ਪਾਲਿਕਾ ਦੇ 12 ਨਵੇਂ ਮੈਂਬਰਾਂ ਨੇ ਵੀ ਬਤੌਰ ਵਿਧਾਇਕ ਪ੍ਰਾਣੇਸ਼ ਦੇ ਹੱਕ ਦੇ ਵਿੱਚ ਵੋਟ ਦੇ ਦਿੱਤੀ ਸੀ। ਦੂਜਾ ਰਾਜਨੀਤਿਕ ਕਾਰਨ ਵੀ ਮੰਨਿਆ ਜਾ ਰਿਹਾ ਕਿਉਂਕਿ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਹੁਣ ਕੁਰਸੀ ਤਾਂ ਨਹੀਂ ਦਿੱਤੀ ਗਈ ਹੈ ਪਰ ਉਹਨਾਂ ਦਾ ਪ੍ਰਭਾਵ ਘੱਟ ਨਾ ਹੋਵੇ ਇਸ ਕਰਕੇ ਸ਼ਾਂਤੀ ਗੌੜਾ ਨੂੰ ਮੰਤਰੀ ਨਹੀਂ ਬਣਾਇਆ ਗਿਆ। ਕਿਹਾ ਗਿਆ ਕਿ ਸ਼ਾਂਤੀ ਗੌੜਾ ਤੇ ਸਿੱਧਰਮਈਆ ਇੱਕੋ ਹੀ ਭਾਈਚਾਰੇ ਕਰੂਬਾ ਤੋਂ ਆਉਂਦੇ ਨੇ ਚਰਵਾਹਾ ਭਾਈਚਾਰਾ ਹੁੰਦਾ ਹੈ। ਹਾਲਾਂਕਿ ਸਿੱਧਰਮਈਆ ਸਹੁੰ ਚੁੱਕ ਸਮਾਗਮ ਦਾ ਹਿੱਸਾ ਵੀ ਨਹੀਂ ਬਣੇ ਇਸ ਦੇ ਵੀ ਕਈ ਸਿਆਸੀ ਸੰਕੇਤ ਹੋ ਸਕਦੇ ਨੇ। ਕਰਨਾਟਕ ਦੀ ਸਿਆਸਤ ਦੇ ਵਿੱਚ ਇਸ ਵਕਤ ਕਾਫੀ ਕੁਝ ਉਥਲ ਪੁਥਲ ਚੱਲ ਰਹੀ ਹੈ। 224 ਮੈਂਬਰੀ ਵਿਧਾਨ ਸਭਾ ਹੈ ਵੈਸੇ ਸਰਕਾਰ ਦੀ ਤਰਫ ਤੋਂ ਤਰਕ ਇਹ ਦਿੱਤਾ ਗਿਆ ਕਿ 224 ਮੈਂਬਰੀ ਵਿਧਾਨ ਸਭਾ ਚ ਵੱਧ ਤੋਂ ਵੱਧ 34 ਮੰਤਰੀ ਹੋ ਸਕਦੇ ਨੇ। ਹੁਣ ਜਿਹੜੇ 19 ਮੰਤਰੀਆਂ ਨੂੰ ਨਵੀਂ ਸਹੁੰ ਚੁਕਾਈ ਗਈ ਹੈ ਤੇ ਉਹ ਤੋਂ ਪਹਿਲਾਂ ਜਿਹੜੇ 14 ਮੰਤਰੀ ਸੀ ਸੋ ਇਹਨਾਂ ਨੂੰ ਰਲਾ ਕੇ 33 ਹੋ ਗਏ ਨੇ ਯਾਨੀ ਇੱਕ ਦੀ ਸੀਟ ਹਾਲੇ ਵੀ ਖਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਇੱਕ ਸੀਟ ਤੋਂ ਕਿਸੇ ਨਾ ਕਿਸੇ ਮਹਿਲਾ ਜਿਹੜੀ ਵਿਧਾਇਕ ਆ ਉਸ ਨੂੰ ਮੰਤਰੀ ਅਹੁਦੇ ਦੇ ਉੱਤੇ ਲਿਆਂਦਾ ਜਾ ਸਕਦਾ ਹੈ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ। ਵੈਸੇ ਤਾਂ ਕੱਲ ਸ਼ਾਮ ਦੀਆਂ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ ਦਿੱਲੀ ਕੋਰਟ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਤੇ ਉਹਨਾਂ ਦੇ ਨਾਲ ਨਾਮਜ਼ਦ ਵਿਨੋਦ ਤੋਮਰ ਨੂੰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟਸਾ ਨੇ 6 ਮਹਿਲਾ ਪਹਿਲਵਾਨਾਂ ਵੱਲੋਂ ਦਰਜ ਜਿਨਸੀ ਸ਼ੋਸ਼ਣ ਦੇ ਕੇਸ ਦੇ ਵਿੱਚ ਸਬੂਤਾਂ ਦੀ ਘਾਟ ਦੇ ਚੱਲਦਿਆਂ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਹੈ, ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਚਰਚਿਤ ਕੇਸ ਦਾ ਫੈਸਲਾ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਸ਼ਵਨੀ ਪਵਾਰ ਨੇ ਸੁਣਾਇਆ। ਬ੍ਰਿਜਭੂਸ਼ਣ ਜਿੱਥੇ ਸਾਬਕਾ ਭਾਜਪਾ ਸੰਸਦ ਮੈਂਬਰ ਵੀ ਨੇ ਉੱਥੇ ਹੀ ਵਿਨੋਦ ਤੋਮਰ ਡਬਲਿਊ ਐਫ ਆਈ ਦੇ ਸਾਬਕਾ ਸਹਾਇਕ ਸਕੱਤਰ ਵੀ ਉਹਨਾਂ ਦੇ ਨਾਲ ਰਹਿ ਚੁੱਕੇ ਨੇ। ਇਸ ਮਾਮਲੇ ਨੂੰ ਲੈ ਕੇ ਹੁਣ ਜਿਹੜੇ ਅਲੱਗ ਅਲੱਗ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਵਿਨੇਸ਼ ਫੋਗਾਟਸ ਨੇ, ਦੂਸਰੀਆਂ ਮਹਿਲਾ ਪਹਿਲਵਾਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਆਸ ਨਹੀਂ ਛੱਡੀ ਹੈ। ਚੇਤੇ ਕਰਵਾ ਦਈਏ ਕਿ ਵਿਨੇਸ਼ ਫੋਗਾਟ, ਬਜਰੰਗ ਪੁਨੀਆ ਸਣੇ ਬਹੁਤ ਸਾਰੇ ਪਹਿਲਵਾਨ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਧਰਨੇ ਚ ਬੈਠ ਗਏ ਸੀ ਜਦੋਂ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਇਸ ਕੁਸ਼ਤੀ ਸੰਘ ਦੇ ਨਾਲ ਨਾਲ ਭਾਜਪਾ ਦੇ ਵਿੱਚੋਂ ਕੱਢੇ ਜਾਣ ਦੀ ਮੰਗ ਉਹਨਾਂ ਨੇ ਕੀਤੀ ਸੀ। ਹਾਲਾਂਕਿ ਇਹ ਮਾਮਲਾ ਕਾਫੀ ਦੇਰ ਤੱਕ ਲਟਕਿਆ ਰਿਹਾ ਤੇ ਪਹਿਲਵਾਨਾਂ ਨੂੰ ਇਸੇ ਤਰੀਕੇ ਦੇ ਨਾਲ ਆਪਣੇ ਪ੍ਰਦਰਸ਼ਨ ਦੇ ਵਿੱਚ ਉੱਠਣਾ ਪਿਆ ਸੀ। ਪਰ ਹੁਣ ਵਿਨੇਸ਼ ਫੋਗਾਟ ਦਾ ਬਿਆਨ ਸਾਹਮਣੇ ਆਇਆ ਕਿ ਸ਼ੁਰੂਆਤ ਤੋਂ ਹੀ ਪੂਰਾ ਦਾ ਪੂਰਾ ਪ੍ਰਸ਼ਾਸਨ ਤੇ ਸਰਕਾਰ ਤੇ ਸਿਸਟਮ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਆਸ ਨਹੀਂ ਛੱਡੀ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਲੜਾਈ ਜਾਰੀ ਰੱਖਣਗੇ ਤੇ ਉੱਪਰਲੀ ਅਦਾਲਤ ਦਾ ਰੁਖ ਕਰਨਗੇ। ਉਧਰ ਨੌਜਵਾਨਾਂ ਦੇ ਹੱਕ ਦੇ ਵਿੱਚ ਗੱਲ ਕਰਦਿਆਂ ਹੋਇਆਂ ਤੇ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦਿਆਂ ਹੋਇਆਂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਭਾਜਪਾ ਕਹਿੰਦੀ ਹੈ ਕਿ ਅਸੀਂ ਨੌਜਵਾਨਾਂ ਦੇ ਨਾਲ ਹੈ, ਮਹਿਲਾ ਸ਼ਕਤੀਕਰਨ ਤੇ ਮਹਿਲਾ ਰਾਖਵੇਂ ਕਰਨ ਦੀਆਂ ਗੱਲਾਂ ਹੁੰਦੀਆਂ ਨੇ, ਦੂਜੇ ਪਾਸੇ ਮਹਿਲਾਵਾਂ ਦੇ ਨਾਲ ਆ ਸਲੂਕ ਹੋ ਰਹੇ ਆ। ਸ਼ਿਵ ਸੈਨਾ UBT ਦੀ ਸੰਸਦ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਜਦੋਂ ਮਹਿਲਾ ਪਹਿਲਵਾਨ ਵਿਰੋਧ ਕਰ ਰਹੀਆਂ ਸੀ ਤੇ ਰੋ ਰਹੀਆਂ ਸੀ ਤਾਂ ਭਾਜਪਾ ਦੀਆਂ ਮਹਿਲਾ ਮੈਂਬਰ ਵੀ ਉਹਨਾਂ ਦੇ ਨਾਲ ਹਮਾਇਤ ਕਰਨ ਜਾਂ ਹਮਦਰਦੀ ਕਰਨ ਨਹੀਂ ਪਹੁੰਚੀਆਂ। ਅਜਿਹੇ ਦੇ ਵਿੱਚ ਹੁਣ ਮਹਿਲਾਵਾਂ ਦੀ ਗੱਲ ਜਦੋਂ ਦੁਬਾਰਾ ਤੋਂ ਉੱਠੀ ਹੈ ਤਾਂ ਭਾਰਤ ਦੇ ਵਿੱਚ 250 ਤੋਂ ਜ਼ਿਆਦਾ ਪ੍ਰਮੁੱਖ ਨਾਰੀਵਾਦੀ ਤੇ ਮਹਿਲਾ ਗੁੱਟਾਂ ਦੀ ਤਰਫ ਤੋਂ ਜਿਨਸੀ ਯੌਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਜਿਹੜੇ ਬਰੀ ਕੀਤੇ ਗਏ ਭਾਜਪਾ ਦੇ MP ਨੇ ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਨਿੰਦਾ ਕੀਤੀ ਗਈ ਹੈ। ਨਾਲ ਹੀ ਉਹਨਾਂ ਮਹਿਲਾ ਪਹਿਲਵਾਨਾਂ ਦੇ ਨਾਲ ਇੱਕਜੁੱਟਤਾ ਵੀ ਜ਼ਾਹਰ ਕੀਤੀ ਗਈ ਹੈ। ਮਹਿਲਾ ਅਧਿਕਾਰਾਂ ਦੀ ਕਾਰਕੁਨਾਂ ਦੀ ਇੱਕ ਸਾਂਝੀ ਪਹਿਲ ਦੀ ਤਰਫ ਤੋਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ। ਇਸ ਬਿਆਨ ਦੇ ਉੱਤੇ ਜਿਹੜੇ ਸਾਈਨ ਕਰਨ ਵਾਲੇ ਨੇ ਉਹਨਾਂ ਚ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੇ, ਉਮਾ ਚੱਕਰਵਰਤੀ ਜਿਹੜੇ ਕਿ ਅਕੈਡਮੀਸ਼ੀਅਨ ਨੇ, ਇਸ ਤੋਂ ਇਲਾਵਾ ਸਮਾਜਕ ਕਾਰਕੁਨ ਅਰੀਨਾ ਰਾਏ, ਸ਼ਬਨਮ ਹਾਸ਼ਮੀ ਔਰ ਕਵਿਤਾ ਸ਼੍ਰੀਵਾਸਤਵ, ਕਲਿਆਣੀ ਮੈਨਨ ਸੇਨ, ਸੁਜਾਤਾ ਗੋਇਤਾ ਸੁਤਰ, ਤੀਸਤਾ ਸੀਤਲਵਾੜ, ਮਲਿਕਾ ਸਾਰਾਬਾਏ, ਜਗਮਤੀ ਸਾਂਗਵਾਨ, ਤੇ ਵਕੀਲ ਲਾਰਾ ਜੈਸਾਨੀ, ਅੰਜਲੀ ਭਾਰਦਵਾਜ ਜਿਹੜੇ ਕਿ ਟਰਾਂਸਪਰੇਸੀ ਦੇ ਨਾਲ ਜੁੜੀ ਹੋਈ ਇੱਕ ਕਾਰਕੁਨ ਨੇ, ਗੋਵਿੰਦ ਕੇਲਕਰ, ਸ਼ਿਲਪਾ ਫੜਕੇ ਤੇ ਪੱਤਰਕਾਰ ਰਿਤੂਪੁਰਣਾ ਚੈਟਰਜੀ ਤੇ ਲਕਸ਼ਮੀ ਮੂਰਤੀ ਆਦਿ ਸ਼ਾਮਲ ਨੇ। ਦੱਸ ਦਈਏ ਕਿ ਇਹ ਸਾਂਝੀ ਜਿਹੜੀ ਇੱਕ 250 ਹਸਤਾਖਰ ਕੀਤੀ ਹੋਈ ਇੱਕ ਪ੍ਰੈਸ ਵਾਰਤਾ ਪ੍ਰੈਸ ਨੋਟ ਹੈ, ਇਸ ਨੂੰ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਜਾਰੀ ਵੀ ਕੀਤਾ ਗਿਆ ਸੀ, ਪਰ ਭਾਰਤ ਦੇ ਜ਼ਿਆਦਾਤਰ ਮੀਡੀਆ ਅਦਾਰਿਆਂ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਚਰਚਾ ਨਹੀਂ ਕੀਤੀ ਗਈ ਹੈ। ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕੱਲ੍ਹ ਦੇ ਦਿਨ ਮੌਨਸੂਨ ਸੈਸ਼ਨ ਦੇ ਵਿੱਚ ਪਹਿਲੇ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਕਿਉਂਕਿ ਅਗਲੇ ਸਾਲ ਹੋਣੀਆਂ ਨੇ ਪੰਜਾਬ ਚ, ਜੈਨਜੀ ਦੇ ਦਿਲ ਜਿੱਤਣ ਦੇ ਲਈ ਸਦਨ ਦੇ ਵਿੱਚ ਪੇਪਰ ਲੀਕ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ। ਮਤਾ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਕੀਤਾ ਗਿਆ। ਕਾਂਗਰਸ ਤੇ ਭਾਜਪਾ ਹਾਲਾਂਕਿ ਗੈਰ ਹਾਜ਼ਰ ਰਹੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਮਤੇ ਤੇ ਬਹਿਸ ਦੌਰਾਨ ਕੇਂਦਰ ਸਰਕਾਰ ਆਪ ਮੈਂਬਰਾਂ ਦੇ ਨਿਸ਼ਾਨੇ ਤੇ ਰਹੀ ਸੀ। ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਨਿੰਦਾ ਮਤੇ ਦੇ ਵਿੱਚ ਪੇਪਰ ਲੀਕ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਕਥਿਤ ਜ਼ਬਰ ਦੀ ਵੀ ਨਿੰਦਾ ਕੀਤੀ ਗਈ ਹੈ। ਮਾਫ਼ ਕਰਨਾ, ਉਧਰ ਵੈਸੇ ਇੱਕ ਪਾਸੇ ਨੌਜਵਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਨੇ ਗੱਲ ਕੀਤੀ ਹੈ, ਦੂਸਰੇ ਪਾਸੇ ਐਸੇ ਦਰਮਿਆਨ ਪ੍ਰਸ਼ਨ ਕਾਲ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦੇ ਜਵਾਬ ਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਐਸੇ ਅਗਸਤ ਮਹੀਨੇ ਚ ਮਾਸਟਰ ਕੇਡਰ ਦੀਆਂ 5000 ਅਸਾਮੀਆਂ ਨੂੰ ਤਰੱਕੀ ਪ੍ਰਣਾਲੀ ਦੇ ਨਾਲ ਭਰੇਗੀ। ਅਸਲ ਦੇ ਵਿੱਚ ਸਵਾਲ ਇਹ ਸੀ ਕਿ ਪੰਜਾਬ ਦੇ ਵਿੱਚ ਸਿੱਖਿਆ ਮਹਿਕਮੇ ਦੇ ਬੁਰੇ ਹਾਲ ਹੋਏ ਪਏ ਨੇ ਤੇ ਇਸ ਦੇ ਲਈ ਜ਼ਿੰਮੇਦਾਰ ਸਿੱਖਿਆ ਮੰਤਰੀ ਕਿਉਂ ਨਹੀਂ ਨੇ। ਹੁਣ ਕਿਹਾ ਜਾ ਰਿਹਾ ਕਿ ਆਉਂਦੇ 3-4 ਮਹੀਨਿਆਂ ਚ ਮਾਸਟਰ ਕੇਡਰ ਦੀਆਂ 90% ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਸਵਾਲ ਦੇ ਜਵਾਬ ਚ ਹਾਲਾਂਕਿ ਇਹ ਗੱਲ ਜ਼ਰੂਰ ਦੱਸੀ ਗਈ ਹੈ ਕਿ ਇਸ ਵਕਤ 31,000 ਅਸਾਮੀਆਂ ਮਹਿਕਮੇ ਦੇ ਵਿੱਚ ਖਾਲੀ ਪਈਆਂ ਨੇ, 31,370 ਟੂ ਬੀ ਸਪੈਸੀਫਿਕ ਜੇਕਰ ਗੱਲ ਕਹੀ ਜਾਵੇ। ਇਹਨਾਂ ਦੇ ਵਿੱਚ ਮਾਸਟਰ ਕੇਡਰ ਦੀਆਂ 20,378 ਅਸਾਮੀਆਂ, ਲੈਕਚਰਾਰ ਕੇਡਰ ਦੀਆਂ 3,733 ਅਸਾਮੀਆਂ ਖਾਲੀ ਪਈਆਂ ਨੇ। ਇਸੇ ਤਰੀਕੇ ਦੇ ਨਾਲ ETT ਅਧਿਆਪਕਾਂ ਦੀਆਂ 4,600, ਹੈੱਡ ਟੀਚਰਸ ਦੀਆਂ 650.5, ਸੈਂਟਰ ਹੈੱਡ ਟੀਚਰ ਦੀਆਂ 221 ਤੇ ਸਪੈਸ਼ਲ ਐਜੂਕੇਟਰ ਦੀਆਂ 1,754 ਅਸਾਮੀਆਂ ਪੰਜਾਬ ਦੇ ਵਿੱਚ ਖਾਲੀ ਪਈਆਂ ਨੇ। ਨਾਲ ਹੀ ਟਰਾਂਸਪੋਰਟ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਵੀ ਨਰਿੰਦਰ ਕੌਰ ਭਰਾਜ ਵੱਲੋਂ ਬੱਸ ਸੇਵਾ ਦੀ ਉਠਾਈ ਮੰਗ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3-4 ਮਹੀਨਿਆਂ ਦੇ ਵਿੱਚ 900 ਨਵੀਆਂ ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਚੋਂ 800 ਬੱਸਾਂ ਦੇ ਟੈਂਡਰ ਹੋ ਚੁੱਕੇ ਨੇ, ਬਾੜੀਆਂ ਲੱਗ ਰਹੀਆਂ ਨੇ, 100 ਮਿੰਨੀ ਬੱਸਾਂ ਦੇ ਨਵੇਂ ਬੇੜੇ ਵੀ ਸ਼ਾਮਲ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਮਾਣਾ ਤੋਂ ਧੂਰੀ ਵਾਇਆ ਭਵਾਨੀਗੜ੍ਹ ਦੇ ਲਈ ਨਵੀਆਂ ਬੱਸਾਂ ਦੀ ਸਰਵਿਸ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉੱਥੇ ਹੀ ਭਾਰਤ ਦੀਆਂ ਇਹਨਾਂ ਖਬਰਾਂ ਦੇ ਹਿੱਸੇ ਤੋਂ ਬਾਅਦ ਪੰਜਾਬ ਦੀ ਇੱਕ ਆਖਰੀ ਖਬਰ ਵੀ ਦੱਸਦੇ ਚੱਲੀਏ। ਵੈਸੇ ਪ੍ਰੀਤਮ ਸਿੰਘ ਰੁਪਾਲ ਹੋਰੀ ਇਹਨਾਂ ਤੇ ਵਧੇਰੇ ਚਰਚਾ ਕਰਨਗੇ। ਬਠਿੰਡਾ ਚ ਪੰਜਾਬ ਕਾਂਗਰਸ ਦੇ ਪ੍ਰਮੁੱਖ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੀਟਿੰਗ ਚ ਪਾਰਟੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਮਾਇਤੀਆਂ ਦੀ ਤਰਫ ਤੋਂ ਨਾਰੇ ਲਗਾਏ ਗਏ। ਇਸ ਦੇ ਜਵਾਬ ਚ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਕਾਰਕੁਨਾਂ ਦੀ ਮੇਰੇ ਤੋਂ ਕੋਈ ਨਾਰਾਜ਼ਗੀ ਨਹੀਂ ਹੈ, ਚੰਨੀ ਸਾਹਿਬ ਤੋਂ ਪੁੱਛੋ, ਮੇਰੇ ਵੱਡੇ ਭਰਾ ਨੇ। ਐਤਵਾਰ ਦੇ ਦਿਨ ਵੀ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਬੈਠਕ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੰਚ ਤੋਂ ਉਹਨਾਂ ਦੀ ਜਿਹੜੀ ਸਟੇਜ ਸੀ ਉੱਥੋਂ ਕਾਰਕੁਨਾਂ ਨੂੰ ਸੰਬੋਧਨ ਜਿਵੇਂ ਹੀ ਉਹ ਕਰਨ ਲੱਗੇ ਸੀ ਤਾਂ ਚਰਨਜੀਤ ਸਿੰਘ ਚੰਨੀ ਦੇ ਹਮਾਇਤੀਆਂ ਨੇ ਚੰਨੀ ਜਿੰਦਾਬਾਦ ਦੇ ਨਾਰੇ ਲਗਾਏ ਸੀ। ਬਾਅਦ ਦੇ ਵਿੱਚ ਰਾਜਾ ਵੜਿੰਗ ਨੇ ਉਹਨਾਂ ਦੇ ਹਮਾਇਤੀ ਨੂੰ ਇਸ ਤਰੀਕੇ ਦੇ ਨਾਲ ਘੇਰਦੇ ਹੋਏ ਕਿਹਾ ਕਿ ਜੇ ਤੁਸੀਂ ਇੰਨੇ ਚੰਨੀ ਸਾਹਿਬ ਦੇ ਨਾਰੇ ਲਗਾ ਰਹੇ ਹੋ, ਉਹਨਾਂ ਨੂੰ ਫੋਨ ਮਿਲਾ ਕੇ ਆਓ, ਸਟੇਜ ਤੇ ਗੱਲ ਕਰਾਓ ਤੇ ਦੱਸੋ ਕਿ ਤੁਹਾਡੀ ਹਮਾਇਤ ਦੇ ਵਿੱਚ ਇੱਥੇ ਨਾਰੇ ਲੱਗ ਰਹੇ ਨੇ। ਚੰਨੀ ਨੇ ਇੱਕ ਵਾਰ ਫੋਨ ਨਹੀਂ ਚੱਕਿਆ ਤਾਂ ਦੂਜੀ ਵਾਰ ਰਾਜਾ ਵੜਿੰਗ ਨੇ ਫਿਰ ਤੋਂ ਫੋਨ ਮਿਲਵਾਇਆ। ਅਜਿਹੇ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਤੁਹਾਡੇ ਫੋਨ ਚਰਨਜੀਤ ਸਿੰਘ ਚੰਨੀ ਨਹੀਂ ਚੱਕ ਰਹੇ ਤਾਂ ਮੈਨੂੰ ਕਦੇ ਵੀ ਫੋਨ ਲਗਾ ਲਿਓ, ਬਤੌਰ ਕਾਂਗਰਸ ਪਾਰਟੀ ਦੇ ਕਾਰਕੁਨ ਤੁਹਾਡਾ ਫੋਨ ਦਾ ਪਹਿਲੀ ਵਾਰ ਦੇ ਵਿੱਚ ਮੈਂ ਜਵਾਬ ਦਿਆਂਗਾ। ਖੈਰ ਕਾਂਗਰਸ ਦੀ ਇਹ ਫੁੱਟ ਜਿਹੜੀ ਹੈ ਹੁਣ ਜੱਗ ਜ਼ਾਹਰ ਹੋਈ ਪਈ ਹੈ, ਇਸ ਦੇ ਤਾਂ ਹੁਣ ਕੀ ਉਹ ਰੌਲੇ ਸਾਂਝੇ ਕਰੀਏ। ਆਸਟ੍ਰੇਲੀਆ ਦੀਆਂ ਖਬਰਾਂ ਦੀ ਹੁਣ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੀ ਵੀ ਸਿਆਸਤ ਜਿਹੜੀ ਹੈ ਉਹ ਕੁੱਝ ਵੱਖਰੀ ਕਿਸਮ ਦੇ ਨਾਲ ਕੰਮ ਕਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇੱਕ ਸਰਵੇਖਣ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਲਈ ਹੈ। ਸਰਵੇਖਣ ਫੈਡਰਲ ਚੋਣਾਂ ਦੇ ਨਾਲ ਜੁੜਿਆ ਹੋਇਆ ਨਹੀਂ, ਇਸ ਵਕਤ ਵਿਕਟੋਰੀਆ ਦੇ ਨਾਲ ਜੁੜਿਆ ਹੋਇਆ। ਵਿਕਟੋਰੀਆ ਦੇ ਵਿੱਚ ਹੁਣ ਮਹਿਜ਼ ਕੁਝ ਕੇ ਮਹੀਨੇ ਬਾਕੀ ਬਚੇ ਨੇ ਨਵੰਬਰ ਮਹੀਨੇ ਦੀ ਉਹ ਤਰੀਕ ਤੱਕ ਜਦੋਂ ਵਿਕਟੋਰੀਆ ਦੇ ਵਿੱਚ ਚੋਣਾਂ ਦੀ ਪ੍ਰੋਸੈਸ ਸ਼ੁਰੂ ਹੋ ਜਾਣੀ ਹੈ। ਔਰ ਲੇਬਰ ਪਾਰਟੀ ਨੂੰ ਹੁਣ ਸੱਟ ਵੱਜਦੀ ਦਿਖਾਈ ਦੇ ਰਹੀ ਹੈ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਸਾਂਝਾ ਕੀਤਾ ਗਿਆ ਹੈ, ਜਿਸ ਦੇ ਵਿੱਚ ਬੈਨ ਕੈਰੋਲ ਬਤੌਰ ਪ੍ਰੀਮੀਅਰ ਤਾਂ ਚਿਹਰਾ ਬਣ ਗਏ ਨੇ ਵਿਕਟੋਰੀਆ ਦੇ, ਪਰ ਜਸਿੰਟਾ ਐਲਨ ਤੇ ਉਸ ਤੋਂ ਪਹਿਲਾਂ ਡੈਨੀਅਲ ਐਂਡਰਿਊਜ਼ ਦਾ ਜਿੰਨ ਜਿਹੜਾ ਉਹ ਹਾਲੇ ਵੀ ਚਿਰਾਗ ਦੇ ਵਿੱਚ ਵਾਪਸ ਨਹੀਂ ਜਾ ਸਕਿਆ। ਉਹਨਾਂ ਦੇ ਕਾਰਜਕਾਲ ਨੂੰ ਤੇ ਲੇਬਰ ਪਾਰਟੀ ਦੀ ਅਗਲੀਆਂ ਚੋਣਾਂ ਨੂੰ ਉਹ ਪ੍ਰਭਾਵਿਤ ਕਰ ਸਕਦਾ ਹੈ। ਦੱਸਿਆ ਗਿਆ ਹੈ ਕਿ ਇਸ ਸਰਵੇਖਣ ਦੇ ਵਿੱਚ ਲੇਬਰ ਪਾਰਟੀ ਦਾ ਵੋਟ ਫੀਸਦ ਜਿਹੜਾ ਪ੍ਰਾਇਮਰੀ ਵੋਟ ਫੀਸਦ ਉਹ ਮਹਿਜ 2% ਵਧਿਆ ਗੱਠਜੋੜ ਦੇ 3% ਦੇ ਮੁਕਾਬਲੇ, ਪਰ ਫਿਰ ਵੀ ਉਹ ਗੱਠਜੋੜ ਤੋਂ ਪਿੱਛੇ ਨੇ। ਗੱਠਜੋੜ ਦਾ ਇਸ ਵਕਤ ਪ੍ਰਾਇਮਰੀ ਵੋਟ ਬੈਂਕ 30% ਦੇ ਆਸ ਪਾਸ ਚੱਲ ਰਿਹਾ ਤੇ ਲੇਬਰ ਦਾ 25%, ਵਨ ਨੇਸ਼ਨ ਪਾਰਟੀ ਦਾ 22% ਹੈ। ਉੱਥੇ ਟੂ ਪਾਰਟੀ ਪ੍ਰੈਫਰਡ ਬੇਸਿਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਨ ਨੇਸ਼ਨ ਮੁਕਾਬਲੇ ਚ ਨਹੀਂ ਹੈ। ਖਬਰਾਂ ਜ਼ਰੂਰ ਬਟੋਰੀਆਂ ਜਾ ਰਹੀਆਂ ਨੇ। ਆਮ ਤੌਰ ਦੇ ਉੱਤੇ ਵੋਟਰਾਂ ਤੋਂ ਜਦੋਂ ਇਹ ਪੁੱਛਿਆ ਗਿਆ ਇਸ ਸਰਵੇਖਣ ਚ 1000 ਦੇ ਕਰੀਬ ਵੋਟਰ ਸੀ ਕਿ ਤੁਸੀਂ ਕਿਸ ਦੀ ਸਰਕਾਰ ਬਣਦੇ ਹੋਏ ਦੇਖਣਾ ਚਾਹੁੰਦੇ ਹੋ, ਤਾਂ 52% ਨੇ ਗੱਠਜੋੜ ਦੇ ਉੱਤੇ ਹਾਮੀ ਭਰੀ, 48% ਨੇ ਲੇਬਰ ਤੇ। ਲੇਬਰ ਪਛੜੀ ਜ਼ਰੂਰ ਹੈ, ਪਰ 1020 ਲੋਕਾਂ ਤੋਂ 31 ਜੁਲਾਈ ਤੋਂ ਲੈ ਕੇ 3 ਅਗਸਤ ਦੇ ਦਰਮਿਆਨ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਜ਼ਿਆਦਾਤਰ ਵੋਟਰ ਇਹ ਮੰਨਦੇ ਨੇ ਕਿ ਉਹਨਾਂ ਨੂੰ ਨਹੀਂ ਪਰਵਾਹ ਕਿ ਲੇਬਰ ਦਾ ਹੁਣ ਚਿਹਰਾ ਕੌਣ ਨੇ, ਲਿਬਰਲ ਦਾ ਚਿਹਰਾ ਕੌਣ ਨੇ, ਬਲਕਿ ਉਹ ਲੇਬਰ ਦੇ ਖਿਲਾਫ ਨੀਤੀਆਂ ਨੂੰ ਵੋਟ ਦੇਣਗੇ। ਯਾਨੀ ਕਿ ਇਹ ਚੋਣਾਂ ਜਿਹੜੀਆਂ ਹੋਣਗੀਆਂ ਉਹ ਚਿਹਰੇ ਦੀਆਂ ਚੋਣਾਂ ਨਹੀਂ, ਬਲਕਿ ਪਾਰਟੀਆਂ ਦੀ ਆਪਸੀ ਜਿਹੜੀ ਕਾਰਗੁਜ਼ਾਰੀ ਉਸ ਦੇ ਉੱਤੇ ਨਿਰਧਾਰਿਤ ਹੋਣਗੀਆਂ। ਵੈਸੇ ਤਾਂ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਸੱਤਾ 'ਚ ਹੀ ਨਹੀਂ ਰਹੀ ਹੈ, ਇਸ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਤਾਂ ਕਿਵੇਂ ਤੈਅ ਕੀਤੀ ਜਾਏਗੀ। 10 ਦੇ ਕਰੀਬ, ਹਰ 10 ਦੇ ਵਿੱਚੋਂ 8 ਵਿਕਟੋਰੀਆ ਨੇ ਮੰਨਦੇ ਨੇ ਕਿ ਲੇਬਰ ਪਾਰਟੀ ਜਿੰਨੇ ਮਰਜ਼ੀ ਲੀਡਰ ਚੇਂਜ ਕਰ ਲਵੇ। ਵੈਸੇ ਤਾਂ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਕਿ ਹੁਣ ਪ੍ਰੀਮੀਅਰ ਕੌਣ ਨੇ, ਜਸਿੰਟਾ ਐਲਨ ਹੀ ਮੰਨ ਕੇ ਚੱਲਦੇ ਨੇ, ਪਰ ਫਿਰ ਵੀ ਉਹ ਇਸ ਵਕਤ ਇਸ ਸਰਕਾਰ ਦੇ ਖਿਲਾਫ ਹੀ ਭੁਗਤਣਗੇ। ਚੋਣਾਂ ਤੋਂ ਪਹਿਲਾਂ ਜਾਂਦਿਆਂ ਜਾਂਦਿਆਂ ਮਾਹੌਲ ਪੂਰਾ ਬਣ ਜਾਂਦਾ। ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਵੋਟਰ ਅਸੀਂ ਇਸੇ ਤਰੀਕੇ ਦੇ ਨਾਲ ਦੇਖੇ ਨੇ ਜਾਂ ਇਸ ਤਰੀਕੇ ਦੇ ਹੁੰਦੇ ਨੇ, ਜਿਹੜੇ ਸਿਆਸੀ ਸਮਝ ਨਹੀਂ ਰੱਖਦੇ ਪਰ ਵੋਟਾਂ ਤੋਂ ਠੀਕ ਪਹਿਲਾਂ ਆਪਣਾ ਓਪੀਨੀਅਨ ਜ਼ਰੂਰ ਬਣਾ ਲੈਂਦੇ ਨੇ। ਲੇਬਰ ਪਾਰਟੀ ਦੇ ਹੱਕ ਦੇ ਵਿੱਚ ਜਾਣਗੀਆਂ ਇਹ ਵੋਟਾਂ ਜਾਂ ਵਿਰੋਧ ਦੇ ਵਿੱਚ, ਇਹ ਤਾਂ ਸਮਾਂ ਦੱਸੇਗਾ। ਪਰ ਇਸ ਵਕਤ ਸਿਆਸਤ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਜਿਹੜੀਆਂ ਮੌਜੂਦਾ ਨੀਤੀਆਂ ਨੇ ਉਹਨਾਂ ਨੂੰ ਜ਼ਰੂਰ ਤੈਅ ਕਰ ਰਹੀ ਹੈ। ਇੱਕ ਜਿਹੜਾ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਇਸ ਵਕਤ ਸਭ ਤੋਂ ਵੱਡਾ ਫੈਕਟਰ ਹੈ ਮਹਿੰਗਾਈ, ਉਹ ਜ਼ਰੂਰ ਆਮ ਲੋਕਾਂ ਦੀ ਰਾਏ ਸ਼ੁਮਾਰੀ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ। ਇੱਕ ਹੋਰ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਘਰਾਂ ਦੇ ਵਿੱਚ ਜਿਹੜੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਨੇ ਉਹਨਾਂ ਦੀ ਮਹਿੰਗਾਈ, ਹੋਰ ਤਾਂ ਹੋਰ ਘਰਾਂ ਦੀ ਮਹਿੰਗਾਈ ਜਿਹੜੀ ਹੈ, ਯਾਨੀ ਘਰ ਜਿਹੜੇ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਨੇ, ਇਹ ਆਸਟ੍ਰੇਲੀਆ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਨੇ। ਵੱਡੇ ਪੱਧਰ ਦੇ ਉੱਤੇ ਇੱਕ ਸਰਵੇਖਣ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਗਿਆ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਤੇ ਅਲੱਗ ਅਲੱਗ ਵੈਬਸਾਈਟਸ ਦੇ ਉੱਤੇ, ਜਿਸ ਦੇ ਵਿੱਚ ਕਿਹਾ ਗਿਆ ਕਿ 2010 ਦੇ ਮੁਕਾਬਲੇ ਹੁਣ 2026 ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸਤ ਬਦਲੀ ਹੈ, ਉਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਖਾਸ ਤੌਰ ਦੇ ਉੱਤੇ ਆਸਟ੍ਰੇਲੀਅਨ ਇਲੈਕਸ਼ਨ ਜਿਹੜੇ 1996 ਤੋਂ 2022 ਦੇ ਦਰਮਿਆਨ ਹੋਏ ਨੇ, ਉਹਨਾਂ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਅੰਕੜੇ ਸਾਂਝੇ ਕੀਤੇ ਗਏ ਨੇ। ਆਸਟ੍ਰੇਲੀਅਨ ਇਲੈਕਟ੍ਰੋਲ ਸਟੱਡੀ ਵੀ ਇਹ ਦੱਸਦੀ ਹੈ ਕਿ ਚੋਣਾਂ ਦੇ ਵਿੱਚ ਇਸ ਵਕਤ ਡੈਮੋਗ੍ਰਾਫਿਕ ਜਿਹੜੇ ਇਕਨੋਮਿਕ ਪੋਜੀਸ਼ਨਸ ਨੇ ਤੇ ਸੋਸ਼ੋ ਪੋਲੀਟੀਕਲ ਐਟੀਟਿਊਡਸ ਨੇ ਉਹ ਆਮ ਲੋਕਾਂ ਦੀ ਰਾਏਸ਼ੁਮਾਰੀ ਦੇ ਉੱਤੇ ਕਾਫੀ ਜ਼ਿਆਦਾ ਹੱਦ ਤੱਕ ਅਸਰ ਪਾ ਰਹੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ $140 million ਦੇ ਜਿਹੜੇ ਫਾਈਨਸ ਸੀਗੇ, ਜੁਰਮਾਨੇ ਆਮ ਲੋਕਾਂ ਨੂੰ ਭੇਜੇ ਹੋਏ ਸੀ ਜਿਹਨਾਂ ਨੂੰ ਹਾਲੇ ਤੱਕ ਪੇ ਨਹੀਂ ਕੀਤਾ ਗਿਆ, ਉਹਨਾਂ ਨੂੰ ਕੁਇਨਜ਼ਲੈਂਡ ਸਰਕਾਰ ਨੇ ਪਿਛਲੇ 1 ਵਿੱਤੀ ਵਰ੍ਹੇ ਦੇ ਦਰਮਿਆਨ ਖਤਮ ਕਰਨ ਦੀ ਗੱਲ ਕੀਤੀ ਹੈ। ਯਾਨੀ ਆਮ ਲੋਕਾਂ ਦੇ ਲਈ ਇਹ ਰਾਹਤ ਹੋ ਸਕਦੀ ਹੈ। ਲਗਭਗ 4.5 ਲੱਖ ਦੇ ਕਰੀਬ ਡੈਟ ਜਾਂ ਕਰਜ਼ੇ ਇਹ ਜਿਹੜੇ ਨੇ ਦੱਸੇ ਗਏ ਨੇ, ਡੈਟ ਇਸ ਕਰਕੇ ਕਿਉਂਕਿ ਜਿਹੜੇ ਫਾਈਨ ਇੱਕ ਤੈਅਸ਼ੁਦਾ ਸਮੇਂ ਤੱਕ ਨਹੀਂ ਅਦਾ ਕੀਤੇ ਜਾਂਦੇ, ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਜਿਹੜੇ ਨੋਟਿਸ ਜਾਰੀ ਕੀਤੇ ਜਾਂਦੇ ਨੇ ਸੰਬੰਧਿਤ ਮਹਿਕਮਿਆਂ ਦੀ ਤਰਫ ਤੋਂ। ਮੰਨਿਆ ਗਿਆ ਹੈ ਕਿ ਪਿਛਲੇ 5 ਸਾਲਾਂ ਦਾ $250 million ਦਾ ਡੈਟ ਜਿਹੜਾ ਸੂਬਾਈ ਖਜ਼ਾਨੇ ਦੇ ਵੱਲ ਆਮ ਲੋਕਾਂ ਦਾ ਜਿਹੜਾ ਉਹ ਬਕਾਇਆ ਪਿਆ ਸੀ, ਔਰ ਇਹਨਾਂ ਦੇ ਵਿੱਚੋਂ ਪਿਛਲੇ ਕੁਝ ਸਮਿਆਂ ਦੇ ਵਿੱਚ ਇਹ ਲੋਨ ਜਿਹੜੇ ਨੇ ਸਟੇਟ ਪੈਨਲਟੀਜ਼ ਐਂਡ ਐਨਫੋਰਸਮੈਂਟ ਰਜਿਸਟਰੀ ਦੀ ਤਰਫ ਤੋਂ ਮਾਫ ਕੀਤੇ ਗਏ ਨੇ। ਉੱਥੇ ਸਿਡਨੀ ਦੇ ਵਸਨੀਕਾਂ ਦੇ ਲਈ ਜਾਂ NSW ਦੇ ਵਸਨੀਕਾਂ ਦੇ ਲਈ ਚੰਗੀ ਖਬਰ ਹੈ। ਕੱਲ ਦੇ ਦਿਨ ਸਰਕਾਰ ਦੀ ਤਰਫ ਤੋਂ ਜਿਹੜੀ NSW ਦੇ ਵਿੱਚ ਪ੍ਰਾਈਵੇਟ ਟੋਲਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਆ, ਪ੍ਰਾਈਵੇਟ ਟੋਲ ਆਪਰੇਟਰ ਉਹਨਾਂ ਦੇ ਨਾਲ ਜੁੜੇ ਹੋਏ ਇੱਕ ਸਮਝੌਤਾ, ਜਿਸ ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਆਪਣੀ ਪਿੱਠ ਥਾਪੜੀ ਗਈ ਹੈ। ਵੈਸੇ ਇੱਕ ਵੱਡਾ ਮੌਕਾ ਵੀ ਕਿਹਾ ਜਾ ਰਿਹਾ, ਕਿਉਂਕਿ ਆਮ ਤੌਰ ਦੇ ਉੱਤੇ ਮਹਿੰਗਾਈ ਦੇ ਨਾਲ ਜੁੜੀਆਂ ਹੋਈਆਂ ਜਦੋਂ ਤੁਸੀਂ ਖਬਰਾਂ ਸੁਣਦੇ ਹੋ ਤਾਂ ਜਦੋਂ ਕਿਸੇ ਚੀਜ਼ ਦੇ ਰੇਟ ਵੱਧ ਜਾਂਦੇ ਨੇ ਤਾਂ ਮੁੜ ਥੱਲੇ ਨਹੀਂ ਆਉਂਦੇ ਇੱਕ ਤੈਅਸ਼ੁਦਾ ਸਮੇਂ ਚ, ਖਾਸ ਤੌਰ ਦੇ ਉੱਤੇ ਟੋਲਸ। ਟੋਲਸ ਜਿੰਨੇ ਨੇ ਸੜਕਾਂ ਦੇ ਉੱਤੇ ਟੋਲ ਟੈਕਸ ਲੱਗਦੇ ਨੇ, ਉਹਨਾਂ ਦੇ ਰੇਟ ਇੱਕ ਵਾਰ ਜੇ ਵੱਧ ਗਏ ਤਾਂ ਉਹ ਵੱਧਦੇ ਹੀ ਰਹਿੰਦੇ ਨੇ। ਪਰ ਇਹ ਪਹਿਲੀ ਵਾਰ ਹੋਇਆ NSW ਦੇ ਇਤਿਹਾਸ ਦੇ ਵਿੱਚ ਕਿ ਟੋਲਸ ਦੇ ਰੇਟਾਂ ਦੇ ਅੰਦਰ ਭਾਰੀ ਗਿਰਾਵਟ ਕੀਤੀ ਜਾ ਰਹੀ ਹੈ। ਇੱਕ ਸਮਝੌਤਾ ਅਸਲ ਦੇ ਵਿੱਚ ਜਿਹੜਾ ਮੌਜੂਦਾ ਲੇਬਰ ਪਾਰਟੀ ਦੀ ਸਰਕਾਰ ਦੀ ਤਰਫ ਤੋਂ ਪ੍ਰਾਈਵੇਟ ਟੋਲ ਆਪਰੇਟਰਸ ਦੇ ਨਾਲ ਕੀਤਾ ਗਿਆ, ਅਸਲ ਚ ਇਹ ਸਮਝੌਤਾ ਉਸ ਵੱਡੀ ਵਿਆਪਕ ਮੁਹਿੰਮ ਦਾ ਹਿੱਸਾ ਹੈ ਜਿਸ ਦਾ ਦਾਅਵਾ ਲੇਬਰ ਪਾਰਟੀ ਦੀ ਤਰਫ ਤੋਂ ਪਿਛਲੀਆਂ ਸੂਬਾਈ ਚੋਣਾਂ ਦੇ ਵਿੱਚ ਕੀਤਾ ਜਾ ਰਿਹਾ ਸੀ ਕਿ ਸੂਬੇ ਚ ਮਹਿੰਗੇ ਹੁੰਦੇ ਜਾ ਰਹੇ ਟੋਲ ਸਿਸਟਮ ਤੋਂ ਉਹ ਨਿਜਾਤ ਦਿਵਾਣਗੇ। ਪੂਰੀ ਤਰ੍ਹਾਂ ਤੇ ਨਾਲ ਤਾਂ ਨਿਜਾਤ ਨਹੀਂ ਹੈ, ਪਰ ਕਾਫੀ ਹੱਦ ਤੱਕ 1 ਜੁਲਾਈ 2027 ਤੋਂ ਲੇਨਕੋਵ ਟਨਲ ਦੇ ਉੱਤੇ ਜਿਹੜਾ ਟੋਲ ਲੱਗਦਾ ਉਸ ਚ 10% ਦੀ ਜਿਹੜਾ ਡਿਸਕਾਊਂਟ ਹੁਣ ਤੁਹਾਨੂੰ ਮਿਲਣ ਲੱਗ ਜਾਏਗਾ, ਕਟੌਤੀ ਹੋ ਜਾਏਗੀ। ਇਸੇ ਤਰੀਕੇ ਦੇ ਨਾਲ M2 ਦੇ ਉੱਤੇ ਵੀ 10% ਦਾ ਡਿਸਕਾਊਂਟ ਹੋਏਗਾ, ਔਰ ਸਾਰੇ M2 ਤੇ ਨਹੀਂ ਪਰ ਹਾਂ 80% ਜਿਹੜੀਆਂ ਜਰਨੀਜ਼ ਨੇ M2 ਦੇ ਉੱਤੇ ਉਹ ਤੁਹਾਡੀਆਂ 10% ਆਫ ਕਰ ਦਿੱਤੀਆਂ ਜਾਣਗੀਆਂ। M7 ਵੀ ਚੌੜਾ ਕੀਤਾ ਜਾ ਰਿਹਾ, M7 ਜਦੋਂ ਚੌੜਾ ਹੋ ਜਾਏਗਾ ਪੂਰੇ ਤਰੀਕੇ ਦੇ ਨਾਲ, ਇਹ ਸੜਕ ਵੈਸੇ ਤਾਂ ਹੁਣ ਵੀ ਚੱਲ ਰਿਹਾ ਪਰ ਫਿਰ ਵੀ January 2028 ਤੋਂ 10% ਦੀ ਕਟੌਤੀ ਇਸ ਦੇ ਮੌਜੂਦਾ ਟੋਲ ਦੇ ਉੱਤੇ ਵੀ ਕੀਤੀ ਜਾਏਗੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ January 2028 ਤੱਕ ਜਾਂਦਿਆਂ ਜਾਂਦਿਆਂ ਟੋਲ ਦੀਆਂ ਕੀਮਤਾਂ ਵੀ ਵੱਧ ਜਾਣੀਆਂ ਨੇ, ਪਰ ਇਸ ਤੋਂ ਇਲਾਵਾ ਕੁਝ ਹੋਰ ਟੋਲਸ ਵੀ ਨੇ ਜਿਵੇਂ ਕ੍ਰੋਸ ਸਿਟੀ ਟਨਲ, ਉਹਦੇ ਚ 20% ਦਾ ਡਿਸਕਾਊਂਟ ਦੇਣਾ। ਵੈਸਟਰਨ ਹਾਰਬਰ ਟਨਲ ਜਿਹੜੀ 2028 ਚ ਓਪਨ ਕਰ ਦਿੱਤੀ ਜਾਣੀ ਹੈ, ਹਾਲੇ ਨਿਰਮਾਣ ਅਧੀਨ ਹੈ, ਇਹਦੇ ਉੱਤੇ 20% ਦਾ ਡਿਸਕਾਊਂਟ ਦੇ ਦਿੱਤਾ ਜਾਏਗਾ। ਕੁੱਲ ਮੁੱਕਦੀ ਗੱਲ ਇਹ ਹੈ ਕਿ ਜਿੰਨੇ ਵੀ ਪ੍ਰਾਈਵੇਟ ਆਪਰੇਟਰ ਟੋਲ ਹੈਗੇ ਨੇ ਉਹਨਾਂ ਦੇ ਉੱਤੇ ਇਹ ਡਿਸਕਾਊਂਟ ਜਿਹੜਾ ਇਹ ਕਾਰਾਂ ਨੂੰ 10-20% ਤੱਕ ਮਿਲਣਾ। ਹਾਲਾਂਕਿ ਮੋਟਰਸਾਈਕਲਿਸਟ ਜਿਹੜੇ ਨੇ ਉਹਨਾਂ ਨੂੰ 50% ਤੱਕ ਦਾ ਡਿਸਕਾਊਂਟ ਮਿਲੇਗਾ ਜਿੰਨੇ ਵੀ ਟੋਲ ਹੈਗੇ ਨੇ, ਚਾਹੇ ਉਹ M7, M2, M5 ਹੈ, M8 ਹੈ, M1 ਹੈ, M4 ਹੈ। ਇਹ ਡੀਲ ਜਿਹੜੀ ਹੈ ਸਰਕਾਰ ਦੀ ਤਰਫ ਤੋਂ ਆਪਣੇ ਵਾਅਦਿਆਂ ਦੀ ਫਹਿਰਿਸਤ ਦੇ ਵਿੱਚ ਇੱਕ ਨਵਾਂ ਦਾਅਵਾ ਕੀਤਾ ਗਿਆ। ਪਹਿਲਾਂ ਸਰਕਾਰ ਨੇ ਕਿਹਾ ਸੀ ਕਿ $50 ਤੱਕ ਦਾ ਵੀਕਲੀ ਟੋਲ ਤੁਹਾਨੂੰ ਲੱਗੇਗਾ। ਵੈਸੇ ਉਹ ਜਿਹੜੀ ਸਹੂਲਤ ਹੈ ਉਹ ਲਾਗੂ ਹੋ ਚੁੱਕੀ ਹੈ। ਹੁਣ NSW ਦੇ ਕਿਸੇ ਵੀ ਟੋਲ ਤੋਂ ਤੁਸੀਂ ਗੁਜ਼ਰਦੇ ਹੋ ਇੱਕ ਹਫਤੇ ਦੇ ਵਿੱਚ ਵੱਧ ਤੋਂ ਵੱਧ ਤੁਹਾਨੂੰ $50 ਦਾ ਟੋਲ ਹੀ ਦੇਣਾ ਪੈਂਦਾ ਹੈ, ਭਾਵੇਂ ਕਿ ਤੁਸੀਂ ਉਸ ਤੋਂ ਬਾਅਦ ਜਿੰਨੇ ਮਰਜ਼ੀ ਗੇੜੇ ਕੱਢ ਲਵੋ। ਪਰ ਇਹ ਜਿਹੜੀ ਸ਼ਰਤ ਹੈ ਇਹ ਸਿਰਫ ਪ੍ਰਾਈਵੇਟ ਵਹੀਕਲਸ ਤੇ ਲਾਗੂ ਹੁੰਦੀ ਹੈ। ਜੇਕਰ ਤੁਸੀਂ ਉਬਰ ਜਾਂ ਇਸ ਕਿਸਮ ਦੀ ਕੋਈ ਰਾਈਡ ਸ਼ੇਅਰ ਚਲਾਉਂਦੇ ਹੋ ਤੇ ਨੰਬਰ ਤੁਹਾਡਾ ਉਸ ਸਰਵਿਸ ਦੇ ਅੰਡਰ ਰਜਿਸਟਰ ਹੈ, ਜਾਂ ਫਿਰ ਕਿਸੇ ਕਿਸਮ ਦੀ ਹੋਰ ਕਮਰਸ਼ੀਅਲ ਤਰੀਕੇ ਦੇ ਲਈ ਕੋਰੀਅਰ ਜਾਂ ਪੋਸਟੀ ਦੇ ਤੌਰ ਦੇ ਉੱਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਆਪਣੇ ਵਾਹਨ ਨੂੰ ਲੈ ਕੇ ਜਾਂਦੇ ਹੋ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ, ਤਾਂ ਉਸ ਦੇ ਉੱਤੇ ਇਹ $50 ਦੀ ਜਿਹੜੀ ਕੈਪ ਹੈ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ ਐਡਮਿਨਿਸਟ੍ਰੇਸ਼ਨ ਫੀਸ ਜਿਹੜੀ ਹੈ ਸਰਕਾਰ ਦੀ ਤਰਫ ਤੋਂ ਉਹ ਵੀ ਖਤਮ ਕਰ ਦਿੱਤੀ ਗਈ ਹੈ। ਆਮ ਤੌਰ ਦੇ ਉੱਤੇ ਟੋਲ $1.5-$2-3 ਤੱਕ ਦਾ ਹੁੰਦਾ ਸੀ, ਪਰ $10-$10 ਦੀ ਐਡਮਿਨਿਸਟ੍ਰੇਸ਼ਨ ਫੀਸ ਲੱਗਦੀ ਸੀ, ਉਹ ਹੁਣ ਹਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਜੀਟਲ ਟੋਲ ਨੋਟੀਫਿਕੇਸ਼ਨ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ, ਤੇ ਖਾਸ ਤੌਰ ਦੇ ਉੱਤੇ ਟੋਲ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਨੂੰ ਟੋਲਵੇ ਓਂਬਡਸਮੈਨ ਤੱਕ ਤੁਸੀਂ ਲਿਜਾ ਸਕਦੇ ਹੋ। ਇਹ ਹੁਣ ਨਵਾਂ ਅਦਾਰਾ ਜਿਹੜਾ ਸਰਕਾਰ ਦੀ ਤਰਫ ਤੋਂ ਸਥਾਪਿਤ ਕੀਤਾ ਗਿਆ, NSW ਮੋਟਰਵੇਜ਼ ਨਾਮ ਦਾ ਇੱਕ ਅਦਾਰਾ ਜਿਹੜਾ ਉਹ ਵੀ ਸਥਾਪਿਤ ਕੀਤਾ ਜਾ ਰਿਹਾ, ਤਾਂ ਕਿ ਸਰਕਾਰ ਦੇ ਦੁਆਰਾ ਜਿਹੜੇ ਚਲਾਏ ਜਾਂਦੇ ਟੋਲ ਨੇ ਉਹਨਾਂ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਪ੍ਰਾਈਵੇਟ ਟੋਲ ਆਪਰੇਟਰ ਜਿਹੜੇ ਨੇ ਉਹ $75 ਮਿਲੀਅਨ ਕਮਾ ਕੇ ਦਿੰਦੇ ਨੇ ਸਰਕਾਰ ਨੂੰ ਸਾਲਾਨਾ ਜਿਹੜੇ ਟੋਲਸ ਨੇ ਉਹਨਾਂ ਦੇ ਰਾਹੀਂ। ਤੇ ਹੁਣ ਨਵੇਂ ਸਮਝੌਤਿਆਂ ਦੇ ਤਹਿਤ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਟੋਲ ਦੇ ਵਿੱਚ ਸਾਲਾਨਾ ਇਜ਼ਾਫਾ

ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਹਸਪਤਾਲਾਂ ਦੇ ਨਾਲ ਜੁੜੀਆਂ ਹੋਈਆਂ, ਤੇ ਫਿਰ ਵੈਸਟਰਨ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਆਉਂਦੇ ਹਾਂ। ਹਸਪਤਾਲਾਂ ਦੇ ਨਾਲ ਜੁੜੀ ਹੋਈ ਖਬਰ ਸਭ ਤੋਂ ਪਹਿਲਾਂ ਇਹ ਸਾਹਮਣੇ ਆਈ ਹੈ ਕਿ ਨਾਰਦਰਨ ਬੀਚਸ ਦਾ ਜਿਹੜਾ NSW ਜੋ ਹਸਪੀਟਲ ਹੈ, ਉਹਨਾਂ ਨੇ ਹੁਣ ਅਫਰੀਕਾ ਦੇ ਵਿੱਚ ਜਿਹੜੇ ਬੇਹੱਦ ਗਰੀਬ ਜਾਂ ਘੱਟ ਵਿਕਸਿਤ ਮੁਲਕ ਨੇ, ਅਲਪ ਵਿਕਸਿਤ ਮੁਲਕ ਨੇ, ਉਹਨਾਂ ਦੇ ਹਸਪਤਾਲਾਂ ਨੂੰ ਆਸਟ੍ਰੇਲੀਅਨ ਹਸਪਤਾਲਾਂ ਦੇ ਵਰਤੇ ਹੋਏ ਗੱਦੇ ਭੇਜਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਗੱਦੇ ਵੈਸੇ ਵੀ ਕੱਢੇ ਜਾ ਰਹੇ ਸੀ, ਬਦਲੇ ਜਾ ਰਹੇ ਸੀ ਨਾਰਦਰਨ ਬੀਚਿਸ ਹਸਪੀਟਲ ਦੇ ਵਿੱਚੋਂ, ਹੁਣ ਇਹ ਮੈਡੀਸ਼ੇਅਰ ਨੂੰ ਦੇ ਦਿੱਤੇ ਗਏ ਨੇ। ਮੈਡੀਸ਼ੇਅਰ ਅਸਲ ਦੇ ਵਿੱਚ ਰੋਟਰੀ ਆਸਟ੍ਰੇਲੀਆ ਦੀ ਇੱਕ ਸਬਸਿਡਰੀ ਕਹੀ ਜਾ ਸਕਦੀ ਹੈ, ਵਰਲਡ ਕਮਿਊਨਿਟੀ ਸਰਵਿਸਿਜ਼ ਦੇ ਨਾਲ ਰਲ ਕੇ ਇਹ ਜਿਹੜੇ ਇਸ ਕਿਸਮ ਦੇ ਮੈਡੀਕਲ ਇਕਵਿਪਮੈਂਟਸ ਨੇ, ਸਪਲਾਈਜ਼ ਨੇ, ਫਾਰਮਾਸਿਟੀਕਲ ਪ੍ਰੋਡਕਟਸ ਨੇ, ਜਾਂ ਇਸ ਕਿਸਮ ਦੇ ਗੱਦੇ ਗੁੱਦੇ ਕਹਿ ਲਵੋ, ਇਹ ਸਾਰਾ ਸਮਾਨ ਜਿਹੜਾ ਇਹ ਵਿਕਸਿਤ ਮੁਲਕਾਂ ਦੇ ਵਿੱਚੋਂ, ਘੱਟ ਵਿਕਸਿਤ ਜਾਂ ਅਲਪ ਵਿਕਸਿਤ ਮੁਲਕਾਂ ਦੇ ਵਿੱਚੋਂ ਭੇਜਦੇ ਨੇ। ਮੰਨਿਆ ਜਾ ਰਿਹਾ ਹੈ ਕਿ ਇਹ ਸ਼ੁਰੂਆਤੀ ਜਿਹੜੀ ਖੇਪ ਹੈ ਗੱਦਿਆਂ ਦੀ ਨਾਰਦਰਨ ਬੀਚਿਸ ਦੇ ਹਸਪਤਾਲ ਦੇ ਵਿੱਚੋਂ ਭੇਜੇ ਜਾ ਰਹੇ ਨੇ, ਇਹ ਜ਼ਿੰਬਾਬਵੇ ਦੇ ਐਂਜਲ ਆਫ ਹੋਪ ਫਾਊਂਡੇਸ਼ਨ ਨੂੰ ਦੇ ਦਿੱਤੇ ਜਾਣਗੇ। ਸਪਤੰਬਰ ਮਹੀਨੇ ਤੱਕ ਉੱਥੇ ਖੇਪ ਪਹੁੰਚ ਜਾਏਗੀ। ਇਸ ਤੋਂ ਪਹਿਲਾਂ ਵੀ ਮੈਡੀਸ਼ੇਅਰ ਜਿਹੜੀ ਉਹ ਆਸਟ੍ਰੇਲੀਅਨ ਹਸਪਤਾਲਾਂ ਦੇ ਇਕਵਿਪਮੈਂਟਸ ਇਥੋਪੀਆ, ਸੋਮਾਲੀਆ ਵਰਗੇ ਦੇਸ਼ਾਂ ਦੇ ਵਿੱਚ ਭੇਜ ਚੁੱਕੀ ਹੈ। ਹਸਪਤਾਲਾਂ ਦੇ ਨਾਲ ਜੁੜੀ ਗੱਲ ਜਦੋਂ ਦੂਜੀ ਆਈ ਓ ਹੈ, ਤਾਂ ਆਸਟ੍ਰੇਲੀਆ ਦੇ ਖਤਮ ਹੋ ਚੁੱਕੇ ਜਾਂ ਖਤਮ ਹੁੰਦੇ ਜਾ ਰਹੇ ਏਜ ਕੇਅਰ ਸਿਸਟਮ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਇਹ ਗੱਲ ਤਾਂ ਜਗ ਜਾਹਰ ਹੋ ਚੁੱਕੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਏਜ ਕੇਅਰ ਦੇ ਅੰਦਰ ਜਿਹੜੀਆਂ ਫੈਸਿਲਿਟੀਜ਼ ਨੇ, ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਲਾਹਾ ਲੈਣ ਦੇ ਲਈ, ਬਜ਼ੁਰਗਾਂ ਤੱਕ ਜਾਂ ਉਹਨਾਂ ਤੱਕ ਜਿਹੜੀ ਪੂਰੀਆਂ ਫੈਸਿਲਿਟੀਜ਼ ਦਾ ਲਾਭ ਪਹੁੰਚਾਉਣ ਦੇ ਲਈ ਸਟਾਫ ਹੀ ਮੁਕੰਮਲ ਨਹੀਂ ਹੈ। ਸਭ ਤੋਂ ਵੱਡੀ ਸਮੱਸਿਆ ਤਾਂ ਨਰਸਿਸ ਦੀ, ਕੇਅਰਰਸ ਦੀ ਆਉਂਦੀ ਹੈ। ਆਸਟ੍ਰੇਲੀਆ ਦੇ ਚਾਹੇ ਹਸਪਤਾਲ ਹੋਣ, ਚਾਹੇ ਏਜਡ ਕੇਅਰ ਸਰਵਿਸਿਜ਼ ਹੋਣ, ਕੇਅਰਰਸ ਦੀ ਇਸ ਸਮੱਸਿਆ ਨੂੰ, ਨਰਸਿਸ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਹੁਣ ਆਸਟ੍ਰੇਲੀਆ ਦੀ ਮਾਈਗ੍ਰੈਂਟ ਏਜੰਸੀ ਤੇ ਭਾਰਤ ਦੀ ਕੇਰਲਾ ਸਰਕਾਰ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਦੱਸਿਆ ਗਿਆ। ਵੈਸੇ ਆਸਟ੍ਰੇਲੀਆ ਸਰਕਾਰ ਦਾ ਕੋਈ ਸਮਝੌਤਾ ਨਹੀਂ ਹੈ। ਦੱਸ ਦਈਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਏਜੰਸੀ ਜਿਹੜੀ ਹੈ, ਇਹ ਕੇਰਲ ਸੂਬੇ ਤੋਂ ਆਸਟ੍ਰੇਲੀਅਨ ਸਟੈਂਡਰਡਸ ਦੀ ਪੜ੍ਹਾਈ ਕੀਤੀਆਂ ਹੋਈਆਂ ਨਰਸਾਂ ਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਏਗੀ, ਜਿਨ੍ਹਾਂ ਦੇ ਕੋਲ ਘੱਟੋ ਘੱਟ ਸਰਟ 3 ਦੇ ਏਜ ਕੇਅਰ ਕੁਆਲੀਫਿਕੇਸ਼ਨ ਹੋਣ, ਤੇ ਉਹ ਆਸਟ੍ਰੇਲੀਆ ਦੇ ਵਿੱਚ ਫਿਰ ਅਲੱਗ ਅਲੱਗ ਏਜ ਕੇਅਰ ਸਰਵਿਸਿਜ਼ ਨੂੰ ਉਹ ਜਿਹੜਾ ਕਰਮਚਾਰੀ ਨੇ ਉਹ ਦਿੱਤੇ ਜਾਣਗੇ। ਕੇਰਲ ਨੂੰ ਹੈਲਥ ਕੇਅਰ ਤੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਭਾਰਤ ਦੀ ਬਿਹਤਰੀਨ ਸਟੇਟ ਮੰਨਿਆ ਜਾਂਦਾ, ਇਸ ਕਰਕੇ ਦੀ ਮਾਈਗ੍ਰੇਟ ਏਜੰਸੀ ਨਾਮ ਦੀ ਇਸ ਅਦਾਰੇ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਤਰੀਕਿਆਂ ਦੇ ਨਾਲ ਕਾਮਿਆਂ ਦੀ ਗਿਣਤੀ ਪੂਰੀ ਕਰਨ ਦੇ ਲਈ ਸਰਕਾਰ ਦੇ ਨਾਲ ਵੀ ਰਲ ਕੇ ਕੰਮ ਕਰਨ ਨੂੰ ਤਿਆਰ ਨੇ। ਇਸ ਤੋਂ ਪਹਿਲਾਂ ਨਿਊਜ਼ ਕਾਰਪ ਨਾਮ ਦੇ ਅਦਾਰੇ ਦੀ ਤਰਫ ਤੋਂ ਕੇਅਰ ਰਿਪੇਅਰ ਨਾਮ ਦਾ ਇੱਕ ਕੈਂਪੇਨ ਚਲਾਇਆ ਗਿਆ ਸੀ ਪਿਛਲੇ ਕਈ ਮਹੀਨਿਆਂ ਦੇ ਦਰਮਿਆਨ। ਇਸ ਕੈਂਪੇਨ ਦੇ ਵਿੱਚ ਇਸ ਸਿਸਟਮ ਦੇ ਫਲੋ ਜਾਂ ਗੜਬੜਾਂ ਜਾਂ ਖਾਮੀਆਂ ਜਿਹੜੀਆਂ ਸੀ ਉਹਨਾਂ ਨੂੰ ਉਜਾਗਰ ਕੀਤਾ ਗਿਆ ਸੀ। ਉਦਾਹਰਣ ਦੇ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਵਰਗੇ ਸੂਬੇ ਦੇ ਵਿੱਚ ਇਸ ਵਕਤ ਖਾਸ ਤੌਰ ਤੇ ਖੇਤਰੀ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਏਜ ਕੇਅਰ ਤਾਂ ਮੌਜੂਦ ਨੇ, ਬਜ਼ੁਰਗ ਵੀ ਨੇ, ਪਰ ਸਾਂਭ ਸੰਭਾਲ ਕਰਨ ਵਾਲੇ ਮੌਜੂਦ ਨਹੀਂ ਨੇ। ਇਸ ਕਿਸਮ ਦੀਆਂ ਬਹੁਤ ਸਾਰੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ। ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਮਾਈਗ੍ਰੈਂਟ ਜਿਹੜੇ ਨੇ ਉਹ ਘਰਾਂ ਦੇ ਉੱਤੇ ਜਾਂ ਹਾਊਸਿੰਗ ਮਾਰਕੀਟ ਦੇ ਉੱਤੇ ਇੱਕ ਪ੍ਰੈਸ਼ਰ ਜ਼ਰੂਰ ਪਾ ਰਹੇ ਨੇ। ਇੱਕ ਅੰਦਾਜ਼ਾ ਇਹ ਵੀ ਹੈ, ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਦੱਸਿਆ ਗਿਆ ਕਿ ਜੇ 1% ਕਿਸੇ ਸਬਬ ਦੇ ਵਿੱਚ ਮਾਈਗ੍ਰੈਂਟਸ ਦੀ ਆਬਾਦੀ ਵਧਦੀ ਹੈ ਤਾਂ ਹਾਊਸਿੰਗ ਮਾਰਕੀਟ ਦੇ ਵਿੱਚ 0.9% ਦਾ ਇਜ਼ਾਫਾ ਹੋ ਜਾਂਦਾ ਹੈ, ਯਾਨੀ ਰੇਟ ਜਿਹੜੇ ਨੇ ਉਹ ਵੱਧ ਜਾਂਦੇ ਨੇ ਘਰਾਂ ਦੇ ਉਸ ਇਲਾਕੇ ਦੇ ਵਿੱਚ। ਇਹ ਇੱਕ ਅਲੱਗ ਡਿਬੇਟ ਹੈ, ਇਹ ਆਸਟ੍ਰੇਲੀਆ ਦੇ ਵਿੱਚ ਡਿਬੇਟ ਚੱਲਦੀ ਰਹੇਗੀ। ਪਰ ਇਸ ਦਰਮਿਆਨ ਇੱਕ ਡਿਬੇਟ ਇਹ ਵੀ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਚ ਇਸ ਵਕਤ ਜਿਹੜੇ ਲਗਭਗ 54 ਲੱਖ ਬੇਬੀ ਬੂਮਰਸ ਉਹ ਨੇ ਜਿਨ੍ਹਾਂ ਦੀ ਉਮਰ ਹੁਣ ਇਸ ਸਾਲ 80 ਸਾਲ ਜਾਂ ਉਸ ਤੋਂ ਵੱਧ ਹੋ ਜਾਏਗੀ। ਇਹ 54 ਲੱਖ ਆਸਟ੍ਰੇਲੀਅਨ ਲੋਕਾਂ ਦੀ ਸਾਂਭ ਸੰਭਾਲ ਦੇ ਲਈ ਹੁਣ ਤਾਂ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਘਰਾਂ ਦੇ ਵਿੱਚ ਵੀ ਏਜ ਕੇਅਰ ਸਰਵਿਸਿਜ਼ ਮੁਹੱਈਆ ਕਰਵਾਈ ਜਾ ਰਹੀ ਹੈ, ਉਹ ਕਿਵੇਂ ਪੂਰੀ ਹੋ ਸਕੇਗੀ ਜਦੋਂ ਕੇਅਰਰ ਹੀ ਮੌਜੂਦ ਨਹੀਂ ਨੇ। ਸਰਕਾਰ ਦਾ ਅੰਦਾਜ਼ਾ ਹੈ ਕਿ ਸਰਕਾਰ ਦੇ ਕੋਲ 1,10,000 ਪਰਸਨਲ ਕੇਅਰਰ ਦੀ ਲੋੜ ਹੋਏਗੀ ਸਾਲ 2030 ਤੱਕ ਜਾਂਦਿਆਂ ਜਾਂਦਿਆਂ। ਵੈਸੇ ਸਾਡੇ ਕੋਲ ਕੁਝ ਮੌਜੂਦਾ ਅੰਕੜੇ ਵੀ ਨੇ ਆਸਟ੍ਰੇਲੀਆ ਦੇ ਕੋਲ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ 32,000 ਨਰਸਾਂ ਦੀ ਸ਼ਾਰਟਫਾਲ ਹੈ ਤੇ 2035 ਤੱਕ ਜਾਂਦਿਆਂ ਜਾਂਦਿਆਂ 79,000 ਸ਼ਾਰਟਫਾਲ ਹੋ ਜਾਏਗੀ, ਯਾਨੀ ਕਿ ਇੰਨੀਆਂ ਨਰਸਾਂ ਦੀ ਕਮੀ ਹੋਏਗੀ। ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿਹੜੇ ਜ਼ਿਆਦਾਤਰ ਕੇਅਰ ਸਟਾਫ ਆ ਰਿਹਾ ਹੈ ਉਹ ਵੈਸੇ ਵੀ ਭਾਰਤ ਤੋਂ ਹੀ ਆ ਰਿਹਾ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਸਿਰਫ ਨਰਸਿਸ

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਚੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਕਿਹੜਾ ਹੈ ਫਿਰ?
1: ਪੁੱਤ ਤੇਰਾ ਘਰ, ਇੱਥੇ ਕਿਸੇ ਦਾ ਕੋਈ ਘਰ ਨਹੀਂ ਹੈ ਪੁੱਤ, ਨਾ ਤੇਰਾ ਨਾ ਮੇਰਾ, ਸਾਡਾ ਇੱਕੋ ਇੱਕ ਘਰ ਹੈ ਪੁੱਤ, ਉਹ ਹੈ ਉਸ ਪਰਮਾਤਮਾ ਦਾ ਘਰ।
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। SEBI Partners, Wise Tax Advisors ਤੁਹਾਡੇ ਨਾਲ ਨੇ। ATO audits, tax disputes, ATO debts, business restructuring ਤੇ business ਖਰੀਦਣ ਜਾਂ ਵੇਚਣ ਸੰਬੰਧੀ professional guidance। ਆਪਣੇ business ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। SEBI Partners, Wise Tax Advisors, ਤੁਹਾਡੇ business ਦੇ ਭਰੋਸੇਮੰਦ tax advisors।
3: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਕਹਿਤ ਸਾਡੇ ਸਾਰਿਆਂ ਦੇ ਅੰਦਰੋਂ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
7: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au.
10: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
11: Wow, teri sabji di khushbu ate taste vich kuch ta kamal hai. Mainu vi dass de secret.
12: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
11: Tusi vi ajj hi buy karo Gold Leaf da pure